0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: हाय, मैं हूं कपिल शर्मा और आप सुन रहे हैं रेडियो हांजी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਚਲੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: ਕੇ ਤੋ ਤਸੱਲੀ ਕਰ ਰਹੇ ਹੈ ਕਿ ਕਹੀਂ ਕੋਈ ਸਾਂਸ ਬਾਕੀ ਤੋ ਨਹੀਂ ਰਹੀ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡਾਟ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੁੱਖੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ, ਔਰ ਸੁਣਦੇ ਰਹੋ ਰੇਡੀਓ ਹਾਂਜੀ 1600 ਚੌਕ ਕਰਕੇ ਹੈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
4: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੋਤੀ ਹੈ।
2: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd. Chand

0: ਨੀ ਮੈਂ ਵਾਰੀ ਜਾਵਾਂ ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡਾ ਅੱਜ ਦਾ ਹੋਸਟ ਕ੍ਰਿਸ਼ਨਾ ਭਾਰਦਵਾਜ। ਉਮੀਦ ਕਰਦਾ ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਜਾ ਰਿਹਾ ਹੋਏਗਾ। ਦਿਨ ਹੈ 28 May, ਸਮਾਂ ਹੋ ਚੁੱਕਾ ਹੈ 10:03, ਅਤੇ ਮੇਰੇ ਨਾਲ ਅੱਜ ਦੇ ਜਿਹੜੇ ਕੋਹੋਸ ਨੇ, ਬਹੁਤ ਹੀ ਮਹਾਨ ਗੱਲ ਇੱਕ ਬਹੁਤ ਤਗੜੇ ਐਕਟਰ ਨੇ ਕਹੀ ਹੈ, ਗੋਵਿੰਦਾ ਨਾਮ ਉਹਨਾਂ ਦਾ, ਉਹਨਾਂ ਨੇ ਕਿਹਾ ਸੀਗਾ ਜੋ ਚਾਚਾ ਵੀ ਭਤੀਜਾ, ਜੋ ਭਤੀਜਾ ਵੀ ਚਾਚਾ, ਚਾਚਾ ਕੋਈ ਹੈ ਹੀ ਨਹੀਂ। ਅਤੇ ਅੱਜ ਮੇਰੇ ਨਾਲ ਨੇ ਜੀ ਜੁੜੇ ਹੋਏ ਬਲਕੀਰਤ। ਇਹਨਾਂ ਤੋਂ ਮੇਰਾ ਵਿਸਾਹ ਨਹੀਂ ਖਾਇਆ ਗਿਆ, ਕਹਿੰਦੇ 1 ਵਜੇ ਤਾਂ ਤੁਸੀਂ ਜੁੜਦੇ ਹੀ ਹੋ, ਅੱਜ ਮੈਂ 10 ਵਜੇ ਵੀ ਆ ਜਾਣਾ। ਸੋ ਵੈਲਕਮ ਬਲਕੀਰਤ, ਕਿਵੇਂ ਹੋ?
1: ਬਹੁਤ ਵਧੀਆ ਕ੍ਰਿਸ਼ਨਾ ਜੀ, ਮੈਂ ਤਾਂ ਇਹ ਗੱਲ ਤੋਂ ਹੈਰਾਨ ਹਾਂ ਵੀ ਅੱਜ ਤੱਕ ਸਾਡੀ ਕਿਸੇ ਨੇ ਇੰਟਰੋਡਕਸ਼ਨ ਨਹੀਂ ਦਿੱਤੀ।
0: ਜਦੋਂ ਮੈਨੂੰ ਪਤਾ ਲੱਗਾ ਨਾ ਕਿ ਅੱਜ ਹਲਕਾ ਜਿਹਾ ਫੇਰ ਬਦਲ ਆ, ਤੇ ਅੱਛਾ ਉਦਾਂ ਵੀ ਮੈਂ ਜਦੋਂ ਰਣਜੋਤ ਭਾਈ ਨੂੰ ਤੈਨੂੰ ਵੇਖਦਾ, ਮੈਨੂੰ ਹਸੀਨਾ ਮਾਨ ਜਾਏਗਾ ਉਹ ਵਾਲਾ ਬਸ ਡਾਇਲੋਗ ਹਮੇਸ਼ਾ ਹੀ ਯਾਦ ਆ ਜਾਂਦਾ।
1: ਉਹ ਤੁਸੀਂ ਫਿਲਮਾਂ ਘੱਟ ਦੇਖਿਆ ਕਰੋ
2: ਜੀ, ਚਾਚਾ ਵੀ
1: ਸਾਡੇ ਤੇ ਡਾਇਲੋਗ ਲਾਈ ਜਾਂਦੇ, ਹੋਰ ਨਹੀਂ ਕਿ ਤੁਹਾਨੂੰ ਬੰਦਾ ਲੱਭਦਾ।
0: ਫਿਲਮਾਂ ਦਾ ਬੰਦਾ ਕਿਆ ਹੀ ਹੁਣ ਗੱਲ ਕਰੇ, ਪਤਾ ਲੱਗਾ ਕੀ ਹੋਇਆ ਪਿੱਛੇ ਜੇ?
1: ਉਹ ਮੈਨੂੰ ਤੇ ਬੜਾ ਕੁਝ ਪਤਾ ਲੱਗਾ, ਪਰ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆ, ਕਿਉਂਕਿ ਤੁਹਾਨੂੰ ਪਤਾ ਆਪਾਂ ਫਿਲਰ ਕਹਿੰਦੇ ਹੁੰਦੇ ਸੀ,
0: ਫਿਲਰ ਇੰਪੈਕਟ IPL ਆ ਨਾ ਭਰਾ, ਇੰਪੈਕਟ ਪਲੇਅਰ ਆ।
1: ਓ ਮਾਈ ਗਾਡ, ਯੈਸ,
0: ਫਿਲਰ ਨਹੀਂ ਕਰਨਾ,
1: ਫਿਲਰ ਨੂੰ ਬਦਲ ਦਿਓ, ਇੰਪੈਕਟ ਤੇ
0: ਇੰਪੈਕਟ ਪਲੇਅਰ। ਅੱਜ ਦਾ ਸਾਡਾ ਸੂਰਿਆਵੰਸ਼ੀ ਵੈਭਵ ਸੂਰਿਆਵੰਸ਼ੀ, ਇਹ
1: ਆਪਾਂ ਇੰਪੈਕਟ ਤੇ ਆਏ ਆ। ਗੁਰੂ ਸਾਹਿਬ ਨੇ ਕੋਈ ਕੰਮ ਪੈ ਗਿਆ,
0: ਇੱਦਾਂ ਗੁਰੂ ਜੀ ਕੋਈ ਕੰਮ ਪੜ ਗਿਆ
1: ਜੀ, ਬਿਲਕੁਲ। ਤੇ ਅੱਜ ਆਪਾਂ ਪ੍ਰੋਗਰਾਮ ਹਾਂਜੀ ਮੈਲਬਨ ਜਿਹੜਾ ਸ਼ੁਰੂ ਕਰ ਚੁੱਕੇ ਹਾਂ
0: ਜੀ।
1: ਤੇ ਜੀ ਕ੍ਰਿਸ਼ਨਾ ਜੀ, ਤੁਸੀਂ ਫਿਲਮ ਦੀ ਕੀ ਗੱਲ ਕਰਨ ਦੇ ਹੋ?
0: ਫਿਲਮ ਦੀ ਵੀ
1: ਨਵੀਂ ਕੰਟਰੋਵਰਸੀ ਉੱਠ ਖੜੀ ਆ।
0: ਹਾਂਜੀ ਹਾਂਜੀ,
1: ਅੱਛਾ ਜੀ,
0: ਹੋਇਆ ਇਹ ਆ ਕਿ ਜਿਨ੍ਹਾਂ ਦਾ ਹੁਣੇ ਆਪਾਂ ਗਾਣਾ ਸੁਣਿਆ ਧੁਰੰਦਰ ਫਿਲਮ ਦਾ, ਰਣਵੀਰ ਸਿੰਘ ਹੋਰਾਂ ਦਾ ਬਹੁਤ ਵਧੀਆ ਟਾਈਮ ਤਾਂ ਚੱਲ ਹੀ ਰਿਹਾ, ਪਰ ਹਲਕਾ ਜਿਹਾ ਵਿਘਨ ਆ ਗਿਆ ਕੋਈ ਛੋਟਾ ਜਿਹਾ। ਯੈਸ, ਸੁਣਨ 'ਚ ਆਇਆ ਕਿ ਅੱਜ ਤੋਂ ਕੁਛ ਕੁ ਸਾਲ ਪਹਿਲਾਂ ਡੌਨ 3 ਬਣਨ ਦੀ ਨਾ ਗੱਲਬਾਤ ਸ਼ੁਰੂ ਹੋਈ ਕਿ ਡੌਨ 3 ਬਣਨੀ ਹੈ ਜੀ।
1: ਓਕੇ, ਉਹ ਜਿਹਦਾ 2023 ਦੇ ਵਿੱਚ ਪੋਸਟਰ ਵੀ ਜਾਂ ਉਹ ਗੱਜੀ ਵੀ ਉੱਡੀ ਸੀ 3 ਸਾਲ ਪਹਿਲਾਂ।
0: ਹਾਂ ਹਾਂ, ਓਕੇ। ਸੋ ਹੋਇਆ ਇਹ ਕਿ ਡੌਨ 2 ਤੋਂ ਬਾਅਦ ਡੌਨ 3 ਦੀ ਹਰ ਕਿਸੇ ਨੂੰ ਬਹੁਤ ਜ਼ਿਆਦਾ ਇੰਤਜ਼ਾਰ ਸੀ
1: ਜੀ,
0: ਅਤੇ ਸ਼ਾਹਰੁਖ ਖਾਨ ਨਾਲ ਗੱਲ ਬਣ ਨਹੀਂ ਰਹੀ ਸੀਗੀ, ਫਰਹਾਨ ਅਖਤਰ ਦੀ, ਦੋਨਾਂ ਦੇ ਕ੍ਰੀਏਟਿਵ ਡਿਫਰੈਂਸਿਸ ਆਉਂਦੇ ਪਏ ਸੀਗੇ ਸਕ੍ਰਿਪਟ ਨੂੰ ਲੈ ਕੇ। ਫਰਹਾਨ ਫਿਰ ਰਿਤਿਕ ਰੋਸ਼ਨ ਕੋਲ ਲੈ ਕੇ ਗਏ ਆਪਣੀ ਸਕ੍ਰਿਪਟ। ਰਿਤਿਕ ਉਹਨਾਂ ਦਾ ਬੜਾ ਕਹਿ ਲਓ ਬੈਸਟ ਫਰੈਂਡ ਟਾਈਪਸ ਆ, ਬਚਪਨ ਦੇ ਹਾਣੀ ਨੇ ਦੋਨੋਂ, ਅਤੇ ਉਹਨਾਂ ਨੂੰ ਵੀ ਕੁਛ ਖਾਸੀ ਸਮਝ ਨਹੀਂ ਆਈ, ਅਤੇ ਅਲਟੀਮੇਟਲੀ ਜੀ ਰਣਵੀਰ ਸਿੰਘ ਨੂੰ ਸਾਈਨ ਕਰ ਲਿੱਤਾ ਗਿਆ। ਜਦੋਂ ਡੌਨ 3 ਲਈ ਰਣਵੀਰ ਸਿੰਘ ਨੂੰ ਸਾਈਨ ਕੀਤਾ ਗਿਆ ਅਤੇ ਪੋਸਟਰ ਵੀ ਬਣਾਇਆ ਅਤੇ ਟੀਜ਼ਰ ਵੀ ਕੱਢਿਆ, ਅਤੇ ਲੋਕਾਂ ਨੂੰ ਖਾਸਾ ਆਈਡੀਆ ਵਧੀਆ ਨਹੀਂ ਲੱਗਾ, ਕਿਉਂਕਿ ਤਦ ਤੱਕ ਕੋਈ ਫਿਲਮ ਇੱਧਰ ਹੀ ਮੇਜਰ ਆਈ ਨਹੀਂ ਸੀਗੀ, 2-3 ਇਕੱਠੀਆਂ ਇੱਕ ਤੋਂ ਬਾਅਦ ਇੱਕ ਫਲੋਪ ਫਿਲਮਾਂ ਆਈਆਂ ਸੀਗੀਆਂ ਰਣਵੀਰ ਸਿੰਘ ਦੀਆਂ,
1: ਸਮਾਂ ਨਹੀਂ ਸਹੀ ਚੱਲਣ ਡਿਆ।
0: ਹਾਂ, ਅਤੇ ਧੁਰੰਦਰ ਦੀ ਦੂਰ ਦੂਰ ਤੱਕ ਕੋਈ ਗੱਲਬਾਤ ਨਹੀਂ ਸੀ, ਕਿ ਧੁਰੰਦਰ ਵੀ ਆ ਰਹੀ ਹੈ, ਹੈ ਨਾ। ਹੁਣ ਧੁਰੰਦਰ ਆ ਗਈ, ਆ ਕੇ ਹਿੱਟ ਹੋ ਗਈ, ਬਹੁਤ ਬੰਪਰ ਹਿੱਟ ਹੋ ਗਈ। ਪਹਿਲੀ ਫਿਲਮ ਨੇ 1000 crore ਕੀਤਾ, ਅਗਲੀ ਨੇ 1500 ਤੋਂ ਉੱਪਰ ਕੀਤਾ, 2500 crore ਦੀ ਕਲੈਕਸ਼ਨਸ ਦੇ ਉੱਪਰ ਬੈਠ ਕੇ ਰਣਵੀਰ ਸਿੰਘ ਨੇ ਹੁਣ ਮਨਾ ਕਰਤਾ ਕਿ ਮੈਂ ਡੌਨ 3 ਨਹੀਂ ਕਰਨੀ। ਫਰਹਾਨ ਅਖਤਰ ਨੂੰ ਬੜਾ ਮਾਇੰਡ ਹੋ ਗਿਆ ਬਈ, ਉਹਨੇ ਕਿਹਾ ਕਿ ਤੂੰ ਨਹੀਂ ਕਰਨੀ ਤਾਂ ਨਾ ਕਰ, 45 crore ਰੁਪਈਆ ਮੋੜ ਦੇ, ਮੈਂ 45 crore ਰੁਪਈਆ ਇਨਵੈਸਟ ਕਰ ਚੁੱਕਾ ਤੇਰੇ ਨਾਮ ਤੇ, ਫਿਲਮ ਦੀ ਸਕ੍ਰਿਪਟਿੰਗ ਹੋ ਗਈ, ਐਡ ਵਗੈਰਾ ਜੋ ਕੁਛ ਵੀ ਹੁੰਦਾ ਹੋਏਗਾ ਨਾ।
1: ਆਹੋ, 3 ਸਾਲ ਤੋਂ ਬੈਕ ਐਂਡ ਤੇ ਕੁਛ ਨਾ ਕੁਛ।
0: ਰਣਵੀਰ ਸਿੰਘ ਕਹਿੰਦਾ ਬਈ 4-5 crore ਲੈ ਕੇ ਵਿਹਲੇ ਹੁੰਦੇ ਹੋ ਤਾਂ ਹੋ,
1: ਮੈਂ 45 crore ਨਹੀਂ ਮੈਂ ਦੇਣਾ,
0: ਇਹ ਤਾਂ ਥੋੜਾ ਜ਼ਿਆਦਾ ਹੋ ਰਿਹਾ ਬਈ, ਹੈ ਨਾ। ਤੇ ਜੀ ਅਲਟੀਮੇਟ ਇਹ ਹੋਇਆ ਕਿ ਉੱਡਦੀ ਉੱਡਦੀ ਖਬਰ ਆਈ ਕਿ ਜੀ ਬਾਲੀਵੁੱਡ ਨੇ ਰਣਵੀਰ ਸਿੰਘ ਨੂੰ ਬੈਨ ਕਰਤਾ।
1: ਓਕੇ,
0: ਬਾਲੀਵੁੱਡ ਨੇ ਬੈਨ ਨਹੀਂ ਕੀਤਾ, ਇੱਕ FYS ਨਾਮ ਦੀ ਇੱਕ ਸੰਸਥਾ ਹੈ ਬਾਲੀਵੁੱਡ ਦੇ ਅੰਦਰ ਹੀ, ਜਿਹਦੇ ਅੰਦਰ 5 lakh ਤੋਂ ਉੱਪਰ ਟੈਕਨੀਸ਼ੀਅਨ ਨਾਲ ਜੁੜਿਆ ਪਿਆ। ਟੈਕਨੀਸ਼ੀਅਨ ਰਾਈਡ ਫਰੋਮ ਐਕਟਰਸ ਟੂ ਰਾਈਟਰਸ ਟੂ ਸਪੋਟ ਬੋਏ ਟੂ ਜੂਨੀਅਰ ਆਰਟਿਸਟ, ਲਾਈਨ ਪ੍ਰੋਡਿਊਸਰਸ, ਕੋਸਟਿਊਮ ਡਿਪਾਰਟਮੈਂਟ, ਮੇਕਅਪ ਡਿਪਾਰਟਮੈਂਟ, ਹੇਅਰ ਡਿਪਾਰਟਮੈਂਟ,
1: PR ਡਿਪਾਰਟਮੈਂਟ,
0: 5 lakh ਤੋਂ ਉੱਪਰ ਟੈਕਨੀਸ਼ੀਅਨ ਨੇ। ਉਹਨਾਂ ਨੇ ਰਣਵੀਰ ਸਿੰਘ ਨੂੰ 2-3 times ਸੰਮਨ ਕੀਤਾ ਕਿ ਸਾਡੇ ਕੋਲ ਆ ਕੇ ਆਪਣੀ ਗੱਲ ਰੱਖੋ, ਤੇ ਇੱਦਾਂ ਦੀ ਹੀ ਸੇਮ ਸੰਸਥਾ ਹੈਗੀ ਹੈ ਪ੍ਰੋਡਿਊਸਰ ਗਿਲਡ, ਜੋ ਫਰਹਾਨ ਅਖਤਰ ਜਿਹਦੇ ਕੋਲ ਗਿਆ ਸੀ ਕਿ ਮੇਰੇ ਨਾਲ ਧੱਕਾ ਹੋ ਰਿਹਾ ਕੁਛ ਕਰੋ, FYS ਪ੍ਰੋਡਿਊਸਰ ਗਿਲਡ ਕੋਲ ਗਈ ਅਲਟੀਮੇਟਲੀ ਕਿ ਬਈ ਇਹਨੂੰ ਬੈਨ ਕੀਤਾ ਜਾਵੇ। ਉਹ ਕਹਿੰਦੇ ਲੀਗਲੀ ਬੈਨ ਤਾਂ ਨਹੀਂ ਕਰ ਸਕਦੇ, ਤੇ ਤੁਸੀਂ ਆਪਣੇ ਲੈਵਲ ਤੇ ਜੇ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਨਾ ਕਰੋ। ਸੋ ਹੁਣ ਐਫ ਵਾਈਸ ਨੇ ਇਹ ਕਿਹਾ ਕਿ ਜੀ ਸਾਡਾ ਕੋਈ ਵੀ ਮੈਂਬਰ ਸਾਡੀ ਸੰਸਥਾ ਦਾ ਕੋਈ ਵੀ ਮੈਂਬਰ ਅਗਲੇ 3 ਸਾਲ ਤੱਕ ਰਣਵੀਰ ਸਿੰਘ ਦੇ ਕਿਸੇ ਪ੍ਰੋਜੈਕਟ ਚ ਕੰਮ ਨਹੀਂ ਕਰੇਗਾ, ਜਿਸ ਕਰਕੇ ਕੁਛ ਚੀਜ਼ਾਂ ਦੀ ਸ਼ੂਟਿੰਗ ਰੁਕ ਗਈ ਹੈ।
2: ਓਕੇ, ਮਤਲਬ ਜਿਹੜੀ ਇਹ ਐਫ ਵਾਈਸ ਦੀ ਤੁਸੀਂ ਗੱਲ ਕਰਦੇ ਹੋ, ਮੈਂ ਸਰੋਤਿਆਂ ਨੂੰ ਥੋੜਾ ਜਿਹਾ ਕਲੀਅਰ ਕਰਦੇ ਕਿ ਉਹ ਹੈਗੀ ਹੈ ਜੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਾਈਨ ਇੰਪਲੋਈਜ਼ ਦੀ, ਜਿਹੜੀ ਆ ਉਹ ਇੱਕ ਫੈਡਰੇਸ਼ਨ ਦੀ ਲਾ ਲਓ ਕਿ ਇੱਕ ਸੰਸਥਾ ਲਾ ਲਓ, ਜਿੱਦਾਂ ਇੱਕ ਅਮਰੇਲਾ ਬੋਡੀ ਬਣਾਈ ਆ ਰਲ ਕੇ ਸਾਰੇ ਲੋਕਾਂ ਨੇ, ਇੱਕ ਕਮੇਟੀ ਲਾ ਲਓ ਵੱਡੇ ਲੈਵਲ ਦੀ ਕਮੇਟੀ ਜਿਹਨੇ ਸਿਰਫ ਫਿਲਮਾਂ ਦਾ ਹੀ ਉਹ ਮਜ਼ਾ ਵੇਖਣਾ ਵਾ।
0: ਹਾਂ, ਮਤਲਬ ਇਸ ਤੋਂ ਇਲਾਵਾ ਇਹ ਲੋਕ ਇਸ ਤਰ੍ਹਾਂ ਦੀ ਚੀਜ਼ਾਂ ਮੇਨ ਕਰਦੇ
2: ਨਾ ਇੰਡੀਆ ਦੀ,
0: ਹਾਂ ਕਿ ਜੂਨੀਅਰ ਆਰਟਿਸਟਾਂ ਦੇ ਪੈਸੇ ਨਾ ਖਰਾਬ ਹੋਣ, ਸਪੋਟ ਬੋਇਜ਼ ਦੇ ਪੈਸੇ ਨਾ ਖਰਾਬ ਹੋਣ, ਟੈਕਨੀਸ਼ੀਅਨਾਂ ਵਗੈਰਾ ਦੇ। ਸੋ ਮਤਲਬ ਬੇਸਿਕ ਪੁਆਇੰਟ ਇਹ ਹੁੰਦਾ ਇਸ ਬੋਡੀ ਦਾ, ਤੇ
2: ਮਤਲਬ ਮੇਨਲੀ ਬਾਲੀਵੁੱਡ ਦੇ ਨਾਲ ਲਿੰਕ ਆ।
0: ਹਾਂ ਹਾਂ,
2: ਵੀ ਜਿਹੜੀਆਂ
0: ਸਿਰਫ ਤੇ ਸਿਰਫ ਹਿੰਦੀ ਫਿਲਮ ਇੰਡਸਟਰੀ ਦੇ ਨਾਲ ਲਿੰਕ ਆ,
2: ਤੇ ਉਹਦੇ ਵਿੱਚ ਹੁਣ 5 ਲੱਖ ਜੇ ਬੰਦਾ ਹੈਗਾ ਵਾ, ਅਪ ਟੂ 5 ਲੱਖ ਇਹ ਕਹਿੰਦੇ ਨੇ, ਤੇ ਜੇ 5 ਲੱਖ ਨੇ ਇਹ ਚੀਜ਼ ਡਿਸਾਈਡ ਕਰ ਲਈ ਆ, ਤੇ ਜੇ ਮੰਨ ਲਓ ਮੈਂ ਇੰਡਸਟਰੀ ਨਾਲ ਜੁੜਿਆ ਵਾਂ, ਜੇ ਮੇਰੇ 5 ਲੱਖ ਮੇਰੇ ਅਗੇਂਸਟ ਹੋ ਗਏ ਆ ਜਾਂ ਮੇਰੇ ਨਾਲ ਉਹ ਨਹੀਂ ਕੰਮ ਕਰਨ ਨੂੰ ਤਿਆਰ, ਤੇ ਕਿਤੇ ਨਾ ਕਿਤੇ ਮੈਨੂੰ ਮੁਸ਼ਕਲਾਂ ਤਾਂ ਆਉਣੀਆਂ ਹੀ ਆ। ਹਾਲਾਂਕਿ ਮੈਂ ਇਕੱਲਾ ਜੇ ਚਾਹਵਾਂ ਸ਼ਾਇਦ ਤੇ ਕੰਮ ਕਰ ਸਕਦਾ ਵਾਂ, ਕਿਉਂਕਿ ਇਹ ਲੀਗਲੀ ਨੋਟਿਸ ਨਹੀਂ ਆ ਫਿਰ ਦੁਬਾਰਾ ਤੋਂ।
0: ਹਾਂ, ਮਤਲਬ ਕੋਰਟ ਇੱਧਰ ਕਿਸੇ ਤੇ ਵੀ ਲਾ ਨਹੀਂ ਸਕਦੀ ਕਿ ਤੂੰ ਬੈਨ ਆ, ਤੂੰ ਕੰਮ ਨਹੀਂ ਕਰ ਸਕਦਾ। ਇਟਸ ਜਸਟ ਕਿ ਉਹ 5 ਲੱਖ ਬੰਦਿਆਂ ਦੇ ਉੱਪਰ ਹੁਣ ਉਸ ਸੰਸਥਾ ਨੇ ਕਹਿ ਦਿੱਤਾ ਕਿ ਤੁਸੀਂ, ਉਹ ਯੂਨੀਅਨ ਨੇ ਕਹਿ ਦਿੱਤਾ ਕਿ ਤੁਸੀਂ ਕੰਮ ਨਹੀਂ ਕਰਨਾ ਬੰਦੇ ਨਾਲ। ਫਿਰ ਉਹ ਇਹ ਹੈ ਕਿ ਖਰਾਬੀ ਤਾਂ ਹੋਏਗੀ, ਕਿਉਂਕਿ ਓਬਵੀਅਸ ਜੀ ਗੱਲ ਹੈ, ਇੰਨੀ ਤਕੜੀ ਵਰਕਫੋਰਸ ਜੇ ਨਾ ਕਰਦੀ ਆ ਕੰਮ ਕਰਨ ਤੋਂ, ਤਾਂ ਪ੍ਰੋਡਿਊਸਰ ਦਾ ਪੈਸਾ ਖਰਾਬ ਹੋਏਗਾ। ਛੋਟੇ ਛੋਟੇ ਸ਼ਡਿਊਲ ਵੀ ਜਿਹੜੇ ਹੁੰਦੇ ਆ 8-8, 10-10 ਦਿਨ ਦੇ, ਉਹ ਵੀ ਮਤਲਬ ਕਰੋੜਾਂ 'ਚ ਕੋਸਟ ਕਰਦੇ ਆ। ਸਮਝੋ ਇੱਕ ਸ਼ਡਿਊਲ ਇੱਧਰ ਹੀ ਕੰਟਰੋਵਰਸੀ ਕਰਕੇ ਜੇ ਖਰਾਬ ਹੋ ਜਾਵੇ ਤਾਂ ਐਕਟਰ ਦੇ ਉੱਪਰ ਪੈ ਜਾਂਦਾ। ਅੱਛਾ, ਇੱਕ ਇਹ ਵੀ ਗੱਲ ਹੈ ਕਿ ਇਹ ਇੱਦਾਂ ਦਾ ਸੇਮ ਕੇਸ ਪਹਿਲੇ ਵੀ ਹੋਇਆ ਸੀ, ਪਰ ਉਹ ਹੋਇਆ ਸੀ ਕਾਰਤਿਕ ਆਰਿਅਨ ਨਾਲ।
2: ਓਕੇ,
0: ਕਾਰਤਿਕ ਆਰਿਅਨ ਨੂੰ ਧਰਮਾ ਪ੍ਰੋਡਕਸ਼ਨ ਨੇ ਪਹਿਲੀ ਵਾਰ ਆ ਕਿ ਪਹਿਲੀ ਤਾਂ ਸ਼ਾਇਦ ਹੁਣ ਤੱਕ ਅਖੀਰਲੀ ਹੀ ਆਪਾਂ ਕਵਾਂਗੇ, ਕਿਉਂਕਿ ਉਹ ਬਾਅਦ 'ਚੋਂ ਪਲਟ ਗਏ, ਪਰ ਉਹਨਾਂ ਨੇ ਸਪੈਸ਼ਲ ਪੋਸਟ ਪਾਈ ਸੀ ਕਿ ਅਸੀਂ ਕਾਰਤਿਕ ਆਰਿਅਨ ਨਾਲ ਦੋਸਤਾਨਾ ਟੂ ਕਰਨ ਲੱਗੇ ਸੀਗੇ, ਪਰ ਉਹਦੇ ਬਹੁਤ ਜ਼ਿਆਦਾ ਅਨਪ੍ਰੋਫੈਸ਼ਨਲ ਬਿਹੇਵੀਅਰ ਦੇ ਕਾਰਨ ਅਸੀਂ ਉਹਨੂੰ ਫਿਲਮ 'ਚੋਂ ਕੱਢ ਰਹੇ ਹਾਂ, ਫਿਲਮ ਬੰਦ ਕਰ ਰਹੇ ਹਾਂ ਫਿਲਹਾਲ ਲਈ, ਅਤੇ ਅਸੀਂ ਕਾਰਤਿਕ ਆਰਿਅਨ ਨਾਲ ਕਦੀ ਵੀ ਕੋਈ ਵੀ ਫਿਲਮ ਨਹੀਂ ਕਰਾਂਗੇ। ਪਰ ਅਲਟੀਮੇਟਲੀ 1-2 ਸਾਲ ਬਾਅਦ ਉਹਨਾਂ ਨੇ ਕੀਤੀ ਫਿਲਮ, ਪਤਾ ਨਹੀਂ ਕੀ ਨਾਂ ਸੀਗਾ ਫਿਲਮ ਦਾ, ਪਰ ਚੱਲੀ ਨਹੀਂ ਸੀ।
2: ਸਮਝੌਤੇ ਹੋ ਜਾਂਦੇ ਆ,
0: ਹਾਂ ਹੋ ਜਾਂਦੇ,
2: ਇੱਕ ਥਾਂ 'ਤੇ ਬੰਦ ਕਮਰੇ ਦੇ ਵਿੱਚ ਹੋ ਜਾਂਦੇ, ਕਿਸੇ ਵੇਲੇ ਸਾਹਮਣੇ ਨਹੀਂ ਆਉਂਦੇ। ਹੁਣ ਇਹ ਵੀ ਇੱਕ ਕੰਟਰੋਵਰਸੀ, ਕਈ ਕਹਿੰਦੇ ਨੇ ਕਿ ਇਹ ਫਿਲਮ ਆਊਗੀ ਤੇ ਆਊਗੀ ਵੀ ਇਹਨਾਂ ਦੀ, ਪਰ ਇਹਨਾਂ ਨੇ ਪਹਿਲਾਂ ਹਾਈਪ ਜੀ ਕ੍ਰੀਏਟ ਕੀਤੀ।
0: ਬਿਲਕੁਲ, ਕਿਉਂਕਿ ਯਾਰ ਸੁਣਾ ਕੇ ਸਮਝਣ ਨੂੰ ਬੜਾ ਔਖਾ ਲੱਗਦਾ, ਕਿਉਂਕਿ ਐਕਸਲ ਐਂਟਰਟੇਨਮੈਂਟ ਜਿਹੜੀ ਫਰਹਾਨ ਅਖਤਰ ਦੀ ਪ੍ਰੋਡਕਸ਼ਨ ਕੰਪਨੀ ਆ
2: ਜੀ,
0: ਉਹਦੇ ਅੰਡਰ ਖਾਸ ਕਰ
2: ਦੇ ਨਾਲ
0: ਰਿਤੇਸ਼ ਸਿਧਵਾਨੀ ਇਜ਼ ਹਿਸ ਪਾਰਟਨਰ, ਤੇ ਜ਼ੋਇਆ ਅਖਤਰ ਜੋ ਉਹਦੀ ਭੈਣ ਹੈ ਫਰਹਾਨ ਦੀ, ਉਹਦੀਆਂ 2 ਫਿਲਮਾਂ ਦੇ ਅੰਦਰ ਮੇਨ ਹੀਰੋ ਦਾ ਕੰਮ ਕੀਤਾ ਹੋਇਆ, ਤੇ ਰਣਵੀਰ ਨੂੰ ਉਹ ਫਿਲਮਾਂ ਉਹਨੇ ਹਿੱਟ ਵੀ ਡਿਲੀਵਰ ਕੀਤੀਆਂ ਸੀ, ਦਿਲ ਧੜਕਨੇ 2 ਤੇ ਗਲੀ ਬੋਏ, ਗਲੀ ਬੋਏ ਖਾਸ ਕਰ ਬਹੁਤ ਚੱਲੀ ਸੀ, ਅਵਾਰਡ ਵੀ ਬਹੁਤ ਮਿਲੇ ਸੀਗੇ। ਸੋ ਮੈਨੂੰ ਲੱਗਦਾ ਨਹੀਂ ਕੋਈ ਆਪਣਾ ਇਸ ਤਰ੍ਹਾਂ ਪ੍ਰੋਫੈਸ਼ਨਲ ਰਿਲੇਸ਼ਨ ਇੱਕ ਪ੍ਰੋਪਰ ਪਰਿਵਾਰ ਨਾਲ ਵੀ ਖਰਾਬ ਕਰੇ। ਪਰ ਇਹ ਹੈ ਜੀ ਕੰਟਰੋਵਰਸੀ ਜਿਹੜੀ ਇਸ ਹਫਤੇ ਘਿਰੀ ਰਹੀ। ਅਸੀਂ ਗਾਇਸ ਸ਼ੇਰਾ ਵੀ ਦੇਖਣੀ ਸੀ, ਪਰ ਸ਼ੇਰਾ ਦੇਖ ਨਹੀਂ ਰਹਿ ਗਈ।
2: ਹਾਂ, ਸ਼ੇਰਾ ਵੇਖਣੀ,
0: ਸ਼ੇਰਾ ਵੇਖਣੀ।
2: ਇਹਦੇ ਵਿੱਚ ਇੱਦਾਂ ਵੀ ਹੋ ਸਕਦਾ ਨਾ ਕਿ ਮੰਨ ਲਓ ਹੁਣ ਜੇ ਮੇਰਾ ਰੀਸੈਂਟਲੀ ਕੋਈ ਕੰਮ ਚੱਲਿਆ ਜਾਂ ਮੈਨੂੰ ਕਿਤੇ ਪੈਸੇ ਵੱਜੇ ਆ ਪੰਜਾਬੀ 'ਚ ਜੇ ਗੱਲ ਕਰ ਲਈਏ,
0: ਹਾਂਜੀ ਹਾਂਜੀ,
2: ਅਗਲੇ ਨੂੰ ਹੁੰਦਾ ਵੀ ਯਾਰ ਕੱਢ ਲਓ ਜੇ ਨਿਕਲਦੇ ਆ,
0: ਥੱਪੜੇ ਪਏ ਆ ਸਾਨੂੰ ਕਰੋੜਾਂ ਦੇ,
2: ਇਹਨੂੰ 40-45 ਕਰੋੜ ਨੇ ਕੀ ਫਰਕ ਪੈਣ ਡਿਆ, ਮੰਗ ਕੇ ਵੇਖ ਲਓ ਜੇ ਦਿੰਦਾ ਤੇ।
0: ਹਾਂ ਮਤਲਬ, ਪਰ ਆਈ ਡੋਂਟ ਥਿੰਕ ਸੋ, ਬੜਾ ਤਕੜਾ ਖਾਨਦਾਨ ਆ, ਬੜੇ ਪੈਸੇ ਇਹਨਾਂ ਲੋਕਾਂ ਕੋਲ, ਆਈ ਡੋਂਟ ਥਿੰਕ ਸੋ ਦੇ ਵੁੱਡ ਬੀ ਡੂਇੰਗ ਦੈਟ। ਮੈਨੂੰ ਸਗੋਂ ਫਰਹਾਨ ਅਖਤਰ ਲਈ ਸਗੋਂ ਇਸ ਕਰਕੇ ਬੁਰਾ ਲੱਗ ਰਿਹਾ ਕਿਉਂਕਿ ਫਰਹਾਨ ਅਖਤਰ ਇਜ਼ ਅ ਵੈਰੀ ਗੁੱਡ ਡਾਇਰੈਕਟਰ। ਆਪਾਂ ਫਰਹਾਨ ਅਖਤਰ ਨੂੰ ਇੱਕ ਫਿਲਮ ਤੋਂ ਜ਼ਰੂਰ ਜਾਣਦੇ, ਦਿਲ ਚਾਹਤਾ ਹੈ। ਦਿਲ ਚਾਹਤਾ 2007 ਆਈ ਸੀਗੀ, ਸਿਡਨੀ 'ਚ ਉਹਦੀ ਸ਼ੂਟਿੰਗ ਹੋਈ ਸੀਗੀ, ਜਿਹੜਾ ਆਮਿਰ ਖਾਨ ਦਾ ਪਾਰਟ ਸੀ। ਉਹਦਾ ਇੱਕ ਬਹੁਤ ਮੇਜਰ ਉਹ ਚੇਂਜ ਲੈ ਕੇ ਆਈ ਬਾਲੀਵੁੱਡ ਦੇ ਅੰਦਰ, ਜੋ 99 ਤੋਂ ਲੈ ਕੇ 1999 ਤੱਕ ਦੀ ਫਿਲਮਾਂ ਤੋਂ ਜੁਦਾ ਕਰ ਦਿੰਦਾ। ਉਹ ਲੈ ਕੇ ਆਇਆ ਸਿੰਕ ਇਨ ਸਾਊਂਡ, ਡਬਿੰਗ ਉਸ ਫਿਲਮ ਤੋਂ ਬੰਦ ਹੋ ਗਈ ਸਾਰੀ ਸਾਰੀ ਜਿਹੜੀ ਸੀਗੀ, ਉਹ ਉੱਪਰ ਮਾਈਕ ਰੱਖ ਕੇ ਉਹਨਾਂ ਨੇ ਰਿਕਾਰਡ ਕੀਤਾ, ਐਂਡ ਜਿਹੜੇ ਡਾਇਲੋਗ ਸੀਗੇ ਉਹ ਕਨਵਰਸੇਸ਼ਨਲ ਲਿਖੇ। ਜਿੱਦਾਂ ਪਹਿਲੀਆਂ ਫਿਲਮਾਂ 'ਚ ਇਸ ਤਰ੍ਹਾਂ ਹੁੰਦਾ ਹੈ ਨਾ ਕਿ ਕਰੈਕਟਰ ਵੀ ਕੈਮਰੇ ਵੱਲ ਦੇਖ ਰਿਹਾ, ਜਿਹਨੂੰ ਬੋਲ ਰਿਹਾ ਉਹ ਵੀ ਕੈਮਰੇ ਵੱਲ ਹੀ ਵੇਖ ਰਿਹਾ, ਆਹਮੋ ਸਾਹਮਣੇ ਕਰਕੇ ਨਹੀਂ ਕਰ ਰਹੇ। ਇਹ ਵਾਲਾ ਕਨਸੈਪਟ ਫਿਰ ਬੜੀ ਕਾਮੇਡੀ ਰੋਮ ਕੌਮ ਇਹ ਵਾਲਾ ਜਿਹੜਾ ਜੋਨਰ ਹੈ, ਇਹ ਫਰਹਾਨ ਅਖਤਰ ਦੀ ਉਸ ਮੂਵੀ ਕਾਰਨ ਬਾਅਦ 'ਚੋਂ ਬਹੁਤ ਉੱਭਰ ਕੇ ਆਇਆ। ਹਮ ਤੁਮ ਵਰਗੀਆਂ ਫਿਲਮਾਂ ਆਈਆਂ,
2: ਕਾਪੀ ਕਰਨਾ।
0: ਹਾਂ, ਸੋ ਮਤਲਬ ਇਹ ਹੈ ਕਿ ਬਿਗ ਡਾਇਰੈਕਟਰ, ਆਈ ਡੋਂਟ ਥਿੰਕ ਸੋ ਮੇਕ ਸੈਂਸ। ਪਰ ਰਣਵੀਰ ਸਿੰਘ ਨਾਲ ਇਸਾ ਹੁੰਦਾ ਹੀ ਜਾ ਰਿਹਾ। ਪਹਿਲੋਂ ਨੇ ਸ਼ਕਤੀਮਾਨ ਕਰਨਾ ਸੀਗਾ, ਸ਼ਕਤੀਮਾਨ ਵੀ ਅਟਕ ਗਿਆ। ਉਹ ਜਿਹੜੇ ਅਸਲੀ ਚ ਸ਼ਕਤੀਮਾਨ ਨੇ ਮੁਕੇਸ਼ ਖੰਨਾ ਜੀ, ਉਹ ਰਾਈਟਸ ਨਹੀਂ ਦੇ ਰਹੇ, ਕਹਿੰਦੇ ਮੈਂ ਹੀ ਸ਼ਕਤੀਮਾਨ।
2: ਇਹ ਵੀ ਤੁਹਾਨੂੰ ਪਤਾ, ਜਿੱਦਾਂ ਮੈਂ ਕੋਈ ਸੁਣ ਰਿਹਾ ਕਿਸੇ ਦੀ ਗੱਲ, ਉਹ ਕਹਿੰਦਾ ਸੀਗਾ ਕਿ ਜਦੋਂ ਕੋਈ ਇੱਦਾਂ ਦਾ ਟਾਈਮ ਆਉਂਦਾ ਨਾ ਕਿਸੇ ਵੀ ਆਰਟਿਸਟ ਦੇ ਉੱਤੇ, ਜਾਂ ਮੰਨ ਲਓ ਜਿਹੜੀ ਕੋਈ ਫੇਮਸ ਪਰਸਨੈਲਿਟੀ ਜਿਹੜੀ ਕਿਤਿਓਂ ਕਿਤੇ ਪਹੁੰਚ ਜਾਂਦੀ ਆ, ਜਦੋਂ ਉਹਦੇ ਫੇਸ ਆਉਂਦਾ ਕੋਈ ਡਾਊਨਫਾਲ ਆਉਂਦੀ ਉਹਦੀ ਜ਼ਿੰਦਗੀ ਦੇ ਵਿੱਚ, ਤੇ ਉਸ ਤੋਂ ਬਾਅਦ ਉਹਨਾਂ ਦੇ ਟੀਮਸ ਜਿਹੜੀਆਂ ਹੁੰਦੀਆਂ, ਪੀ ਆਰ ਜਿਹਨੂੰ ਕਹਿ ਦਿੰਦੇ ਆ ਜਾਂ ਹੋਰ ਹੋਣਗੀਆਂ ਵੱਖਰੀਆਂ ਵੱਖਰੀਆਂ, ਉਹ ਪਲੈਨਿੰਗ ਕਰਦੀਆਂ ਨੇ ਕਿ ਤੁਸੀਂ ਕਿੱਦਾਂ ਗਾਂਹ ਹੁਣ ਆ ਸਕਦੇ ਹੋ,
0: ਇਹਨੂੰ
2: ਇਸ ਚੀਜ਼ ਨੂੰ ਚੁੱਕੇ ਤਾਂ ਕਿੱਦਾਂ ਖੜਨਾ ਵਾ, ਕਿ ਚਲਾਉਣੀ ਕਿੱਦਾਂ ਤੇਰੀ ਚੀਜ਼ ਬਣੀ, ਤੈਨੂੰ ਦੁਬਾਰਾ ਲੋਕਾਂ ਦੇ ਵਿੱਚ ਤੈਨੂੰ ਵੇਖੇ ਲੋਕ ਜਾਂ ਕੋਈ ਆ ਕੇ ਤੈਨੂੰ ਤੇਰੀ ਉਹ ਕਰੇ, ਕੀ ਇਹਨੂੰ ਕਹਿੰਦੇ ਆ, ਪ੍ਰਸ਼ੰਸਾ ਕਰੇ ਜਾਂ ਬੰਦੇ ਨੂੰ ਐਪਰੀਸ਼ੀਏਟ ਕਰੇ, ਉਹ ਕਿੱਦਾਂ ਕਰਾਉਣੀ ਆ, ਤੇ ਉਹ ਕਈ ਤਰੀਕੇ ਇਹ ਵੀ ਨੇ ਵਿੱਚੋਂ।
0: ਹਾਂ ਹਾਂ ਬਿਲਕੁਲ ਬਿਲਕੁਲ। ਜੇ ਤੂੰ ਆਪਾਂ ਜੇ ਹਿਸਟਰੀ ਦੇ ਅੰਦਰ ਦੇਖੀਏ ਇਨ ਟਰਮਸ ਆਫ ਸੈਲੀਬ੍ਰਿਟੀ ਮੈਨੇਜਮੈਂਟ, ਤੇ ਯੂਜੁਅਲੀ ਇਹੀ ਹੁੰਦਾ ਪੀ ਆਰ ਟੀਮਸ, ਇੱਕ ਤੇ ਕਿਸੇ ਦਾ ਡਾਊਨਫਾਲ ਹੋ ਗਿਆ, ਕੋਈ ਖਰਾਬੀ ਆ ਗਈ, ਉਹਨੂੰ ਉੱਪਰ ਕਰਨਾ ਤਾਂ ਹਰ ਪੀ ਆਰ ਕੰਪਨੀ ਦਾ ਕੰਮ ਹੈ। ਜਿਹੜਾ ਬੰਦਾ ਬਹੁਤ ਉੱਪਰ ਹੈ, ਪੀਕ 'ਤੇ ਹੈ ਨਾ, ਉਹ ਫਿਰ ਸੈਚੂਰੇਟ ਹੋ ਗਿਆ, ਹੁਣ ਉਹਨਾਂ ਨੂੰ ਇਹ ਵਿਪਤਾ ਪੈ ਜਾਂਦੀ। ਹੁਣ ਇਸ ਤੋਂ ਉੱਪਰ ਇੱਦਾਂ ਕੀ ਲੈ ਕੇ ਆਇਆ ਜਾਵੇ ਖਬਰ ਦੇ ਅੰਦਰ, ਕਿ ਹੁਣ ਫਿਲਮ ਆ ਗਈ, ਫਿਲਮ ਬੰਪਰ ਹਿੱਟ ਹੋ ਗਈ, ਸਾਰੇ ਮੁਲਕ ਨੇ ਵੇਖ ਲਈ, ਹੁਣ ਨੈੱਟਫਲਿਕਸ 'ਤੇ ਵੀ ਆ ਗਈ, ਹੁਣ ਕੁਛ ਖਾਲੀ ਹੈ, ਹੁਣ ਬਿਲਕੁਲ ਸਭ ਕੁਛ, ਹੁਣ ਕਿਸ ਚੀਜ਼ ਨਾਲ ਭਰਿਆ ਜਾਵੇ, ਕਿ ਹੈ ਨਾ, ਹਾਊ ਟੂ ਬਰਿੰਗ ਜੂਸ ਟੂ ਦੀ ਆਡੀਅੰਸ, ਉਹ ਵਾਲੀ ਗੱਲ ਆ,
2: ਸਵਾਦ ਚਾਹੀਦਾ।
0: ਹਾਂ ਫਿਰ
2: ਸਵਾਦ ਚਾਹੀਦਾ,
0: ਹਾਂ ਜਨਤਾ ਕੋ ਸਵਾਦ ਚਾਹੀਏ। ਸੋ ਸਵਾਦ ਦੇਣੇ ਕੇ ਲੀਏ ਜੀ ਹਿੰਦੀ
2: ਚਾਹੀਦਾ, ਕੋਈ ਨਾ ਕੋਈ।
0: ਹਿੰਦੀ ਫਿਲਮ ਇੰਡਸਟਰੀ ਹਮੇਸ਼ਾ ਤਤਪਰ ਰਹਿਤੀ ਹੈ। ਇੱਕ ਹੋਰ ਇੰਡਸਟਰੀ ਹੈ ਜੀ ਜੋ ਜਨਤਾ ਨੂੰ ਸਵਾਦ, ਜਨਤਾ ਨੂੰ ਇੰਟਰਟੇਨਮੈਂਟ ਦੇਣ ਲਈ ਪੁਰਜ਼ੋਰ ਕੰਮ ਕਰਦੀ ਹੈ, ਉਹ ਹੈ ਜੀ ਕ੍ਰਿਕਟ। ਕ੍ਰਿਕਟ ਦੇ ਅੰਦਰ ਜੀ IPL ਕੱਲ੍ਹ ਰਾਤ ਮੈਚ ਸੀਗਾ, ਰਾਜਸਥਾਨ ਰਾਇਲਸ ਅਤੇ ਸਨਰਾਈਜ਼ਰਸ ਹੈਦਰਾਬਾਦ ਦਾ ਐਲੀਮੀਨੇਟਰ ਸੀਗਾ, ਸਨਰਾਈਜ਼ਰ ਹੈਦਰਾਬਾਦ ਬਾਹਰ ਹੋ ਗਏ। ਮੇਨ ਪਰਫੋਰਮੈਂਸ, ਓਨਲੀ ਇੰਪੈਕਟ ਪਰਫੋਰਮੈਂਸ ਜਿਹਨੇ ਦੋਨੋਂ ਟੀਮਾਂ ਦੇ ਅੰਦਰ ਕੁਛ ਵੱਖਰਾ ਰੱਖਿਆ, ਉਹ ਸੀ ਵੈਭਵ ਸੂਰਿਆਵੰਸ਼ੀ। ਮੈਂ ਤਾਂ ਲਾਈਵ ਵੇਖੀ ਉਹਦੀ ਬੈਟਿੰਗ, ਮਾਈ ਗੋਡ, ਤੁਸੀਂ 4 ਛੱਕੇ ਲਗਾਤਾਰ ਪੈਟ ਕਮਿੰਸ ਨੂੰ ਕਿਸ ਤਰ੍ਹਾਂ ਮਾਰ ਸਕਦੇ
2: ਹੋ, ਮਾਈ ਜਿਹੜਾ ਕਿ ਵੱਡੇ ਵੱਡੇ ਬੈਟਸਮੈਨਾਂ ਨੂੰ ਸਿੱਧਾ ਯਾਰਕਰ ਮਾਰ ਕੇ ਬੋਲਡ ਕਰ ਦਿੰਦਾ।
0: ਐਂਡ ਇੱਕ ਹੋਰ ਸੀ ਕਿ ਕਿਉਂਕਿ ਐਲੀਮੀਨੇਟਰ ਸੀਗਾ ਤੇ ਜੇ RR ਹਾਰ ਜਾਂਦੀ ਤਾਂ ਫਿਰ ਉਹਨਾਂ ਨੂੰ ਮੌਕਾ ਨਹੀਂ ਮਿਲਣਾ ਸੀ ਅਗਲੇ ਸਾਲ ਖੇਡਣ ਦਾ। ਸੋ ਮੇਰੇ ਖਿਆਲ ਨਾਲ ਵੈਭਵ ਨੂੰ ਪਤਾ ਸੀ ਤੇ ਉਹ ਇੱਕ ਰਿਕਾਰਡ ਦੇ ਬ੍ਰਿੰਕ ਤੇ ਸੀਗਾ ਕਿ ਅੱਜ ਤੱਕ ਦੇ ਸਭ ਤੋਂ ਜ਼ਿਆਦਾ ਛੱਕੇ ਇਨ ਆਲ ਦਾ IPL ਐਡੀਸ਼ਨਸ। ਸੋ 14 ਸਾਲ ਪੁਰਾਣਾ ਰਿਕਾਰਡ ਜਦੋਂ ਖੁਦ 1 ਸਾਲ ਦਾ ਸੀਗਾ ਉਹ ਕੱਲ ਵੈਭਵ ਨੇ ਤੋੜਤਾ। ਵੈਭਵ ਨੇ 7 ਛੱਕੇ ਮਾਰੇ ਜਿਹਦੇ ਨਾਲ ਉਹਦਾ ਅਲਟੀਮੇਟਲੀ ਤਾਂ 12 ਮਾਰੇ ਤੇ ਜਿਹਦੇ ਨਾਲ ਉਹ ਰਿਕਾਰਡ ਪਾਰ ਕਰ ਗਿਆ ਕ੍ਰਿਸ ਗੇਲ ਦਾ। ਕ੍ਰਿਸ ਗੇਲ ਦੇ 59 ਛੱਕੇ ਸੀਗੇ, 59 ਛੱਕੇ ਤੇ 65 ਛੱਕਿਆਂ ਨਾਲ ਆਪਣਾ ਸੀਜ਼ਨ ਹਜੇ ਤੱਕ ਬਰਕਰਾਰ ਰੱਖਿਆ। ਹਜੇ ਤਾਂ ਇੱਕ ਹੋਰ ਮੈਚ ਖੇਲਣਾ ਇਹਨਾਂ ਨੇ, ਔਰੇਂਜ ਕੈਪ ਵੀ ਮਿਲ ਗਈ ਹੈ। ਐਂਡ ਇਹ ਵੀ ਬਹੁਤ ਵੱਡੀ ਗੱਲ ਹੈ ਕਿ 200+ ਸਟ੍ਰਾਈਕ ਰੇਟ ਔਰੇਂਜ ਕੈਪ ਦੀ ਹੋੜ ਦੇ ਅੰਦਰ ਜਿੰਨੀ ਵੀ ਇਸ ਵਾਰੀ ਟੀਮਸ ਦੇ ਪਲੇਅਰ ਸੀਗੇ ਜਿਨ੍ਹਾਂ ਨੇ ਵੀ 500+ ਰਨ ਬਣਾਏ ਆ, ਉਹਨਾਂ 'ਚ ਸਿਰਫ 2 ਹੀ ਬੈਟਸਮੈਨ ਨੇ, ਇੱਕ ਅਭਿਸ਼ੇਕ ਸ਼ਰਮਾ, ਕੱਲ੍ਹ ਕੁਛ ਕਰ ਨਹੀਂ ਪਾਏ, 0 'ਤੇ ਆਊਟ ਹੋ ਗਏ, ਪਰ ਉਹਦਾ 200+ ਸਟ੍ਰਾਈਕ ਰੇਟ ਅਤੇ ਇਹਦਾ 237 ਕੇ 240 ਸਟ੍ਰਾਈਕ ਰੇਟ ਰਿਹਾ। ਅਤੇ ਉਹ ਕਿੱਦਾਂ, ਮੈਨੂੰ ਕਈ ਲੋਕਾਂ 'ਚ ਨਾ ਇਹ ਕਿਆਸ ਲਗਾਇਆ ਜਾਂਦਾ ਕਿ ਨਹੀਂ ਬਈ ਇਹ ਤਾਂ ਓਵਰ ਏਜ ਆ, ਕਿ ਇਹ 15 ਤਾਂ ਨਹੀਂ ਆ। ਕੱਲ੍ਹ ਉਹ ਜਦੋਂ ਆਊਟ ਹੋਇਆ ਨਾ ਬਣੀ, ਤਦ ਮੈਨੂੰ ਪਤਾ ਲੱਗ ਗਿਆ ਨਹੀਂ ਯਾਰ ਉਹ ਵਾਕਈ 14-15 ਸਾਲ ਦਾ ਹੀ ਹੈ, ਕਿਉਂਕਿ ਉਹ ਆਊਟ ਹੋ ਗਿਆ। ਉਹ ਰਿਕਾਰਡ ਬਣਾਉਣ ਲੱਗਾ ਸੀਗਾ ਜੇ ਉਸੇ ਬਾਲ ਤੇ ਸੈਂਚਰੀ ਬਣਾ ਦਿੰਦਾ, 97 ਦਾ ਸੀਗਾ ਤੇ ਉਹ ਕ੍ਰਿਸ ਗੇਲ ਦਾ ਖਤਮ ਹੋ ਜਾਣਾ ਸੀਗਾ, ਉਹ ਵਿਚਾਰਾ ਆਊਟ ਹੋ ਗਿਆ, ਉਹਦੇ ਤੋਂ ਪੈਰ ਨਹੀਂ ਪੁੱਟਿਆ ਗਿਆ। ਸਰ ਆਪਾਂ ਨੀ ਗਲੀ 'ਚ ਖੇਡਦੇ ਯਾਰ, ਇੱਕ ਬਾਲ ਹੋਰ ਕਰਾ ਦੇ, ਮੈਂ ਨਹੀਂ ਮੰਨਦਾ ਚੀਟਿੰਗ ਹੈ। ਅਗਲਾ ਬੈਟਸਮੈਨ ਆ ਗਿਆ, ਧਰੁਵ ਜਰੈਲ ਆ ਗਿਆ ਕ੍ਰੀਸ ਤੇ, ਉਹ ਮੁੰਡਾ ਨਹੀਂ ਹਿਲਦਾ ਪਿਆ ਕਿ ਯਾਰ ਕੁਛ ਤੇ ਕਰ ਦੋ ਯਾਰ, ਮੈਂ ਨਹੀਂ ਮੰਨਦਾ, ਮੈਂ ਨਹੀਂ ਜਾਣਾ, ਮੈਂ ਨਹੀਂ
2: ਮੈਂ ਬਣਾ ਕੇ ਜਾਣਾ,
0: ਮੈਂ ਨਹੀਂ ਹੂੰ, ਮੈਨੂੰ
2: ਮੈਨੂੰ ਤਾਂ ਬੰਦਾ ਵੀ ਯਾਰ
0: ਟ੍ਰਾਇਲ ਬਾਲ
2: ਚਾਹੀਦਾ ਆਪਣਾ ਅੰਪਾਇਰ ਨੂੰ।
0: ਬੜੇ ਇੱਕ ਤਰਫਾ ਜੇ ਮੈਚ ਰਹੇ
2: ਜਿਹੜੇ ਰਹੇ ਆ, ਉਹ ਸੱਚੀ ਪੂਰੇ ਪੂਰੇ ਇੱਕ ਤਰਫਾ।
0: GT ਤੇ ਉਹਦਾ ਕੀ RCB ਦਾ ਮੈਚ ਜਿਹੜਾ ਹੋਇਆ, RCB ਜਿੱਤ ਗਿਆ, ਹਾਂ ਇੱਕ ਤਰਫਾ ਸੀ ਉਹ ਰਜਤ ਪਾਟੀਦਾਰ
2: ਭਾਈ ਤੋਂ ਸਵਾਈ ਹੋਰ ਕੋਈ ਵੀ ਨਹੀਂ ਚੱਲੇ।
0: ਹਾਂ ਹਾਂ ਹਾਂ ਰਜਤ ਪਾਟੀਦਾਰ ਦੀ ਬਹੁਤ ਫੈਨੋਮਨਲ ਪਰਫਾਰਮੈਂਸ,
2: ਉਹ ਵੀ ਹੁੰਦਾ ਹੁੰਦਾ ਰਹਿ ਗਿਆ ਵੇਖ ਲਓ।
0: ਹਾਂ ਹਾਂ ਹਾਂ ਉਹ ਵੀ ਆਲਮੋਸਟ ਦੇਰ ਸੀ, ਉਹ ਵੀ ਮਤਲਬ 498 ਰਨ ਤੇ, ਸੋ ਆਈ ਐਮ ਪ੍ਰੀਟੀ ਮਚ ਸ਼ੋਰ ਹੀ ਵਿਲ ਬੀ ਏਬਲ ਟੂ ਮੇਕ ਮੋਰ ਰਨਸ, ਤੋ ਉਹਦਾ ਵੀ ਸਟ੍ਰਾਈਕ ਰੇਟ 191 ਦਾ ਚੱਲਦਾ ਪਿਆ। ਮੇਰੇ ਖਿਆਲ ਨਾਲ ਜੇ ਜੋ ਮੈਨੂੰ ਲੱਗਦਾ, ਬਾਕੀ ਸਾਡੇ ਸਰੋਤਾ ਦੱਸਣ ਉਹਨਾਂ ਨੂੰ ਕੀ ਫੀਲਿੰਗ ਹੈ, ਪਰ ਮੈਨੂੰ ਲੱਗਦਾ ਜੇ GT ਦੁਬਾਰਾ ਜਿੱਤ ਜਾਂਦੀ ਹੈ ਆਹਾ ਰਾਊਂਡ 2 RR ਤੋਂ ਤੇ RCB ਲਈ ਕੇਕ ਵਾਕ ਹੋਏਗਾ ਜਿੱਤਣਾ ਮੈਨੂੰ ਲੱਗਦਾ ਸਿਰਫ ਰਾਜਸਥਾਨ ਰਾਇਲਸ ਜੇ ਆਉਂਦੀ ਨਾ ਫਾਈਨਲ
2: ਫਿਰ ਉਹਨਾਂ ਦਾ
0: ਉਹ ਟੱਕਰ ਵਾਲਾ ਮੈਚ ਹੋ ਸਕਦਾ ਗੁਜਰਾਤ ਥੋੜੀ ਸੇਫ ਕ੍ਰਿਕਟ ਖੇਲਦਾ
2: ਵੇਖਿਆ ਜਾਵੇ ਤੇ ਇੱਕ ਵਾਰੀ ਹਾਰ ਆਲਰੇਡੀ ਚੁੱਕੇ ਨੇ RCB GT ਤੋਂ ਜਿਹੜੀ ਜਿੱਤ ਚੁੱਕੀ RCB ਤੋਂ ਪਿਛਲੇ ਮੈਚਾਂ ਦੇ ਵਿੱਚ ਪਰ ਇਹ ਹੁਣ ਚਲੋ
0: ਪਰ ਮੈਨੂੰ ਲੱਗਦਾ
2: ਜਿਸ ਤਰ੍ਹਾਂ ਵੇਖੋ ਪ੍ਰੈਡਿਕਸ਼ਨ ਕਰ ਸਕਦੇ ਹਾਂ
0: ਪ੍ਰੈਡਿਕਸ਼ਨ
2: ਵੀ ਨਹੀਂ ਕਰ ਸਕਦੇ ਆਪਾਂ ਦੇ ਆਪਣਾ ਅੰਦਾਜ਼ਾ ਹੀ
0: ਤਾਂ ਹਾਂ ਉਹੀ ਉਹ ਅੰਦਾਜ਼ਾ ਹੀ ਪ੍ਰੈਡਿਕਸ਼ਨ ਹੈ ਦੇਖਿਆ ਫਿਰ ਤੂੰ ਜੋ ਚਾਹੇ ਚਾਹੇ ਨਤੀਜੇ ਵੀ ਨਤੀਜੇ
2: ਨਹੀਂ ਪਰ ਪ੍ਰੈਡਿਕਸ਼ਨ ਆ ਜਾਂਦਾ ਨਾ ਕਿ ਜਿੱਦਾਂ ਵੀ ਕੋਈ ਐਕਸਪਰਟ ਚੀਜ਼ ਕਰ ਰਿਹਾ ਪ੍ਰੈਡਿਕਸ਼ਨ
0: ਉਹ ਫੋਰਕਾਸਟਿੰਗ
2: ਅੱਛਾ ਜੀ
0: ਉਹ ਫੋਰਕਾਸਟ ਹੁੰਦਾ
2: ਅਸੀਂ ਗਲਤੀ ਸਮਝਦੇ ਰਹੇ ਹੁਣ ਤੱਕ
0: ਫੋਰਕਾਸਟ ਹੁੰਦਾ ਕਿ ਤੂੰ ਮੰਨ ਕੇ ਚੱਲ ਮੈਂ ਜੋ ਕਿਹਾ ਤਾਂ ਸਹੀ ਆ ਪ੍ਰੈਡਿਕਸ਼ਨ ਹੁੰਦਾ ਕਿ ਮੈਨੂੰ ਲੱਗਦਾ
2: ਹੋ ਸਕਦਾ
0: ਹਾਂ ਉਹ ਵਾਲੀ ਗੱਲ ਆ ਸੋ ਜੀ ਅਸੀਂ ਫੋਰਕਾਸਟ ਨਹੀਂ ਕਰਾਂਗੇ ਅਸੀਂ ਪ੍ਰੈਡਿਕਟ ਕਰਾਂਗੇ ਤੇ ਪ੍ਰੈਡਿਕਸ਼ਨ ਸਾਡੀ ਹੈ ਕਿ ਮੈਨੂੰ ਲੱਗਦਾ RCB ਨੇ ਲੈ ਜਾਣਾ ਦੁਬਾਰਾ
2: ਹਨਾ ਮੈਂ ਵੈਸੇ ਹੁਣ ਮੇਰੀ ਉਦਾਂ ਫੇਵਰਟ ਪਨੀਰ ਆਪਣਾ ਟੀਮ ਜਿਹੜੀ ਪੰਜਾਬ ਸੀਗੀ
0: ਪਰ ਪੰਜਾਬ ਹੁਣ ਚਲੋ ਆਲਰੇਡੀ ਹੁਣ ਨਹੀਂ ਹੈ ਤੇ ਨਹੀਂ
2: ਹੈ ਹੋ ਜਾਣੇ ਹੋ ਗਿਆ ਹੁਣ ਪਰ ਉੱਥੋਂ ਸੈਕਿੰਡ ਜਿਹੜੀ ਫੇਵਰਟ ਆ ਉਹ ਫਿਰ ਆਪਣੀ RCB ਆ
0: ਕਾਰਨ ਕੋਹਲੀ
2: ਨਹੀਂ ਕੋਹਲੀ ਨਹੀਂ ਯਾਰ RCB ਨੇ ਨਾ ਸ਼ੁਰੂ ਤੋਂ ਕਾਰਨ ਪਤਾ ਕੀ ਹੈ ਉਹਦੇ ਪਿੱਛੇ RCB ਨੇ ਸ਼ੁਰੂ ਤੋਂ ਨਾ ਮਿਹਨਤ ਜੀ ਬੜੀ
0: ਕੀਤੀ ਬੜਾ ਹੁੰਦਾ ਯਾਰ ਬਸ ਹੁਣ ਲੈ ਦੇ ਕੇ ਬਸ ਇੱਕ ਦਿੱਲੀ ਤੇ ਪੰਜਾਬ ਏਦਾਂ ਦੇ ਰਹਿ ਗਏ ਕਿ ਪਤਾ ਨੀ ਵਾਰੀ ਲੱਗਣੀ ਕਦੇ ਕਿ ਨਹੀਂ ਲੱਗਣੀ ਹਨਾ RCB ਨੇ ਚਲੋ ਉਹਨਾਂ ਨੂੰ 18 ਸਾਲ ਪੁਰਾਣਾ ਸ਼ਰਾਪ ਸੀ ਜਿਹੜਾ ਪਿਛਲੇ ਸਾਲ ਟੁੱਟ ਗਿਆ ਮੈਨੂੰ ਲੱਗਦਾ ਕਿ ਹੁਣ RCB ਅਗਲੇ 5 ਸਾਲ ਚ ਤਾਂ ਐਟਲੀਸਟ ਇਹ ਵਾਲਾ ਜਿੱਤਣ ਨਾ ਜਿੱਤਣ ਮੈਨੂੰ ਲੱਗਦਾ ਅਗਲੇ 5 ਸੈਸ਼ਨ ਦੇ ਅੰਦਰ ਇੱਕ ਵਾਰੀ ਤਾਂ ਹੋਰ ਜਿੱਤਣ
2: ਇੱਕ ਮੇਰੀ ਫੇਵਰੇਟ ਤਾਂ ਵੀ ਸੀ ਕਿਉਂਕਿ ABD ਵਿਲੀਅਰਸ
0: ਸ਼ੇਨ ਵਾਟਸਨ ਵੀ ਆਇਆ ਫਿਰ ਉਹਦੇ ਅੰਦਰ ਯੁਵਰਾਜ ਸਿੰਘ ਵੀ ਮੇਰੇ ਖਿਆਲ ਲੈ ਕੇ 2 ਸੀਜ਼ਨ ਖੇਡੇ ਆ ਜਦੋਂ ਯੁਵਰਾਜ ਸਿੰਘ ਨੂੰ RCB ਨੇ ਖਰੀਦਿਆ ਸੀਗਾ ਤਦ ਪਹਿਲੀ ਵਾਰੀ 15 ਕਰੋੜ ਦੀ ਫਿਗਰ ਟੱਚ ਹੋਈ ਸੀਗੀ IPL ਦੇ ਅੰਦਰ
2: ਜਿਹੜੀ ਇਹਨਾਂ ਨੇ ਉਹਨੂੰ ਪੇ ਕੀਤੀ
0: ਉਸ ਤੋਂ ਪਹਿਲਾਂ ਨਹੀਂ ਹੋਈ ਸੀ
2: ਨਹੀਂ ਉਹ ਕਿਉਂਕਿ ਜ਼ਰੂਰੀ ਆ ਇਹ ਚੀਜ਼ ਨਾ ਕਿਉਂਕਿ ਜਿੱਤੇ ਕਿਉਂਕਿ ਮਿਹਨਤ ਬੜੀ ਆ ਯਾਰ ਹੁਣ ਥੱਲੇ ਉਹਨਾਂ ਨੂੰ ਜੇਬੀ ਡਿਵੀਲੀਅਰਸ ਨੂੰ ਕੱਢ ਦਿਉ ਤੇ ਥੱਲੇ ਆ ਪਾਤੀਦਾਰ ਹੋ ਗਿਆ ਹੁਣ ਇਹਨਾਂ ਦੇ ਕਿੰਨੀ ਵਧੀਆ ਪਰਫਾਰਮੈਂਸ ਦਿੱਤੀ ਆ ਸਾਰਿਆਂ ਨੂੰ ਪਤਾ ਆਪਾਂ ਹਰ ਇੱਕ ਦੇ ਵਿੱਚ ਪਾਦੀਕਾਰ ਉਹਦੀ ਕਿੰਨੀ ਵਧੀਆ
0: ਹੁਣ
2: ਇਹਨਾਂ ਦੋਵਾਂ ਦੀ ਜਿਹੜੀ ਆ ਉਹ ਮਤਲਬ ਉਹਨਾਂ ਦੇ ਮੁਕਾਬਲੇ ਚ ਗੱਲ ਕਰੀਏ ਇਹਨਾਂ ਨੇ ਡਿੱਗਣ ਨਹੀਂ ਦਿੱਤੀ ਉਹ ਚੀਜ਼
0: ਇਹ ਮੈਂ ਗੱਲ ਦੱਸਾਂ
2: ਇੱਡੇ ਵੱਡੇ ਪਲੇਅਰ ਨਿਕਲ ਕੇ ਗਏ
0: ਇਹ ਨਾ ਆਮ ਪ੍ਰੀਟੀ ਮਚ ਸ਼ੋਰ ਜਿਹੜੇ ਕ੍ਰਿਕਟ ਬਹੁਤ ਫੋਲੋ ਕਰਦੇ ਆ ਉਸ ਚੀਜ਼ ਨਾਲ ਹਾਮੀ ਭਰਨਗੇ ਕਿ ਇਹ ਵਾਲੀ ਇੱਕ ਚੀਜ਼ ਹੈ ਨਾ ਕਿ ਪੰਜਾਬ ਵੀ ਕਿੰਨਾ ਪੰਜਾਬ ਇੰਨਾ ਜ਼ਿਆਦਾ ਹਿੱਟ ਕਦੋਂ ਹੋ ਗਿਆ ਹਨਾ ਜਦੋਂ ਪੰਜਾਬ ਨੇ ਅਨਕੈਪਡ ਪਲੇਅਰਸ ਬਹੁਤ ਖਿਡਾਏ ਹਨਾ ਮਤਲਬ ਪ੍ਰਿਆਂਸ਼ ਆਰੀਆ ਤੇ ਪ੍ਰਭ ਸਿਮਰਨ ਜਾਂ ਫਿਰ ਅਰਸ਼ਦੀਪ ਵੀ ਬੇਸਿਕਲੀ IPL ਸੈਟ ਤੋਂ ਹੀ ਆਇਆ ਹਨਾ ਹਰਪ੍ਰੀਤ ਬਰਾੜ ਹੋ ਗਿਆ ਨਿਹਾਲ ਵਡੇਰਾ ਇਹ ਸਾਰੇ ਅਨਕੈਪਡ ਪਲੇਅਰਸ ਨੇ ਇੰਡੀਆ ਲਈ ਨਹੀਂ ਕਦੀ ਖੇਡੇ ਦੇ ਆਰ ਨੋਟ ਸਟਾਰਸ ਇਹ ਆਏ ਇਹ ਖੇਡੇ ਸਟਾਰ ਬਣੇ ਹਨਾ ਇਹ ਵਾਲਾ ਜਿਹੜਾ ਮਤਾ ਹੈ ਨਾ ਇਹ ਵਾਲੇ ਜਿਹੜਾ ਇੱਕ ਲੀਕ ਹੈ ਇਹ ਪਹਿਲੇ ਸੀਜ਼ਨ 'ਚ ਹੀ ਬਣ ਗਈ ਸੀਗੀ IPL ਦੇ ਰਾਜਸਥਾਨ ਰਾਇਲਸ ਰਾਜਸਥਾਨ ਰਾਇਲਸ ਦੀ ਟੀਮ ਦੇ ਅੰਦਰ ਇੱਕ ਵੀ ਸੁਪਰ ਸਟਾਰ ਨਹੀਂ ਸੀ ਐਕਸੈਪਟ ਫੋਰ ਸ਼ੇਨ ਵਾਰਨ ਤੇ ਸ਼ੇਨ ਵਾਟਸਨ ਤੇ ਉਹਨਾਂ ਨੇ 18-19 ਸਾਲ ਹੋ ਗਏ ਅੱਜ ਉਹਨਾਂ ਦੇ ਤੀਸਰੀ ਵਾਰੀ ਹੁਣ ਓਨਰ ਬਦਲ ਗਿਆ ਹਨਾ ਪਰ ਉਹਨਾਂ ਨੇ ਕਲਚਰ ਹਜੇ ਤੱਕ ਰੱਖਿਆ ਕਿ ਉਹ ਜਿੰਨੇ ਅਨਕੈਪਡ ਜਿੰਨੇ ਨਵੇਂ ਪਲੇਅਰਸ ਉਹ ਖਿਡਾਉਂਦੇ ਤੇ ਜਿੰਨੇ ਉਹ ਸਟਾਰ ਬਣਾਉਂਦੇ ਲੋਕਾਂ ਨੂੰ ਕੋਈ ਵੀ
2: ਨਹੀਂ
0: ਜਡੇਜਾ CSK ਤੇ ਜਾ ਕੇ ਪੀਕ ਕੀਤਾ ਪਰ ਜਡੇਜਾ ਲੈ ਕੇ ਰਾਜਸਥਾਨ ਆਇਆ ਸੀਗਾ ਇੱਦਾਂ ਦਾ ਇਹਨਾਂ ਨੇ ਬਹੁਤ ਕੰਮ ਕੀਤਾ ਹੋਇਆ ਤੇ ਸ਼ੇਨ ਵਾਰਨ ਨੂੰ ਕਹਿੰਦੇ ਕਿ ਸ਼ੇਨ ਵਾਰਨ ਵਾਸ ਨੋਟ ਇੰਟਰਸਟਿਡ ਟੂ ਪਲੇ ਐਂਡ ਆਲ ਸੋ ਸ਼ੇਨ ਵਾਰਨ ਨੇ ਇੱਕ ਸਾਈਡ ਡੀਲ ਕੀਤੀ ਸੀਗੀ ਕਿ ਮੈਨੂੰ ਕੁਛ 1% ਮਿਲੇਗਾ ਹਰ ਸਾਲ ਦਾ ਟੀਮ ਦੇ ਵਿੱਚੋਂ ਹਿੱਸਾ ਜੇ ਮੈਂ ਤੁਹਾਡੇ ਨਾਲ ਖੇਡਿਆ ਕਰਾਂਗਾ ਤੇ ਸ਼ੇਨ ਵਾਰਨ ਅਲਟੀਮੇਟਲੀ ਜਦੋਂ ਰਿਟਾਇਰ ਕੀਤੇ ਕ੍ਰਿਕਟ ਤੋਂ ਤੇ ਜਦੋਂ ਉਹਨਾਂ ਨੇ IPL ਛੱਡੀ ਤੇ 3% ਰਾਜਸਥਾਨ ਰਾਇਲਸ ਦਾ ਹਿੱਸੇਦਾਰ ਸੀਗੇ ਜਿਹਦੀ ਅੱਜ ਵੈਲਿਊ ਕੁਛ ਆਰਾਮ ਨਾਲ 100+ ਮਿਲੀਅਨ ਹੋਏਗੀ ਜੋ ਉਹਨਾਂ ਦੇ ਬੱਚੇ ਓਬਵੀਅਸਲੀ ਇੰਜੋਏ ਕਰ ਸਕਦੇ ਹੋਣਗੇ ਪਤਾ ਨਹੀਂ ਉਹਨਾਂ ਨੇ ਹਿੱਸਾ ਹਜੇ ਵੀ ਰੱਖਿਆ ਨਹੀਂ ਰੱਖਿਆ ਪਰ ਕਾਫੀ ਮਤਲਬ ਦੂਰ ਅੰਦੇਸ਼ੀ ਗ੍ਰੇਟ ਪਲੇਅਰ ਗ੍ਰੇਟ ਵਿਜ਼ਨ ਸੋ ਰੈਸਟ ਇਨ ਪੀਸ ਸ਼ੇਨ ਵਾਰਨ ਅ ਪ੍ਰਾਊਡ ਵਿਕਟੋਰੀਅਨ ਪ੍ਰਾਊਡ ਮੈਲਬਨੀਅਨ ਮੈਲਬਨ ਦੇ ਸੀ
2: ਨਹੀਂ ਮੈਲਬਨ ਦੇ
0: ਬਟ ਆਈ ਨੋ ਦੈਟ ਹਿਸ ਹੋਮ ਗਰਾਊਂਡ ਵਾਸ ਮੈਲਬਨ ਕ੍ਰਿਕਟ ਗਰਾਊਂਡ
2: MCG
0: ਹਾਂ ਬਿਲਕੁਲ
2: ਤੇ ਉਹਦੇ ਤੇ ਤਾਂ ਹੀ ਤੇ ਉਹਨਾਂ ਦਾ ਉਹ ਬਾਹਰ ਉਹ ਦਿਨ ਆਪਾਂ ਵੇਖਿਆ ਨਹੀਂ
0: ਹਾਂ ਹਾਂ ਸਟੈਚੂ
2: ਫੋਟੋ ਕਰਾਈ ਆਪਾਂ ਕਿ ਨਹੀਂ ਭਲਾ
0: ਸ਼ੇਨ ਵਾਨ ਨਾਲ
2: ਸਟੈਚੂ ਨਾਲ ਫੋਟੋ ਨਹੀਂ ਕਰਾਈ ਨਾ ਆਪਾਂ
0: ਫੋਟੋ ਨਹੀਂ ਕਰਾਈ ਆ ਤਾਂ
2: ਕਿਉਂ ਭਲਾ ਸਾਹਮਣੇ ਤੇ ਗਾ ਹੀ ਪਤਾ ਨਹੀਂ ਕਿਉਂ ਨਹੀਂ ਕਰਾਈ ਹੈ ਨਾ
1: ਆਪਾਂ ਸਰਤਾਜ ਜੀ ਦੀ ਫੋਟੋ ਕਰ ਗਏ ਸੀਗੇ ਚੰਗਾ ਲੱਗਦਾ ਕਿੰਨਾ ਵਧੀਆ ਲੱਗਦਾ ਮਾੜਾ ਸਾਈਡ ਯਾਰ ਮੈਂ ਤੇ ਬਣੀ ਨੇ ਫੋਟੋ ਕਰਾਣੀ
2: ਗਿਆ ਬੰਦਾ ਗੱਲਾਂ ਚ ਹੀ ਰਹਿ ਜਾਂਦਾ ਫੋਟੋ ਤੇ ਬੰਦਾ ਨੀ ਕਰਾਉਂਦਾ
1: ਗੱਲਾਂ ਚ ਹੀ ਰਹਿ ਜਾਂਦਾ
2: ਉੱਥੇ ਵੀ ਫੇਰ ਵੇਖ ਲੋ ਤਰਜੀਹ ਆਪਾਂ ਉਹਨਾਂ ਨੂੰ ਦਿੱਤੀ
0: ਹਾਂ ਉਹ ਤੇ
2: ਫੋਟੋ ਕਰਾਉਣੀ ਕਰਾ ਉਹਨਾਂ ਨਾਲ ਵੀ ਸਕਦੇ
0: ਹਾਂ ਹਾਂ ਹਾਂ ਹਾਂ ਤੂੰ ਕੀਤਾ ਵੈਸੇ ਐਮਸੀ ਜੀ ਦੇ ਟੂਰ ਕੀਤਾ ਕਦੀ
2: ਨਹੀਂ ਟੂਰ ਨਹੀਂ ਕੀਤਾ ਪਰ ਬਾਹਰੋਂ ਟੂਰ ਕੀਤਾ
0: ਇਟਸ ਵੈਰੀ ਗੁੱਡ ਜਿੰਨੇ ਵੀ ਕਦੀ ਐਮਸੀ ਜੀ ਦਾ ਟੂਰ ਕਰਨਾ ਹੋਵੇ ਜਿਨ੍ਹਾਂ ਨੇ ਕੀਤਾ ਹੋਇਆ ਆਪਣਾ ਐਕਸਪੀਰੀਅੰਸ ਵੀ ਜ਼ਰੂਰ ਦੱਸਣਾ ਐਮਸੀ ਜੀ ਦੇ ਟੂਰ ਦੇ ਅੰਦਰ ਤਾਂ ਇੱਕ ਬਜ਼ੁਰਗ ਜਿਹੇ ਅੰਕਲ ਸਲੈਸ਼ ਆਂਟੀ ਜੀ ਆਣਗੇ ਠੀਕ ਹੈ ਤੇ ਉਹਨਾਂ ਨੇ ਪਾਇਆ ਹੁੰਦਾ ਸਟ੍ਰਾਈਪਡ ਕੋਟ
2: ਪਰ ਇਹ ਦੋਵੇਂ ਜਣੇ ਪੱਕੇ ਆ
0: ਹਾਂ ਦੋਨਾਂ ਚੋਂ ਇੱਕ ਆਂਦਾ
2: ਓਕੇ
0: ਉਸ ਦਿਨ ਸਰਤਾਜ ਹੋਰਾਂ ਵੇਲੇ ਲੇਡੀ ਸੀ
2: ਆਂਟੀ ਜੀ ਆਏ
0: ਹਾਂ ਜਦੋਂ ਮੈਂ ਗਿਆ ਸੀ ਤਦ ਇੱਕ ਅੰਕਲ
2: ਆਂਟੀ ਜੀ ਨਹੀਂ ਮੈਡਮ ਜੀ ਲੱਗੀ
0: ਹਾਂ ਮੈਡਮ ਮੈਮ ਆਏ ਸੀ
2: ਮੈਂ ਗਲਤ ਰਹਿਣਾ ਤੇ ਗਈ ਜਾਓ ਸੌਰੀ ਅਗਲੀ ਵਾਰੀ ਕਰਨਾ ਹੈ ਕਿ ਨਹੀਂ ਟੂਰ
0: ਸੋ ਦੇਰ ਵਾਸ ਦਿਸ ਕੌਕੇਸ਼ੀਅਨ ਵੂਮਨ maybe in her late 60s
2: oh my god
0: yeah so eh andeya eh thonu pehle dasde ki ji eh sab sada cafeteria wagaira hai hana thonu duro ground dikhande hai fir dasde kinne gate ne jo ki 9 gate ne hana 9 gates to entry kar sakde ho same city wale hana then they say ki kinne ek log baith sakde so 104000 banda je bilkul bharna hi bharna ਤੇ ਹੋ ਜਾਂਦਾ ਅਦਰਵਾਈਜ਼ ਜੇ 90,000 ਨੂੰ ਇਹ ਲੋਕ ਫੁੱਲ ਗਿੰਦੇ ਆ
2: ਓਕੇ
0: 90 ਤੋਂ 95 ਨੂੰ ਦੇ ਕਾਲ ਇਟ ਫੁੱਲ
2: ਫੁੱਲ ਆ
0: ਠੀਕ ਹੈ ਫਿਰ ਇਹ ਤੁਹਾਨੂੰ ਲੈ ਕੇ ਜਾਂਦੇ ਆ ਡਰੈਸਿੰਗ ਰੂਮਸ ਦਿਖਾਉਂਦੇ ਆ ਕਿ ਇੱਥੇ ਪਲੇਅਰਸ ਡਰੈਸਿੰਗ ਰੂਮ ਯੂਜ਼ ਕਰਦੇ ਆ ਜਦੋਂ ਵੀ ਖੈਰ ਟੂਰ ਮਤਲਬ ਇਸ ਵਾਰ ਵੀ ਸੀਗਾ ਤੇ ਪਹਿਲੇ ਵੀ ਜਦੋਂ ਮੈਂ ਟੂਰ ਕਰਨ ਗਿਆ
2: ਜੀ
0: ਦੋਨੋਂ ਵਾਰੀ ਸੀਜ਼ਨ AFL ਦਾ ਚੱਲ ਰਿਹਾ ਸੀ ਸੋ ਇਹ ਗਰਾਸ AFL ਦੇ ਅੰਦਰ ਗਰਾਸ ਥੋੜ੍ਹੀ ਲੰਮੀ ਚੱਲਦੀ ਹੈ ਥੋੜ੍ਹੀ ਲੈਂਥ ਵਾਈਜ਼ ਲੌਂਗ ਹੁੰਦੀ ਆ ਕ੍ਰਿਕਟ ਵੇਲੇ ਸ਼ਾਰਟ ਰੱਖਦੇ ਆ ਜਿਹੜੀ ਪਿੱਚ ਹੁੰਦੀ ਇਹਨਾਂ ਦੀ ਕ੍ਰਿਕਟ ਦੀ ਉਹ ਇਹਨਾਂ ਦਾ ਇੱਕ ਵੇਅਰ ਹਾਊਸ ਹੈ ਰਿਚਮੰਡ ਚ
2: ਜੀ
0: ਉਹ ਉੱਥੇ ਰੱਖਦੇ ਇਹ ਪਿੱਚ ਨੂੰ ਓਵਰਲੋਡ ਓਵਰ ਸਾਈਜ਼ ਟਰੱਕ ਆਉਂਦਾ ਉਹਦੇ ਚ ਪਿੱਚ ਜਿੰਨੀਆਂ ਵੀ ਪਿੱਚਸ ਆ ਉਹ ਵਾਲੀਆਂ ਲੋਡ ਕਰਕੇ ਰੱਖਦੇ ਆ ਮੇਜਰ ਇੱਕ ਚੀਜ਼ ਹੋਰ ਹੈ ਕਿ ਜਦੋਂ ਸਚਿਨ 90s ਦੇ ਅੰਦਰ ਆਏ ਸੀਗੇ ਇੱਥੇ ਖੇਡਣ ਲਈ ਤਾਂ ਡੌਨ ਬ੍ਰੈਡਮੈਨ ਨੇ ਆਪਣੇ ਘਰੇ ਬੁਲਾਇਆ ਸੀਗਾ ਐਡੀਲੇਡ ਤੇ ਜਾ ਕੇ ਉਹਨਾਂ ਨੇ ਤਸਵੀਰਾਂ ਕਰਾਈਆਂ ਇੱਕ ਦੂਸਰੇ ਨਾਲ ਤੇ ਉਹ ਸਿਰਫ ਤਿੰਨ ਹੀ ਓਰਿਜਿਨਲ ਤਸਵੀਰਾਂ ਨੇ ਇੱਕ ਡੌਨ ਬ੍ਰੈਡਮੈਨ ਸਰ ਦੇ ਘਰ ਆ ਇੱਕ ਸਚਿਨ ਕੋਲ ਆ ਤੇ ਇੱਕ ਇਹਨਾਂ ਨੇ ਉਸ ਫੋਟੋਗ੍ਰਾਫਰ ਤੋਂ ਜਾਂ ਫਿਰ ਉਹ ਜਿਹੜੀ ਵੀ ਸੰਸਥਾ ਸੀ ਹਨਾ ਮੇਰੇ ਖਿਆਲ ਨਾਲ ਕੋਈ ਨਿਊਜ਼ ਪੇਪਰ ਏਜੰਸੀ ਸੀ ਪ੍ਰੀਟੀ ਮਸ਼ਹੂਰ ਉਹਨਾਂ ਤੋਂ $25,000 ਦੀ ਖਰੀਦ ਕੇ ਉਹ ਫਰੇਮ ਕਰਕੇ ਰੱਖੀ ਹੋਈ ਹੈ ਉੱਥੇ ਲਾਇਬ੍ਰੇਰੀ ਹੈ ਜਿਹਦੇ ਨਾਲ ਤੁਹਾਨੂੰ ਹੈਂਡ ਰਿਟਨ ਰਿਕਾਰਡਸ ਮਿਲਣਗੇ 1800 ਤੋਂ ਲੈ ਕੇ ਹੁਣ ਤੱਕ ਦੇ ਐਮ ਸੀ ਜੀ ਤੇ ਜਿੰਨੇ ਮੈਚ ਹੋਇਆ ਕਿ ਇਹ ਫਲਾਨਾ ਫਲਾਨਾ ਇਸ ਦਿਨ ਮੈਚ ਹੋਇਆ ਡੇ ਵਨ 'ਚ ਇਸ ਪਲੇਅਰ ਨੇ ਇੰਨੇ ਰਨ ਮਾਰੇ ਇਟਸ ਅਮੇਜ਼ਿੰਗ ਐਂਡ ਨੀਚੇ ਇੰਟਰੈਕਟਿਵ ਗੇਮਸ ਵੀ ਰੱਖੀਆਂ ਹੋਈਆਂ ਬੱਚਿਆਂ ਵਗੈਰਾ ਵਾਸਤੇ ਖੇਡਣ ਲਈ ਆਏ ਥੋਟ ਕਿ ਇੱਥੇ ਗੱਲਬਾਤ ਸਿਰਫ ਕ੍ਰਿਕਟ ਦੀ ਕਰਨਗੇ ਪਰ ਈਕੁਅਲੀ AFL ਦੀ ਵੀ ਗੱਲ ਕਰਦੇ ਆ
2: ਓਕੇ
0: ਤੇ ਕ੍ਰਿਕਟ ਦੀ ਵੀ ਕਰਦੇ ਆ ਤੇ ਇੱਕ ਵਾਰੀ ਇੱਥੇ ਓਲੰਪਿਕਸ ਵੀ ਮੇਨ ਆ ਨਾ ਇੱਕ ਵਾਰੀ ਓਲੰਪਿਕਸ ਵੀ ਹੋਏ ਸੀਗੇ ਇੱਥੇ ਤੋਂ ਓਲੰਪਿਕਸ ਦੇ ਅੰਦਰ ਵੀ ਜਿਹੜੀ ਜਿਹੜੀ ਗੇਮਸ ਹੋਈਆਂ ਸੀ ਜੋ ਜੋ ਜਿੱਤਿਆ ਸੀਗਾ ਉਹਨਾਂ ਦੀਆਂ ਵੀ ਇਹਨਾਂ ਨੇ ਯਾਦਗਾਰੀ ਰੱਖੀ ਹੋਈਆਂ ਸਵਾ ਘੰਟੇ ਘੰਟੇ ਦਾ ਹੈਗਾ ਹਿਊਮਨ ਜੀਨੀਅਸ ਐਥਲੈਟਿਕ ਜੀਨੀਅਸ ਦੇ ਉੱਪਰ ਤੁਸੀਂ ਕਹਿ ਲਓ ਇੱਕ ਚੱਲਦੀ ਫਿਰਦੀ ਮਿਊਜ਼ੀਅਮ ਆ ਐਵਰੀ ਵਨ ਸ਼ੁੱਡ ਗੋ ਹਰ ਕਿਸੇ ਨੂੰ ਦੇਖਣਾ ਚਾਹੀਦਾ ਇਟਸ ਗੁੱਡ ਐਕਸਪੀਰੀਅੰਸ
2: ਨਾਲੇ ਖਾਸ ਕਰਕੇ ਜੇ ਤੁਹਾਨੂੰ ਕ੍ਰਿਕਟ ਨਾਲ ਪਿਆਰ ਆ AFL ਨਾਲ ਪਿਆਰ ਆ
0: ਮੈਂ ਕਹਿੰਦਾ ਜੀ ਯਾਰ ਇਹ ਇੱਦਾਂ ਦੀ ਮੈਗਨੀਫਿਸੈਂਟ ਚੀਜ਼ਾਂ ਨਾਲ ਪਿਆਰ ਨਾ ਵੀ ਹੋਵੇ ਇੱਦਾਂ ਦੀ ਚੀਜ਼ਾਂ ਵੇਖਣੀਆਂ ਚਾਹੀਦੀਆਂ ਹਨਾ ਕਿਉਂਕਿ ਇੱਦਾਂ ਦੀਆਂ ਚੀਜ਼ਾਂ ਨਾ ਤੁਹਾਡੇ ਅੰਦਰ ਇੱਕ ਐਨਰਜੀ ਹਮੇਸ਼ਾ ਸਟਾਰਟ ਜੀਆਂ ਰੱਖਦੀਆਂ ਇੱਦਾਂ ਦੀਆਂ ਚੀਜ਼ਾਂ ਤੁਹਾਡੇ ਅੰਦਰ ਨਾ ਇੱਕ ਊਰਜਾ ਲਿਆਉਂਦਾ ਇੱਕ ਓਬਸੈਸ਼ਨ ਲਿਆਉਂਦਾ ਫਤੂਰ ਲਿਆਉਂਦਾ ਕੰਮ ਕਰਦੀਆਂ ਭਾਵੇਂ ਤੁਹਾਨੂੰ ਕਿਸੇ ਵੀ ਚੀਜ਼ ਦਾ ਪੈਸ਼ਨ ਹੋਵੇ ਕਿਸੇ ਵੀ ਚੀਜ਼ ਦੇ ਅੰਦਰ ਤੁਹਾਡਾ ਇੰਟਰਸਟ ਹੋਵੇ ਪਰ ਜਦੋਂ ਤੁਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਬਹੁਤਾ ਵੇਖਦੇ ਹੋ ਆਰਟ ਵਰਕ ਹੋ ਗਿਆ ਮਿਊਜ਼ੀਅਮਸ ਹੋ ਗਏ ਹੈ ਨਾ ਜਿਸ ਆਪਾਂ ਪਹਿਲੇ ਇੱਕ ਵਾਰੀ ਗੱਲ ਕੀਤੀ ਸੀ ਕਿ ਕਦੀ ਵੀ ਫਿਲਮ ਦੇਖਣੀ ਠੀਕ ਹੈ 22-25 ਦੀ ਆਪਾਂ ਖਰੀਦਦੇ ਹਾਂ ਟਿਕਟ ਪਰ ਕਦੀ ਆਈਮੈਕਸ ਵਾਲੀ ਫਿਲਮ ਆਈਮੈਕਸ 'ਚ ਜਾ ਕੇ ਵੇਖਿਓ ਤੁਹਾਨੂੰ ਸਿਨੇਮਾ ਨਾਲ ਪਿਆਰ ਹੋ ਜਾਏਗਾ ਹੈ ਨਾ ਕਿੱਥੇ 4K ਕਿੱਥੇ 12K
2: ਦੂਜੀ 'ਚ ਵੇਖਣ ਨੂੰ ਨਹੀਂ ਜੀ ਕਰਨਾ
0: ਹਾਂ ਇਹ ਹੈ ਫਿਰ ਫਿਰ ਵਾਕਈ ਜਦੋਂ ਤੁਸੀਂ ਕਦੇ ਵੀ ਉਹ ਪੋਸਟਰ 'ਤੇ ਲਿਖਿਆ ਦੇਖੋਗੇ ਨਾ ਸ਼ਾਰਟ ਇਨ ਆਈਮੈਕਸ ਤੁਸੀਂ ਕਹੋਗੇ ਮੈਂ ਆਈਮੈਕਸ 'ਚ ਹੀ ਵੇਖਣਾ ਹੈ ਨਾ ਸੋ ਇੱਦਾਂ ਹੀ ਚੀਜ਼ਾਂ ਤੁਹਾਡੇ ਅੰਦਰ ਦਾ ਜਿਹੜਾ ਪੈਸ਼ਨ ਆ ਤੁਹਾਡੇ ਅੰਦਰ ਦਾ ਜਿਹੜਾ ਇਨਸਾਨ ਆ ਉਹਨੂੰ ਮੇਰੇ ਹਿਸਾਬ ਨਾਲ ਜ਼ਿੰਦਾ ਰੱਖਦੀਆਂ
2: ਜੀ ਬਿਲਕੁਲ ਪਰ ਆਪਾਂ ਤੁਹਾਨੂੰ ਇਹ ਦੱਸਣ ਲੱਗ ਗਏ ਕਿਉਂਕਿ ਕ੍ਰਿਸ਼ਨਾ ਜੀ ਨੇ ਟੂਰ ਕੀਤਾ ਸੀ ਤੇ ਤੁਹਾਨੂੰ ਦੱਸ ਦਈਏ ਵੀ ਕੀ ਹੁੰਦਾ ਟੂਰ 'ਚ ਜੇ ਕਦੀ ਸੋਚ ਰਹੇ ਹੋ ਜਾਂ ਕਦੇ ਟਾਈਮ ਹੈਗਾ ਕੱਢ ਕੇ ਤੇ ਜ਼ਰੂਰ ਵੇਖ ਆਓ ਕਿਉਂਕਿ ਕਿਸੇ ਵੇਲੇ ਬੰਦਾ ਇਹੋ ਸੋਚਦਾ ਰਹਿ ਜਾਂਦਾ ਵੀ ਮੇਰੇ ਕੋਲ ਸਮਾਂ ਤਾਂ ਹੈਗਾ ਪਰ ਮੈਂ ਕਿੱਥੇ ਜਾਵਾਂ ਕੀ ਵੇਖਾਂ
0: ਉੱਥੇ ਇਨਫੈਕਟ ਮਤਲਬ ਇਹ ਵੀ ਦੱਸਿਆ ਉਹਨਾਂ ਨੇ ਜਿਹੜੇ ਉਹ ਅੰਕਲ ਜੀ ਸੀਗੇ ਜਿਹਨੇ ਆਪਣਾ ਸਟ੍ਰਾਈਪ ਕੋਟ ਪਾਇਆ ਸੀਗਾ, ਉਹਨਾਂ ਦੱਸਿਆ ਕਿ ਇਹ ਸਾਡਾ ਮੈਲਬਰਨ ਕ੍ਰਿਕਟ ਕਮੇਟੀ ਜਿਹੜੀ ਵੀ ਉਹਨਾਂ ਦੀ ਹੈਗਾ ਹੈ ਨਾ, ਉਹਨਾਂ ਦੇ ਚੇਂਬਰ ਦਾ ਇਹ ਕੋਟ ਹੈ ਕਿ ਜੇ ਤੁਸੀਂ ਸਾਡੇ ਮੈਂਬਰ ਬਣਨਾ ਚਾਹੁੰਦੇ ਹੋ ਐਮ ਸੀ ਜੀ ਦੇ, ਤੇ ਫਿਲਹਾਲ ਕੁਛ 35-36 ਸਾਲ ਦੀ ਵੇਟਿੰਗ ਹੈ, ਸੋ ਅੱਜ ਅਪਲਾਈ ਕਰੋਗੇ 30 ਸਾਲ ਬਾਅਦ ਜਾ ਕੇ ਕਾਲ ਆਏਗਾ ਕਿ ਯੈਸ ਯੂ ਕੈਨ ਬੀ ਮੈਂਬਰ ਵਿਦ ਅਸ,
2: ਮਤਲਬ ਕੋਈ
0: ਇੰਨੀ ਤਗੜੀ
2: ਲੈਵਲ ਨਹੀਂ ਆਏ, ਵੱਡਾ ਲੈਵਲ
0: ਬਿਗ ਡੀਲ ਹੈ,
2: ਬਿਗ ਡੀਲ
0: ਹੈ, ਹੋਮ ਆਫ ਕ੍ਰਿਕਟ, ਅਸੀਂ ਮਤਲਬ ਕ੍ਰਿਕਟ ਦੀ ਭਾਸ਼ਾ 'ਚ ਤਾਂ ਇਹਨੂੰ ਹੋਮ ਆਫ ਕ੍ਰਿਕਟ ਕਹਿੰਦੇ, ਦੋ ਹੀ ਗਰਾਊਂਡ ਸੀਗੇ ਲਾਰਡਸ ਤੇ ਐਮ ਸੀ ਜੀ,
2: ਤੇ ਐਮ ਸੀ ਜੀ,
0: ਯੈਸ,
2: ਤੇ ਫਿਰ ਵੱਡੀ ਆ ਤੇ ਫਿਰ ਇਹਦੇ ਲਈ ਓਬਵੀਅਸਲੀ ਤਾਂ ਮਾਮਾ ਵੀ ਵੱਡਾ ਹੀ ਕਰਨਾ ਪੈਂਦਾ ਹੋਊਗਾ। ਤੇ ਨਾਲੇ ਆਪਾਂ ਆਈ ਪੀ ਐਲ ਦੀ ਗੱਲ ਕਰਦੇ ਸੀਗੇ ਤੇ ਆਪਾਂ ਇਹ ਵੀ ਤੁਹਾਨੂੰ ਨਾਲ ਦੱਸ ਦਈਏ ਕਿ ਆਉਣ ਵਾਲੇ ਜਿਹੜਾ ਹੁਣ ਅਗਲਾ ਸਾਡਾ ਪਾਰਟ ਹੋਊਗਾ ਉਹਦੇ ਵਿੱਚ ਆਪਾਂ ਤੁਹਾਨੂੰ ਨਾਲ ਟੌਪਿਕ ਵੀ ਰੱਖਾਂਗੇ ਤੇ ਫਿਰ ਉਹਦੇ ਉੱਤੇ ਡਿਸਕਸ਼ਨ ਕਰਾਂਗੇ।
0: ਹਲਕਾ ਛੇੜ ਤਾਂ ਮੈਂ ਟੌਪਿਕ ਹਲਕਾ ਜਿਹਾ ਆਪਾਂ ਆਈਡੀਆ ਦੇ ਤਾ, ਪੈਸ਼ਨ ਫਰੂਟ
2: ਤਾਂ ਵਾਰੀ ਦੇ ਦਿੰਦੇ ਤੁਸੀਂ ਵਿੱਚ ਹੀ ਆਈਡੀਆ ਵੀ ਦੇ, ਇਦਾਂ ਹੀ ਖਾਦੇ ਪੀਤੇ ਜਾਂਦੇ ਹੋ ਜਾਣੇ ਹੋ ਜਾਣੇ।
0: ਦੇਖੋ ਦੇਖੋ ਪਰਸਨਲ ਗ੍ਰਜਸ ਨਹੀਂ ਕੱਢਣੇ ਇੱਥੇ,
2: ਨਹੀਂ ਫਿਰ ਡੀ ਫਿਰ ਮੈਂ ਵਾਪਸ ਲੈਣਾ ਹੋਈ, ਪੈਸ਼ਨ ਫਰੂਟ ਮੇਰਾ ਵਾਪਸ ਕਰ ਦੋ।
0: ਹਾਂਜੀ ਹਾਂਜੀ ਲੈ ਜੀ
2: ਲੈਣ, ਕਿਉਂਕਿ ਪੈਸ਼ਨ ਫਰੂਟ ਦੀ ਮੈਨੂੰ ਪਸੰਦ,
0: ਮੈਨੂੰ ਵੀ ਨਹੀਂ ਪਸੰਦ।
2: ਹਾਂਜੀ ਆਈ ਪੀ ਐਲ ਦੀ ਆਪਾਂ ਦੱਸ ਦਿੰਦੇ ਹਾਂ ਕਿ ਜਿਹੜਾ ਪਰਸੋਂ ਆ ਮੈਚ ਹੁਣ ਇਹਨਾਂ ਦਾ, ਉਹਦੇ ਵਿੱਚ ਆਰ ਆਰ ਅਤੇ ਜੀ ਟੀ, ਅਤੇ ਇਹਨਾਂ ਦੇ ਜਿਹੜੇ ਪ੍ਰੀਵੀਅਸ ਮੈਚ ਹੋਏ ਆ ਉਹਨਾਂ ਦੇ ਵਿੱਚੋਂ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹਨਾਂ ਦਾ ਲੇਖਾ ਜੋਖਾ ਕੀ ਰਿਹਾ, ਕਿ ਜੇ ਉਸ ਵੇ ਹਫ਼ਤੇ ਆਪਾਂ ਵੇਖਣਾ ਵੀ ਕੌਣ ਜਿੱਤੂਗਾ। 9 ਮੈਚ ਇਹਨਾਂ ਦੇ ਟੋਟਲ ਹੋਏ ਆ ਹਾਲੇ ਤੱਕ, ਉਹ 9-9 ਸਾਰੀਆਂ ਟੀਮਾਂ ਦੇ ਹੀ ਹੁੰਦੇ ਆ ਕਿਉਂਕਿ ਫੇਰ ਹੀ ਜਾ ਕੇ 18 ਪੁਆਇੰਟਸ ਬਣਦੇ ਇੱਕ ਟੀਮ ਦੇ ਉੱਤੇ, ਪਰ ਇਹਦੇ ਵਿੱਚੋਂ 10ਵਾਂ ਹੁਣ ਇਹਨਾਂ ਦਾ ਹੋਊਗਾ ਕਿਉਂਕਿ ਇਹ ਹੁਣ ਫਾਈਨਲ ਦੇ ਸੈਮੀ ਫਾਈਨਲ ਦੇ ਵਿੱਚ ਪਹੁੰਚ ਕੇ ਲਾ ਲਓ, ਉਹਦੇ ਵਿੱਚੋਂ ਜਿਹੜੇ ਨੇ ਉਹ 6-1 ਰਨਾਂ ਤੋਂ ਜਿੱਤੇ ਸੀ ਇਹ ਆਰ ਆਰ ਵਾਲੇ ਸਿਰਫ, ਤੇ ਇੱਕ ਇਹ ਜਿੱਤੇ ਆ 37 ਰਨਾਂ ਤੋਂ ਇਹਨਾਂ ਕੋਲ ਜੀ ਟੀ ਤੋਂ, ਤੇ ਇੱਕ ਵਾਰੀ ਇਹ ਵੱਡਾ ਅੰਕੜੇ ਤੋਂ ਜਿੱਤੇ ਹੋਇਆ ਸੀ 8 ਵਿਕਟਾਂ ਦਾ। ਬੇਸਿਕਲੀ ਆਰ ਆਰ ਜਿਹੜੀ ਉਹ 3 ਹੀ ਜਿੱਤੀ ਆ, ਆਰ ਆਰ ਤੇ ਜੀ ਟੀ ਦੇ ਹੈਡ ਟੂ ਹੈਡ ਜਿਹੜੇ 9 ਮੁਕਾਬਲੇ ਸੀ ਸਿਰਫ 3 ਮੈਚ ਜਿੱਤੇ ਨੇ। ਹੁਣ ਬਾਕੀ ਦਾ ਚਲੋ ਆਪਾਂ ਨੂੰ ਪਰਸੋਂ ਪਤਾ ਲੱਗ ਜੂਗਾ ਕੀ ਹੁੰਦਾ, ਪਰ ਇਹ ਜਿਹੜਾ ਬੈਕਲੌਗ ਰਿਪੋਰਟ ਆ, ਬਾਕੀ ਯਾਰ ਇਹ ਨਹੀਂ ਮੈਟਰ ਕਰਦਾ ਵੈਸੇ, ਇਹ ਤਾਂ ਚਲੋ ਆਪਾਂ ਡਿਸਕਸ਼ਨ ਦਾ ਪਾਰਟ ਹੋ ਗਿਆ।
0: ਇੱਕ ਇਹ ਵੀ ਹੈ ਕਿ ਇਹ ਦਿਨ ਦਾ ਪ੍ਰੀਵੀਅਸ ਸੀਜ਼ਨ ਵੀ ਆ ਜਾਂਦੇ ਆ, ਕੈਪਟਨਸੀ ਵੀ ਵੱਖਰੀ ਸੀ, ਸਭ ਕੁਛ ਵੱਖਰਾ ਹੁੰਦਾ।
2: 2026 ਦੇ ਮੈਚ ਹੋਏ
0: ਆ, ਨਹੀਂ 2026 ਚ ਆਪਸ ਚ ਥੋੜਾ ਨਾ 9 ਮੈਚ ਖੇਡੇ ਹੋਣੇ
2: ਹੋ, ਨਹੀਂ ਖੇਡਦੀਆਂ ਜੀ ਟੀਮਾਂ, ਚੈੱਕ ਕਰੋ ਤੁਸੀਂ ਹਰ ਇੱਕ ਟੀਮ ਜਿਹੜਾ ਉਹ
0: ਹਰ ਟੀਮ ਇੱਕ ਦੂਸਰੇ ਨਾਲ ਦੋ ਦੋ ਵਾਰੀ ਖੇਲਦੀ ਆ।
2: ਮੈਂ ਤੁਹਾਨੂੰ ਦੱਸਦਾ ਇੱਕ ਮਿੰਟ,
0: ਪਰ ਯਕੀਨ ਨਹੀਂ ਕਰਦੇ ਤੁਮ ਡਾਰਲਿੰਗ,
2: ਇੱਦਾਂ ਕਿੱਦਾਂ ਹੋ ਸਕਦਾ। ਚਲੋ ਜੇ ਨਹੀਂ ਆ, ਜੇ ਮੈਂ ਗਲਤ ਤੇ ਫਿਰ ਪੁਰਾਣੇ ਸੀਜ਼ਨ ਦੇ ਲਾ ਲਓ,
0: ਮਤਲਬ ਪੁਰਾਣੇ ਇਸ ਤਰ੍ਹਾਂ ਹੀ ਹੁੰਦਾ,
2: ਪਰੇ ਹੱਡ ਵੱਡ ਮੁਕਾਬਲੇ ਸੀ।
0: ਪਰ ਇਹ ਆ ਜੋ ਮੈਨੂੰ ਪਤਾ ਕੀ ਲੱਗਦਾ, ਮੈਨੂੰ ਲੱਗਦਾ ਕਿ ਰਾਜਸਥਾਨ ਬਹੁਤ ਹਾਈ ਹੋਣਗੇ ਕੰਫੀਡੈਂਸ 'ਚ, ਪਤਾ ਕਿਉਂ?
2: ਕਿਉਂ?
0: ਇੱਕ ਤਾਂ ਜਿਹੜਾ ਮੁੰਬਈ ਤੋਂ ਮੈਚ ਜਿੱਤੇ ਉਹ ਵੀ ਉਹਨਾਂ ਲਈ ਇੱਕ ਨੌਕਆਊਟ ਸੀਗਾ, ਜੇ ਹਾਰ ਜਾਂਦੇ ਤਾਂ ਉਹ ਪਹੁੰਚਦਾ ਹੀ ਨਾ ਟੌਪ 4 'ਚ, ਉਹ ਲਗਾਤਾਰ 2 ਨੌਕਆਊਟ ਖੇਡ ਕੇ ਆ ਰਹੇ, ਤੇ ਉਹਨਾਂ ਦੀ ਟੀਮ 'ਚ ਨਾ ਐਕਸ ਫੈਕਟਰ ਇਜ਼ ਹਾਈ ਰਾਈਟ ਨਾਓ। ਜੋਫਰਾ ਆਰਚਰ ਦੀ ਬੋਲਿੰਗ ਆ, ਕੋਈ ਟੱਚ ਨਹੀਂ ਕਰ ਪਾ ਰਿਹਾ ਉਹਨੂੰ। ਜੋਫਰਾ ਆਰਚਰ ਉਸ ਦਿਨ ਦੇਖਿਆ ਵੇ ਬੋਂਬੇ ਜੇ ਹਾਰੇ ਆ, ਤੇ ਜੋਫਰਾ ਆਰਚਰ ਦੀ ਵੀ ਬੋਲਿੰਗ ਤੇ ਜੋਫਰਾ ਆਰਚਰ ਦੀ ਹੀ ਬੈਟਿੰਗ ਦੇ ਕਾਰਨ 12 ਬੋਲਾਂ 'ਚ 30-35 ਰਨ ਬਣਾ ਤੇ ਸਿਰਫ 16 ਰਨ ਦਿੱਤੇ 4 ਓਵਰਾਂ 'ਚ ਤੇ 3 ਵਿਕਟਾਂ ਮੇਨ ਮੇਜਰ, ਰੋਹਿਤ ਸ਼ਰਮਾ 0 ਤੇ ਆਊਟ ਹੈ ਨਾ, ਪਹਿਲੇ ਹੀ ਬਾਲ ਤੋਂ ਪ੍ਰੈਸ਼ਰ ਬਣਾ ਦਿੱਤਾ। ਵੈਭਵ ਹੈ, ਧਰੁਵ ਜੁਰੈਲ ਨੇ ਕੱਲ 21 ਬੋਲਾਂ 'ਚ 50 ਬਣਾਏ,
2: ਪ੍ਰੈਸ਼ਰ ਹੁੰਦਾ ਹੀ ਆ ਬੋਲਰ ਦੇ ਉੱਤੇ ਵੀ ਇਹਨਾਂ ਨੇ ਮਾਰਨਾ ਹੀ ਮਾਰਨਾ।
0: ਫਿਰ ਧਰੁਵ ਜੁਰੈਲ ਅੱਛਾ ਖੇਲਦਾ ਪਿਆ, ਰਿਆਨ ਪਰਾਗ ਦਾ ਵੀ ਹਲਕਾ ਜਿਹਾ ਕੌਨਫੀਡੈਂਸ ਮੈਨੂੰ ਲੱਗਦਾ ਬੈਟਰ ਹੋ ਗਿਆ, ਸਿਰਫ ਜੈਸਵਾਲ ਇਜ਼ ਆਫ ਫਾਰਮ ਆਫ ਕਲਰ ਇਸ ਵਾਰੀ ਹਲਕਾ ਜਿਹਾ ਜੋ ਦੱਸਦਾ ਪਿਆ ਮੈਨੂੰ। ਜੀ ਟੀ ਦੇ ਆਪਾਂ ਹਿਸਾਬ ਨਾਲ ਦੇਖੀਏ, ਜੀ ਟੀ ਦਾ ਇਸ਼ੂ ਜੋ ਪੂਰੇ ਸੀਜ਼ਨ ਰਿਹਾ, ਆਲ ਦੋ ਬਹੁਤ ਵਧੀਆ ਬਹੁਤ ਕਲੀਨਿਕਲ ਵਿਨਸ ਹੋਈਆਂ, ਬਟ ਦੈਟ ਇਜ਼ ਇਟ, ਕਲੀਨਿਕਲ ਵਿਨਸ ਹੋਈਆਂ ਕਿ ਬਹੁਤ ਸਾਫ ਤੇ ਕਲੀਨ ਕ੍ਰਿਕਟ ਜੇ ਹੋਏਗੀ ਤੇ ਉਹਦੇ ਅੰਦਰ ਉਹ ਕੁਛ ਕਰ ਲੈਣਗੇ, ਬਸ਼ਰਤਾ ਕਿ ਜੀ ਬੈਟਸਮੈਨ ਨੂੰ ਦੋਨੋਂ ਓਪਨਰ ਚੱਲਣ ਹੀ ਚੱਲਣ, ਠੀਕ ਹੈ। ਇਹਨਾਂ ਦੇ ਨਾ ਟੀਮ ਦੇ ਅੰਦਰ ਪਰ ਬਹੁਤ ਆ ਕਿ ਦੋਨੋਂ ਓਪਨਰ ਚੱਲਣੇ ਹੀ ਚਾਹੀਦੇ ਆ, ਮਿਡਲ ਆਰਡਰ ਤੋਂ ਤੁਸੀਂ ਬਹੁਤ ਹੀ ਇਹਨਾਂ ਤੋਂ ਰੱਖ ਨਹੀਂ ਸਕਦੇ। ਰਾਸ਼ਦ ਖਾਨ ਦਾ ਵਧੀਆ ਚੱਲਣਾ ਜ਼ਰੂਰੀ ਹੈ, ਸਿਰਫ ਮੁਹੰਮਦ ਸਿਰਾਜ ਦਾ ਬੋਲਿੰਗ ਵਧੀਆ ਕਰਨਾ ਜ਼ਰੂਰੀ ਹੈ, ਹੈ ਨਾ, ਉਹ ਤਾਂ ਖੈਰ ਹਰ ਟੀਮ ਦੇ ਨਾਲ ਹੁੰਦਾ,
2: ਰਾਸ਼ਦ ਖਾਨ ਚਲੋ ਆਲਰਾਊਂਡਰ ਦੇ ਬਾਅਦ
0: ਵੀ ਕਿ ਉਹਦੇ ਅੰਦਰ ਵੀ ਆ ਜਾਂਦਾ, ਪਰ ਇਹਨਾਂ ਦੀ ਟੀਮ 'ਚ ਪਰ ਬਹੁਤ ਨੇ ਕਿ ਇਸ ਤਰ੍ਹਾਂ ਹੋਏਗਾ ਤਾਂ ਹੀ ਸ਼ਾਇਦ ਜਿੱਤਣਗੇ। ਰਾਜਸਥਾਨ ਫਿਰ ਵੀ ਥੋੜ੍ਹੀ ਜ਼ਿਆਦਾ ਕੰਪਲੀਟ ਟੀਮ ਦਿਸ ਰਹੀ ਹੈ ਇਸ ਟਾਈਮ 'ਤੇ, ਬਾਕੀ खेड जिस टीम का उस दिन ऑफ डे आ जिस दिन एक टीम दी थोड़ी एनर्जी लो आ ओने बार हो ही जाना सीधी जी गल
2: टाइम दसूगा क्योंकि टाइम एक बड़ा इंपॉर्टेंट रोल प्ले करदा
0: मेन काम खास के टी ट्वेंटी दे अंदर टाइम हाउ यू आर फीलिंग एज अ प्लेयर वो बहुत मैटर करता है क्योंकि थोड़े को सोचने का समय नहीं है टेस्ट क्रिकेट नहीं कि अद्धा घंटा टेस्ट क्रिकेट के अंदर इट इज अ जॉब ऑफ अ बैट्समैन जो वन डाउन जो बैट्समैन आंदा ओदी जॉब होंगे कि लाल बॉल नू हर वारी टक टक टक करके मार दे रहा कि बॉल पुरानी हो शाइन खत्म हो बॉडी ते अपने लगवा बॉल नू लीव कर कि बॉल दी स्विंग खत्म हो ताकि नंबर चार दा बैट्समैन पांच दा आके छे दा आके रन बनाए
2: सारा काम ही फिनिश
0: इत्थे ते बस कहिंदे ना टेंट भी पट के लैके सब कुछ हो गया
2: दूजी गल भी है कि जिहड़ा रीसेंट तुहाडा मैच होया वा उत्तों तुहाडा कॉन्फिडेंस तुसीं की कैरी करके आए जे हुण आर आर ने किड्डा कॉन्फिडेंस उत्ते होगा
0: मैं उही तां कहिंदा ना दिल भी राइटिंग हाई ऑन कॉन्फिडेंस की भाई गल करो की आ मतलब क्योंकि एस आर एस सब तो वधिया बोलिंग साइड सीगी इस वारी पैट कमिंस दे नाल तो होर बैटर हो गई ते जे ओह अठ ओवरां च 125 रन बना सकते हैं ते उन्हां नू मेरे ख्याल नाल सिराज नू फेस करन लगे या राशिद खान नू फेस करन लगे टेंशन नहीं होनी पर हाँ शुभमन गिल दे कैंप नू जॉफर आर्चर नू फेस करन च हल्की जी टेंशन होनी
2: है
0: ये गल है
2: चलो लेट्स सी लग जूगा परसों पता पर तुहाडी हुण इह प्रेडिक्शन है कि तुसीं आर आर वल
0: हाँ मैं मैनू लगता ए वाला मैच आर आर ते विनर मेरे हिसाब नाल आरसीबी होए
2: ओके चलो ताड़ा लिख लेने इत्थे
0: हाँ लिख लो भाई का रिकॉर्ड कर लो रिकॉर्ड
2: हाँ मिलूगा तुहानू कुछ जे तुसीं सही होए जे नाम ही होए फिर
0: अज आपां सवेर दे पिन्नियों पिन्नी होए भाई तां पिन्नी ही लै जाके फिर
2: जिहड़ा पिन्नी आ गया तुहानू
0: ला भाई अज तां सवेर दा टॉपिक ही मेन अपना ओ बस टॉपिक च ही आपां खा खूगे
2: ਗੱਲਾਂ ਬਾਤਾਂ ਜੀ ਨਹੀਂ ਚਲੋ ਤੁਸੀਂ ਵੀ ਸਾਰੇ ਜਣੇ ਆਪੋ ਆਪਣਾ ਦੱਸੋ ਕਿ ਤੁਹਾਨੂੰ ਕੀ ਲੱਗਦਾ ਵੀ ਜੀ ਟੀ ਕੇ ਆਰ ਆਰ ਫਿਰ ਉਸ ਤੋਂ ਅਗਲੇ ਮੈਚ ਦੇ ਵਿੱਚ ਕੌਣ ਜਿੱਤੂਗਾ
0: ਆਰ ਸੀ ਬੀ ਜਾਂ ਫਿਰ ਅਲਟੀਮੇਟ ਤੁਹਾਨੂੰ ਕੀ ਲੱਗਦਾ
2: ਖੇਡਣਾ ਪੈਣਾ
0: ਆਰ ਸੀ ਬੀ ਤਾਂ ਫਾਈਨਲਿਸਟ ਹੈ ਹੀ ਹੈ ਕੌਣ ਮਿਲੇਗਾ ਆਰ ਸੀ ਬੀ ਨੂੰ ਫਾਈਨਲ ਚ
2: ਕੌਣ ਬਣੇਗਾ ਕਰੋੜਪਤੀ
0: ਕੌਣ ਬਣੇਗਾ
2: ਕਰੋੜਪਤੀ ਇਹ ਤਾਂ ਹੀ ਹੁਣ ਦੱਸ ਰਿਹਾ ਵਾ ਬਾਕੀ ਲੈਟ ਸੀ
0: ਕਿਆ ਸਮਾਂ ਆ ਚੁੱਕਾ ਹੈ ਬ੍ਰੇਕ ਲੈਣੇ ਕਾ ਹਾਏ
2: ਹਾਂ ਹਮ ਬ੍ਰੇਕ ਲੈਂਗੇ ਔਰ ਬ੍ਰੇਕ ਕੇ ਬਾਅਦ ਹਮ ਆਏਂਗੇ ਤਾਂ ਫਿਰ ਰੱਖੇਂਗੇ ਮੈਂ ਐਵੇਂ ਹਿੰਦੀ ਬੋਲਣ ਲੱਗ ਪਿਆ ਫਿਰ ਆਪਾਂ ਰੱਖਾਂਗੇ ਅੱਜ ਦਾ ਵਿਸ਼ਾ ਤੇ ਫਿਰ ਉਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਨਾਲ ਤੇ ਤੁਸੀਂ ਸਾਨੂੰ ਕਾਲ ਕਰਨੀ ਹੈ ਤੇ ਤੁਸੀਂ ਸਾਨੂੰ ਦੱਸਣਾ ਵਾ
0: ਜੀ ਤੋ ਮਿਲਦੇ ਹੈ ਛੋਟੇ ਜਿਹੇ ਬ੍ਰੇਕ ਕੇ ਬਾਅਦ ਸੁਣਦੇ ਰਹੇ
2: ਨਾ ਸੌਰੀ ਮਾਟ ਓ ਜਸਟ ਗਾਟ ਅ ਕੁਇਕ ਮੈਸੇਜਸ
0: ਓ ਯਾ ਸੌਰੀ ਸੌਰੀ ਬਿਕੋਜ਼
2: ਵੀ ਵਾਂਟ ਟੂ ਫਿਨਿਸ਼ ਥੀਸ ਟੌਪਿਕਸ ਇਨ ਥਿਸ
0: ਓ ਸੌਰੀ ਮਾਫ ਕੀਜੀਏਗਾ ਐਕਚੁਅਲੀ ਥੋੜੀ ਉਮਰ ਹੋ ਗਈ ਹੈ ਮੇਰੀ ਤੇ ਮੈਂ
2: ਦਿਓ ਨਹੀਂ ਹੋਈ ਤੇ ਹੋ ਜਾਣੀ
0: ਹੋ ਜਾਣੀ
2: ਤੁਹਾਨੂੰ ਐਕਚੁਅਲੀ ਕਰਨਾ ਹੀ ਪੈਣਾ ਹੋਰ ਥੋੜੇ ਸਾਲਾਂ ਤੱਕ ਤੇ ਇੱਧਰ ਓਕੇ ਜੀ 009 ਜੀ ਕਹਿੰਦੇ ਨੇ ਕਿ ਆਰ ਆਰ ਗੋਇੰਗ ਟੂ ਵਿਨ ਦਾ ਟਾਈਟਲ 2026 ਓਕੇ ਮਤਲਬ ਆਰ ਸੀ ਵੀ ਨਹੀਂ ਆ ਫਿਰ ਚਲੋ ਠੀਕ ਹੈ ਇਹਨਾਂ ਦੇ ਹਿਸਾਬ ਨਾਲ ਆਰ ਆ ਰਿਹਾ ਤੇ ਕਹਿੰਦੇ ਨੇ ਕਿ ਫਿਊਚਰ ਸੂਰਿਆਵੰਸ਼ੀ ਦਾ ਗੋਇੰਗ ਟੂ ਮੇਕ 200 ਇਨ 2020 ਹਾਂ ਮਤਲਬ ਪੋਸੀਬਲ ਹੈਗਾ
0: ਉਹਨੇ ਕੇਵਿਨ ਪੀਟਰਸਨ ਦੇ ਸ਼ੋਅ ਚ ਕਿਹਾ ਨਾ ਜਾ ਕੇ ਯੂਟਿਊਬ ਚੈਨਲ ਜਿਹੜਾ ਕੇਵਿਨ ਪੀਟਰਸਨ ਦਾ ਉੱਥੇ ਗਿਆ ਉਹ ਕਹਿੰਦਾ ਕਹਿੰਦਾ ਮੇਰਾ ਮੇਰਾ ਕਹਿੰਦਾ ਮਕਸਦ ਹੀ ਇਹ ਆ ਕਿ ਮੈਂ 20 ਓਵਰ ਦੇ ਮੈਚ ਚ 200
2: ਇੱਕ ਉਹਦੀ ਉਹ ਵੀ ਕਲਿੱਪ ਜੀ ਚੱਲਣ ਡੀ ਨਾ ਅੰਦਰ ਹੀ ਕਿਤੇ ਬੈਠੇ ਆਪਸ ਦੇ ਵਿੱਚ ਹੀ ਟੀਮ ਮੇਟ ਉਹਦਾ ਨਾਲ ਤੇ ਉਹਨੂੰ ਪੁੱਛਦਾ ਵਾ ਵੀ ਯਾਰ ਜੇ ਤੂੰ ਆਰ ਆਰ ਦੇ ਵਿੱਚ ਨਹੀਂ ਖੇਡਣਾ ਮੰਨ ਲਾ ਤੇ ਤੂੰ ਹੋਰ ਕਿਹੜੀ ਫਿਰ ਫਰੈਂਚਾਈਜ਼ੀ ਦੇ ਨਾਲ ਖੇਡੇਗਾ ਆਈਪੀਐਲ
0: ਅੱਛਾ
2: ਉਹ ਕਹਿੰਦਾ ਵੀ ਬਾਕੀ ਤੇ ਯਾਰ ਠੀਕ ਆ ਪਰ ਕਹਿੰਦਾ ਮੈਂ ਆਰ ਸੀ ਬੀ ਦੇ ਨਾਲ ਨਹੀਂ ਖੇਡਣਾ ਕਹਿੰਦਾ ਕਿਉਂ ਯਾਰ ਕੋਹਲੀ ਬਈਆ ਨੇ ਕਹਿਣਾ ਵਾ ਵੀ 100 ਦੇ ਸਟ੍ਰਾਈਕ ਰੇਟ ਤੇ ਖੇਡ ਕਹਿੰਦਾ ਉਹ ਨਹੀਂ ਮੇਰੇ ਕੋ ਖੇਡਿਆ
0: ਓ ਬੱਲੇ
2: ਮਤਲਬ ਹਾਸਿਆ ਤੇ ਫਨੀ ਵੀਡੀਓ ਬਣਾਈ ਉਹਨਾਂ ਨੇ
0: ਪਤਾ ਨਾ ਉਮਰ ਚ ਛੋਟਾ ਇਧਰ ਪੰਗੇ ਲੈ ਸਕਦੇ
2: ਮੈਂ ਤਾਂ ਯਾਰ 100 ਦੇ ਸਟ੍ਰਾਈਕ ਤੇ ਨਹੀਂ ਖੇਡਿਆ ਜਾਣਾ
0: ਵਾਹ ਬਈ ਵਾਹ ਸਹੀ ਹੈ
2: ਤੇ ਇੱਧਰ ਨੈਕਸਟ ਮਨਪ੍ਰੀਤ ਗਿੱਲ ਜੀ ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਬਾਈ ਮੈਚ ਆਰ ਆਰ ਓਪਨਿੰਗ ਤੇ ਜ਼ਿਆਦਾ ਡਿਪੈਂਡ ਆ ਸੋ ਆਈ ਗੋਟ ਫੋਰ ਗੁਜਰਾਤ ਓਕੇ ਆਰ ਆਰ ਜਿਹੜਾ ਉਹ ਓਪਨਿੰਗ ਤੇ ਜ਼ਿਆਦਾ ਡਿਪੈਂਡ ਆ ਸੋ ਆਈ ਗੋ ਫੋਰ ਗੁਜਰਾਤ
0: ਹਾਂ ਕਿ ਮਤਲਬ
2: ਓਪਨਿੰਗ ਜੇ ਵਧੀਆ ਹੋਈ ਤੇ ਠੀਕ ਹੈ ਨਹੀਂ ਤੇ ਫਿਰ ਬਾਕੀ ਕਹਿੰਦੇ ਨੇ ਕਿ ਇਹ ਮੈਚ ਜਿਹੜਾ ਉਹ ਕੱਲ ਆ ਹਾਂਜੀ ਮਤਲਬ ਕੱਲ ਆਪਣੇ ਇੱਧਰ 12 ਵਜੇ ਤੋਂ ਬਾਅਦ ਹੋ ਜਾਂਦਾ
0: ਸਾਨੂੰ ਥੋੜਾ ਟੈਕਨੀਕੈਲਿਟੀ ਚ ਬੋਲਣਾ ਪੈਂਦਾ
2: ਥੋੜਾ ਟਾਈਮਿੰਗ ਦੇ ਹਿਸਾਬ ਨਾਲ ਬਾਕੀ ਇੰਡੀਆ ਦੇ ਹਿਸਾਬ ਨਾਲ ਤੇ ਚਲੋ ਕੱਲ ਹੋਊਗਾ ਤੇ ਇੱਧਰ ਸਰਵਨ ਸਿੰਘ ਸੰਧੂ ਜੀ ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਵੀ ਨੀਡ ਯੂਅਰ ਹੈਲਪ ਟੂ ਫਾਈਂਡ ਅ ਜੋਬ ਫੋਰ ਅ ਸਟੂਡੈਂਟ ਇਨ ਕਲਾਈਡ ਨੌਰਥ ਸ਼ੀ ਵਾਜ਼ ਇਨ ਮੈਲਬਰਨ ਲਾਸਟ 6 ਮੰਥ ਅਤੇ ਪੁਲੀਸ ਹੈਲਪ ਅਤੇ ਧੰਨਵਾਦ ਜੀ ਬਿਲਕੁਲ ਜੀ ਜੇ ਕਿਸੇ ਨੂੰ ਲੋੜ ਆ ਕਿਸੇ ਇੰਪਲੋਈ ਦੀ ਤੇ ਉਹ ਸਾਨੂੰ ਕੰਟੈਕਟ ਕਰ ਸਕਦਾ ਵਾ, ਇੱਕ ਮੈਸੇਜ ਕਰ ਦਿਓ, ਫਿਰ ਆਪਾਂ ਇਹਨਾਂ ਦਾ ਜਿਹੜਾ ਨੰਬਰ ਹੈ ਉਹ ਤੁਹਾਨੂੰ ਪਾਸ ਔਨ ਕਰ ਦਿਆਂਗੇ। ਅਤੇ ਬਹੁਤ ਬਹੁਤ ਧੰਨਵਾਦ ਜੀ, ਕੋਈ ਗੱਲ ਨਹੀਂ, ਹੋਪਫੁਲੀ ਕੋਈ ਕੋਈ ਮੈਸੇਜ ਆ ਜਾਊਗਾ ਅਤੇ ਆਪਾਂ ਤੁਹਾਨੂੰ ਫੋਰਵਰਡ ਉਹ ਕਰ ਦਾਂਗੇ ਅਤੇ ਹੋ ਜਾਊਗਾ ਕੰਮ ਦਾ ਹੀਲਾ। ਇਹ ਵੀ ਬੜਾ ਇੱਕ ਮੁਸ਼ਕਿਲ ਜਿਹਾ ਪਾਰਟ ਹੁੰਦਾ ਨਾ, ਕੰਮ ਦਾ ਹੀਲਾ ਕਰਨਾ। ਇੱਧਰ ਨੈਕਸਟ 439 ਜੀ ਸਾਨੂੰ ਕਹਿੰਦੇ ਸੀ ਕਿ ਸਤਿ ਸ਼੍ਰੀ ਅਕਾਲ, ਅੱਛਾ ਜੀ ਕਹਿੰਦੇ ਨੇ ਕਿ ਸ਼ੇਨ ਵੋਨ ਜਿਹੜਾ ਉਹ ਬ੍ਰਾਈਟਨ ਬੋਏ ਸੀ,
0: ਅਗਲੇ ਮੈਚ ਪੱਕਾ
2: ਬਾਤ ਤਾਂ ਹੈ ਨਾ। ਇੱਧਰ ਇੱਕ ਅੱਛਾ ਜੀ ਇਹ ਰਿਸ਼ਤਾ ਭੇਜਦੇ ਨੇ ਜੀ, ਰਿਸ਼ਤਾ ਤੁਸੀਂ ਮੰਡੀ ਨੂੰ ਭੇਜਿਓ ਪਲੀਜ਼। ਅੱਜ ਰਿਸ਼ਤਾ
0: ਮੈਂ ਕਿਹਾ ਬਲਕੀਰ ਦਾ ਤਾਂ ਵਿਆਹ ਹੋ ਗਿਆ ਯਾਰ, ਇਹ ਸਿੱਧਾ ਕੰਮ ਹੀ ਹੋ ਗਿਆ,
2: ਤੁਹਾਡੇ ਨਹੀਂ ਭੇਜਿਆ ਹੋਣਾ,
0: ਮੇਰਾ ਵੀ ਤਾਂ ਆਇਆ
2: ਕਿਹਦੇ ਲਈ ਭੇਜਤਾ ਹੋਊਗਾ। ਇਹ ਤੁਸੀਂ ਮੰਡੀ ਨੂੰ ਭੇਜਿਓ ਪਲੀਜ਼, ਇਹ ਸੈਗਮੈਂਟ ਜਿਹੜਾ ਮੰਡੀ ਦਾ ਹੁੰਦਾ ਜੇ, ਜੇ ਤੁਸੀਂ ਕਹਿੰਦੇ ਹੋ ਤੇ ਮੈਂ ਸੇਵ ਕਰਕੇ ਰੱਖ ਲੈਂਦਾ, ਪਰ ਇੱਕ ਵਾਰੀ ਫੇਰ ਤੁਸੀਂ ਮੰਡੀ ਨੂੰ ਭੇਜ ਦਿਓ, ਕਿਉਂਕਿ ਸਾਡਾ ਅੱਜ ਕਿਸੇ ਵੇਲੇ ਜ਼ਿਆਦਾ ਫਾਸਟ ਹੋ ਜਾਂਦਾ ਸਿਸਟਮ ਦੇ, ਫਿਰ
0: ਤਾਂ
2: ਸੰਡੇ ਨੂੰ ਨਾ ਕਿਤੇ ਦੱਸਿਆ ਜਾਵੇ ਨਹੀਂ ਤਾਂ, ਮੰਡੇ ਨੂੰ ਭੇਜੋ ਤੁਸੀਂ ਪਲੀਜ਼, ਹੈ ਨਾ। ਥੈਂਕ ਯੂ, ਧੰਨਵਾਦ ਭੇਜਣ ਦੇ ਲਈ। ਅਤੇ 442 ਜੀ ਕਹਿੰਦੇ ਨੇ ਰਾਧੇ ਰਾਧੇ ਜੀ,
0: ਜਿੱਦਰ
2: ਚੱਡਾ ਜੀ ਵੋਲਟ ਤੋਂ ਮੈਸੇਜ ਭੇਜਦੇ ਸੀ। ਅਤੇ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ
0: ਜੀ,
2: ਅਤੇ ਬ੍ਰੇਕ ਤੋਂ ਬਾਅਦ ਜਾਂਦਾ ਜਾਂਦਾ ਮੈਂ ਇਹ ਵੀ ਦੱਸ ਦੇਣਾ ਕਿ ਸੁਖਵਿੰਦਰ ਕੌਰ ਜੀ ਕਹਿੰਦੇ ਸੀ ਕਿ ਸਾਨੂੰ ਕੁਝ ਸਮਝ ਨਹੀਂ ਆਉਂਦਾ ਪਿਆ ਕਿਉਂਕਿ ਅਸੀਂ IPL ਨਹੀਂ ਵੇਖਿਆ, ਆਈ ਲਾਈਕ ਕ੍ਰਿਕਟ ਪਰ ਇੰਨਾ ਵੀ ਨਹੀਂ। ਅੱਜ ਦਾ ਟੋਪਿਕ ਕੀ ਹੈ ਯਾਰ ਵੀਰੋ, ਇਹ ਤੁਹਾਨੂੰ ਆਪਾਂ ਹੁਣੇ ਦੱਸਦੇ, ਆਪਾਂ ਗਏ ਬ੍ਰੇਕ 'ਤੇ, ਅਤੇ ਬ੍ਰੇਕ ਤੋਂ ਆ ਕੇ ਆਪਾਂ ਤੁਹਾਨੂੰ ਟੋਪਿਕ ਦੱਸਾਂਗੇ, ਅਤੇ ਟੋਪਿਕ 'ਤੇ ਫਿਰ ਆਪਣੀ ਗੱਲਬਾਤ ਹੋਊਗੀ ਕਿ ਜਾਣ ਤੋਂ ਪਹਿਲਾਂ ਤੁਸੀਂ ਦੱਸਣਾ ਚਾਹੁੰਦੇ ਜੀ।
0: ਜੀ ਜੀ, ਜਾਣ ਤੋਂ ਪਹਿਲਾਂ ਦੱਸ ਦਿੰਦੇ
2: ਪਲੀਜ਼ ਫਿਰ
0: ਕਿ ਟੋਪਿਕ ਤੁਸੀਂ ਇਰਸ਼ਾਦ ਕਰੋ ਯਾਰ,
2: ਮੁਖੜੇ ਤੋਂ
0: ਤੁਸੀਂ ਤੁਸੀਂ ਤੁਸੀਂ ਇਰਸ਼ਾਦ ਕਰੋ, ਤੁਸੀਂ ਇਰਸ਼ਾਦ ਕਰੋ, ਤੁਸੀਂ ਮੇਰੇ ਛੋਟੇ ਭਾਈ ਹੋ, ਤੁਸੀਂ
2: ਮੈਨੂੰ ਇਰਸ਼ਾਦ ਕਹਿਤਾ, ਹੁਣ ਮੈਨੂੰ ਕਰਨਾ ਪੈਣਾ
0: ਤੁਹਾਨੂੰ, ਪਰ ਬਾਅਦ
2: ਮੁਕਰਰ ਨਾ ਕਿ
0: ਉਹ ਨਹੀਂ, ਮੁਕਰਰ ਨਹੀਂ ਕਰੂੰਗਾ, ਮੁਕਰਰ ਨਹੀਂ ਕਰੂੰਗਾ, ਤੁਸੀਂ ਇਰਸ਼ਾਦ ਤੇ ਰਹੋ
2: ਕਿਉਂਕਿ ਬ੍ਰੇਕ ਦਾ ਟਾਈਮ ਆਲਰੇਡੀ ਹੋ ਗਿਆ, ਤੁਸੀਂ ਚਾਹੁੰਦੇ ਹੋ ਵੀ ਗਾਲਾਂ ਪੈਣ,
0: ਨਹੀਂ ਨਹੀਂ ਦੱਸੋ ਨਾ ਫਿਰ
2: ਜੀ ਆਪਣਾ ਟੋਪਿਕ ਜਿਹੜਾ ਅੱਜ ਦਾ ਵਿਸ਼ਾ ਵਾ ਉਹ ਇੱਕ ਹਰ ਇੱਕ ਦੇ ਮਨ ਦੇ ਵਿੱਚ ਰਹਿ ਜਾਂਦੀ ਹੈ ਕਿ ਯਾਰ ਜੇ ਮੈਂ ਆਹ ਨਾ ਕਰਦਾ ਤੇ ਮੈਂ ਆਹ ਕਰ ਲੈਣਾ ਸੀ, ਮੈਂ ਉਹ ਕਰਨਾ ਸੀ, ਪਰ ਆਹ ਚੀਜ਼ ਨੇ ਮੈਨੂੰ ਰੋਕ ਦਿੱਤਾ ਗਿਆ, ਮੇਰਾ ਵੱਸ ਨਹੀਂ ਚੱਲਿਆ, ਮੈਂ ਫਸ ਗਿਆ, ਮੈਂ ਆਹ ਹੋ ਗਿਆ। ਐਨੀ ਹਾਓ ਤੁਸੀਂ ਇਹ ਸੋਚ ਕੇ ਰੱਖੋ ਕਿ ਪੈਸ਼ਨ ਤੁਹਾਡਾ ਜੇ ਪੂਰਾ ਨਹੀਂ ਹੋ ਪਾਇਆ ਕਿਸੇ ਰਿਸਪੋਂਸੀਬਿਲਟੀ ਦੇ ਕਰਕੇ, ਤੇ ਆਪਣਾ ਅੱਜ ਵਿਸ਼ਾ ਇਸੇ ਦੇ ਉੱਤੇ ਰਹੂਗਾ ਕਿ ਪੈਸ਼ਨ ਨਾਲ ਦੀ ਨਾਲ
0: ਰਿਸਪੋਂਸੀਬਿਲਿਟੀ,
2: ਤੁਸੀਂ ਦੋਵਾਂ ਨੂੰ ਜਿਹੜਾ ਉਹ ਕਿੱਦਾਂ ਰੱਖਦੇ ਹੋ ਆਪਣੀ
0: ਜ਼ਿੰਦਗੀ,
2: ਤੁਸੀਂ ਕਿਹੜੀ ਚੀਜ਼ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਹਾਵੀ ਰਹੀ ਆ ਕਿ ਤੁਸੀਂ ਪੈਸ਼ਨ ਨੂੰ ਉੱਤੇ ਲੈ ਗਏ ਉਹ ਰਿਸਪੋਂਸੀਬਿਲਟੀ ਥੱਲੇ ਕਰਤੀਆਂ, ਕਿ ਜਾਂ ਤੁਸੀਂ ਰਿਸਪੋਂਸੀਬਿਲਟੀ ਉੱਤੇ ਰੱਖੀਆਂ ਪਰ ਪੈਸ਼ਨ ਨਾਲ ਤੁਸੀਂ ਕੰਪਰੋਮਾਈਜ਼ ਕੀਤਾ, ਇਹ ਚੀਜ਼ ਤੁਸੀਂ ਸਾਨੂੰ ਦੱਸਣੀ ਆ। ਪਰ ਨਾਲ ਨਾਲ ਚਲੋ ਗੱਲਾਂ ਬਾਤਾਂ ਵੀ ਇਸ ਦੇ ਉੱਤੇ ਚੱਲਦੀਆਂ ਰਹਿਣਗੀਆਂ ਵੀ ਕਿਉਂ ਕਿੱਦਾਂ ਮੈਨੇਜ ਜੇ ਵੋ, ਹੈ ਨਾ, ਸਾਰੀਆਂ ਚੀਜ਼ਾਂ ਏ ਟੂ ਜੈਡ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਆ ਇੱਕ ਬ੍ਰੇਕ ਲੈਣੀ ਆ, ਇਹ ਬ੍ਰੇਕ ਦੇ ਵਿੱਚ ਤੁਹਾਨੂੰ ਗਾਣਾ ਸੁਣਾ ਦਾਂ ਫਿਰ ਇੱਕ।
0: ਹਾਂਜੀ ਸੁਣਾਓ ਪਲੀਜ਼।
2: ਕਿਹੜਾ ਸੁਣੋਗੇ?
0: ਜਿਹੜਾ ਮਰਜ਼ੀ ਚਲਾ ਦਿਓ ਯਾਰ, ਤੇਰਾ ਮੇਰਾ ਹਿਸਟਰੀ ਹੈ, ਮੈਂ ਜਿਹੜਾ ਗਾਣਾ ਕਹਿੰਦਾ ਤੂੰ ਕਿਹੜਾ ਚਲਾਉਂਦਾ, ਆਪੇ ਚਲਾ ਦੇ ਯਾਰ।
2: ਅੱਜ ਤੁਸੀਂ ਕਹਿ ਦਿੰਦੇ ਨਾ ਅੱਜ ਚਲਾ ਦੇਣਾ,
0: ਨਹੀਂ ਨਹੀਂ ਤੂੰ ਜੋ ਮਰਜ਼ੀ, ਛੋਟਾ ਭਾਈ ਹੈ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਜ਼ਰਾ ਹੌਲੀ।

0: है जवानी तो इश्क होना है इन थिएटर्स नियर यू
1: ऑन द 5th ऑफ जून।
2: सुनो जी, गड्डी अक्षरा ज्वेलर्स वाल ले लो।
3: ओ जो हुकम मेरी सरकार।
2: ओ आ किधर, हैरी स्पार्क वाल जाना, तुसी आ किथे जा रहे हो?
3: अक्षरा ज्वेलर्स दी दूजी लोकेशन रिवर्स तंच।
2: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन से मिलेंगे।
3: आहो जी आहो।
2: अक्षरा ज्वेलर अपनी दूजी लोकेशन 56 गारफील्ड रोड, ईस्ट रिवर्सटन विच वी तुहाडी सेवा विच।
4: यार तू इत्थे इनी छेती आके पक्का भी हो गया, की जुगाड़ लाया है?
5: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
4: नंबर दा दे बंसल इमीग्रेशन वालियां दा।
5: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
6: ਜਿੱਦਾਂ ਜਿੱਦਾਂ ਆਪਾਂ ਵੱਡੇ ਹੁੰਦੇ ਰਹੇ ਉਹ ਸ਼ੌਂਕ ਵੀ ਗਾਇਬ ਹੋ ਗਿਆ, ਉਹਨੂੰ ਮੋਨੀਟਾਈਜ਼ ਤਾਂ ਚਲੋ ਕੋਈ ਕਰ ਨਹੀਂ ਪਾਏ ਆਪਾਂ, ਪਰ ਉਹ ਵੀ ਖਤਮ ਹੋ ਗਿਆ ਅਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ।
7: ਹੈ ਨਾ, ਜਦ ਦੱਬਿਆ ਰਹਿ ਗਿਆ।
6: ਹਾਂ ਬਿਲਕੁਲ ਬਿਲਕੁਲ ਬਿਲਕੁਲ। ਇਹ ਨਾ ਇਹਦੇ ਉੱਪਰ ਫੈਜ਼ ਅਹਿਮਦ ਫੈਜ਼ ਸਾਹਿਬ ਨੇ ਬਹੁਤ ਵਧੀਆ ਲਿਖਿਆ।
7: ਓਹੋ ਪਲੀਜ਼,
6: ਸਾਰਾ ਸਾਰ ਉਹਦੇ ਅੰਦਰ ਨਿਕਲ ਆਉਂਦਾ। ਇਰਸ਼ਾਦ ਹੈ ਜੀ।
7: ਇਰਸ਼ਾਦ ਇਰਸ਼ਾਦ,
6: ਥੈਂਕ ਯੂ। ਕੁਛ ਇਸ਼ਕ ਕੀਆ ਕੁਛ ਕਾਮ ਕੀਆ, ਵੋ ਲੋਕ ਬਹੁਤ ਖੁਸ਼ ਕਿਸਮਤ ਥੇ ਜੋ ਇਸ਼ਕ ਕੋ ਕਾਮ ਸਮਝਤੇ ਥੇ ਯਾ ਕਾਮ ਸੇ ਆਸ਼ਕੀ ਕਰਤੇ ਥੇ, ਹਮ ਜੀਤੇ ਜੀ ਮਸਰੂਫ ਰਹੇ, ਕੁਛ ਇਸ਼ਕ ਕੀਆ ਕੁਛ ਕਾਮ ਕੀਆ, ਕਾਮ ਇਸ਼ਕ ਕੇ ਆੜੇ ਆਤਾ ਰਹਾ ਔਰ ਇਸ਼ਕ ਸੇ ਕਾਮ ਉਲਝਤਾ ਰਹਾ, ਫਿਰ ਆਖਿਰ ਤੰਗ ਆਕਰ ਹਮਨੇ ਦੋਨੋਂ ਕੋ ਅਧੂਰਾ ਛੋੜ ਦੀਆ, ਕੁਛ ਇਸ਼ਕ ਕੀਆ ਕੁਛ ਕਾਮ ਕੀਆ,
7: ਦੋਨੋਂ ਕੋ ਅਧੂਰਾ ਛੋੜ ਦੀਆ।
6: ਹਾਂ,
7: ਰਾਸਤੇ ਮੇਂ
6: रस्ते थे कि कवि कवि ये कहना चाहते थे कि जे थोड़ा काम ओही है जेदा थोड़ा पैशन है ते जिंदगी बड़ी संवरी हुई है,
7: पर स्वाद हुंदा जिंदगी दा,
6: पर असी मेजोरिटी ऑफ आर लाइव्स काफ़ी लोग ओ वाला काम नहीं कर पाते जिदा सानू एक टाइम ते पैशन रहा हुंदा, फतूर रहा हुंदा, या फिर कह लो कईयां नू पता ही नहीं लगता कि यार मेरा पैशन की है, ਮੈਨੂੰ ਸ਼ੌਂਕ ਕੀ ਹੈ, ਮੈਂ ਕਰਨਾ ਕੀ ਚਾਹੁੰਦਾ। ਹੈ ਨਾ,
7: ਇਹ ਵੀ ਚੀਜ਼ ਹੈਗੀ, ਫਾਇੰਡ ਆਊਟ ਨਹੀਂ ਕਰ ਪਾਉਂਦੇ।
6: ਹੈ ਨਾ, ਸੋ ਆਪਾਂ ਸਗੋਂ ਸਟਾਰਟਿੰਗ 'ਚ ਤਾਂ ਗੱਲ ਇਹ ਰੱਖਣੀ ਚਾਹੀਦੀ ਹੈ ਕਿ ਡੂ ਵੀ ਨੋ ਵਾਟ ਵੀ ਆਰ ਪੈਸ਼ਨੇਟ ਅਬਾਊਟ।
7: ਯੈਸ,
6: ਹੈ ਨਾ,
7: ਕਿ ਸਾਨੂੰ ਇਹ ਪਤਾ ਵਾ ਕਿ ਸਾਨੂੰ ਕਿਹੜੀ ਚੀਜ਼ ਦਾ ਪੈਸ਼ਨ ਆ, ਆਪਾਂ ਕਰਨਾ ਕੀ ਚਾਹੁੰਦੇ, ਸਾਡਾ ਦਿਲ ਕੀ ਚਾਹੁੰਦਾ ਵਾ।
6: ਕਿਉਂਕਿ ਜ਼ਿਆਦਾਤਰ ਪਤਾ ਕੀ ਹੁੰਦਾ, ਜ਼ਿਆਦਾਤਰ ਇਹ ਹੁੰਦਾ, ਐਂਡ ਅਗੇਨ ਮੈਂ ਇੱਕ ਮਰਦਾਂ ਦੇ ਪਰਸਪੈਕਟਿਵ ਤੋਂ ਹੀ ਦੱਸ ਸਕਦਾ, ਹੈ ਨਾ,
7: ਕਿ ਤੁਹਾਡੇ ਕੋਲ ਕੁਛ ਐਕਸਪੈਕਟ ਵੀ ਨਹੀਂ
6: ਨਹੀਂ, ਪਰ ਫਿਰ ਦੇਖੋ ਨਾ, ਸੁਣਨ ਵਾਲੇ ਤਾਂ ਦੋਨੋਂ ਜੈਂਡਰ ਦੇ ਹੁੰਦੇ ਆ, ਅਤੇ ਕੁੜੀਆਂ ਦੀ ਸੈਂਸਿਟੀਵਿਟੀ ਅਤੇ ਇੰਟੈਲੀਜੈਂਸ ਲੈਵਲ ਸਾਡੇ ਤੋਂ ਬਹੁਤ ਹਾਈ ਹੈ ਅਤੇ ਬਹੁਤ ਵੱਖਰਾ, ਸੋ ਉਹਨਾਂ ਤੋਂ ਮਾਜ਼ਰਤ। ਪਰ ਖੈਰ, ਇਹ ਜ਼ਰੂਰ ਹੁੰਦਾ ਕਿ ਜੇ ਸਮਝੋ 5-6 ਜਣਿਆਂ ਦਾ ਗਰੁੱਪ ਹੈ, ਹੈ ਨਾ, ਉਹਨਾਂ ਵਿੱਚੋਂ ਜੇ ਕੋਈ ਇੱਕ ਬਹੁਤ ਜ਼ਿਆਦਾ ਪੈਸ਼ਨੇਟ ਹੋਏਗਾ ਨਾ ਕਿਸੇ ਚੀਜ਼ ਨੂੰ ਲੈ ਕੇ, ਕਿਸੇ ਚੀਜ਼ ਦਾ ਬਹੁਤਾ ਸ਼ੌਂਕ ਹੋਏਗਾ, ਦੋ ਕੁ ਉਹਦੇ ਮਗਰ ਵੀ ਲੱਗ ਜਾਣਗੇ, ਕਿਉਂਕਿ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਹੋਊਗਾ ਉਹਨਾਂ ਨੂੰ ਚੀਜ਼ 'ਚ ਮਜ਼ਾ ਆਉਂਦਾ ਕਿ ਨਹੀਂ ਆਉਂਦਾ, ਪਰ ਉਹ ਦੇਖਦੇ ਕਿ ਯਾਰ ਆਹ ਕਰਦਾ, ਹੈ ਨਾ, ਹੀ ਲੁੱਕਸ ਕੂਲ, ਜਾਂ ਫਿਰ ਯਾਰ ਇਹਨੂੰ ਬੜਾ ਸਵਾਦ ਆਉਂਦਾ ਇਹਦਾ, ਮੈਂ ਵੀ ਇਹ ਟਰਾਈ ਕਰਕੇ ਵੇਖਾਂ, ਹੈ ਨਾ, ਅਤੇ ਉਹ ਸ਼ਾਇਦ ਉਹ ਆਦਤਾਂ ਵੱਡੇ ਹੋ ਕੇ ਬਿਜ਼ਨਸ ਦੇ ਅੰਦਰ ਵੀ ਚੱਲ ਜਾਂਦੀਆਂ ਕਿ ਯਾਰ ਆਹ ਬੜਾ ਬਿਜ਼ਨਸ ਚੱਲਦਾ, ਹੈ ਨਾ, ਮੈਂ ਉਹ ਕਰ ਲੈਂਦਾ। ਪਰ ਕਈ ਵਾਰੀ ਕਈ ਲੋਕ ਬੋਰਿੰਗ ਤੋਂ ਬੋਰਿੰਗ ਬਿਜ਼ਨਸ ਵੀ ਕਰ ਰਹੇ ਹੁੰਦੇ ਆ, ਪਰ ਉਹਨਾਂ ਦਾ ਉਹਦੇ ਅੰਦਰ ਪੈਸ਼ਨ ਬਹੁਤ ਹੁੰਦਾ, ਉਹਨਾਂ ਨੂੰ ਉਹਦਾ ਸ਼ੌਂਕ ਬਹੁਤ ਹੁੰਦਾ, ਕਿਉਂਕਿ ਕੰਮ ਜਿਹੜਾ ਸ਼ੌਂਕ ਨਾਲ ਕੀਤਾ ਜਾਵੇ ਉਹਦੇ ਅੰਦਰ ਬੰਦਾ ਆਵਰਸ ਨਹੀਂ ਵੇਖਦਾ, ਉਹਦੇ ਅੰਦਰ ਬੰਦਾ ਇਹ ਨਹੀਂ ਵੇਖਦਾ ਕਿ ਉਹਦੀ ਪਰਸਨਲ ਲਾਈਫ ਕਿੰਨੀ ਖਰਾਬ ਹੋ ਰਹੀ ਹੈ, ਉਹਦਾ ਸ਼ਾਇਦ ਪੱਲਿਓਂ ਜ਼ਿਆਦਾ ਪੈਸਾ ਲੱਗ ਰਿਹਾ ਇਸ ਵਕਤ ਉਹਨੂੰ ਖੜਾ ਕਰਨ ਲਈ, ਕਿਉਂਕਿ ਇੱਕ ਫਤੂਰ ਆ ਕਿ ਮੈਂ ਕਰਨਾ ਅਤੇ ਇਹੀ ਕਰਨਾ, ਹੈ ਨਾ,
7: ਕਿਉਂਕਿ ਉਹ ਤੁਹਾਡਾ ਲਗਾਵ ਹੋ ਜਾਂਦਾ।
6: ਹਾਂ,
7: ਐਕਚੁਅਲੀ ਜਿਹੜਾ ਪੈਸ਼ਨ ਆ ਵੈਸੇ ਢਿੱਡ 'ਤੇ ਨਹੀਂ ਭਰਦਾ, ਟੂ ਬੀ ਵੈਰੀ ਓਨੈਸਟ,
6: ਬਿਲਕੁਲ ਸਹੀ ਗੱਲ,
7: ਪਰ ਇਹ ਹੈ ਕਿ ਢਿੱਡ ਤੁਹਾਡਾ ਉਹੀ ਹੈ ਕਿ ਤੁਹਾਨੂੰ ਕੰਮ ਕਰਨਾ ਹੀ ਪੈਣਾ, ਤੁਹਾਨੂੰ ਇਨਕਮ ਚਾਹੀਦੀ ਹੈ ਤੁਹਾਡਾ ਢਿੱਡ ਭਰਨ ਲਈ, ਪੇਟ ਭਰਨ ਲਈ,
6: ਬਿਲਕੁਲ।
7: ਪਰ ਜਿਹੜਾ ਪੈਸ਼ਨ ਆ ਇਹ ਤੁਹਾਡਾ ਸਕੂਨ ਤੁਹਾਨੂੰ ਦਿੰਦਾ, ਤੁਹਾਡਾ ਕਹਿ ਦਿਓ ਦਿਲ ਭਰਦਾ ਇਹਦੇ ਨਾਲ
6: ਜੀ,
7: ਮਤਲਬ ਤੁਸੀਂ ਫੁਲਫਿਲ ਹੋ ਜਾਂਦੇ ਜੇ, ਇੰਟਰਨਲ ਜਿਹੜੀ ਤੁਹਾਨੂੰ ਇੱਕ ਖੁਸ਼ੀ ਆ ਉਹ ਤੁਹਾਨੂੰ ਉਹਦੇ ਨਾਲ ਹੀ ਆਉਂਦੀ ਆ।
6: ਹਾਂ, ਫੈਕਟ,
7: ਪੈਸ਼ਨ ਦੇ ਨਾਲ ਹੀ,
6: ਬਿਲਕੁਲ ਬਿਲਕੁਲ ਬਿਲਕੁਲ। ਫਿਲਮ ਸੀ ਬਹੁਤ ਮਸ਼ਹੂਰ ਡੈਡ ਪੋਇਟ ਸੋਸਾਇਟੀ, ਉਹਦੇ ਅੰਦਰ ਰੋਬਿਨ ਵਿਲੀਅਮਸ ਸੀਗੇ ਮੇਨ ਐਕਟਰ। ਰੋਬਿਨ ਵਿਲੀਅਮਸ ਨੂੰ ਅਸੀਂ ਸਾਰੇ ਜਾਣਦੇ ਹਾਂ, ਗ੍ਰੇਟ ਕੋਮੇਡੀਅਨ। ਅਖੀਰ ਡਿਪਰੈਸ਼ਨ ਹੋ ਗਿਆ ਅਤੇ ਆਪਣੇ ਆਪ ਨੂੰ ਫਾਹਾ ਲਾ ਲਿਆ ਉਹਨਾਂ ਨੇ, ਰੈਸਟ ਇਨ ਪੀਸ। ਖੈਰ ਉਸ ਫਿਲਮ ਦੇ ਅੰਦਰ ਇੱਕ ਉਹ ਡਾਇਲੋਗ ਸੀਗਾ ਜੋ ਟਰਾਂਸਲੇਟ ਹੋ ਕੇ ਕਰ ਬਣਦਾ, ਇਹ ਹੈ ਕਿ ਡਾਕਟਰੀ, ਇੰਜੀਨੀਅਰਿੰਗ, ਬਿਲਡਿੰਗ, ਅਕਾਊਂਟੈਂਟ, ਇਹ ਸਭ ਬਹੁਤ ਜ਼ਰੂਰੀ ਨੇ ਸਮਾਜ ਨੂੰ ਚਲਾਉਣ ਲਈ, ਪਰ ਸਮਾਜ ਦੀ ਰੂਹ ਨਾ ਮਿਊਜ਼ਿਕ, ਆਰਟ, ਪੋਇਟਰੀ ਅਤੇ ਵਾਰਤਕ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਲਿਖਤਾਂ, ਉਹ ਉਹ ਹੈ ਕਿ ਜੇ ਉਹ ਮਰ ਜਾਊਗੀ, ਉਹ ਖਤਮ ਹੋ ਜਾਊਗੀ, ਜੇ ਲੋਕਾਂ ਵਿੱਚੋਂ ਪੈਸ਼ਨ ਮੁੱਕ ਜਾਏਗਾ, ਅਤੇ ਇਹ ਸਾਰੇ ਕਿੱਤੇ, ਇਹ ਸਾਰਾ ਸਟਰਕਚਰ, ਇਹ ਸਾਰਾ ਇਨਫਰਾਸਟਰਕਚਰ, ਇਹਦੀ ਕੋਈ ਬਹੁਤੀ ਵੈਲਿਊ ਨਹੀਂ, ਇਹ ਖਤਮ ਹੈ। ਕਿ ਅਸੀਂ ਐਜ਼ ਹਿਊਮਨ ਬੀਂਗਸ ਜ਼ਿਆਦਾ ਸਮਝਦੇ ਹਾਂ, ਜ਼ਿਆਦਾ ਮਹਿਸੂਸ ਕਰਦੇ ਹਾਂ, ਜ਼ਿਆਦਾ ਸੋਚਦੇ ਹਾਂ ਅਤੇ ਜ਼ਿਆਦਾ ਵਧੀਆ ਕਮਿਊਨੀਕੇਟ ਕਰਦੇ ਹਾਂ। ਇਹਨਾਂ ਸਾਰਿਆਂ ਨੂੰ ਡਰਾਈਵਿੰਗ ਫੈਕਟਰ ਇਹ ਹੁੰਦਾ ਕਿ ਸਾਨੂੰ ਕੁਛ ਸ਼ੌਂਕ ਹੈ, ਕੁਛ ਦੱਸਣ ਦਾ, ਕੁਛ ਸਿੱਖਣ ਦਾ, ਕੁਛ ਸਿਖਾਉਣ ਦਾ, ਕੁਛ ਕਰਨ ਦਾ, ਹੈ ਨਾ। ਕੁਕਿੰਗ 'ਚ ਕਿੰਨਾ ਰਸ ਹੈ, ਜਿਨ੍ਹਾਂ ਨੂੰ ਕੁਕਿੰਗ ਦਾ ਸ਼ੌਂਕ ਹੈ, ਕਿੰਨੇ ਮਜ਼ੇ ਨਾਲ,
7: ਹਾਂ
6: ਹਾਂ, ਕਿ ਪ੍ਰੋਪਰ ਵੱਖੋ ਵੱਖਰੀਆਂ ਰੈਸਪੀਆਂ। ਜਿਸ ਤਰ੍ਹਾਂ ਮੈਨੂੰ ਪਰਸਨਲ ਤੌਰ 'ਤੇ ਮੈਨੂੰ ਨਾ ਅੱਜ ਤੱਕ ਆਰਟ ਸਮਝ ਆਈ ਕਿ ਕਿੱਦਾਂ ਕਰੀਦੀ ਹੈ ਜਾਂ ਕੁਛ, ਹੈ ਨਾ। ਇੱਕ ਤਾਂ ਮੈਂ ਵੈਸੇ ਹੀ ਖੱਬੇ ਹੱਥ ਤੋਂ ਲਿਖਦਾ, ਲਿਖਣ ਨੂੰ ਹੀ ਬੜੀ ਔਖ ਹੁੰਦੀ ਹੈ, ਅਤੇ ਪੇਂਟਿੰਗ ਤਾਂ ਕਦੀ ਬਣਾਈ ਨਹੀਂ, ਹੈ ਨਾ। ਕੁਕਿੰਗ 'ਚ ਵੀ ਆਪਣਾ ਹੱਥ
7: ਕਦੀ ਛੋਟੇ ਹੁੰਦੇ ਵੀ ਨਹੀਂ ਬਣਾਈ, ਉਹ ਜਿਹੜੀ
6: ਉਹ ਪੱਕਾ ਉਹ ਚਾਰ ਯੂ ਜੇ ਬਣਾ ਲੈਣੇ ਉਲਟੇ, ਉਹ ਪਹਾੜ ਬਣ ਗਿਆ, ਵਿੱਚੋਂ ਦੀ ਨਦੀ ਜਾ ਰਹੀ ਹੈ, ਨਿੱਕੇ ਜੀ ਹੱਡ ਤੇ ਉੱਪਰੋਂ ਦੀ
7: ਸਨ,
6: ਸਨ ਉੱਪਰ ਚੜ ਰਿਹਾ, ਤੇ ਨਿੱਕੇ ਜੀ ਬੀਜ ਹੀ ਬਣਾ ਕੇ ਨਾ ਚਿੜੀਆਂ। ਮੈਡਮ
7: ਬਰਡਸ,
6: ਬਰਡਸ, ਬਿਊਟੀਫੁਲ ਬਰਡਸ, ਮਾਈਗ੍ਰੇਟਰੀ ਬਰਡਸ। ਤੇ ਮੈਡਮ
7: ਜ਼ਰੂਰੀ ਪੇਂਟਿੰਗ ਹੈ ਜ਼ਿੰਦਗੀ ਦੇ ਵਿੱਚ, ਇਹ ਬਣਾਈ ਹੋਣੀ ਹਰ ਕਿਸੇ ਨੇ।
6: ਹਾਂ ਹਾਂ ਹਾਂ, ਪੇਂਟਿੰਗ ਇਹ ਦੇਖ ਲਾ, ਇਹ ਦੇਖ ਲਾ ਕਿਸ ਤਰ੍ਹਾਂ, ਹੈ ਨਾ, ਜੁੜ ਗਿਆ
7: ਪੁਆਇੰਟ, ਮਤਲਬ ਤੁਸੀਂ ਵੱਖਰੇ ਹੋ ਦੁਨੀਆ ਤੋਂ, ਤੁਸੀਂ ਕਰਕੇ ਦੱਸੋ।
6: ਇਹੀ ਗੱਲ ਹੈ ਕਿ ਜਿਸ ਆਰਟ ਇੱਕ ਸਬਜੈਕਟ ਦੇ ਤੌਰ ਤੇ ਹਰ ਕਿਸੇ ਨੂੰ ਕਰਨਾ ਪੈਂਦਾ, ਪਰ ਆਰਟ ਇਜ਼ ਅ ਵੈਰੀ ਪੈਸ਼ਨੇਟ ਥਿੰਗ, ਜਿਹਨੂੰ ਸ਼ੌਂਕ ਹੈ ਉਹੀ ਕਰਦਾ,
7: ਕ੍ਰੀਏਟਿਵਿਟੀ
6: ਜਿਹਨੂੰ, ਹਾਂ, ਫਿਰ ਜਿਹਦੇ ਅੰਦਰ ਉਹ ਕ੍ਰੀਏਟਿਵਿਟੀ ਨਹੀਂ ਹੈ, ਜੋ ਕਲਾਸ ਦੇ ਅੰਦਰ ਬਾਕੀ 50 ਬੱਚਿਆਂ ਦੀ ਕਲਾਸ ਦੇ ਅੰਦਰ 35 ਬੰਦਿਆਂ ਦਾ ਉਹਲੀ ਕ੍ਰੀਏਟਿਵਿਟੀ ਨਹੀਂ, ਉਹ ਫਿਰ ਆਹੀ ਬਣਾਉਂਦੇ ਸੀਗੇ, ਤੂੰ ਤੇ ਮੈਂ ਵੀ ਉਹੀ ਕੈਟੇਗਰੀ
7: ਵਾਲੀ
6: ਕਿਹਦੇ ਅੰਦਰ ਸੀਗੇ ਯਾਰ, ਇਹ ਕੀ ਕਹਿੰਦੇ ਮੈਡਮ ਬੀ ਗ੍ਰੇਡ ਦੇਵੇ ਜਾਂ ਸੀ ਗ੍ਰੇਡ ਦੇਵੇ, ਤੇ ਅਸੀਂ ਵਿਹਲੇ ਹੋਈਏ, ਆ ਪੀਰੀਅਡ ਨਿਕਲੇ ਕਿਸੇ ਤਰੀਕੇ ਸੁੱਖੀ ਸਾਂਦੀ।
7: ਕਿਉਂਕਿ ਮੈਂ ਕੀਤੀ ਸੀ ਟਰਾਈ ਕਿ ਮੈਂ ਆਰਟ ਦੀ ਤੁਸੀਂ ਗੱਲ ਕੀਤੀ, ਮੈਨੂੰ ਇਹ ਤਿਆਰ ਸੀ ਵੀ ਮੈਂ ਕਰਾਂ ਯਾਰ, ਹੈ ਨਾ, ਵੀ ਮੈਂ ਵੀ ਬਣਾਉਣੀ ਆ ਚੀਜ਼। ਮੇਰੇ ਨਾਲ ਇੱਕ ਦੋਸਤ ਸੀ ਮੇਰਾ, ਉਹ ਬੜੀ ਸੋਹਣੀ ਪੇਂਟਿੰਗ ਬਣਾ ਦੇਣੀ ਉਹਨੇ, ਮੰਨ ਲਓ ਕੋਈ ਸੀਨਰੀ ਬਣਾ ਦੇਣੀ, ਕਿਸੇ ਦੀ ਫੋਟੋ ਉਹਨੇ, ਚਲੋ ਏਡੀ ਪ੍ਰੋਫੈਸ਼ਨਲ ਨਹੀਂ, ਪਰ ਉਹਨੇ ਬਣਾ ਦੇਣੀ, ਤੇ ਮੈਨੂੰ ਵੀ ਇਹੀ ਮੈਂ ਬਣਾਊਂਗਾ, ਹੈ ਨਾ। ਸਾਨੂੰ ਇਹ ਸੀ ਕਿ ਚਲੋ ਹੋਰ ਨੀ ਕੁਛ, ਤੇ ਬੰਦਾ ਕਿਸੇ ਨੂੰ ਖੁਸ਼ ਕਰਨ ਲਈ ਬਣਾ ਬਣੂ ਕੇ ਦੇ ਦਿੰਦਾ, ਯਾ ਵੇਖੋ ਤੁਹਾਡੀ ਮੈਂ ਬਣਾਈ, ਇਸ ਲਈ ਸ਼ੁਰੂ ਕਰ ਲਿਆ। ਤੇ ਪਰ ਉਹ ਰੰਗ ਹੀ ਯਾਰ ਬੜੇ ਤਰ੍ਹਾਂ ਦੇ ਸੀ, ਜਿਹੜਾ ਰੰਗ ਲੈਣ ਜਾਈਏ ਕੋਈ ਕਹਦੇ ਇਹਦੇ ਨਾਲ ਨੀ ਇਹ ਬਣੀ, ਤੁਸੀਂ ਦੂਜਾ ਲੈ ਕੇ ਆਓ। ਫਿਰ ਮੈਨੂੰ ਇੱਕ ਦਿਨ ਬਾਪੂ ਨੇ ਬਾਲਿਆ, ਇੰਨੇ ਰੰਗ ਤੇਰੇ ਜਿਹੜੇ ਪੁਰਾਣੇ ਪਏ ਉਹ ਤੂੰ ਵਰਤੇ ਨੀ, ਤੀਜੇ ਦਿਨ ਤੂੰ ਨਵੇਂ ਰੰਗ ਲੈਣੇ ਹੁੰਦੇ,
6: ਰਿਸਪੋਂਸੀਬਿਲਟੀ ਆ ਗਈ ਅੰਦਰ, ਪਿਕਾਸੋ ਨਹੀਂ ਬਣ ਸਕਿਆ ਮੇਰਾ ਭਰਾ, ਅੰਕਲ ਜੀ ਨੇ ਕਹਿਤਾ ਪੁਰਾਣੇ ਯੂਜ਼ ਕਰ,
7: ਤੇ ਉਹ ਆਈ ਨਹੀਂ ਪਤਾ ਵੀ ਪੁਰਾਣੇ ਰੰਗ ਜੇ ਨਾ 3 ਮਹੀਨੇ ਵਰਤੋ ਤੇ ਉਹ ਵੈਸੇ ਨਹੀਂ ਵਰਤਣ ਜੋਗੇ ਰਹਿੰਦੇ।
6: ਇਹ ਵੀ ਹੁੰਦਾ ਸੀ,
7: ਓਦਾਂ ਹੀ ਹਾਰਡ ਹੋ ਗਏ, ਆਹ ਹੋ ਗਿਆ, ਜੇ ਹੋ ਗਿਆ।
6: ਅੱਛਾ ਇਸ ਗੱਲੋਂ ਮੈਂ ਬੜਾ ਸੁਚੱਜਾ ਸੀ, ਮੈਂ ਘਰਦਿਆਂ ਦਾ ਕਦੀ ਖਰਚਾ ਹੀ ਨਹੀਂ ਕਰਾਇਆ ਕਰਿਆਉਣ ਵਗੈਰਾ, ਜੋ ਮੈਨੂੰ ਬਿਲਕੁਲ ਹੀ ਪਸੰਦ ਨਹੀਂ ਸੀ ਪੇਂਟਿੰਗ, ਆਪਾਂ ਕਲਾਸ 'ਚ, ਹਾਂ ਕਲਾਸ 'ਚ ਜਾਣਾ ਤੇ 11 ਦੋਸਤਾਂ ਤੋਂ, ਹਾਂ ਹਾਂ ਹਾਂ, ਇਹ ਤਾਂ ਕਰੇ। ਪਰ ਤੈਨੂੰ ਕਦੀ ਆਪਣੇ ਬਚਪਨ ਤੋਂ ਕੁਛ ਇੱਦਾਂ ਦਾ ਕਦੀ ਰਿਹਾ ਕਿ ਯਾਰ ਇਹ ਚੀਜ਼ ਕਰਨਾ ਚਾਹੁੰਦਾ ਮੈਂ, ਕੋਈ ਪੈਸ਼ਨ, ਡਿਡ ਯੂ ਹੈਵ ਅ ਪੈਸ਼ਨ, ਔਰ ਡੂ ਯੂ ਹੈਵ ਅ ਪੈਸ਼ਨ?
7: ਪੈਸ਼ਨ, ਹਾਂਜੀ, ਮਤਲਬ ਮੈਨੂੰ
6: ਪੈਸ਼ਨ ਫੋਰ ਐਨੀਥਿੰਗ,
7: ਹਾਂ ਪੈਸ਼ਨ, ਹਾਂ ਕੁਝ ਵੀ ਹੋ ਸਕਦਾ, ਉਹ ਵੀ ਆਪਾਂ ਦੱਸ ਦਈਏ।

0: ਸੋ ਪੈਸ਼ਨ ਕੈਨ ਬੀ ਐਨੀਥਿੰਗ, ਜਿਹੜਾ ਤੁਹਾਨੂੰ ਬਹੁਤ ਸ਼ੌਂਕ ਹੈ, ਪਰ ਉਹ ਸ਼ੌਂਕ ਸਵਾਲ ਤੁਹਾਡੇ ਸਾਹਮਣੇ ਥੋੜਾ ਹਨਾ ਹੋਰ ਕਲੀਅਰ ਕਰਕੇ ਲਾ ਦੇ ਕਿ ਤੁਹਾਡੇ ਸ਼ੌਂਕ ਜਿਹੜੇ ਮਰ ਜਾਂਦੇ ਆ, ਜਿਹੜੇ ਪੈਸ਼ਨ ਦੱਬ ਜਾਂਦੇ ਆ ਕਿਉਂਕਿ ਦੁਨੀਆਵੀ ਰਿਸਪੋਂਸੀਬਿਲਟੀਆਂ ਤੁਹਾਡੇ ਤੇ ਹਾਵੀ ਹੋ ਜਾਂਦੀਆਂ ਜਿਸ ਕਾਰਨ। ਸੋ ਇਹ ਆ, ਤੁਸੀਂ ਦੱਸੋ। ਹਾਂਜੀ ਤੁਸੀਂ ਕੰਟੀਨਿਊ ਕਰੋ ਜੋ ਕਿ
1: ਮੈਂ ਇਹ ਕੰਟੀਨਿਊ ਕਰ ਰਿਹਾ ਕਿ ਜਿਹੜੀ ਚੀਜ਼ ਨੂੰ ਪਿਆਰ ਕਰਦੇ ਹਾਂ ਡ੍ਰੀਮ ਦੇ ਵਿੱਚ, ਕੋਈ ਕੈਰੀਅਰ ਲਾ ਲਓ ਜਾਂ ਫਿਰ ਖੁਸ਼ੀ ਮਿਲਦੀ, ਕ੍ਰੀਏਟੀਵਿਟੀ ਹੁੰਦੀ ਆ, ਜਾਂ ਕੋਈ ਨਾਮ ਬਣਾਉਣਾ ਕਿਸੇ ਨੇ, ਆਪਣੇ ਆਪ ਨੂੰ ਪ੍ਰੋਫੈਸ਼ਨਲ ਬਣਾਉਣਾ ਵਾ ਕਿਸੇ ਕਿੱਤੇ ਦੇ ਵਿੱਚ, ਡਾਕਟਰ ਇੰਜੀਨੀਅਰ ਜੇ ਉਹ ਸਾਰੇ ਪੈਸ਼ਨ ਹੀ ਨੇ ਇਸ ਲੈਵਲ ਦੇ।
0: ਹਾਂ ਮਤਲਬ ਆਪਣੇ ਤੌਰ ਤੇ ਕਰ ਹੁੰਦਾ
1: ਮੈਨੂੰ ਮੈਨੂੰ ਹਾਲੇ ਵੀ ਆ, ਕਦੀ ਕਦੀ ਮੈਂ ਸੋਚਦਾ ਹੁੰਦਾ ਕਿ ਮੈਨੂੰ ਇਹ ਪੈਸ਼ਨ ਸੀ ਕਿ ਮੈਂ ਪੁਲਿਸ 'ਚ ਜਾਣਾ ਵਾ। ਹਾਂ ਮਤਲਬ
0: ਵਾਹ,
1: ਨਿੱਕੇ ਹੁੰਦੇ ਵੀ ਮੈਨੂੰ ਇਹੀ ਕਿ ਜਦੋਂ ਮੈਂ ਦਸਵੀਂ ਕਰ ਲਈ ਤੇ ਉਸ ਤੋਂ ਬਾਅਦ ਫਿਰ ਮੈਂ ਬਾਰਵੀਂ ਦੇ ਨਾਲ ਨਾਲ ਮੈਂ ਤਿਆਰੀ ਕਰੂੰਗਾ, ਜਿਹੜੇ ਪੇਪਰ ਹੁੰਦੇ ਆ ਆਪਣਾ ਸਰਕਾਰੀ ਪੇਪਰ ਦਊਂਗਾ ਤੇ, ਪਰ ਉਹੀ ਮਤਲਬ ਨਹੀਂ ਦਿੱਤਾ ਗਿਆ। ਚਲੋ ਉਹ 'ਚ ਇਹ ਨਹੀਂ ਮੈਂ ਕਸੂਰ ਕਹੂੰਗਾ ਕਿ ਮੇਰਾ ਜੋ ਹੋ ਗਿਆ ਕਿਸਮਤ ਜੇ ਵੋ, ਕਿਸਮਤ ਕਿਤੇ ਨਾ ਕਿਤੇ ਮੈਟਰ ਕਰਦੀ ਵੀ ਹੋਊਗੀ, ਪਰ ਮੇਰੀ ਇਹ ਸੋਚਣੀ ਕਿ ਕਿਸਮਤ ਉਹ ਚੀਜ਼ ਦੇ ਵਿੱਚ ਬਹੁਤ ਘੱਟ ਮੈਟਰ ਕਰਦੀ ਜੇ ਕਰਦੀ ਵੀ ਹੋਗੀ ਤੇ, ਤੁਹਾਡਾ ਟਾਈਮ, ਕਿਉਂਕਿ ਟਾਈਮ ਬੰਦੇ ਦਾ ਨਾ ਜਿਹੜਾ ਜ਼ਿੰਦਗੀ ਦੇ ਵਿੱਚ ਉਹ ਟਾਈਮਿੰਗ ਦਾ ਬੜਾ ਵੱਡਾ ਰੋਲ ਹੁੰਦਾ ਆਪਾਂ ਕਹਿ ਦਿੰਦੇ ਹਾਂ, ਪਰ ਉਹ ਟਾਈਮ ਹੀ ਹੁੰਦਾ ਵਾ ਬੰਦੇ ਦਾ ਕਿੱਧਰ ਕੀ ਕਰਨਾ ਵਾ, ਔਰ ਟਾਈਮਿੰਗ ਇੱਕ ਮੇਜਰ ਚੀਜ਼ ਮੈਨੂੰ ਲੱਗਦਾ ਕਿ ਸ਼ਾਇਦ ਮੇ ਬੀ ਤੁਸੀਂ ਐਗਰੀ ਕਰੋ ਜਾਂ ਨਾ, ਜਾਂ ਹੋਰ ਕੋਈ ਆਪਣੇ ਨਾਲ ਐਗਰੀ ਕਰੇ, ਪਰ ਮੈਨੂੰ ਲੱਗਦਾ ਕਿ ਜਿਹੜਾ ਟਾਈਮ ਆ ਜਿਹੜਾ ਉਹ ਚੰਗਾ ਵੀ ਹੁੰਦਾ ਮਾੜਾ ਵੀ ਹੁੰਦਾ, ਕਿਸੇ ਵੇਲੇ ਜਿਹੜਾ ਤੁਹਾਡਾ ਕੰਮ ਨਹੀਂ ਹੋਣਾ ਹੁੰਦਾ ਤੁਸੀਂ ਸੋਚਿਆ ਵੀ ਨਹੀਂ ਹੁੰਦਾ ਉਹ ਵੀ ਹੋ ਜਾਂਦਾ, ਮਤਲਬ ਬੰਦਾ ਕਈ ਵਾਰੀ ਕਾਬਲ ਵੀ ਨਹੀਂ ਹੁੰਦਾ ਉਹ ਚੀਜ਼ ਦੇ ਤੇ ਉਹ ਹੋ ਜਾਂਦਾ, ਤੇ ਕਿਸੇ ਵੇਲੇ ਬੰਦਾ ਸਾਰਾ ਅੱਡੀ ਚੋਟੀ ਦਾ ਜ਼ੋਰ ਲਾ ਦਿੰਦਾ, ਪਰ ਉਹ ਟਾਈਮਿੰਗ ਦੀ ਗੱਲ ਆ, ਮਤਲਬ ਮੇਰੀ ਇਹ ਸੋਚਣੀ। ਤੇ ਦੂਜੇ ਮੈਨੂੰ ਇਹ ਲੱਗਦਾ ਸੀਗਾ ਕਿ ਮੈਂ ਪੁਲਿਸ ਦੇ ਵਿੱਚ ਜਾਣਾ ਤੇ ਮੈਂ ਸਰਵਿਸ ਕਰਨੀ ਹੈ ਨਾ, ਪਬਲਿਕ ਸਰਵਿਸ।
0: ਡਿਸ਼ਕਿਉਂ ਡਿਸ਼ਕਿਉਂ ਗੋਲੀਆਂ ਮਾਰਦੀਆਂ,
1: ਗੋਲੀ ਤੇ ਚਲੋ ਕੀ ਚਲਾਉਣੀ ਆ, ਉਹ ਤੇ ਚਲੋ ਹੁਣ ਕੰਪਲੀਮੈਂਟਰੀ ਪਿਸਤੌਲ ਤੇ ਮਿਲ ਰਹੀ ਆ।
0: ਪੈਸ਼ਨ ਤੈਨੂੰ ਪਿਸਤੌਲ ਦਾ ਸੀ, ਤੂੰ ਇਹ ਕਹਿਣਾ
1: ਯਾਰ ਇਹਦੇ ਹੁਣ ਚਲੋ ਲਾ ਲਿਓ
0: ਤੇ ਇੱਥੇ ਇੱਥੇ ਕਰ ਲੈ ਆਸਟ੍ਰੇਲੀਅਨ ਫੈਡਰਲ ਪੁਲਿਸ।
1: ਇੱਥੇ ਵੀ ਮੈਂ ਕਦੀ ਸੋਚਦਾ ਨਾ, ਪਹਿਲਾਂ ਮੈਂ ਉੱਥੋਂ ਸਾਊਥ ਆਸਟ੍ਰੇਲੀਆ ਤੋਂ ਨਾ, ਮੈਨੂੰ ਹਾਲੇ ਤੱਕ ਉਹ ਈਮੇਲ ਆਉਂਦੀਆਂ ਉਹਨਾਂ ਦੀਆਂ, ਇਹਨਾਂ ਨੂੰ ਪਤਾ ਨਹੀਂ ਕਿੱਦਾਂ ਪਤਾ ਲੱਗ ਗਿਆ ਕਿ ਮੈਨੂੰ ਪੈਸ਼ਨ ਆ,
0: ਇਸਬਲ ਗੈਰਦਮ
1: ਹਨਾ, ਵੇਖ ਲਓ ਹਨਾ, ਉਹ ਮੈਨੂੰ ਈਮੇਲਾਂ ਭੇਜੀ ਜਾਣਗੇ ਕਿ ਓਪਨ ਆ ਓਪਨ ਆ, ਉਹ ਮੈਂ ਵੇਖਦਾ ਵੀ ਰਹਿੰਦਾ ਵਾ ਵੀ ਕੀ ਰਿਕੁਆਇਰਮੈਂਟਸ ਜੇ ਵੋ, ਪਰ ਉਹ ਵੇਖ ਕੇ ਮੈਂ ਉੱਦਾਂ ਹੀ ਛੱਡ ਦਿੰਦਾ, ਪਰ ਹਾਂ ਮੈਨੂੰ ਹੈਗਾ ਵਾ ਵੀ ਮੈਂ ਪੁਲਿਸ 'ਚ ਜਾਣਾ,
0: ਕੋਈ ਫਾਇਦਾ ਹੋ ਜਾਇਆ ਕਰੇਗਾ ਸਾਡਾ ਵੀ, ਇੱਥੇ ਫਾਇਦਾ ਹੋ ਜਾਂਦਾ
1: ਬੰਦਾ ਚੁਕਾਉਣਾ
0: ਚਲਾਨ ਚਲੂਗਾ ਭਾਈ ਸਾਨੂੰ,
1: ਤੁਸੀਂ ਹੋਰ ਤੇ ਨੀ ਕੋਈ ਫਾਇਦਾ ਦੇਣਾ, ਪੁਲਿਸ ਵਾਲੀ ਗੱਡੀ ਸਾਨੂੰ ਇੱਧਰ ਹੀ ਛੱਡਿਆ,
0: ਇਹਦਾ ਤਾਂ ਫਾਇਦਾ ਹੋ ਸਕਦਾ। ਦੇਖੋ ਜੋ ਵੀ
1: ਨਹੀਂ ਹੈਗਾ ਹੀ ਪੈਸ਼ਨ, ਪਰ ਚਲੋ ਹਾਲੇ ਨਾਲ ਨਾਲ, ਪਰ ਇਹਦੇ 'ਚ ਮੈਨੂੰ ਐਂ ਨਹੀਂ ਲੱਗਦਾ ਕਿ ਰਿਸਪੋਂਸੀਬਿਲਟੀਜ਼ ਮੇਰੀ ਕੋਈ ਏਡੀ ਵੱਡੀ ਸੀਗੀ ਕਿ ਜਿਹੜੀ ਮੈਨੂੰ ਉਸ ਪਾਸੇ ਨੂੰ ਨਹੀਂ ਜਾਣ ਦਿੱਤਾ ਜਿੰਨੇ, ਹਾਂ ਸੀਗੀਆਂ ਓਬਵੀਅਸਲੀ ਨਾ,
0: ਜਾਂ ਫਿਰ ਆਪਾਂ ਇੱਦਾਂ ਪਾ ਲੈਂਦੇ ਕਿ ਉਹਦਾ ਪੇਪਰ ਦੇਣਾ ਪੈਂਦਾ, ਚਾਂਸਸ ਹੁੰਦੇ ਆ ਤੁਹਾਡਾ ਪਾਰ ਹੋਵੇ ਨਾ ਹੋਵੇ, ਫਿਰ ਉਹ ਇੱਕ ਇਹ ਵੀ ਵੈਕੈਂਸੀਆਂ ਕਿੰਨੀਆਂ ਨਿਕਲਦੀਆਂ ਨਹੀਂ ਨਿਕਲਦੀਆਂ,
1: ਇਹ ਵੀ ਇੱਕ
0: ਕਿ ਤੁਹਾਨੂੰ ਪਤਾ ਫਿਰ ਥੋੜੀ ਫੈਮਿਲੀ ਬਾਹਰ ਹੈਗੀ ਆ, ਬਾਹਰ ਤੁਹਾਨੂੰ ਪਤਾ ਇੱਕ ਸ਼ੋਰਟ ਸ਼ੋਰਟ ਤਰੀਕਾ ਹੈ, ਜਾਓਗੇ ਮਿਹਨਤ ਕਰੋਗੇ ਤਾਂ ਤੁਸੀਂ ਆਪਣੇ ਪੈਰਾਂ ਤੇ ਹਨਾ ਖੜੇ ਹੋ ਜਾਓਗੇ ਅਲਟੀਮੇਟਲੀ। ਪੁਲਿਸ ਦਾ ਫਿਰ ਉਹ ਇੱਦਾਂ ਹੀ ਆ, ਕਈ ਲੋਕ ਖਾਸ ਕਰ ਜਿਹੜਾ ਇਹ ਵਾਲਾ ਫਤੂਰ ਆ ਹਨਾ, ਪੁਲਿਸ ਦੀ ਗੱਲ ਹੋ ਗਈ, UPSC ਦੀ ਤਿਆਰੀ ਹੁੰਦੀ ਹੈ, ਕਹਿੰਦੇ ਤਾਂ ਹੁਣ ਸ਼ੋਅ ਤੇ ਫਿਲਮਾਂ ਬਣ ਗਈਆਂ UPSC ਦੀ ਤਿਆਰੀ ਵਾਸਤੇ ਨਾ, 12th ਫੇਲ ਫਿਲਮ ਉਹਨੂੰ ਕਿ ਉਹਨੂੰ ਫਤੂਰ ਹੀ ਸੀਗਾ ਉਹ ਮੁੰਡੇ ਨੂੰ ਜਿਹੜਾ ਅਸਲ 'ਚ ਮਨੋਜ ਹੈ ਹਨਾ IPS, ਕਿ ਉਹਨੇ ਕਿਤੇ ਇੱਕ IPS ਅਫਸਰ ਦੇਖ ਲਿੱਤਾ ਆਪਣੇ ਬਚਪਨ 'ਚ,
1: ਮੰਨ ਲਓ ਉਹਦੇ ਟੌਂਟ ਵੇਚ ਉਹਨੂੰ ਕਹਿਤਾ ਵੀ ਤੂੰ ਜੇ ਆਹ ਕਰੇਗਾ ਤੇ ਫੇਰ ਹੀ ਤੇਰਾ
0: ਜੇ ਤੂੰ ਚੈਲੰਜ
1: ਹੋਗਾ ਚੈਲੰਜ,
0: ਉਹਨੂੰ ਇੰਨਾ ਜ਼ਿਆਦਾ ਉਹਦਾ ਹੋ ਗਿਆ ਕਿ ਯਾਰ ਸਿਸਟਮ ਵਾਕਈ ਚੇਂਜ ਹੋ ਜਾਂਦਾ, ਉਹਨੇ ਕਦੀ ਦੇਖਿਆ ਨਹੀਂ ਸੀਗਾ ਕਿ ਸਿਸਟਮ ਚੇਂਜ ਹੁੰਦਾ, ਕਿ ਉਹਨੇ ਪੂਰਾ ਆਪਣੀ ਜ਼ਿੰਦਗੀ ਦਾ ਜ਼ੋਰ ਇਸੇ ਚੀਜ਼ ਤੇ ਲਾ ਦਿੱਤਾ
1: ਵੀ ਇਹ ਕਲੀਅਰ
0: ਮੈਂ ਇਹ ਕਰਨਾ ਹੀ ਕਰਨਾ ਕਲੀਅਰ, ਐਂਡ ਵਾਟ ਆਰ ਦੀ ਆਡਸ, ਮਤਲਬ ਇੱਕ ਬੰਦਾ ਜਿਹੜਾ ਬੀਹੜ ਦਾ ਹੋਵੇ, ਜਿਹੜਾ ਚੰਬਲ ਵਰਗੇ ਹਨਾ ਏਰੀਆ ਤੋਂ ਆਉਂਦਾ ਹੋਵੇ, ਸਟੇਟ ਵਾਲੇ
1: ਰਹਿਣ ਨੂੰ ਕੋਈ ਚੰਗੀ ਥਾਂ
0: ਪੜਿਆ ਹੋਵੇ ਹਨਾ,
1: ਲਾਈਟਿੰਗ ਦੀ ਉਹਦੇ
0: ਟਾਇਲਟ ਸਾਫ ਕਰ ਰਿਹਾ ਲੋਕਾਂ ਦੀਆਂ ਹਨਾ, ਬਿਗ ਡੀਲ। ਸੋ ਹਾਂ ਇਹ ਵਾਲਾ ਫਿਤੂਰ, ਇਹ ਵਾਲਾ ਪੈਸ਼ਨ, ਯਾਰ ਮੈਨੂੰ ਲੱਗਦਾ ਇਹ ਡਿਗਰੀ ਵੀ ਤੇ ਹੈ ਨਾ ਹੁਣ, ਬਲਕਿ ਜੇ ਆਪਾਂ ਇਸ ਤਰ੍ਹਾਂ ਸੋਚੀਏ ਕਿ ਦ ਡਿਗਰੀ ਆਫ ਪੈਸ਼ਨ ਦੈਟ ਯੂ ਹੈਡ ਟੂ ਬਿਕਮ ਅ ਪੁਲੀਸਮੈਨ ਐਂਡ ਦ ਡਿਗਰੀ ਆਫ ਪੈਸ਼ਨ ਦੈਟ ਹੀ ਹੈਡ, ਉਹਦਿਆਂ ਦਾ ਫਰਕ ਵੀ ਬਹੁਤ ਹੈ ਨਾ, ਕਿ ਉਹਦਾ ਟੈਂਪਰੇਚਰ ਉਸ ਚੀਜ਼ ਨੂੰ ਲੈ ਕੇ, ਉਹਦੀ ਡਿਗਰੀ, ਉਹਦੀ ਜ਼ਰੂਰਤ ਕਿ ਯਾਰ ਮੈਨੂੰ ਨਹੀਂ ਪਤਾ ਮੈਂ ਇਹੀ ਬਣਨਾ, ਉਹ ਬਹੁਤ ਹਾਏ ਆ। ਜ਼ਿਆਦਾਤਰ ਪੈਸ਼ਨ ਲੋਕਾਂ ਦਾ ਮੇਰੇ ਹਿਸਾਬ ਨਾਲ ਕਿੱਤਾ ਹੀ ਤਾਂ ਬਣ ਪਾਉਂਦਾ ਜਿਹਨਾਂ ਨੂੰ ਹੋਰ ਕੁਝ ਦਿਸਦਾ ਹੀ ਨਹੀਂ, ਉਹਨਾਂ ਨੂੰ ਹੈ ਕਿ ਯਾਰ ਆਹੀ ਕਰਨਾ।
1: ਇਹ ਵੀ ਆ,
0: ਇਹੀ ਕਰਨਾ
1: ਸਾਰੇ ਪਾਸਿਓਂ ਲਾ ਲਓ ਕਿ ਐਂ ਲੱਗਦਾ ਵਾ ਵੀ ਕੁਝ ਨਹੀਂ ਆ ਮੇਰੇ ਲਈ, ਹੋਰ ਕੁਝ ਨਹੀਂ ਐਗਜ਼ਿਸਟ ਕਰਦਾ, ਸਿਰਫ ਤੇ ਸਿਰਫ ਇਹੋ ਚੀਜ਼ ਐਗਜ਼ਿਸਟ ਕਰਦੀ।
0: ਵਿਨਸੈਂਟ ਵੈਨ ਗੋਗ, ਠੀਕ ਹੈ ਦੁਨੀਆ ਦਾ ਇਸ ਅੱਜ ਦੇ ਦੌਰ 'ਚ ਸਭ ਤੋਂ ਜ਼ਿਆਦਾ ਮਹਿੰਗੀ ਪੇਂਟਿੰਗਸ ਹੈ ਵਿਨਸੈਂਟ ਵੈਨ ਗੋਗ ਦੀ।

0: ਪਰ ਉਹ ਇੰਨੀ ਗੁਰਬਤ ਚ ਇੰਨੀ ਗਰੀਬੀ ਚ ਮਰਿਆ, ਉਹ ਇੰਨਾ ਡਿਪਰੈਸ ਸੀਗਾ, ਉਹਨੂੰ ਕਿਸੇ ਨੇ ਦੱਸਿਆ ਕਿ ਪੀਲਾ ਰੰਗ ਡਿਪਰੈਸ਼ਨ ਹਟਾਉਂਦਾ, ਉਹ ਪੀਲਾ ਪੀਲਾ ਪੇਂਟ ਤੱਕ ਪੀ ਗਿਆ ਕਿ ਉਹਦੀ ਡਿਪਰੈਸ਼ਨ ਚਲੀ ਜਾਵੇ, ਐਂਡ ਉਹ ਇੱਕ ਗਰੀਬ ਪੇਂਟਰ ਮਰਿਆ। ਅੱਜ ਮਤਲਬ ਉਹਨੂੰ ਕਦੀ ਨਹੀਂ ਪਤਾ ਲੱਗਾ ਕਿ ਉਹਦੀ ਉਹ ਪੇਂਟਿੰਗ ਜਿਹੜੀਆਂ ਉਹਨੇ ਬਣਾਈਆਂ, ਜਿਹੜੀਆਂ ਉਹ ਸੜਕ ਤੇ ਬਣਾ ਕੇ ਇਸ ਤਰ੍ਹਾਂ ਖੜਾ ਰਹਿੰਦਾ ਸੀਗਾ, ਉਹ ਅੱਜ 150-200 million ਯੂਰੋਜ਼ ਦੀਆਂ ਨੇ, ਹਨਾ। ਫਰਾਂਸ ਕਾਫਕਾ, ਹੀ ਡਾਇਡ ਐਜ਼ ਅ ਡਿਪਰੈਸਡ ਮੈਨ। ਫਰਾਂਸ ਕਾਫਕਾ ਦੀ ਐਕਚੁਅਲੀ ਸਟੋਰੀ ਜਿਹੜੀ ਹੈ ਨਾ, ਉਹ ਇੱਕ ਇਹ ਜਿਹੜਾ ਆਪਣਾ ਟੋਪਿਕ ਹੈ ਨਾ, ਉਹ ਤਾਂ ਬੜੀ ਢੁੱਕਦੀ ਹੈ, ਹਨਾ। ਆਪਾਂ ਪੇਰੈਂਟਲ ਪਰਸਪੈਕਟਿਵ ਤੋਂ ਵੀ ਜੇ ਦੇਖਣਾ ਹੋਵੇ, ਫਰਾਂਸ ਕਾਫਕਾ ਇੱਕ ਛੋਟੇ ਸ਼ਹਿਰ ਦੇ ਬਹੁਤ ਵੱਡੇ ਆਦਮੀ ਦਾ ਬੇਟਾ ਸੀ, ਹਨਾ। ਤੇ ਉਹ ਜਿਹੜਾ ਵੱਡਾ ਆਦਮੀ ਸੀਗਾ, ਉਹ ਜਿਹੜਾ ਉਹਦਾ ਬਾਪ ਸੀ, ਉਹ ਸੈਲਫ ਮੇਡ ਆਦਮੀ ਸੀ, ਹਨਾ। ਮਜ਼ਦੂਰੀ ਤੋਂ ਬੇਕਰੀ ਤੱਕ ਆਇਆ, ਆਪਣੇ ਤੋਂ ਬਹੁਤ ਉੱਚੇ ਘਰ 'ਚ ਉਹਨੇ ਵਿਆਹ ਕਰਾਇਆ, ਫਿਰ ਉਸ ਹਨਾ ਜਿਸ ਲੇਡੀ ਨਾਲ ਵਿਆਹ ਕਰਾਇਆ, ਮਤਲਬ ਜੋ ਕਾਫਕਾ ਫਰਾਂਸ ਕਾਫਕਾ ਦੀ ਮਦਰ ਸੀ, ਹਨਾ, ਉਹਨਾਂ ਦੇ ਹਿੱਸੇ ਦੀ ਵੀ ਦੌਲਤ ਅਤੇ ਬਿਜ਼ਨਸ ਉਹਦੇ ਕੋਲ ਆਇਆ। ਸੋ ਬੜਾ ਰਸੂਖ ਸੀ, ਬੜਾ ਰੁਤਬਾ ਸੀ ਉਹਦਾ ਉੱਚਾ, ਹਨਾ, ਆਪਣੇ ਸ਼ਹਿਰ 'ਚ। ਫਰਾਂਸ ਸਾਰੀ ਉਮਰ ਆਪਣੇ ਫਾਦਰ ਨੂੰ ਹੀ ਮੈਚ ਕਰਨ 'ਚ ਕੱਢਤੀ ਉਹਨੇ, ਕਿ ਜਿਸ ਤਰ੍ਹਾਂ ਮੇਰਾ ਫਾਦਰ ਉਸ ਤਰ੍ਹਾਂ ਦਾ, ਮੈਂ ਵੀ ਅਕਾਊਂਟੈਂਟ ਬਣ ਜਾ, ਮੈਂ ਵੀ ਪੋਸਟ ਮੈਨੀ ਕਰ ਲਵਾਂ, ਕੁਛ ਕਰ ਲਵਾਂ। ਉਹ ਲਿਖਦਾ ਰਿਹਾ ਲਿਖਦਾ ਰਿਹਾ, ਇੱਕ ਦੋ ਚੀਜ਼ਾਂ ਉਹਨੇ ਲਿਖੀਆਂ ਫਲੋਪ ਹੋ ਗਈਆਂ, ਹਨਾ। ਤੇ ਉਹਨੇ ਲਿਖ ਲਿਖ ਕੇ ਕਮਰੇ ਭਰਤੇ, ਆਓ, ਬਹੁਤ ਛੋਟੀ ਉਮਰ 'ਚ ਪੂਰਾ ਹੋ ਗਿਆ। ਮਰਨ ਤੋਂ ਪਹਿਲਾਂ ਆਪਣੇ ਦੋਸਤ ਨੂੰ ਕਿਹਾ ਕਿ ਮੇਰੀ ਇਹ ਜ਼ਬਾਨੀ ਵਸੀਅਤ ਆ ਕਿ ਜਿੰਨਾ ਮੇਰਾ ਕੰਮ ਹੈ ਨਾ, ਉਹ ਮੇਰੇ ਘਰ ਦੇ ਇਸ ਕਮਰੇ 'ਚ ਪਿਆ ਹੋਇਆ, ਤੂੰ ਇਹ ਸਾਰਾ ਸਾਰਾ ਕੰਮ ਮੇਰਾ ਨਾ ਅੱਗ ਲਗਾ ਦੇਈਂ, ਲੋਕਾਂ ਨੂੰ ਪਤਾ ਨਹੀਂ ਲੱਗੇ ਸਭ ਮੈਂ ਲਿਖਿਆ ਸੀ। ਉਹਦੇ ਦੋਸਤ ਨੇ ਜਦੋਂ ਸਭ ਪੜ੍ਹਿਆ ਤੇ ਉਹਦੇ ਰੋਂਗਟੇ ਖੜੇ ਹੋ ਗਏ, ਯਾਰ ਕਿ ਆਹ ਸਭ ਕੀ ਲਿਖ ਗਿਆ। ਉਹਨੇ ਉਹ ਛਾਪਿਆ ਤੇ ਉਹਦਾ ਅਸਰ ਵੇਖੋ, ਅੱਜ 150-200 ਸਾਲ ਬਾਅਦ ਅਸੀਂ, ਜਿਹੜਾ ਬੰਦਾ ਪੰਜਾਬੀ ਨਹੀਂ, ਜਿਹੜਾ ਸਾਨੂੰ ਜਾਣਦਾ ਨਹੀਂ, ਜਿਹੜਾ ਸਾਡੇ ਕਲਚਰ ਤੋਂ ਰਿਲੇਟਡ ਨਹੀਂ, ਉਹਦੇ ਬਾਰੇ ਡਿਸਕਸ਼ਨ ਕਰ ਰਿਹਾ ਕਿ ਇੰਨਾ ਗ੍ਰੇਟ ਰਾਈਟਰ। ਆਮ ਪ੍ਰੀਟੀ ਮਸ਼ੋਰ ਰਣਜੋਤ ਭਾਈ ਨੇ ਵੀ ਉਹਦੀਆਂ ਕਿੰਨੀ ਸ਼ੋਰਟ ਸਟੋਰੀਜ਼ ਪੰਜਾਬੀ 'ਚ ਅਨੁਵਾਦ ਕਰਕੇ ਪੱਕਾ ਸੁਣਾਈਆਂ ਹੋਣੀਆਂ, ਕਿ ਇੰਨਾ ਮਤਲਬ ਇੰਨਾ ਮਕਬੂਲ ਹੋ ਗਿਆ ਕਿ ਉਹਨੂੰ ਪਤਾ ਹੀ ਨਹੀਂ ਲੱਗਾ ਕਿ ਉਹਦਾ ਪੈਸ਼ਨ ਇਸ ਲੈਵਲ ਦਾ ਸੀਗਾ। ਕਈ ਵਾਰੀ ਰਿਸਪੋਂਸੀਬਿਲਿਟੀ ਤੁਹਾਡੇ ਪੇਰੈਂਟਸ ਦੀ ਵੀ ਹੁੰਦੀਆਂ ਜਿਹੜੀਆਂ ਤੁਹਾਨੂੰ ਨਹੀਂ ਪਤਾ ਲੱਗਦੀਆਂ, ਹਨਾ। ਕਈ ਵਾਰੀ ਤੁਹਾਡਾ ਫਾਦਰ ਬੋਲਣਗੇ ਨਹੀਂ ਤੁਹਾਨੂੰ, ਪਰ ਤੁਹਾਡੇ ਫਾਦਰ ਦੀ ਉਹ ਪਰਸਨੈਲਿਟੀ ਜਾਂ ਉੱਦਾਂ ਦਾ ਕੰਮ ਹੋਏਗਾ ਕਿ ਤੁਹਾਨੂੰ ਲੱਗਦਾ ਕਿ ਮੈਨੂੰ ਮੈਚ ਕਰਨਾ ਪੈਣਾ। ਬਹੁਤ ਥਾਵਾਂ ਤੇ ਇਸ ਤਰ੍ਹਾਂ ਹੁੰਦਾ, ਤੁਸੀਂ ਆਪ ਆਪਣੇ ਘਰਾਂ ਦੇ ਹਾਲਾਤ ਜਦੋਂ ਵੇਖ ਲੈਂਦੇ, ਤੁਹਾਨੂੰ ਦਿਸ ਜਾਂਦਾ ਯਾਰ ਕਿ ਇਹ ਜੇ ਮੈਂ ਕਰ ਲਿੱਤਾ, ਮੈਂ ਕਿਸੇ ਵੀ ਪਾਸੇ ਜਾਊਂਗਾ, ਬਹੁਤੇ ਉੱਚੇ ਘਰ ਦੇ ਹੋਵੋ ਜਾਂ ਬਹੁਤ ਤੁਹਾਨੂੰ ਕੋਈ ਆਰਥਿਕ ਮੰਦਹਾਲੀ ਹੋਵੇ, ਹਨਾ, ਤਾਂ ਵੀ ਬੰਦਾ ਆਪਣਾ ਹੱਥ ਖਿੱਚ ਲੈਂਦਾ ਆਪਣੇ ਮਨ ਦੇ ਅੰਦਰ ਬਣਾਏ ਹੋਏ ਕਿੰਨੇ ਆਪਾਂ ਰੱਖੇ ਹੁੰਦੇ ਆ, ਖੁਦ ਹੀ ਓਬਸਟੈਕਲਸ ਬਣਾ ਕੇ ਰੱਖੇ ਹੁੰਦੇ ਆ, ਉਹਨਾਂ ਨੂੰ ਆਪਾਂ ਟਿੱਕ ਕਰ ਦਿੰਦੇ ਹਾਂ ਕਿ ਨਹੀਂ ਯਾਰ ਆਪਣਾ ਇਹ ਨਹੀਂ ਕਰਨਾ ਚਾਹੀਦਾ ਮੈਨੂੰ।
1: ਉਹੀ ਨਾ, ਕਿਉਂਕਿ ਹੁਣ ਤੁਸੀਂ ਐਗਜ਼ਾਮਪਲਸ ਦਿੱਤੀਆਂ, ਹੁਣ ਦੇ ਇੱਧਰੋਂ ਮੰਨ ਲਓ ਸ਼ਾਹਰੁਖ ਖਾਨ ਦੀ ਗੱਲ ਕਰ ਲਓ, ਹੁਣ ਇਹ ਵੀ ਤਾਂ ਇੱਕ ਉਹਨਾਂ ਦੇ ਵਿੱਚ ਇੱਕ ਵਨ ਆਫ ਦਾ, ਕਿਉਂਕਿ ਹੁਣ ਮੰਨ ਲਓ ਇਹ ਸਾਰਾ ਕੁਛ ਨਾ ਕੋਪ ਅਪ ਕਰਕੇ ਇੰਨੀਆਂ ਰਿਸਪੋਂਸੀਬਿਲਟੀਜ਼ ਜਦੋਂ ਛੋਟੀ ਉਮਰ ਦੇ ਵਿੱਚ,
0: ਸ਼ਾਹਰੁਖ ਯਤੀਮ ਅਤੇ ਯਸੀਰ ਦੋਨੋਂ ਹੋ ਚੁੱਕਾ ਸੀਗਾ 20-22 ਸਾਲ ਦੀ ਉਮਰ 'ਚ, ਐਂਡ ਹੀ ਬਿਕੇਮ ਦਾ ਬਿਗੇਸਟ ਸਟਾਰ ਇਨ ਦਾ ਵਰਲਡ।
1: ਅਤੇ ਉਹ ਵੀ ਤਾਂ ਵੇਖ ਲਓ
0: ਸਭ ਤੋਂ ਜ਼ਿਆਦਾ ਪਛਾਣਿਆ ਹੋਇਆ ਚਿਹਰਾ ਉਹਦਾ, ਮਤਲਬ ਸਰਵੇ ਹੋਇਆ ਸੀਗਾ ਕੁਝ 3.5 billion ਲੋਕ ਉਹਦਾ ਚਿਹਰਾ ਪਹਿਚਾਣਦੇ ਇਸ ਦੁਨੀਆਂ 'ਤੇ, ਬਹੁਤ ਵੱਡੀ ਗੱਲ।
1: ਸਹੀ ਗੱਲ ਹੈ,
0: ਹੈਨਾ। ਇੱਧਰ ਤਾਂ ਬਹੁਤ ਹੈ ਨਾ, ਨਵਾਜ਼ੁਦੀਨ ਸਦੀਕੀ ਦੀ ਆਪਾਂ ਗੱਲ ਕਰ ਲਈਏ, ਕਿੰਨੇ ਸਾਲ ਮੁੰਨਾ ਭਾਈ ਦੇ ਅੰਦਰ ਛੋਟਾ ਮੋਟਾ ਰੋਲ, ਨਿਊਯਾਰਕ ਦੇ ਅੰਦਰ ਛੋਟਾ ਮੋਟਾ ਰੋਲ, ਵਿਸ਼ਾਲ ਭਾਰਦਵਾਜ ਦੀ ਕਿਹੜੀ ਫਿਲਮ ਸੀ ਮੈਨੂੰ ਖਿਆਲ ਨਹੀਂ ਆ ਰਿਹਾ, ਆਈ ਡੋਂਟ ਰਿਮੈਂਬਰ, ਉਹਦੇ ਅੰਦਰ ਹੀ ਛੋਟਾ ਜਿਹਾ ਰੋਲ ਸੀਗਾ, ਛੋਟੇ ਛੋਟੇ ਰੋਲ ਕੀਤੇ 12-15 ਸਾਲ ਤੱਕ, ਅਤੇ ਅਖੀਰ ਇੱਕ ਵਾਰੀ ਗੈਂਗਸ ਆਫ ਵਸੇਪੁਰ ਆਈ ਆ ਅਤੇ ਹਨਾ ਚੇਂਜ ਹੋ ਗਈ, ਪਰ ਕਿੰਨੇ ਕੁ ਲੋਕ ਟਿਕੇ ਰਹਿੰਦੇ ਆ। ਉਹੀ ਨਵਾਜ਼ੁਦੀਨ ਆਪਣੇ ਇੱਕ ਮਿੱਤਰ ਬਾਰੇ ਗੱਲ ਕਰਦੇ ਆ, ਜੋ ਉਹਨਾਂ ਦੇ ਨਾਲ ਜਿੰਨੇ ਵੀ ਲੋਕ NSD ਦੇ ਅੰਦਰ, ਨੈਸ਼ਨਲ ਸਕੂਲ ਆਫ ਡਰਾਮਾ ਦੇ ਅੰਦਰ ਬੈਚਮੇਟ ਸੀਗੇ, ਉਹਨਾਂ ਲੋਕਾਂ ਤੋਂ ਵੀ ਸੁਣਨ 'ਚ ਆਉਂਦਾ ਕਿ ਉਹਨਾਂ ਦਾ ਹੀ ਇੱਕ ਇਸ ਤਰ੍ਹਾਂ ਦਾ ਮਿੱਤਰ ਸੀਗਾ, ਉਹਨੂੰ ਸ਼ਾਇਦ ਬਾਬਾ ਬਾਬਾ ਕਰਕੇ ਇਹ ਲੋਕ ਕਹਿੰਦੇ ਸੀਗੇ, ਉਹ ਪਾਗਲ ਹੋ ਗਿਆ ਟਰਾਈ ਕਰਦਾ ਕਰਦਾ, ਅਤੇ ਅਖੀਰ ਉਹ ਪੂਰਾ ਹੋ ਗਿਆ। ਅਤੇ ਉਹਨਾਂ ਸਾਰਿਆਂ ਨੂੰ, ਇਹ ਸਾਰੇ ਕਹਿੰਦੇ ਕਿ ਸਾਨੂੰ ਕਈ ਵਾਰੀ ਨਾ ਇਸ ਤਰ੍ਹਾਂ ਲੱਗਦਾ ਕਿ ਉਹ ਸਾਡੇ ਆਸੇ ਪਾਸੇ ਆ, ਐਗਜ਼ਿਸਟ ਕਰਦਾ ਕਿ ਉਹਦਾ ਇਹਨਾਂ ਲੋਕਾਂ ਨੂੰ ਸਭ ਨੂੰ, ਹਰ ਨਵਾਜ਼ੁਦੀਨ ਦੇ ਨਾਲ ਜਿਹੜੇ ਜਿਹੜੇ ਬੰਦੇ ਸੀਗੇ, ਪੰਕਜ ਤ੍ਰਿਪਾਠੀ ਵੀ ਸੀ ਹਨਾ, ਉਹ ਵੀ ਆਪਣੇ ਲੈਵਲ 'ਤੇ ਉਹ ਸਟੋਰੀ ਦੱਸਦੇ ਆ ਕਿ ਫੇਲੀਅਰ ਦਾ ਰੇਟ ਬਹੁਤ ਹਾਈ ਹੈ, ਅਤੇ ਬਹੁਤ ਜ਼ਿਆਦਾ ਤੁਹਾਨੂੰ ਡਾਊਨ ਲੈ ਕੇ ਜਾਣ ਵਾਲਾ, ਤਾਂ ਵੀ ਕਾਫੀ ਲੋਕ ਕਿਸੇ ਚੀਜ਼ ਦਾ ਫਿਤੂਰ ਹੋਵੇ ਜਾਂ ਪੈਸ਼ਨ ਹੋਵੇ ਉਹਨੂੰ ਫੋਲੋ ਨਹੀਂ ਕਰ ਪਾਉਂਦੇ,
1: ਉਹ ਫਿਤੂਰ ਨਹੀਂ ਕਰ ਪਾਉਂਦੇ, ਪਰ ਦੂਜੇ ਪਾਸੇ ਇਹ ਹੈ ਕਿ ਜਿਹੜੇ ਕਰ ਪਾਉਂਦੇ ਆ ਉਹ ਕਰ ਵੀ ਪਾ ਰਹੇ ਆ।
0: ਹਾਂ
1: ਹੁਣ ਉਹਦੇ ਵਿੱਚ ਮੰਨ ਲਓ ਸਟੀਵ ਜੋਬਸ ਆ ਆਪਣੇ,
0: ਹੁਣ
1: ਉਹ ਵੇਖੋ
0: ਮਾਰਕੀਟਿੰਗ ਜੀਨੀਅਸ,
1: ਹੁਣ ਉਹਨਾਂ ਨੂੰ ਕਾਲਜ ਚੋਂ ਕੱਢ ਦਿੱਤਾ ਗਿਆ ਸੀ, ਹਨਾ, ਵੀ ਮੰਨ ਲਓ ਉਦੋਂ ਬੰਦਾ ਕਈ ਵਾਰੀ ਇਹੋ ਹਾਰ ਕੇ ਬਹਿ ਜਾਂਦਾ ਵੀ ਯਾਰ ਲੈ ਮੈਨੂੰ ਕੱਢਤਾ ਵਾ, ਮੈਂ ਨੀ ਮੈਨੂੰ ਲੱਗਦਾ ਕੁਛ ਕਰ ਪਾਊਂਗਾ। ਮਤਲਬ ਇੱਕ ਨੋਰਮਲ ਜੀ ਗੱਲ ਜਿਹੜੀ ਹਰ ਇੱਕ ਇਨਸਾਨ ਦੇ ਆਉਂਦੀ ਹੁੰਦੀ, ਤੇ ਜਿਹੜਾ ਇੰਨਾ ਕੁ ਜ਼ਿਆਦਾ ਮਨੋਬਲ ਸੁੱਟ ਦਿੰਦੀ ਆ ਵੀ ਦੁਬਾਰਾ ਉੱਠ ਕੇ ਕੁਛ ਕਰਨਾ ਔਖਾ ਹੋ ਜਾਂਦਾ ਇੱਕ ਨੋਰਮਲ ਬੰਦੇ ਲਈ। ਮੰਨ ਲਓ ਤੁਹਾਨੂੰ ਕਿਸੇ ਸੰਸਥਾ ਦੇ ਵਿੱਚੋਂ ਕੱਢ ਦਿੱਤਾ ਜਾਵੇ ਤੇ ਤੁਸੀਂ ਕਿੱਦਾਂ ਦਾ ਫੀਲ ਅਪ ਕਰੋਗੇ? ਸਾਡੀ ਸਾਰੀ ਮੋਟੀਵੇਸ਼ਨ ਡੀਮੋਟੀਵੇਸ਼ਨ ਦੇ ਵਿੱਚ ਕਨਵਰਟ ਹੋ ਗਈ,
0: ਬਿਲਕੁਲ,
1: ਤੇ ਤੁਹਾਨੂੰ ਮੁੜ ਕੇ ਤੁਹਾਡੇ ਅੰਦਰ ਉਹ ਜਿਹੜਾ ਅੱਗ ਸੀ ਉਹ ਸਾਰੀ ਦੀ ਸਾਰੀ ਖਤਮ। ਪਰ ਦੁਬਾਰਾ ਫੇਰ ਮਤਲਬ ਉਹਨੇ
0: ਸਟੀਵ ਜੋਬਸ ਦੀ ਤਾਂ ਕਿੰਨੀ ਬਿਗ ਡੀਲ ਹੈ ਕਿ ਉਹਨੂੰ ਜਦੋਂ ਐਪਲ ਤੋਂ ਕੱਢਿਆ ਗਿਆ ਸੀਗਾ ਅਰਲੀ 90s ਦੇ ਅੰਦਰ, ਤੇ ਉਹਨੇ ਪਿਕਸਾਰ ਕੰਪਨੀ ਬਣਾਈ ਤੇ ਪਿਕਸਾਰ ਨੇ ਇੰਨੇ ਤਗੜੇ ਐਨੀਮੇਸ਼ਨ ਵਾਲੀ ਫਿਲਮਾਂ ਦਿੱਤੀਆਂ ਕਿ ਉਹ ਡਿਜ਼ਨੀ ਸੋਚੀ ਪਿਆ ਕਿ ਇਹ ਲੋਕ ਕਿੱਥੋਂ ਆ ਗਿਆ ਆਊਟ ਆਫ ਨੋਵੇਅਰ, ਕਿਉਂਕਿ ਡਿਜ਼ਨੀ ਦੀ ਮੋਨੋਪੋਲੀ ਸੀਗੀ, ਕੋਈ ਆਸੇ ਪਾਸੇ ਲੱਗਦਾ ਨਹੀਂ ਸੀ ਡਿਜ਼ਨੀ ਦੇ, ਖਾਸ ਕਰ ਫੀਚਰ ਫਿਲਮਾਂ ਦੇ ਅੰਦਰ। ਛੋਟੇ ਮੋਟੇ ਕਾਰਟੂਨ ਤਾਂ ਕਾਫੀ ਲੋਕ ਬਣਾ ਰਹੇ ਸੀਗੇ, ਪਰ ਇੱਕ ਫੀਚਰ ਫਿਲਮ ਬਣਾਉਣੀ, 3D ਐਨੀਮੇਸ਼ਨ ਸਭ ਕੁਛ ਲਿਆ ਆ। ਸਟੀਵ ਜੋਬਸ ਦੇ ਅੰਦਰ ਇੱਕ ਹੋਰ ਬਹੁਤ ਵੱਡੀ ਗੱਲ ਆ, ਪਤਾ ਕੀ, ਸਟੀਵ ਜੋਬਸ ਨੇ ਆਈਪੈਡ ਬਣਾਇਆ, ਆਈਪੋਡ ਬਣਾਇਆ ਪਹਿਲੇ, ਹਨਾ, ਫਿਰ ਆਈਫੋਨ ਬਣਾਇਆ, ਫਿਰ ਉਸ ਤੋਂ ਪਹਿਲਾਂ ਮੈਕਿੰਟੋਸ਼ ਨਾਮ ਦਾ ਜਿਹੜਾ ਕੰਪਿਊਟਰ ਸੀਗਾ ਜਿਹਨੇ ਬੇਸਿਕਲੀ ਕੰਪਿਊਟਰ ਪ੍ਰੋਸੈਸਿੰਗ ਹੀ ਸਾਰੀ ਚੇਂਜ ਕਰਤੀ ਜੋ ਕਹਿੰਦੇ, ਹਨਾ, ਉਹ ਬਣਾਇਆ, ਪਿਕਸਾਰ ਬਣਾਇਆ, ਇਹ ਸਭ ਬਣਾਉਣ ਦੇ ਅੰਦਰ ਸਟੀਵ ਨੇ ਕਦੀ ਹੱਥੀ ਕੁਛ ਨਹੀਂ ਬਣਾਇਆ, ਉਹਨੂੰ ਨਾ ਕੋਡਿੰਗ ਆਉਂਦੀ ਸੀ ਨਾ ਕੁਛ ਆਉਂਦਾ ਸੀਗਾ, ਹੀ ਵਾਜ਼ ਜਸਟ ਅ ਪਲੇਨ ਮਾਰਕੀਟਿੰਗ ਜੀਨੀਅਸ,
1: ਬਣਵਾਇਆ ਆ,
0: ਹਾਂ, ਕਿ ਉਹਦਾ ਇੱਕ ਵਿਜੂਅਲਾਈਜੇਸ਼ਨ ਸੀਗੀ ਤੇ ਉਹਨੇ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਪੂਰੀ ਕਰਾਈ ਹੈ। ਅੱਛਾ ਇਹ ਗੱਲ ਹੈ, ਦੇਖ ਲਾ ਜਦ ਉਹ ਗਿਆ, ਆਪਾਂ ਆਈਫੋਨ ਦਾ ਹੀ ਜੇ ਆਈਡੀਆ ਲੈ ਲਈਏ, ਮੈਨੂੰ ਨੀ ਲੱਗਦਾ ਕੋਈ ਬਹੁਤਾ ਫਰਕ ਆਉਂਦਾ ਆਈਫੋਨ ਦਾ,
1: ਮਤਲਬ ਮਾੜਾ ਮੋਟਾ ਸ਼ੇਪ ਦਾ ਫਰਕ ਆ, ਜਿਹੜੇ ਉਹ ਵੀ ਦੋ ਵਾਰੀ ਬਦਲਦੇ, ਤੀਜੀ ਵਾਰੀ ਫੇਰ ਲਗਭਗ ਸੇਮ ਹੀ।
0: ਯੈਸ ਯੈਸ ਯੈਸ, ਜਿਹੜੇ ਪਹਿਲੇ ਪਹਿਲੇ ਆਈਫੋਨ ਆਏ ਸੀਗੇ ਉਹ ਵਾਕਈ ਇੱਕ ਸਾਲ ਬਾਅਦ ਲੱਗਦਾ ਕਿ ਹਾਂ ਆਈ ਸ਼ੁਡ ਅਪਗ੍ਰੇਡ। ਹੁਣ ਇਸ ਤਰ੍ਹਾਂ ਹੁੰਦਾ ਜੇ ਕਿਸੇ ਕੋਲ 13 ਤੋ 17 ਲਏਗਾ, ਮੇਰੇ ਕੋਲ ਜਿਸ ਹੁਣ 15 ਤਾਂ ਮੈਂ ਨਾ 16 ਲਿੱਤਾ ਨਾ 17 ਲਿੱਤਾ, ਮੈਨੂੰ ਲੱਗਾ ਨਹੀਂ ਕਿ ਕੋਈ ਬਹੁਤਾ ਫਰਕ ਹੈ, ਮੇ ਬੀ 18 ਇਹ ਸਲੋ ਵੀ
1: ਕਰਦਾ,
0: ਕਦੋਂ ਯਾਦ ਆਇਆ ਜਾ ਕੇ ਜਦੋਂ ਸੈਮਸੰਗ ਨੇ ਕੱਢ ਕੇ
1: ਪੁਰਾਣਾ ਵੀ ਹੋ ਗਿਆ,
0: ਪੁਰਾਣਾ ਵੀ ਹੋ ਗਿਆ,
1: ਵਰਤ ਵਰਤ ਕੇ ਸਾਰਾ ਹੁਣ ਚਾਹ ਵੀ ਲੈ ਗਏ
0: ਤਦ ਕਰਕੇ। ਸੋ ਇਹ ਹੈ, ਪਰ ਹਾਂ ਖੈਰ ਆਪਾਂ
1: ਪਰ ਰੰਗਾਂ ਨਾਲ ਜ਼ਿਆਦਾ ਅੱਗੇ ਪਿੱਛੇ ਕਰਦੇ, ਰੰਗ ਪਾ ਕਲਰ,
0: ਰੈਡ ਕਲਰ ਪਹਿਲੇ ਬੜਾ ਚਲਾਇਆ, ਹੁਣ ਅੱਜ ਕੱਲ ਔਰੇਂਜ ਚਲਾ ਰਹੇ ਹਨ, ਸੰਤਰੀ ਚੱਲਦਾ ਪਿਆ। ਪਰ
1: ਇਹ ਹੈ ਕਿ ਆਪਾਂ ਗੱਲਾਂ ਬਾਤਾਂ ਇਹਨਾਂ ਦੀਆਂ ਤਾਂ ਦੱਸ ਰਹੇ ਹਾਂ ਕਿਉਂਕਿ ਇਹਨਾਂ ਨੇ ਵੀ ਜਿਹੜਾ ਉਹ ਆਪਣਾ ਪੈਸ਼ਨ ਐਕਸਟ੍ਰੀਮ ਲੈਵਲ ਤੇ ਖੜਿਆ ਵਾ,
0: ਇਹ
1: ਐਕਸਟ੍ਰੀਮ ਕੋਪ ਅਪ ਕਰਕੇ
0: ਇਹ ਐਕਸਟ੍ਰੀਮਿਟੀਜ਼ ਤੇ ਚੱਲੇ ਆ ਨਾ ਇਹ ਲੋਕ ਇਹ ਅੰਦਰ। ਯਾਰ ਇਹ ਵੀ ਹੈ ਨਾ ਕਿ ਤੁਹਾਡੇ ਉਸਤਾਦ ਕਿੱਦਾਂ ਦੇ ਨੇ, ਤੁਹਾਡੇ ਤੋਂ ਕੰਮ, ਯੁਵਰਾਜ ਸਿੰਘ ਦੀ ਜੇ ਆਪਾਂ ਆਈਡੀਆ ਲੈ ਲਈਏ, ਯੁਵਰਾਜ ਸਿੰਘ ਨੂੰ ਕੁਛ ਲੈਣਾ ਦੇਣਾ ਨਹੀਂ ਸੀ ਕ੍ਰਿਕਟ ਦੇ ਨਾਲ, ਪਰ ਉਹਦੇ ਫਾਦਰ ਦਾ ਕਿਆ ਪੈਸ਼ਨ ਸੀ ਯੋਗਰਾਜ ਸਿੰਘ ਦਾ ਕਿ ਕ੍ਰਿਕਟਰ ਬਣਾਉਣਾ ਹੀ ਬਣਾਉਣਾ,
1: ਹਾਲੇ ਤੱਕ ਵੇਲੋ ਚੱਲਣ ਦੇ
0: ਅੱਜ ਤੱਕ ਉਹ ਹੀ ਰਨਸ ਹਿਸ ਅਕੈਡਮੀ ਐਂਡ ਦ ਵੇ ਹੀ ਕੋਚਸ ਪੀਪਲ ਅੱਜ ਦੇ ਜ਼ਮਾਨੇ 'ਚ ਨੋਬਡੀ ਵੁੱਡ ਲਾਈਕ, ਨੋਟ ਮੈਨੀ ਵੁੱਡ ਲਾਈਕ, ਪਰ ਸ਼ਾਇਦ ਇੰਨੇ ਹਾਈ ਸਟੇਕ ਲੈਵਲ ਦੇ ਪ੍ਰੋਫੈਸ਼ਨ 'ਤੇ ਪਹੁੰਚਣ ਲਈ ਇੰਨੇ ਹੀ ਹਾਈ ਸਟੇਕ ਲੈਵਲ ਦੀ ਕੋਚਿੰਗ ਮਿਲਣੀ ਚਾਹੀਦੀ ਹੈ,
1: ਹੋ ਸਕਦਾ,
0: ਕਿਉਂਕਿ ਇੰਨਾ ਹੀ ਤੁਹਾਡਾ ਮਤਲਬ ਹੁੰਦਾ ਨਾ ਆਪਾਂ ਮਨ ਤੁਹਾਡਾ ਇੰਨਾ ਹੀ ਪੱਕਾ ਹੋਣਾ ਚਾਹੀਦਾ, ਇੰਨੀ ਹੀ ਥਿੱਕ ਸਕਿਨ ਹੋਣੀ ਚਾਹੀਦੀ ਜੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਪੈਸ਼ਨ ਫੋਲੋ ਕਰਨਾ ਚਾਹੁੰਦੇ ਹੋ,
1: ਵੀ ਤੁਹਾਡੇ 'ਤੇ ਨਿੱਕੀ ਮੋਟੀ ਚੀਜ਼ ਜਿਹੜੀ ਅਸਰ ਨਾ ਕਰ ਪਾਵੇ, ਬੇਸਿਕਲੀ ਮੋਟਾ ਮੋਟੀ ਜੀ ਤਾਂ ਗੱਲ ਇਹੋ ਨਿਕਲਦੀ ਹੈ।
0: ਪਰ ਇਹ ਹੈ ਕਿ ਜੋ ਆਪਾਂ ਇਹਦੇ ਅੰਦਰ ਇੱਕ ਫਰਦਰ ਪੁਆਇੰਟ ਆ ਜਾਂਦਾ ਕਿ ਸੋਸ਼ਲ ਮੀਡੀਆ ਦਾ ਇੱਕ ਮੇਜਰ ਪਲੱਸ ਪੁਆਇੰਟ ਜੇ ਆ ਜਾਂਦਾ ਅੱਜ ਦੇ ਦੌਰ 'ਚ, ਉਹ ਇਹੀ ਹੈ ਕਿ ਕਾਫੀ ਲੋਕ ਹੁਣ ਜੋ ਆਪਣੇ ਸ਼ੌਂਕ ਸੀਗੇ ਉਹ ਪੂਰੇ ਕਰ ਲੈਂਦੇ ਆ ਸੋਸ਼ਲ ਮੀਡੀਆ ਦੇ ਥਰੂ, ਜਿਨ੍ਹਾਂ ਕੋਲ ਸਬਸਟੈਂਸ ਹੈ, ਸਮਝ ਕੋਈ ਰਾਈਟਰ ਹੈ, ਵਾਕਈ ਰਾਈਟਰ ਹੈ ਤਾਂ ਉਹ ਕੁਛ ਲਿਖ ਲੈਂਦਾ, ਹਨਾ, ਲਿਖ ਕੇ ਉਹ ਪੋਸਟ ਕਰ ਸਕਦਾ, ਕੋਈ ਵਾਕਈ 'ਚ ਸਿੰਗਰ ਹੈ ਤੇ ਉਹ ਕਵਰ ਗਾਣੇ ਗਾ ਗਾ ਕੇ ਹਿੱਟ ਹੋ ਸਕਦਾ, ਉਹਨੂੰ ਹੋ ਸਕਦਾ ਵੀਕਐਂਡ ਤੇ ਗਿਗਸ ਆਉਣੀਆਂ ਸ਼ੁਰੂ ਹੋ ਜਾਣ, ਹਨਾ। ਨੋਟ ਐਵਰੀਥਿੰਗ ਇਜ਼ ਅਬਾਊਟ ਬਿਕਮਿੰਗ ਦ ਗ੍ਰੇਟੈਸਟ, ਹਨਾ, ਸਮਟਾਈਮਸ ਇਟ ਇਜ਼ ਓਨਲੀ ਅਬਾਊਟ ਕਿ ਯਾਰ ਮੇਰੀ ਰੋਟੀ ਪਾਣੀ ਵੀ ਹੁੰਦੀ ਰਹੇ ਤੇ ਮੈਂ ਆਪਣਾ ਸ਼ੌਂਕ ਵੀ ਪੁਗਾਉਂਦਾ ਰਹਾਂ। ਸੋਸ਼ਲ ਮੀਡੀਆ ਦੇ ਜ਼ਮਾਨੇ ਨੇ ਇਹ ਚੀਜ਼ਾਂ ਕਾਫੀ ਲੋਕਾਂ ਦੀਆਂ ਪੂਰਨ ਕਰਤੀਆਂ, ਇਹ ਤਾਂ ਹੈ
1: ਕਰਤੀਆਂ, ਪਰ ਜਿਨ੍ਹਾਂ ਦੇ ਮੰਨ ਲਓ ਹੁਣ ਕਈ ਥਾਂ ਮੈਂ ਕਈਆਂ ਨੂੰ ਇੱਦਾਂ ਦਾ ਵੀ ਜਾਣਦਾ ਵਾਂ ਵੀ ਜਿਨ੍ਹਾਂ ਨੇ ਆਪਣਾ ਪੈਸ਼ਨ ਜਿਹੜਾ ਉਹ ਕੈਰੀ ਫੋਰਵਰਡ ਰੱਖਿਆ ਵਾ, ਪਰ ਉਹ ਜ਼ਿਆਦਾ ਟਾਈਮ ਤੱਕ ਨਹੀਂ ਰੱਖ ਪਾਏ ਜਾਂ ਰੱਖ ਪਾ ਰਹੇ ਬਿਕੋਜ਼ ਆਫ ਦੈਟ ਰਿਸਪੋਂਸੀਬਿਲਟੀਜ਼, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਪਾਰਟ ਹੈ ਉਹ ਇਨਕਮ ਆ, ਮਨੀ ਆ, ਹਨਾ। ਜੇ ਆਪਾਂ ਮੰਨ ਲਓ ਦੂਜੇ ਪਾਸੇ ਜੇ ਗੱਲ ਕਰੀਏ ਵੱਡਿਆਂ ਵੱਡਿਆਂ ਨੂੰ ਛੱਡ ਕੇ, ਕਿਉਂਕਿ ਇਹ ਹੁਣ ਆਪਾਂ ਇਹਨਾਂ ਦੀ ਗੱਲ ਕਰ ਰਹੇ ਹਾਂ, ਹੋ ਸਕਦਾ ਇਹਨਾਂ ਦਾ ਚਲੋ ਜੋ ਵੀ ਉਹ ਕਿੱਦਾਂ ਰਿਹਾ ਕੀ ਨਹੀਂ ਰਿਹਾ, ਹੁਣ ਉਹ ਹਰ ਇੱਕ ਦੀ ਪਰਸਨਲ ਲਾਈਫ, ਉਹਦੇ 'ਚ ਆਪਾਂ ਨੂੰ ਜਿਹੜਾ ਉਹ ਮੇ ਬੀ ਨਾ ਇੰਟਰਨਲ ਜਾਣਕਾਰੀ ਹੋਵੇ ਵੀ ਉਹ ਕਿੱਦਾਂ ਵਰਕਆਊਟ ਹੋਇਆ, ਕਿੱਥੋਂ ਫੰਡਸ ਆਏ, ਕੀ ਹੋਇਆ। ਪਰ ਹੁਣ ਜੋ ਆਪਾਂ ਮੰਨ ਲਓ ਲੋਕਲ ਲੈਵਲ ਦੀ ਜੇ ਗੱਲ ਕਰ ਲਈ, ਹੁਣ ਦੂਜੇ ਪਾਸੇ ਆਪਾਂ ਜੋ ਕਿ ਆਪਾਂ ਵੇਖ ਰਹੇ ਹਾਂ ਆਪਣੀਆਂ ਨਜ਼ਰਾਂ ਦੇ ਨਾਲ ਜੋ ਵੇਖ ਰਹੇ ਹਾਂ, ਨਾ ਕਿ ਪੜ੍ਹ ਰਹੇ ਹਾਂ, ਉਹਦੇ ਵਿੱਚੋਂ ਇਹ ਹੈ ਕਿ ਬੰਦਾ ਆਪਣਾ ਪੈਸ਼ਨ ਜਿਹੜਾ ਉਹ ਰੱਖਦਾ, ਨਾਲ ਨਾਲ ਕੈਰੀ ਫਾਰਵਰਡ ਕਰਦਾ, ਪਰ ਉਹਦੇ ਵਿੱਚੋਂ ਜੇ ਮੈਂ ਗਲਤ ਨਹੀਂ ਤੇ 70-80% ਜਿਹੜਾ ਵਾ ਉਹ ਨਹੀਂ ਕੈਰੀ ਫਾਰਵਰਡ ਹੋ ਪਾਉਂਦਾ।
0: ਮੈਂ ਕਹੂੰਗਾ ਸ਼ਾਇਦ ਜ਼ਿਆਦਾ ਹੀ ਹੈ, ਜ਼ਿਆਦਾ ਹੀ ਲੈ ਲਓ, ਕਿਉਂਕਿ ਘਰੇ ਹਨਾ ਐਵਰੀਵਨ ਇਜ਼ ਐਨ ਆਰਟਿਸਟ ਅੰਟਿਲ ਦਾ ਰੈਂਟ ਇਜ਼ ਡਿਊ, ਅੰਟਿਲ ਦਾ ਮੌਰਗੇਜ ਇਜ਼ ਡਿਊ, ਤੁਹਾਡੇ
1: ਜਿੰਨਾ ਚਿਰ ਤੁਹਾਡੇ ਸਟ੍ਰੈਸ ਨਹੀਂ ਹੈਗਾ ਬੇਸਿਕਲੀ, ਉਹਨਾਂ ਚਿਰ ਤੱਕ ਤੁਸੀਂ ਤੁਹਾਡੇ ਕਿਉਂਕਿ ਰੱਬ ਨੇ ਕਹਿੰਦੇ ਨਾ ਵੀ ਹਰ ਇੱਕ ਦੇ ਵਿੱਚ ਕੁਛ ਨਾ ਕੁਛ ਪਾ ਕੇ ਭੇਜਿਆ ਵਾ, ਐਵੇਂ ਨਹੀਂ ਕਿਸੇ ਨੂੰ ਭੇਜਿਆ, ਉਹਦੇ ਪਿੱਛੇ ਕੋਈ ਰੀਜ਼ਨ ਹੈ, ਉਹਨੂੰ ਕੁਛ ਦੇ ਕੇ ਭੇਜਿਆ ਵਾ। ਬਸ ਉਹ ਇਹ ਹੈ ਕਿ ਹੁਣ ਉਹ ਬੰਦਾ ਸਮਝ ਲਏ ਕਿ ਮੇਰੇ 'ਚ ਇੱਦਾਂ ਦਾ ਕੀ ਆ ਕਿ ਜੋ ਮੈਂ ਅੱਗੇ ਲੈ ਕੇ ਜਾ ਸਕਦਾ ਵਾਂ, ਜਾਂ ਮੈਨੂੰ ਤਰਾਸ਼ਣਾ ਕਰਨਾ, ਉਹ ਸਾਰੀਆਂ ਚੀਜ਼ਾਂ ਨਾਲ ਨਾਲ ਚੱਲਦੀਆਂ ਰਹਿੰਦੀਆਂ। ਉਹ ਤੁਹਾਡੇ ਆਪਣੇ 'ਤੇ ਆ ਕਿ ਤੁਸੀਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਬੈਲੈਂਸ, ਉਹ ਤੁਸੀਂ ਆਪ ਕਰਨਾ ਦੋਵੇਂ ਚੀਜ਼ਾਂ ਨੂੰ, ਪਰ ਇਹ ਨਹੀਂ ਹੋ ਪਾ ਰਿਹਾ। ਉਹਦੇ ਇਹ ਨਹੀਂ ਮੈਂ ਕਹਿੰਦਾ ਕਿ ਉਹਨਾਂ ਦੇ ਵਿੱਚ ਪੈਸ਼ਨ ਦੀ ਕੋਈ ਕਮੀ ਆ ਜਾਂ ਉਹ ਕਰਨਾ ਨਹੀਂ ਚਾਹੁੰਦੇ, ਹੋ ਸਕਦਾ ਕਿਤੇ ਨਾ ਕਿਤੇ ਕਈਆਂ ਦੇ ਵਿੱਚ ਇਹ ਵੀ ਹੋਵੇ, ਕੋਈ ਪਰਸੈਂਟੇਜ ਇੱਦਾਂ ਦੀ ਵੀ ਹੋਊਗੀ, ਪਰ ਦੂਜੇ ਮੇਨ ਇਹ ਚੀਜ਼ ਹੈ ਕਿ ਉਹ ਹੁਣ ਟਾਈਮ ਹੀ ਇੱਦਾਂ ਦਾ ਚੱਲਣ ਡਿਆ, ਰਿਸਪੋਂਸੀਬਿਲਟੀਜ਼ ਹੀ ਇੱਦਾਂ ਦੀਆਂ ਪੈ ਜਾਂਦੀਆਂ ਕਿ ਰਹਿ ਰਹਿ ਕੇ ਵੀ ਬੰਦਾ ਨਹੀਂ ਕਰ ਪਾਉਂਦਾ। ਉਹਨੂੰ ਮੰਨ ਲਓ ਮਨੀ ਪ੍ਰੋਬਲਮ ਆ ਗਈ, ਫੈਮਿਲੀ ਪ੍ਰੋਬਲਮ ਆ ਗਈ, ਰਹਿਣ ਸਹਿਣ ਦੀ ਪ੍ਰੋਬਲਮ ਆ ਗਈ, ਕੋਈ ਵੀ ਪ੍ਰੋਬਲਮ ਆ ਸਕਦੀ ਆ, ਖਾਸ ਕਰਕੇ ਜੇ ਕੋਈ ਬੰਦਾ ਮਾਈਗ੍ਰੇਟਿਡ ਆ। ਮੰਨ ਲਓ ਹੁਣ ਹੋਮ ਕੰਟਰੀ ਕੋਈ ਆ, ਰਹਿ ਮੈਂ ਕੋਈ ਕੰਟਰੀ 'ਚ ਰਿਹਾ, ਉਹਦੀਆਂ ਰਿਸਪੋਂਸੀਬਿਲਟੀਜ਼ ਡਬਲ ਦੀਆਂ ਵੀ ਟ੍ਰਿਪਲ ਹੋ ਜਾਂਦੀਆਂ,
0: ਟ੍ਰਿਪਲ ਹੋ ਜਾਂਦੀਆਂ। ਇਹ ਤਾਂ ਗੱਲ ਸਹੀ ਆ, ਹੁਣ ਆਪਾਂ ਇੱਕ ਮੈਸੇਜ ਪੜ੍ਹ ਕੇ ਵੇਖਿਆ ਹੀ ਆ, ਹੈ ਨਾ, ਜਿਹੜੀ ਉਮਰਾਂ 'ਚ ਲੋਕ ਇੱਥੇ ਯੂਜਲੀ ਆਉਂਦੇ ਆ, ਉਹ ਉਮਰ 'ਚ ਜੇ ਤੁਸੀਂ ਆਪਣੀ ਹੋਮ ਕੰਟਰੀ 'ਚ ਹੋ ਤਾਂ, ਜੇ ਤੁਹਾਡੀ ਮਾਲੀ ਹਾਲਤ ਠੀਕ ਠਾਕ ਹੋਵੇ ਤਾਂ ਤੁਹਾਨੂੰ ਇਹ ਟੈਨਸ਼ਨ ਹੀ ਨਹੀਂ ਹੁੰਦੀ ਕਿ ਪੈਸਾ ਕਿੱਥੋਂ ਆਉਣਾ, ਹੈ ਨਾ। ਬਹੁਤੇ ਘਰਾਂ 'ਚ ਤਾਂ ਹੁੰਦਾ ਹੀ ਆ ਕਿ ਪੈਸਾ ਹੀ ਮੇਨ ਡਰਾਈਵਿੰਗ ਫੋਰਸ ਆ ਜਿਹੜਾ ਤੁਹਾਨੂੰ ਤੁਹਾਡੇ ਸ਼ੌਂਕ ਤੋਂ, ਸ਼ੌਂਕ ਦੇ ਅੰਦਰ ਬਚਪਨ ਲੁਕਿਆ ਹੁੰਦਾ, ਤੁਹਾਡੇ ਬਚਪਨ ਤੋਂ ਜੁਦਾ ਕਰ ਦਿੰਦਾ, ਤੁਹਾਡੇ ਸ਼ੌਂਕ ਤੋਂ, ਤੁਹਾਡੇ ਪੈਸ਼ਨ ਤੋਂ ਜੁਦਾ ਕਰਦਾ। ਉਹ ਇਹ ਹੈ ਕਿ ਪੈਸੇ ਦੀ ਘਾਟ ਬਹੁਤ ਤੰਗ ਕਰਦੀ ਹੈ। ਉਪਕਾਰ ਗਿੱਲ ਬਹੁਤ ਵਧੀਆ ਰਾਈਟਰ ਆ, ਉਹਨੇ ਉਹਦੀਆਂ ਕੁਛ ਸਤਰਾਂ ਨੇ ਕਿ ਮੇਰੀ ਇੱਕ ਮਜਬੂਰੀ ਹੈ, ਪੜ੍ਹਨਾ ਬਹੁਤ ਜ਼ਰੂਰੀ ਹੈ, ਸ਼ਾਹੂਕਾਰ ਦਾ ਮੁੰਡਾ ਜੱਜ ਹੈ ਉਹਨੂੰ ਇਹ ਮਗਰੂਰੀ ਹੈ, ਮਾਂ ਦਿਹਾੜੀ ਦੱਪਾ ਕਰਦੀ ਹੈ, ਪਿਓ ਦਾ ਕੰਮ ਮਜ਼ਦੂਰੀ ਹੈ, ਦੋ ਕਮਰਿਆਂ ਦਾ ਘਰ ਸਾਡਾ ਤੇ ਦੂਜੇ ਵਿੱਚ ਵੀ ਤੂੜੀ
1: ਤੂੜੀ ਆ। ਤੁਸੀਂ ਮੈਂ ਵੇਖੀ ਕਿਤੇ ਹੋਰ ਵੀ, ਤੁਸੀਂ ਮਤਲਬ ਪਾਈ ਵੀ ਹੈ ਕਿਤੇ ਬੋਲ ਕੇ, ਹੈ
0: ਨਾ। ਇਹ ਇਹੀ ਤਾਂ ਮਤਲਬ ਫੈਕਟ ਆ ਨਾ ਕਿ ਤੁਹਾਨੂੰ, ਆਪਾਂ ਯੁਵਰਾਜ ਦੀ ਗੱਲ ਕੀਤੀ ਹੈ ਅਤੇ ਉਹਦੇ ਅੰਦਰ ਇਹ ਗੱਲ ਹੈ ਕਿ ਯੋਗਰਾਜ ਸਿੰਘ ਕੋਲ ਇੱਦਾਂ ਦੇ ਰਿਸੋਰਸਿਸ ਸੀਗੇ ਕਿ ਆਪਣੇ ਬੇਟੇ ਨੂੰ ਯੁਵਰਾਜ ਸਿੰਘ ਬਣਾ ਸਕਦਾ ਸੀ। ਸੌਰਵ ਗਾਂਗੁਲੀ ਯੂਜ਼ ਟੂ ਪਲੇ ਜਸਟ ਪਲੇ ਫੁੱਟਬਾਲ, ਅਤੇ ਜੋ ਬੀ ਸੀ ਸੀ ਆਈ ਦਾ ਉਸ ਟਾਈਮ ਦੇ ਹੈੱਡ ਸੀਗੇ ਜਗਮੋਹਨ ਡਾਲਮੀਆ, ਉਹਨਾਂ ਦੇ ਘਰ ਬੈਠੇ ਚਾਹ ਪੀ ਰਹੇ ਸੀਗੇ, ਕਹਿੰਦੇ ਕਿ ਬੇਟਾ ਤੂੰ ਫੁੱਟਬਾਲ ਖੇਡਦਾ ਰਹਿੰਦਾ, ਕ੍ਰਿਕਟ ਖੇਡਿਆ ਕਰ। ਸਿੱਧੇ ਉਹਨੂੰ ਇੰਗਲੈਂਡ ਫਲਾਈਟ ਫੜਾਈ, ਸਭ ਤੋਂ ਤਕੜੇ ਥਾਵਾਂ 'ਤੇ 2 ਸਾਲ ਕੋਚਿੰਗ ਕਰਵਾਈ, ਅਤੇ ਸੌਰਵ ਗਾਂਗੁਲੀ ਕ੍ਰਿਕਟ ਦੇ ਅੰਦਰ ਆ ਗਿਆ। ਉਹ ਗਾਂਗੁਲੀ ਦਾ ਟੈਲੈਂਟ ਸੀ ਕਿ ਉਹਨੇ ਪਹਿਲੇ ਹੀ ਆਪਣੇ ਟੈਸਟ ਮੈਚ ਦੇ ਅੰਦਰ, ਉਹ ਵੀ ਇੰਗਲੈਂਡ 'ਚ ਖੇਡਦੇ ਹੋਏ ਸੈਂਚਰੀ ਮਾਰੀ, ਉਹਨੇ ਕਦੀ ਮਤਲਬ ਇੱਕ ਵਾਰ ਵੀ ਇੱਦਾਂ ਦੀ ਕਦੀ ਪਰਫਾਰਮੈਂਸ ਨਹੀਂ ਦਿੱਤੀ ਕਿ ਕੋਈ ਇੱਦਾਂ ਦਾ ਕੁਐਸਚਨ ਕਰ ਸਕੇ ਕਿ ਤੂੰ ਬੜਾ ਈਜ਼ੀਲੀ ਆ ਗਿਆ, ਹੈ ਨਾ। ਕਿ ਉਹ ਆਇਆ ਤਾਂ ਉਹਨੇ ਆਪਣੀ ਜਗ੍ਹਾ ਬਣਾਈ,
1: ਜਿਹੜਾ ਉਹ ਸਾਨੂੰ ਦੱਸਣਾ, ਕਿਉਂਕਿ ਰੀਅਲ ਐਗਜ਼ਾਮਪਲਸ
0: ਤੁਸੀਂ ਵੀ ਸਾਡੇ ਨਾਲ ਪਲੀਜ਼ ਸ਼ੇਅਰ ਕਰੋ,
1: ਸੈਗਮੈਂਟ ਚ ਲੈ ਲੈਂਦੇ ਹਾਂ, ਫਿਰ ਬਾਕੀ ਕਾਲ ਦਾ ਆਪਾਂ ਜਿਹੜੇ ਆ ਨੈਕਸਟ ਆ ਕੇ ਲਵਾਂਗੇ। ਪਰ ਤੁਸੀਂ ਇਹ ਜ਼ਰੂਰ ਸਾਂਝ ਪਾਉਣੀ ਆ, ਕਿਉਂਕਿ ਸਾਰ ਇੱਕ ਨੂੰ ਇਹ ਪਤਾ ਲੱਗਣਾ ਚਾਹੀਦਾ ਵਾ ਵੀ ਚੱਲਣ ਕੀ ਡਿਆ, ਵੀ ਕਿੰਨੇ ਕੁ ਜਾਣੇ ਆ ਨਾ, ਕਿਹੜੀ ਕਿਹੜੀ ਪ੍ਰੋਬਲਮ ਆ ਰਹੀ, ਕਿਹੜੀ ਕਿਹੜੀ ਰਿਸਪੋਂਸੀਬਿਲਟੀਜ਼ ਕਰਕੇ ਤੁਸੀਂ ਆਪਣਾ
0: ਸ਼ਾਇਦ ਆਪਣਾ
1: ਪੈਸ਼ਨ ਜਾ ਪਾ ਰਹੇ
0: ਪੂਰਨ ਨਹੀਂ ਕਰ, ਜਾਂ ਫਿਰ ਤੁਸੀਂ ਪੈਸ਼ਨ ਆਪਣਾ ਪੂਰਾ ਕਰ ਰਹੇ ਹੋ, ਕਿਸ ਤਰ੍ਹਾਂ ਕਰ ਪਾ ਰਹੇ ਹੋ ਬਈ, ਉਹ ਵੀ ਦੱਸੋ ਕਿ ਲੋਕਾਂ ਨੂੰ ਕੋਚਿੰਗ ਮਿਲ ਜਾਵੇ ਫਰੀ ਹੈਂਡ।
1: ਦੋ ਹੀ ਚੀਜ਼ਾਂ ਨਿਕਲਦੀਆਂ ਇਹਦੇ ਵਿੱਚੋਂ, ਤੀਜੀ ਮੈਨੂੰ ਲੱਗਦਾ ਨਹੀਂ ਕੁਛ ਨਿਕਲੂਗਾ। ਪਹਿਲੀ ਤਾਂ ਇਹ ਆ ਕਿ ਤੁਸੀਂ ਤੁਹਾਡਾ ਪੈਸ਼ਨ ਜਿਹੜਾ ਉਹ ਮਾਰਿਆ ਗਿਆ ਮਤਲਬ ਤੁਸੀਂ ਨਹੀਂ ਪੂਰਾ ਕਰ ਪਾਏ ਡਿਊ ਟੂ ਰਿਸਪੋਂਸੀਬਿਲਟੀਜ਼। ਹੁਣ ਰਿਸਪੋਂਸੀਬਿਲਟੀ ਵਿੱਚ ਕਿਸੇ ਵੀ ਤਰੀਕੇ ਦੀ ਹੋ ਸਕਦੀ ਆ, ਐਕਸ ਵਾਈ ਜੈਡ ਆਪਣੀ ਆਪਣੀ ਸਾਰਿਆਂ ਦੀ। ਅਤੇ ਦੂਜੀ ਚੀਜ਼ ਇਹ ਆ ਕਿ ਤੁਸੀਂ ਰਿਸਪੋਂਸੀਬਿਲਟੀਜ਼ ਦੇ ਨਾਲ ਕੋਪ ਅਪ ਕਰਕੇ ਮੈਨੇਜ ਕਰਕੇ ਤੁਸੀਂ ਆਪਣਾ ਪੈਸ਼ਨ ਕੰਟੀਨਿਊ ਰੱਖਿਆ ਵਾ, ਠੀਕ ਹੈ। ਤੁਸੀਂ ਉਹਦੇ ਵਿੱਚ ਕੰਮ ਕਰ ਰਹੇ ਹੋ ਕਿ ਤੁਸੀਂ ਉਹ ਵੀ ਤੁਸੀਂ ਦੱਸ ਸਕਦੇ ਹੋ ਕਿ ਮੈਂ ਯਾਰ ਆਹ ਚੀਜ਼ਾਂ ਫੋਲੋ ਕਰਦਾ ਕਰਦੀ ਹਾਂ, ਪਰ ਮੈਂ ਪੈਸ਼ਨ ਮੇਰਾ ਆਪਣਾ ਨਾਲ ਨਾਲ ਮੇਰਾ ਚੱਲ ਰਿਹਾ ਕਿ ਮੈਂ ਵਧੀਆ, ਮੈਨੂੰ ਖੁਸ਼ੀ ਜਿਹੜਾ 'ਚ ਮੈਂ ਕਰਨਾ ਚਾਹੁੰਦਾ ਹਾਂ ਮੈਂ ਉਹੀ ਕੁਛ ਕਰ ਰਿਹਾ। ਅਤੇ ਆਪਾਂ ਇੱਕ ਕਾਲ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਬ੍ਰੇਕ ਲਵਾਂਗੇ, ਫਿਰ ਆ ਕੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ। ਸਭ ਤੋਂ ਪਹਿਲਾਂ ਸਾਡੇ ਨਾਲ 233233 ਤੁਸੀਂ ਆਉਂਦੇ ਰਹੋ,
2: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਵਧੀਆ ਟੌਪਿਕ ਤੁਸੀਂ ਛੇੜਿਆ ਹੋਇਆ ਤੇ ਡਿਸਕਸ਼ਨ ਮੈਂ ਕਿ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਦਈਏ
1: ਪਲੀਜ਼ ਪਲੀਜ਼। ਤੇ
2: ਆਈ ਗੈਸ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ, ਇੱਕ ਤਾਂ ਪਤਾ ਹੋਣਾ ਚਾਹੀਦਾ ਕਿ ਪੈਸ਼ਨ ਹੈ ਕੀ ਹੈ ਤੁਹਾਡਾ, ਹਨਾ। ਉੱਥੋਂ ਮੇਨ ਸ਼ੁਰੂਆਤ ਤਾਂ ਉਹੀ ਆ, ਹਨਾ
1: ਜੀ।
2: ਤੇ ਇੱਕ ਚੀਜ਼ ਮੈਂ ਨੋਟਿਸ ਕੀਤੀ ਹੈ ਥਰੂ ਆਊਟ ਲਾਈਫ ਕਿ ਪੈਸ਼ਨ ਕੋਈ ਇੱਕ ਸਿੰਗਲ ਪੈਸ਼ਨ ਨਹੀਂ ਹੁੰਦਾ, ਯੂਜ਼ਲੀ ਚੇਂਜ ਹੁੰਦਾ। ਮੋਸਟਲੀ ਸਾਰਿਆਂ ਦਾ ਪੈਸ਼ਨ ਹੋਏਗਾ ਜਦੋਂ ਆਪਾਂ ਨਵੇਂ ਨਵੇਂ ਆਉਂਦੇ ਹਾਂ ਨਾ, ਕਿ ਆਪਾਂ ਵਧੀਆ ਜੋਬ ਕਰਨੀ ਹੈ ਤਾਂ ਆਪਾਂ ਉਸ ਵੱਲ ਪੈਸ਼ਨੇਟ ਹੁੰਦੇ ਹਾਂ ਤੇ ਉਸ ਚੀਜ਼ ਨੂੰ ਅਚੀਵ ਕਰਨ ਲਈ ਆਪਾਂ ਕਰਦੇ ਹਾਂ ਤੇ ਹੋਰ ਸਾਨੂੰ ਕੁਛ ਨੀ ਨਜ਼ਰ ਆ ਰਿਹਾ ਹੁੰਦਾ। ਤੇ ਉਹ ਯੂਜ਼ਲੀ ਉਹੀ ਹਿਊਮਨ ਸਾਈਕੋਲੋਜੀ ਦੇ ਵਿੱਚ ਗੋਸ ਬੈਕ ਟੂ ਕਿ ਹਾਂ ਸਾਡੀਆਂ ਨੀਡਸ ਕੀ ਨੇ, ਹਨਾ। ਤੇ ਬੇਸਿਕ ਨੀਡਸ ਤੋਂ ਸ਼ੁਰੂ ਹੁੰਦਾ ਹੈ, ਪੈਸਾ ਕਮਾਉਣਾ, ਘਰ ਬਣਾਉਣਾ ਟਾਈਪ, ਉਹਦੇ ਵੱਲ ਬੰਦਾ ਪੈਸ਼ਨੇਟ ਹੋ ਜਾਂਦਾ ਤੇ ਉਹ ਦਿਮਾਗ ਉਸ ਹਿਸਾਬ ਨਾਲ ਪੈਸ਼ਨ ਕ੍ਰੀਏਟ ਕਰਦਾ ਰਹਿੰਦਾ ਹੈ ਗੈਸ। ਤੇ ਜਦੋਂ ਬੰਦਾ ਇਹਨਾਂ ਚੀਜ਼ਾਂ ਤੋਂ ਵਿਹਲਾ ਹੁੰਦਾ ਫਿਰ ਬੰਦਾ ਸੋਚਦਾ ਕਿ ਹਾਂ ਹੁਣ ਮੈਂ ਸੈਟਿਸਫਾਈਡ ਹਾਂ ਤੇ ਹੁਣ ਮੈਂ ਕਿੱਦਾਂ ਹੋਰ ਚੀਜ਼ਾਂ ਅਚੀਵ ਕਰਾਂ, ਹੋਰ ਮੈਂ ਕਿਹੜੇ ਪਾਸੇ ਨੂੰ ਜਾਵਾਂ। ਕੋਈ ਮੈਂ ਮੇਰਾ ਸ਼ੌਂਕ ਆ ਜਿਹੜਾ ਮੈਂ ਹੁੰਦਾ ਸੀ ਜਿੱਦਾਂ ਲਿਖਣ ਦਾ ਹੋ ਗਿਆ ਜਾਂ ਗਾਣ ਦਾ ਹੋ ਗਿਆ ਜਾਂ ਕਿਸੇ ਦਾ ਪੇਂਟਿੰਗ ਕਰਨ ਦਾ ਸ਼ੌਂਕ ਆ ਜਾਂ ਏਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ, ਤਾਂ ਉਹ ਮੈਂ ਕਿੱਦਾਂ ਅਚੀਵ ਕਰਾਂ। ਜਾਂ ਕਿਸੇ ਦਾ ਸ਼ੌਂਕ ਹੁੰਦਾ ਕਿ ਮੈਂ ਬਿਜ਼ਨਸ ਰਨ ਕਰਦਾ, ਕਰੰਟਲੀ ਜੋਬ ਕਰਦਾ ਹੋਏਗਾ ਉਹਦਾ ਪੈਸ਼ਨ ਹੋਏਗਾ ਉਹ ਬਿਜ਼ਨਸ ਕਰਨਾ ਹੈ। ਤੇ ਉਹ ਚੀਜ਼ਾਂ ਫਿਰ ਉਹ ਬੰਦਾ ਸੋਚਣਾ ਸ਼ੁਰੂ ਕਰਦਾ ਜਦੋਂ ਬੰਦਾ ਉਹਨਾਂ ਚੀਜ਼ਾਂ ਦਾ ਵਿਹਲਾ ਹੁੰਦਾ। ਤੇ ਆਈ ਗੈਸ ਮੈਨੇਜ ਜਿਹੜਾ ਤੁਸੀਂ ਕਿਹਾ ਰਿਸਪੋਂਸਿਬਿਲਟੀ ਦੇ ਨਾਲ,
0: ਤੁਹਾਡਾ ਵੀਰ ਜੀ ਕਦੀ ਇਸ ਤਰ੍ਹਾਂ ਰਿਹਾ ਕਿ ਕੋਈ ਇੱਦਾਂ ਦਾ ਸ਼ੌਂਕ ਹੋਵੇ ਜਿਹੜਾ ਮਾਰਨਾ ਪੈ ਗਿਆ ਕਿਉਂਕਿ ਬਈ ਵਧੀਆ ਜੋਬ ਚਾਹੀਦੀ ਸੀ ਇਸ ਕਰਕੇ ਕਿ ਨੀਡਸ ਬਹੁਤ ਜ਼ਰੂਰੀ ਹੈ, ਕਿ ਲਿਖਣ ਦਾ ਸ਼ੌਂਕ, ਗਾਣ ਦਾ ਸ਼ੌਂਕ, ਪੇਂਟਿੰਗ ਦਾ ਸ਼ੌਂਕ, ਜਿਸ ਕਰਕੇ ਬੈਕ ਹੋ ਗਿਆ?
2: ਆਈ ਥਿੰਕ ਉਹੀ ਡਿਲੇ ਹੋ ਜਾਂਦਾ ਸ਼ੌਂਕ, ਜਿੱਦਾਂ ਕਹਿ ਲਓ ਹੁਣ ਲਿਖਣ ਦਾ ਸ਼ੌਂਕ ਸ਼ੁਰੂ ਤੋਂ ਰਿਹਾ ਮੈਨੂੰ, ਹਨਾ। ਤੇ ਉਹ ਮੈਂ ਜਿੱਦਾਂ ਉਹਨੂੰ ਫਰੰਟ ਫੁੱਟ ਤੇ ਉਸ ਲਈ ਲੈ ਕੇ ਆ ਸਕਿਆ ਜਦੋਂ ਮੈਂ ਬਾਕੀ ਚੀਜ਼ਾਂ ਤੋਂ ਕਾਇੰਡ ਆਫ ਫ੍ਰੀ ਅਪ ਹੋ ਗਿਆ। ਅਗਰ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਈਵਨ ਮੈਂ ਉਹ ਰਿਅਲਾਈਜ਼ ਨਹੀਂ ਕੀਤਾ ਕਿ ਉਹ ਮੇਰਾ ਪੈਸ਼ਨ ਆ ਸ਼ੁਰੂ ਦੇ ਵਿੱਚ, ਜਿੱਦਾਂ ਮੈਂ ਮੈਂਸ਼ਨ ਕੀਤਾ ਨਾ ਕਿ ਜਦੋਂ ਆਪਾਂ ਨਵੇਂ ਨਵੇਂ ਆਉਂਦੇ ਸਾਡਾ ਪੈਸ਼ਨ ਹੁੰਦਾ ਕਿ ਆਪਾਂ ਵਧੀਆ ਜੋਬ ਕਰੀਏ, ਹਨਾ, ਕਮਾਈਏ ਆਪਣਾ, ਪਹਿਲਾਂ ਤਾਂ ਇੰਜੋਏ ਕਰੀਏ ਆਪਣੇ ਨਵੇਂ ਨਵੇਂ ਫ੍ਰੀ ਦੇ ਪੈਸੇ ਸਾਨੂੰ ਆਪਣੀ ਕਮਾਈ ਮਿਲਦੀ ਹੈ, ਸ਼ੁਰੂ ਹੁੰਦੀ ਹੈ ਜਦੋਂ, ਹਨਾ, ਕਿਸੇ ਦਾ ਕਰਦੇ ਉਦੋਂ ਮੰਗ ਮੰਗ ਕੇ ਨਹੀਂ ਖਾਣੇ ਹੁੰਦੇ ਜਾਂ ਕਿੱਦਾਂ, ਹਨਾ, ਉਹ ਚੀਜ਼ ਇੱਕ ਹੁੰਦੀ ਆ, ਉਹ ਸ਼ੌਂਕ ਹੁੰਦਾ ਹੈ ਉਸ ਵੇਲੇ ਨਵਾਂ ਨਵਾਂ ਤੇ ਯੰਗ ਏਜ ਹੁੰਦੀ ਆ ਬੰਦੇ ਦੀ, ਹਨਾ। ਤੇ ਉਸ ਹਿਸਾਬ ਨਾਲ ਜਿੱਦਾਂ ਮੈਂ ਸੋਚਦਾ ਲਿਖਣ ਦਾ ਸ਼ੌਂਕ ਮੇਰਾ ਸੀਗਾ ਉਸ ਟਾਈਮ ਤੇ ਵੀ, ਪਰ ਉਹ ਕਾਇੰਡ ਆਫ ਮੈਂ ਕਦੀ ਏਦਾਂ ਨੀ ਸੋਚਿਆ ਕਿ ਉਹ ਮੇਰਾ ਪੈਸ਼ਨ ਆ, ਹਨਾ। ਜਦੋਂ ਆਈ ਥਿੰਕ ਬਾਕੀ ਚੀਜ਼ਾਂ ਜਦੋਂ ਤੁਸੀਂ ਹੋ ਜਾਂਦੇ ਕੰਫਰਟੇਬਲ ਹੋ ਜਾਂਦੇ ਫਿਰ ਤੁਸੀਂ ਉਹਨੂੰ ਚੀਜ਼ ਦੇ ਬਾਰੇ ਸੋਚਦੇ ਹੋ, ਫਿਰ ਤੁਸੀਂ ਉਹਨੂੰ ਫਰੰਟ ਫੁੱਟ ਤੇ ਲੈ ਕੇ ਆਉਂਦੇ ਹੋ। ਤੇ ਉਹਦੇ ਵਿੱਚ ਫਿਰ ਮੇਰੇ ਹਿਸਾਬ ਨਾਲ ਉਸ ਵੇਲੇ ਥੋੜਾ ਇੱਕ ਕੰਫਲਿਕਟਸ ਆਉਂਦੇ ਨੇ ਜਦੋਂ ਤੁਹਾਡੀ ਘਰੇਲੂ ਰਿਸਪੋਂਸਿਬਿਲਿਟੀਜ਼ ਜਾਂ ਹੋਰ ਚੀਜ਼ਾਂ ਤੁਹਾਡੇ ਤੇ ਹੁੰਦੀਆਂ ਨੇ ਤਾਂ ਤੁਸੀਂ ਉਹ ਕਿੱਦਾਂ ਮੈਨੇਜ ਕਰਦੇ ਹੋ, ਹਨਾ। ਤੇ ਉਹ ਇੱਕ ਬੈਲੈਂਸ ਹੀ ਹੁੰਦਾ ਹੈ ਕਿ ਤੁਸੀਂ ਰੱਖਣਾ ਹੁੰਦਾ ਟਾਈਮ ਮੈਨੇਜਮੈਂਟ ਹੀ ਆ ਬੇਸਿਕਲੀ ਹੈਗੀ ਤਾਂ, ਜੇ ਸੋਚਿਆ ਜਾਵੇ ਕਿ ਤੁਸੀਂ ਸਰਟਨ ਅਮਾਊਂਟ ਆਫ ਟਾਈਮ ਤੁਸੀਂ ਡੇਲੀ ਦਾ ਜਾਂ ਵੀਕ ਦੇ ਵਿੱਚ ਦੇ ਸਕਦੇ ਹੋ।
0: ਤੇ ਤੁਸੀਂ ਫਾਈਨਲ ਜਿਹੜੀ ਆਪਾਂ ਨਾ ਗੱਲਬਾਤ ਦਾ ਸਿਰਾ ਲਾ ਸਕਦੇ ਹਾਂ ਜਿਹੜਾ ਕਿ ਤੁਸੀਂ ਜਿਹੜਾ ਆਪਣਾ ਹੁਣ ਜੇ ਰਾਈਟਿੰਗ ਦਾ ਪੈਸ਼ਨ ਫੋਲੋ ਕਰਦੇ ਹੋ ਹੁਣ, ਤੇ ਉਹਨੂੰ ਕਿਸ ਤਰੀਕੇ ਨਾਲ ਚੈਨਲਾਈਜ਼ ਕਰਦੇ ਹੋ? ਮਤਲਬ ਤੁਸੀਂ ਪੋਸਟ ਕਰਦੇ ਹੋ ਜਾਂ ਇੱਕ ਪਰਸਨਲ ਡਾਇਰੀ ਉਹਦੇ ਤੇ ਜਾਂ ਕਿਤੇ ਕਦੀ ਜਾ ਕੇ ਓਪਨ ਮਾਈਕ ਵਗੈਰਾ ਤੇ ਪਰਫਾਰਮ ਕਰਦੇ ਹੋ? ਮਤਲਬ ਹਾਊ ਡੂ ਯੂ ਡੂ ਇਟ?
2: ਹਾਂਜੀ, ਮੈਂ ਉਹੀ ਹੁਣ ਰੀਸੈਂਟਲੀ ਪਿਛਲੇ ਸਾਲ ਤੋਂ ਓਪਨ ਮਾਈਕ ਤੇ ਪਰਫਾਰਮ ਕਰਨਾ ਸ਼ੁਰੂ ਕੀਤਾ। ਤੇ ਉਸ ਤੋਂ 2 ਸਾਲ ਪਹਿਲਾਂ ਬੁੱਕ ਲਿਖੀ ਸੀਗੀ, ਉਹਦੇ ਥਰੂ ਆਪਣਾ ਪਬਲਿਸ਼ ਕੀਤਾ ਉਹਨੂੰ, ਜੋ ਮੈਂ ਲਿਖਿਆ ਹੁਣ ਤੱਕ ਦਾ ਜਿੱਦਾਂ ਕਹਿ ਲਓ ਉਹਨੂੰ, ਤੇ ਹੁਣ ਕੰਟੀਨਿਊਸਲੀ ਲਿਖ ਰਿਹਾ ਆ
0: ਕਲਮੁਖੀ
2: ਲੁਕਿੰਗ ਫੋਰ। ਹਾਂਜੀ,
0: ਹਾਂ ਠੀਕ ਠੀਕ ਠੀਕ ਆ, ਮਿਲ ਗਏ ਭਾਜੀ। ਹਾਂ
1: ਗੱਲਬਾਤ ਤੁਹਾਡੀ।
0: ਵੈਰੀ ਗੁੱਡ ਭਾਜੀ, ਵੈਰੀ ਗੁੱਡ, ਨਾਈਸ ਹੇਅਰਿੰਗ ਫਰੋਮ ਯੂ, ਤੇ ਥੈਂਕਸ ਫੋਰ ਕਾਲਿੰਗ। ਤੇ ਇਹੀ ਗੱਲ ਹੈ ਨਾ ਫਿਰ ਬਲਕੀਰਤ,
1: ਓਪਨ ਮਾਈਕ ਤੇ ਜਾਂਦੇ ਰਹਿੰਦੇ
0: ਕਿ ਹਾਂ ਨਹੀਂ ਭਾਈ ਨੇ ਸਾਡੇ ਵੱਲ ਵੀ ਕੀਤਾ ਹੋਇਆ, ਪਰਵਾਨੇ ਚ ਕੀਤਾ ਹੋਇਆ ਪਰਫਾਰਮ।
2: ਚਾਹੀ
0: ਵੱਖਰਾ ਹੋ ਗਿਆ ਇਹਨੂੰ ਹੈ,
2: ਬਲਕੀਰ ਭਾਈ ਦਾ ਪਹਿਲਾਂ ਪੈਸ਼ਨ ਸੁਣ ਗਿਆ ਮੈਨੂੰ ਇਹਨਾਂ ਦਾ ਕਿੱਸਾ ਯਾਦ ਆ ਗਿਆ, ਕਹਿੰਦੇ ਕਿ ਪੁਲਿਸ ਵਿੱਚ ਜਾਣ ਦਾ ਸੀਗਾ, ਪਰ ਮੈਂ ਕਿਹਾ ਇਹ ਬਲਕੀਰ ਭਾਈ ਤੁਹਾਡਾ ਇਹ ਪੈਸ਼ਨ ਉਸ ਵੇਲੇ ਵੀ ਸੀਗਾ ਜਦੋਂ ਤੁਸੀਂ ਟ੍ਰਿਪਲਿੰਗ ਕਰਦੇ ਹੋਏ ਜਾਂਦੇ ਹੁੰਦੇ ਸੀਗੇ ਪ੍ਰਾਈਜ਼ ਲੈਣ ਆਪਣਾ।
1: ਓ ਹਾਂਜੀ ਹਾਂਜੀ, ਨਹੀਂ ਪੈਸੇ ਮੇਰਾ ਸੀਗਾ ਸ਼ੁਰੂ ਤੋਂ ਪੁਲਿਸ ਦੇ ਵਿੱਚ,
0: ਪੁੱਠੇ ਕੰਮ ਕੀਤੇ ਹੁਣ ਤਾਂ ਹੀ ਤੇ ਸਗੋਂ ਪੈਸ਼ਨ ਇੱਦਾਂ ਆਉਂਦਾ ਕਿ ਯਾਰ ਇਹਨੇ ਰੋਕਿਆ ਸੀਗਾ ਕਿਸ ਦਿਨ ਇਹਦਾ ਬੌਸ ਬਣ ਕੇ ਆਊਂਗਾ ਇਸ ਸਪਾਈ ਦਾ।
1: ਉਹ ਦੇ ਵਿਚਾਰਾ ਹੁਣ ਕਿੱਥੇ ਜੋ ਵੀ ਆ, ਪਰ ਹੁਣ ਇਹ ਆ ਕਿ ਸਾਨੂੰ ਪਤਾ ਆ ਕਿ ਕਿਹੜਾ ਬੰਦਾ ਕੀ ਕਰ ਸਕਦਾ ਜਾਂ ਕਿੱਦਾਂ ਕੀ ਕਰ ਸਕਦਾ, ਉਹ ਫਿਰ ਬੰਦਾ ਬਣਦਾ ਤੇ ਵਧੀਆ ਨਾ, ਕਿਉਂਕਿ ਉਹਨੂੰ ਐਕਸਪੀਰੀਅੰਸ ਹੁੰਦਾ ਉਹ ਚੀਜ਼ ਦਾ, ਉਹ ਚੀਜ਼ ਨੂੰ ਉਹ ਸਹੀ ਕਰ ਸਕਦਾ ਬਾਅਦ ਚ।
0: ਨਹੀਂ ਪਰ ਇਹ ਤਾਂ ਚਲੋ ਮੈਂ ਲਿਸਨਰਸ ਨੂੰ ਕਹਿ ਸਕਦਾ। ਹਾਂਜੀ ਥੈਂਕ ਯੂ ਭਾਜੀ ਫੋਰ ਕਾਲਿੰਗ,
1: ਬਹੁਤ ਬਹੁਤ ਧੰਨਵਾਦ।
2: ਇੱਕ
0: ਚੱਕਰ ਵਾਲੀ ਗੱਲ
2: ਸੁਣ ਕੇ
1: ਮੈਨੂੰ
2: ਬੜੀ
1: ਖੁਸ਼ੀ,
0: ਇਰਸ਼ਾਦ ਭਾਜੀ ਇਰਸ਼ਾਦ,
2: ਸ਼ੂਗਰ ਦੇ ਮਰੀਜ਼ ਵਾਂਗੂ ਬਚਦਾ ਰਿਹਾ ਸੀ, ਨਾ ਨਾ ਕਰਦੇ ਤੋਂ ਲੱਡੂ ਖਾ ਹੋ ਗਿਆ।
0: ਵਾਹ,
2: ਜਿਹੜੇ ਡੱਡੂ ਦੀ ਨਹੀਂ ਸੀ ਕੋਈ ਗੱਲ ਸੁਣਦਾ, ਅੱਜ ਉਹ ਖਵਾਜੇ ਦਾ ਗਵਾਹ ਹੋ ਗਿਆ।
0: ਵਾਹ ਵਾਹ ਵਾਹ ਵਾਹ,
2: ਜੋ ਜੋ ਜੋ ਕਦੇ ਹੱਸਦਾ ਰਹਿੰਦਾ ਸੀ ਸਾਰਾ ਦਿਨ, ਹੁਣ ਉਹਦਾ ਵੀ ਵਿਆਹ ਹੋ ਗਿਆ।
0: ਇਹ ਤੇ ਗੱਲ ਠੀਕ ਹੈ ਬਈ, ਵੈਰੀ ਗੁੱਡ ਵੈਰੀ ਗੁੱਡ। ਮੈਂ ਤੁਹਾਡੇ ਪਿਛਲੇ ਸ਼ੇਰ ਤੋਂ ਡਰ ਗਿਆ ਸੀਗਾ, ਕਹਿੰਦੇ ਡੱਡੂਆਂ ਦੀ ਕੋਈ ਸੁਣਦਾ ਨਹੀਂ ਸੀ, ਅੱਜ ਬੋਲੀ ਜਾਂਦਾ। ਮੈਂ ਕਿਹਾ ਭਾਈ ਗੁੱਸਾ ਕਰਦੇ, ਰੇਡੀਓ ਤੇ ਤਾਂ ਤੁਖ ਨਾ ਦੇਣ ਦਾ ਕੋਈ ਪੁਆਇੰਟ ਨਹੀਂ ਸੀ। ਇਹ ਜਿਹੜਾ ਤੁਸੀਂ ਐਂਡ ਚ ਲਿਆਂਦਾ ਨਾ, ਇਹ ਠੀਕ ਹੈ, ਇਹ ਮੈਂ ਫਿਰ ਵੀ ਆਈ ਐਮ ਵੈਰੀ ਹੈਪੀ ਵਿਦ ਇਟ। ਥੈਂਕ ਯੂ ਬਾਈ, ਥੈਂਕ ਯੂ ਸੋ ਮਚ। ਐਂਡ ਜੇ ਕਲਾਮੁਖੀ ਜੀ ਕਿਤਾਬ, ਮੇਰਾ ਕਿਤਾਬ ਵਾਲਾ ਵਾਲੇ ਕੋਲ ਵੀ ਸੀਗੀ ਤੇ
1: ਜੀ ਕੋ,
0: ਹਨਾ, ਤੇ ਜ਼ਰੂਰ ਆਰਡਰ ਕਰੋ, ਵੈਰੀ ਵੈਲ ਰਿਟਨ, ਬਹੁਤ ਵਧੀਆ ਕੰਮ ਹੈ ਭਾਈ ਦਾ, ਇੰਨੀ ਹੀ ਪਿਆਰੀ ਸ਼ਖਸੀਅਤ। ਤੇ ਬਲਕੀਰਤ ਜੀ, ਗੱਲ ਤਾਂ ਇਹੀ ਹੈ ਜਿਹੜੀ ਹਨਾ ਅੰਬਰ ਭਾਈ ਹੋਰਾਂ ਨੇ ਕਹੀ ਆ ਕਿ ਅੱਜ ਸਾਨੂੰ ਅੱਜ ਦਾ ਟਾਈਮ ਸ਼ਾਇਦ ਉਹ ਵਾਲਾ ਮੌਕਾ ਦੇ ਦਿੰਦਾ ਕਿ ਜੇ ਤੁਸੀਂ ਆਪਣੀ ਲਾਈਫ ਨੂੰ ਇਸ ਇੰਨੇ ਕੁ ਵਧੀਆ ਸਾਈਕਲ ਤੇ ਉਸ ਪਟਰੀ ਤੇ ਲੈ ਆਏ ਹੋ ਕਿ ਤੁਸੀਂ ਆਪਣਾ ਜਿਹੜਾ ਕਿੱਤਾ ਉਹ ਵੀ ਸਾਂਭ ਪਾ ਰਹੇ ਹੋ, ਫੈਮਿਲੀ ਲਾਈਫ ਨੂੰ ਵੀ ਟਾਈਮ ਦੇ ਪਾ ਰਹੇ ਹੋ, ਬਿਲਸ ਆਰ ਗੈਟਿੰਗ ਪੇਡ, ਹਨਾ, ਤੇ ਜੋ ਵੀ ਪੈਸ਼ਨ ਲੁਕਿਆ ਹੋਇਆ ਰੁਕਿਆ ਹੋਇਆ ਹਨਾ, ਤੇ ਉਹਨੂੰ ਪੂਰਾ ਕਰ ਸਕਦੇ ਹੋ, ਹਨਾ, ਕਿ ਉਹਦੇ ਅੰਦਰ ਇਹ ਹੈ ਜਿਸ ਤਰ੍ਹਾਂ ਹੁਣ ਆਹ ਭਾਜੀ ਹੋਰੀ ਮਿਲੇ ਆ, ਨੈਟਵਰਕਿੰਗ ਕਿੰਨੀ ਵਧੀਆ ਹੋ ਜਾਂਦੀ ਹੈ, ਤੁਸੀਂ ਨਵੇਂ ਲੋਕਾਂ ਨੂੰ ਮਿਲਦੇ ਹੋ, ਤੁਹਾਡੇ ਨਵੇਂ ਦੋਸਤ ਮਿਲਦੇ ਆ, ਤੁਹਾਨੂੰ ਦੋਸਤ ਬਣਦੇ ਆ ਨਵੇਂ, ਦੇਰ ਇਜ਼ ਸੋ ਮੱਚ ਗ੍ਰੇਟ ਦੈਟ ਵਨ ਕੈਨ ਡੂ ਇਫ ਦੇ ਜਸਟ ਹਨਾ ਡਸਟ ਆਫ ਕਰਨ ਆਪਣੀ ਉਹ ਪੁਰਾਣੀ ਪਈ ਯਾਦ ਨੂੰ, ਉਹਨੂੰ ਥੋੜ੍ਹਾ ਝਾੜਨ ਤੇ ਉਹਨੂੰ ਦੁਬਾਰਾ ਨਿਖਾਰਨ ਤੇ ਜੇ ਉਹਨੂੰ ਫੋਲੋ
1: ਸਕ੍ਰੈਚ ਕਰੋ ਥੋੜ੍ਹਾ ਜਿਹਾ,
0: ਯੈਸ ਯੈਸ,
1: ਇਦਾਂ ਸਮਝੋ ਕਿ ਤੁਹਾਡੀ ਕੋਈ ਲੋਟਰੀ ਲੱਗੀ ਹੈ ਤੇ ਇਹ ਜਦੋਂ ਇਹਨੂੰ ਸਕ੍ਰੈਚ ਕਰੋਗੇ ਤੁਹਾਡਾ ਵੱਡਾ ਜਿਹਾ ਜੈਕਪੋਟ ਨਿਕਲਣਾ।
0: ਇਹ ਇਹ ਇਹ ਇਹ ਵੈਸੇ ਤੇਰਾ ਨਾ ਇੱਕ ਹਿਡਨ ਇਹ ਹੈ ਤੇਰਾ ਵਾਲਾ ਪੈਸ਼ਨ, ਤੂੰ ਜਦੋਂ ਇਹ ਗੱਲ ਕਰਦਾ ਜੈਕਪੋਟ ਦੀ ਜ਼ਰੂਰ ਗੱਲ ਕਰਦਾ, ਅੱਜ ਹੈ ਵੀ ਥਰਸਡੇ ਹੈ।
1: ਜੈਕਪੋਟ ਦਾ ਗਾਣਾ ਨਹੀਂ ਸੁਣਿਆ ਤੁਸੀਂ? ਜੈਕਪੋਟ
0: ਨਹੀਂ,
1: ਉਹ ਚੀਮਾ ਜੀ ਦਾ ਗਾਣਾ ਨਹੀਂ ਸੁਣਿਆ? ਜੈਕਪੋਟ
0: ਚੀਮਾ ਬਾਈ,
1: ਚੀਮਾ ਬਾਈ
0: ਬਰਮੁੰਡਾ ਟ੍ਰਾਇੰਗਲ ਆ,
1: ਆਹ
0: ਬੋਇਸ ਮੀਟਅਪ ਵਾਲਾ ਮਾਹੌਲ ਨਹੀਂ ਇੱਥੇ ਕਰਨਾ।
1: ਮੈਂ ਗਾਣਾ ਲਾ ਕੇ ਤੇ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਦੋਸਤ, ਫਿਰ ਆਉਂਦੇ ਹੀ ਆਪਾਂ ਜਿਹੜੇ ਕਾਲਰ ਹੋਲਡ ਤੇ ਨੇ ਉਹਨਾਂ ਨੂੰ ਆਪਾਂ ਔਨ ਏਅਰ ਕਰਨਾ, ਤੇ ਤੁਸੀਂ ਵੀ ਕਾਲ ਕਰ ਸਕਦੇ ਹੋ
0: ਜੀ,
1: ਸਾਂਝ ਤੁਸੀਂ ਸਾਡੇ ਨਾਲ ਪਾ ਸਕਦੇ ਹੋ। ਪਰ ਹੁਣ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ, ਪਰ ਪ੍ਰੋਗਰਾਮ ਜਿਹੜਾ ਚੱਲ ਰਿਹਾ ਉਹ ਹੈ ਜੀ ਪੈਸ਼ਨ ਵਰਸਿਜ਼
0: ਰਿਸਪੋਂਸਿਬਿਲਿਟੀ,
1: ਪਾਲਿਟੀਜ਼, ਪਰ ਕੋਈ ਜਿੰਮੇਵਾਰੀ ਨਹੀਂ ਲਾਉਣਾ, ਤੁਸੀਂ ਆ ਗਾਣਾ ਸਰ
0: ਹਾਂਜੀ।

0: ਕਹਿੰਦਾ ਸਾਰੀ ਹੀ ਉਮਰ ਨਾਲ ਫਰੈਂਡ ਛੱਡੀਏ ਜਿਹੜੇ ਖੜੇ ਹੱਕ ਚ।
1: ਹਾਂਜੀ ਹਾਂਜੀ, ਵੈਰੀ
0: ਸਾਥ ਵੀ ਬੜਾ ਜ਼ਰੂਰੀ ਹੈ, ਤੁਹਾਨੂੰ ਪਤਾ ਪੈਸ਼ਨ ਨੂੰ ਫੋਲੋ ਕਰਨ ਦੇ।
1: ਜੀ ਜੀ, ਸਾਥ ਸਾਡੇ ਨਾਲ ਸਾਡੇ ਸਰੋਤ ਨੇ ਬਣਾਇਆ ਹੋਇਆ, ਉਹਨਾਂ ਬਹੁਤ ਬਹੁਤ ਧੰਨਵਾਦ। ਤੁਸੀਂ ਬਣੇ ਹੋ ਸਾਡੇ ਨਾਲ ਰੇਡੀਓ, ਹਾਂਜੀ 1674 ਤੇ ਦਿਨ 28 ਮਈ, ਟਾਈਮ 11:30, ਫਾਈਨਲ ਸੈਗਮੈਂਟ ਐਂਡ ਵੀ ਵਰ ਟਾਕਿੰਗ ਅਬਾਊਟ ਕਿਸ ਬਾਰੇ ਗੱਲ ਕਰ ਰਹੇ ਸੀ?
0: ਪੈਸ਼ਨ,
1: ਪੈਸ਼ਨ ਵਰਸਸ ਰਿਸਪੌਂਸਿਬਿਲਿਟੀ ਜੀ। ਸੋ ਆਪਾਂ ਇਹਦੇ ਉੱਪਰ ਗੱਲਾਂ ਬਾਤਾਂ ਹਨਾ ਕਰ ਲਿੱਤੀਆਂ ਕਾਫੀ ਜ਼ਿਆਦਾ, ਛੋਟਾ ਜਿਹਾ ਰੀਕੈਪ ਜੇ ਦੇਣਾ ਹੋਵੇ ਕਿ ਪੈਸ਼ਨ ਆਪਣੇ ਕਿੰਨੇ ਹੁੰਦੇ ਆ, ਭਾਵੇਂ ਰਾਈਟਿੰਗ ਹੋਵੇ, ਭਾਵੇਂ ਗਾਣਾ ਹੋਵੇ, ਭਾਵੇਂ ਪੇਂਟਿੰਗ ਹੋਵੇ, ਬਚਪਨ ਦੇ ਸ਼ੌਂਕ ਹਨਾ ਜੋ ਜਵਾਨ ਹੁੰਦੇ ਹੁੰਦੇ ਤੇ ਜਦ ਤੱਕ ਫੈਮਿਲੀ ਲਾਈਫ ਸ਼ੁਰੂ ਹੋ ਜਾਂਦੀ ਜਾਂ ਫਿਰ ਜਦ ਤੱਕ ਆਪਾਂ ਕਮਾਊ ਹੋ ਜਾਂਦੇ ਹਾਂ ਉਹ ਮਾਰਨੇ ਪੈ ਜਾਂਦੇ ਜਾਂ ਮਰ ਜਾਂਦੇ ਆ,
0: ਜਾਂ ਜਿੱਦਾਂ ਭਾਈ ਕਹਿ ਕੇ ਕਿ ਚੇਂਜ ਹੋ ਜਾਂਦੇ
1: ਆ।
0: ਪਰ ਐਕਚੁਅਲੀ ਦੇ ਵਿੱਚ ਮੈਨੂੰ ਲੱਗਦਾ ਕਿ ਚੇਂਜ ਉਹ ਮੇਨ ਜਿਹੜਾ ਹੁੰਦਾ ਨਾ ਤੁਹਾਡਾ ਉਹ ਰਹਿੰਦਾ ਹੀ ਰਹਿੰਦਾ, ਪਰ ਉਹਦੇ ਨਾਲ ਨਾਲ ਜਿਹੜਾ ਉਹ ਅਲਟਰਨੇਟ ਜੇ ਬਣ ਜਾਂਦਾ।
1: ਇੱਥੇ ਮੈਂ ਥੋੜਾ ਡਿਫਰ ਕਰਾਂਗਾ ਭਾਈ ਨਾਲ ਕਿ ਮਤਲਬ ਸਮਝੋ ਜੇ ਉਹਨਾਂ ਇਸ ਲੈਵਲ ਦਾ ਟੈਲੈਂਟ ਆ ਕਿਸੇ ਅੰਦਰ ਕਿ ਕਿਤਾਬ ਤੱਕ ਲਿਖ ਸਕਦੇ ਹਨਾ, ਸੋ ਉਹ ਬਚਪਨ ਤੋਂ ਹੀ ਸ਼ਾਇਦ ਇੱਕ ਉਹ ਇੱਕ ਜਰਮ ਰਹਿੰਦਾ ਤੁਹਾਡੇ ਅੰਦਰ। ਹਾਂ, ਉਹ ਕਦੋਂ ਐਕਟੀਵੇਟ ਕਦੋਂ ਹੋ ਗਿਆ ਉਹ ਨਹੀਂ ਬਹੁਤਿਆਂ ਨੂੰ ਪਤਾ ਲੱਗਦਾ, ਕਈਆਂ ਨੂੰ ਬਹੁਤ ਬਚਪਨ ਤੋਂ ਹੀ ਸ਼ੌਂਕ ਹੋ ਜਾਂਦਾ ਕਿਸ ਚੀਜ਼ ਦਾ, ਕਈਆਂ ਨੂੰ ਉਹੀ ਗੱਲ ਨਾ ਜੋ ਆਪਾਂ ਸਟਾਰਟਿੰਗ 'ਚ ਕੀਤੀ ਕਿ ਬਹੁਤੀ ਦੁਨੀਆ ਜਾਣਦੀ ਨਹੀਂ ਹੁੰਦਾ ਫੈਸ਼ਨ ਕੀ ਹੈ, ਪੈਸ਼ਨ ਕੀ ਹੈ। ਇਨਫੈਕਟ
0: ਫੈਸ਼ਨ ਬਾਰੇ ਤਾਂ ਜਾਣਦੀ ਹੈ,
1: ਫੈਸ਼ਨ ਬਾਰੇ ਤਾਂ ਜਾਣਦੀ ਹੈ, ਇਹ ਫੈਕਟ ਹੈ। ਕਿਉਂਕਿ ਫੈਸ਼ਨ ਇਹ ਆ ਗਿਆ ਅੱਜ ਕੱਲ੍ਹ ਕਿ ਜੇ ਆਪਾਂ ਦੇਖੀਏ ਇੱਕ ਹਿਸਾਬ ਨਾਲ, ਜੇ ਆਪਾਂ ਨਿਊਜ਼ ਆਊਟਲੈਟਸ ਪਰੇ ਕਰ ਦਈਏ, ਮੀਡੀਆ ਆਊਟਲੈਟ ਪਰੇ ਕਰ ਦਈਏ,
0: ਕਰਤੀ
1: ਤੇ ਸਭ ਤੋਂ ਜ਼ਿਆਦਾ ਤਕੜੇ ਕ੍ਰੀਏਟਰਸ ਕਿਹੜੇ ਨੇ ਜਾਂ ਫਿਰ ਸੋਸ਼ਲ ਮੀਡੀਆ 'ਤੇ ਕੌਣ ਹਿੱਟ ਨੇ ਜੋ ਪੈਸ਼ਨ ਆ, ਉਹ ਪੈਸ਼ਨ ਸਿਰਫ ਇਹ ਫੇਮਸ ਹੋਣ ਦਾ। ਸੋ ਜ਼ਿਆਦਾਤਰ ਕੀ ਕਿ ਜੀ ਕੋਈ ਕੱਪੜੇ ਪਾ ਕੇ, ਹਾਂ ਕੱਪੜੇ ਪਾ ਕੇ ਫੈਸ਼ਨ ਦਿਖਾਤਾ, ਜਾਂ ਫਿਰ ਐਵੇਂ ਵਲੋਗਿੰਗ ਕਰਤੀ ਕਿ ਇਹ ਮੇਰੇ ਚਾਚਾ ਹੈ, ਇਹ ਮੇਰੇ ਦਾਦਾ ਜੀ ਹੈ, ਇਹ ਮੇਰੇ ਕਿਚਨ ਹੈ, ਹੈਲੋ ਗਾਇਜ਼ ਖਾਣਾ ਖਾ ਲਓ ਫਰੈਂਡਸ, ਹੈ ਨਾ ਇਹ ਸਭ ਚੀਜ਼ਾਂ। ਕਿ ਇਹ ਸ਼ਾਇਦ ਬਹੁਤੇ ਇਹ ਉਹ ਲੋਕ ਨੇ ਕਿ ਉਹ ਕਿਸੇ ਨੂੰ ਆਪਣਾ ਪੈਸ਼ਨ ਪੂਰਾ ਕਰਦੇ ਵੇਖਦੇ ਆ, ਪਰ ਖੁਦ ਕਿਉਂਕਿ ਉਹ ਇੱਕ ਇੰਬੈਬਡ ਟੈਲੈਂਟ ਸ਼ਾਇਦ ਨਹੀਂ ਹੈ, ਹੈ ਨਾ, ਮੈਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿ ਰਿਹਾ, ਪਰ ਸ਼ਾਇਦ ਕਿਉਂਕਿ ਉਹ ਵਾਲਾ ਨਹੀਂ ਹੈ, ਪਰ ਇਹ ਸ਼ੌਂਕ ਹੈ ਕਿ ਯਾਰ ਮੈਨੂੰ ਵੀ ਇਸ ਤਰ੍ਹਾਂ ਦਾ ਯਸ਼ ਮਿਲੇ, ਮੈਨੂੰ ਇਸ ਤਰ੍ਹਾਂ ਦੀ ਪ੍ਰਸਿੱਧੀ ਮਿਲੇ, ਤੇ
0: ਕਈਆਂ ਨੂੰ ਮੈਂ ਕਿਉਂ ਨਹੀਂ ਕਰ ਸਕਦਾ, ਇਹਦੇ ਲਈ ਕੀ ਚਾਹੀਦਾ, ਇੱਕ ਫੋਨ ਹੀ ਚਾਹੀਦਾ, ਇਹਦੇ ਲਈ ਕੀ ਚਾਹੀਦਾ, ਇੱਕ ਅਕਾਊਂਟ ਹੀ ਚਾਹੀਦਾ ਉੱਥੇ ਬਣਿਆ, ਇੱਕ ਮਾਈਕ ਚਾਹੀਦਾ, ਮੈਂ 100-150 ਦਾ ਮਾਈਕ ਚੰਗਾ ਲੈ ਲੂੰਗਾ, ਜਹਾਜ਼ ਹੁਣ ਤੇ ਕੇ ਮਾਰ ਤੋਂ ਵੀ $15 ਦਾ ਬੜਾ ਵਧੀਆ ਮਾਈਕ ਮਿਲ ਜਾਂਦਾ।
1: ਵੈਰੀ ਗੁੱਡ, ਗੁੱਡ ਇੰਡੋਰਸਮੈਂਟ ਬਲਕੀਰ ਜੀ, ਥੈਂਕ ਯੂ।
0: ਐਂਕੋ ਮਾਈ ਫੇਵਰਿਟ ਬ੍ਰਾਂਡ, ਉਹ ਲੈ ਲਓ ਤੇ ਕੰਮ ਜਦੋਂ ਕਰ ਦੋ, ਕਈਆਂ ਦੀ ਇਹ ਵੀ ਹੈ ਚੀਜ਼।
1: ਹਾਂ ਹਾਂ ਹਾਂ,
0: ਸੋ ਪਰ ਉਹੀ ਨਾ ਕਿ ਕਰਕੇ ਫਿਰ ਕਰਨਾ ਕੀ ਹੈ ਕਿ ਹਮਨੇ ਅੱਜ ਬਿੰਡੀ ਦੇ ਰਹੀ ਹੈ।
1: ਹਾਂ, ਹੈਲੋ ਗਾਇਸ, ਬਿੰਡੀ ਖਾ ਲਓ। ਪਰ ਹਾਂ, ਪੁਆਇੰਟ ਉਹੀ ਹੈ ਕਿ ਤੁਹਾਡਾ ਜੇ ਕੋਈ ਫਿਤੂਰ ਹੈ, ਕੋਈ ਜੇ ਪੈਸ਼ਨ ਆ, ਤੇ ਉਹਨੂੰ ਅੱਜ ਦਾ ਦੌਰ ਇੱਦਾਂ ਦਾ ਕਿ ਸ਼ਾਇਦ ਮਾਰਨਾ ਨਹੀਂ ਚਾਹੀਦਾ, ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਰਿਸਪੋਂਸੀਬਿਲਿਟੀਜ਼ ਆਪਣੀ ਥਾਂ 'ਤੇ ਨੇ, ਪਰ ਕੰਮ ਇੱਦਾਂ ਨਹੀਂ, ਮੇਰੇ ਫਾਦਰ ਸਾਹਿਬ ਕਹਿੰਦੇ ਕੰਮ ਨਹੀਂ ਰੁਕਦੇ, ਜੋ ਮਰਜ਼ੀ ਕਰ ਲਓ ਕੰਮ ਚੱਲੀ ਜਾਣੇ,
0: ਬੰਦਾ ਤੁਰ ਜਾਂਦਾ ਪਰ ਕੰਮ ਉੱਥੇ ਦੇ ਉੱਥੇ ਹੀ ਤੁਰੀ ਜਾਂਦਾ, ਇਦਾਂ ਹੀ ਆ ਜੀ।
1: ਬਿਲਕੁਲ ਸੱਚੀ ਗੱਲ,
0: ਆਪਾਂ ਕਾਲਰ ਲੈ ਲਈਏ।
1: ਹਾਂਜੀ ਹਾਂਜੀ, ਕਾਲਰ ਸਾਹਿਬ ਨਾਲ ਵੀ ਗੱਲ ਕਰੀਏ,
0: ਉਹਨਾਂ ਨਾਮ ਹੈ ਭਲਾ, ਉਹ ਅੱਜ ਮੁੜ ਕੇ ਭਿੰਡੀ ਨਾ ਖਾਣ ਜੀ। ਨੈਕਸਟ ਰਿਚਰਡ ਜੀ, ਰਿਚਰਡ ਜੀ ਗੁੱਡ ਮਾਰਨਿੰਗ,
1: ਕੀ ਬਾਤ ਹੈ, ਪੈਸ਼ਨੇਟ ਗਾਇ।
0: ਰਿਚਰਡ ਜੀ ਦਾ ਨੰਬਰ ਯਾਰ ਸੇਵ ਕੀਤਾ ਹੋਇਆ ਹੈ, ਚਿੜੀ ਤੁਹਾਡੇ ਦੇ ਫਲੈਗ ਲਾਇਆ ਜੀ,
2: ਹਾਥ ਜੋੜ ਕੇ ਸਤਿ ਸ਼੍ਰੀ ਅਕਾਲ, ਵੈਲਕਮ ਬਲਕੀਰ, ਵੈਲਕਮ ਕ੍ਰਿਸ਼ਨਾ,
1: ਕੈਸੇ ਹੈਂ ਸਰ, ਠੀਕ ਹੈ,
0: ਹਾਲ ਚਾਲ ਹੈ? ਰਿਚਰਡ ਜੀ ਹਮਾਰੀ ਤਰਫ ਸੇ ਵੀ ਹਾਥ ਜੋੜ ਕੇ ਸਤਿ ਸ਼੍ਰੀ ਅਕਾਲ,
1: ਹਮਾਰੀ ਤਰਫ ਸੇ ਹਾਥ ਜੋੜ ਕੇ ਮਾਫੀ।
2: ਨਯਾ ਵਰਡ ਸਿੱਖਾ ਤੋ ਮੈਂ ਆਪ ਦੋਨੋਂ ਕੇ ਲਈ ਵੋ ਵਰਡ ਬੋਲਣਾ ਚਾਹੁੰਦਾ ਹਾਂ, ਸੌਰੀ, ਇਟ ਸੇਜ਼ ਦਿਲ ਨੂੰ ਜੀ ਆਇਆ ਨੂੰ,
1: ਦਿਲ ਤੋਂ, ਦਿਲ ਤੋਂ,
2: ਦਿਲ ਤੋਂ,
1: ਦਿਲੋਂ, ਦਿਲੋਂ ਜੀ, ਜਾਂ ਦਿਲੋਂ, ਜਾਂ ਫਿਰ ਦਿਲੋਂ ਕਹਿ ਲਓ, ਹਨਾ, ਦਿਲੋਂ ਜੀ ਆਇਆਂ
2: ਨੂੰ,
1: ਹਾਂ ਦਿਲੋਂ, ਦਿਲੋਂ ਜੀ ਆਇਆਂ ਨੂੰ, ਹਾਂਜੀ ਦਿਲੋਂ ਜੀ ਆਇਆਂ ਨੂੰ, ਤੁਹਾਨੂੰ ਵੀ ਰਿਚਰਡ ਜੀ, ਤੁਸੀਂ ਵੀ ਸਾਡੇ ਨਾਲ ਸਾਂਝ ਪਾਓ, ਸਾਨੂੰ ਦੱਸੋ ਵਟ ਇਜ਼ ਯੋਰ ਪੈਸ਼ਨ ਐਕਸੈਪਟ ਫੋਰ, ਆਈ ਹੈਵ ਹਰਡ ਦੈਟ ਯੂ ਹੈਵ ਬੀਨ ਟਰਾਇੰਗ ਟੂ ਫਾਈਂਡ ਅ ਮੈਚ ਫੋਰ ਯੋਰਸੈਲਫ, ਸੋ ਉਸ ਤੋਂ ਇਲਾਵਾ ਵਟ ਇਜ਼ ਯੋਰ ਪੈਸ਼ਨ?
0: ਯਾਰ ਉਹ ਪੈਸ਼ਨ ਥੋੜਾ ਵਾ,
1: ਹਮ ਉਹੀ ਕਹਿ ਰਹੇ ਨਾ,
2: ਦੈਟ ਇਜ਼ ਮਾਈ ਗੋਲ, ਦੈਟ
1: ਇਜ਼, ਉਹ ਗੋਲ ਹੈ,
2: ਗੋਲ ਆਫ ਪੈਸ਼ਨ ਅਲੱਗ ਅਲੱਗ ਹੋਣਾ ਚਾਹੀਏ।
1: ਤੋ ਆਪ ਬਤਾਈ ਫਿਰ, ਆਪਕੋ
0: ਅਪਡੇਟ ਰਿਚਰਡ ਜੀ, ਬੜੇ ਦਿਨ ਹੋ ਗਏ ਫੋਨ ਨਹੀਂ ਆਇਆ,
1: ਦੇਖਿਆ ਇੱਕ ਤੇ ਔਨ ਏਅਰ ਵੀ ਨਾ, ਇਦਾਂ ਦੇ ਸਾਲ ਬੜਾ ਟਾਈਮ ਹੋ ਗਿਆ, ਗੱਲ ਨਹੀਂ ਹੋਈ, ਸਾਰਾ ਕੁਝ ਠੀਕ ਹੈ, ਕੰਮ ਕਾਰ ਕਿੱਦਾਂ ਹੈ, ਪਤਾ ਨਹੀਂ,
2: ਸਟੇਟ ਹੋਵੇ, ਮੈਨੇ ਤੋ ਟੌਪਿਕ ਵੀ ਨਹੀਂ ਸੁਣਾ ਥਾ, ਬਟ ਬੈਠ ਕੇ ਸੁਣ ਗਿਆ ਬਾਤੇ,
1: ਟੌਪਿਕ ਮੈਂ ਚਲੋ ਅਬ ਆਪਕੋ ਬਤਾਤਾ ਹੂੰ, ਟੌਪਿਕ ਕੇ ਉਪਰ ਆਪ ਬਤਾਨਾ,
0: ਸੁਣ ਲਿਆ
1: ਨਹੀਂ, ਦੇਰ ਪੇ ਹੋਲਡ, ਹਾਂ ਨਹੀਂ ਨਹੀਂ, ਹਾਂ ਇਹ ਵੀ ਗੱਲ ਹੈ, ਸੋ ਆਪਨੇ ਬਤਾਨਾ ਭਾਈ, ਕੋਈ ਐਸਾ ਬਚਪਨ ਮੇ ਕੋਈ ਐਸਾ ਪੈਸ਼ਨ ਥਾ, ਕਿਸੇ ਚੀਜ਼ ਕਾ ਫਿਤੂਰ ਥਾ, ਕਿ ਵੋ ਬਾਤ ਮੇ ਜਬ ਤੱਕ ਬੜੇ ਹੋਏ ਵੋ ਫਿਜ਼ਲ ਆਊਟ ਹੋ ਗਿਆ, ਕਿਉਂਕਿ ਰਿਸਪੋਂਸਿਬਿਲਿਟੀਜ਼, ਪੈਸੇ ਪੂਸੇ ਕਮਾਨੇ ਐਂਡ ਆਲ ਦੈਟ ਐਟਸੈਟਰਾ ਐਟਸੈਟਰਾ,
2: ਦੇ ਵਰ ਲੋਟ ਆਫ ਹੌਬੀਜ਼ ਔਰ ਯਾ बट पैशन आई वुड से बचपन से, बिकॉज द स्कूल दैट आई वेंट टू वहाँ हमेशा क्या कहते हैं अंडर प्रिविलेज लोगों के लिए हमारे को कंपैशन सिखाया एंड यू नो हाउ टू बी एम्पैथेटिक टुवर्ड्स देम. So that has been my passion throughout, and I think that is the easiest passion.
1: हाँ, that is the greatest passion.
2: ना चाहिए, ना पैसा चाहिए, खाली दिल चाहिए करने को.
1: जी, नहीं, बिल्कुल सही कहा.
2: So I think that is stuck with me. नहीं तो ऐसे तो like the other caller said and you all said कि वो तो by age, तो जैसे मैं school time में rapping बहुत करता था, मैं street dancer होता था.
1: Oh, बोले.
2: So ये सब करते थे, then later I was very passionate about furniture, for example, because जो मुझे training दी है मेरे dad के side से and मैंने Europe में जाके जो सब hands-on training लिया है, I've done like my master in 16th century furniture.
1: अच्छा.
2: But यहाँ because of my family commitment and all, क्या कहते हैं, I was stuck to Melbourne because I could not leave Melbourne because there were court orders for my daughter that she has to be next to her dad. We cannot leave Melbourne. So नहीं तो मेरा hub for furniture is in Sydney.
1: Okay.
2: But one takes it on your stride because it all comes down to your attitude, how you take life.
1: जी.
2: नहीं तो हम तो फिर कितना भी passion हो, कितना भी काम हो, you'll always be cribbing if you're a cribber.
1: हाँ.
2: ये मेरा मानना है. I mean ये मेरा मानना है. I'm not stereotyping anyone.
1: नहीं नहीं ठीक है, रोन वाले रोंदे ही रहते हैं, ये बिल्कुल सही गल कहती है जी.
2: चाहे वो कहीं
0: मरू मरू
2: या करे, चाहे वो कुछ भी कर रहे हो, they will always see the negative in everything.
1: जी.
2: तो लकली और वो कंपैशन अगर आपके दिल में आ जाए, then you will only see positive things in everything.
1: जी.
2: ये मेरा मानना है. ये तो तुक्के से लग गया, मैं तो सच्ची में बल्कीरत भाई से बात करने के लिए फोन लगाया था.
1: अच्छा, क्या बात है, खुदा नहीं
0: शुक्र है हमने हमसे भी बात करी किसी.
2: मैं दिल से बात करता हूँ हमेशा.
1: नहीं नहीं, दैट इज स्वीट, दैट इज स्वीट रिचर्ड जी.
0: थैंक यू फॉर कॉलिंग
1: रिचर्ड जी एंड ग्रेट पॉइंट.
2: दिलों
1: जी आयानु, थानू
2: भी दिलों जी आयानु. यस, दिस इज अ न्यू वर्ड आई हैव लर्न. पहले चढ़ी कला थी, अब ये नया
0: दिल नू.
2: तो ऐसे छोटे छोटे वर्ड या सेंटेंस दिल को छू जाते.
1: हाँ, क्या बात.
2: सारे मनुख एक है, ये हम सबको दिल में लेके चले, हम कभी डिप्रेस नहीं होंगे.
1: दैट इज सो राइट. बिल्कुल सही गल है. रिचर्ड जी ने बहुत प्यारी गल की है. वैसे ये भी एक सेवा भाव होना. थैंक यू रिचर्ड जी, थैंक यू सो मच. अच्छा, एक सेवा भाव भी होना इदा दा कि नीत भी होनी इदा दी कि लोकां लई कुछ करना, ओदा भी कई लोकां च है ना. साडी हिस्ट्री तो आंदे है ना भगत पूरन जी,
0: हां जी,
1: है ना, कि उन्होंने भी किन्ने लोगों की हेल्प की रोड साइड तो लिया लिया के, है ना, जिन्होंने समाज कोई जगह नहीं सी, कुछ नहीं सी. पर बिग डील, बहुत बहुत वड्डा दिल चाहिए क्योंकि थोड़ी लाइफ ही लग जाती. पर उही वही चीज़ जे आती है, जे ए वाली फीलिंग भी आती तो एक पैशन तो ही आ सकती है.
0: हाँ, क्योंकि जनून है ना कुछ करन दा, तो दूर है वो जिहड़ी चीज़ तुसीं गांह लैके आ रहे हो उन्हें इंग्लिश दे विच पैशन कह दो, चलो वो गल.
1: हाँ, वही है मतलब.
0: पर यह कि हर एक पैशन दे विच ना, हर एक जिहड़ा सक्सैसफुल ला लो जां जिहड़ा कर रहा फॉलो, उहदे विच ऑलवेज रिसपोंसिबिलिटीज़ दे विच एक रिस्क फैक्टर भी हुंदा आ. तुसीं जिहड़े पासे नूं जाणा उहदे विच वाह वाह तरह के रिस्क होणगे कि जिहड़े तुहानूं बेयर करने ही पैणे आ. जे तुसीं उह वी नहीं कर पा रहे, तुहानूं लगदा वी नहीं यार आह रिस्क जिहड़ा मैं इहदे तों कॉन्फिडेंट नहीं हैगा, ते भी मैं नहीं चाहुंदा इह रिस्क आवे, ते फिर ओबियसली उह वी फिर दबणा ही दबणा पैशन भी, क्योंकि तुसीं उह रिस्क ओबे करन लई रेडी नहीं जे हैगे. उह तुहानूं उह वी चीज करनी पैणी.
1: हाँ हाँ, अंग्रेजी दी तां प्रोपर टर्मिनोलॉजी ना रिस्क एपेटाइट, कि तुसीं किन्ना रिस्क सह सकदे हो, किन्ना रिस्क चख सकदे हो. जिन्ना चख सकदे हो उन्ना ही वड्डा चांस है ह्यूज सक्सेस या ह्यूज फेलियर.
0: जी,
1: असी सेफ जिन्ना खेडदे हां उन्ना ही आपां थोड़ा. पर ए चीज़ां ज़्यादातर किते तो रिलेटेड हो जांदियां है ना. पर ओही मैं अपना फिर तो पॉइंट यही रखूँगा कि अज दे दौर च इट्स नॉट हार्ड कि तुसी जो काम कर रहे हो, जो थोड़ा काम सही पटरी ते है, ते जो भी थोड़े शौक तुसी रोके है या टोके हुए उन्होंने कर सकते हो,
0: कर सकते हो. पर हुण जिहड़ी तुसीं गल कर रहे हो भी नॉट हार्ड, हुण ओह नॉट हार्ड कई चीज़ां च होगा, मतलब मैं भी ये चीज़ ते किते एग्री करदा, पर ये कई ਚੀਜ਼ਾਂ ਚ ਆ, ਕਈਆਂ ਪੈਸ਼ਨਾਂ ਦੇ ਵਿੱਚ ਆ। ਹੁਣ ਕਈ ਪੈਸ਼ਨ ਹਾਲੇ ਵੀ ਹੈਗੇ ਆ ਵੀ ਜਿਹੜੇ ਨਹੀਂ ਆ ਸੌਖੇ, ਉਹ ਸਟਿਲ ਹਾਰਡ ਨੇ, ਪਰ ਟਾਈਮ ਚੇਂਜ ਹੋ ਗਿਆ, ਸਾਰਾ ਕੁਛ ਬਦਲ ਗਿਆ, ਪਰ ਉਹਦੇ ਲਈ ਹਾਲੇ ਵੀ ਤੁਹਾਨੂੰ ਓਨੀ ਮਿਹਨਤ ਮੁਸ਼ਕਤ ਕਰਨੀ ਪੈਂਦੀ।
1: ਮੈਂ ਤੇ ਤੁਹਾਨੂੰ ਸਲਾਹ ਦਵਾਂ, ਕਿਸੇ ਤੀਸਰੇ ਬੰਦੇ ਨੂੰ ਪੁੱਛਦੇ ਆ ਕਿ ਹਾਰਡ ਹੈ ਕਿ ਨਹੀਂ ਆ।
0: ਹਾਂ, ਉਹ ਤੀਸਰੇ ਬੱਚੇ ਤੋਂ, ਬੱਚੇ ਕਹਿਣ ਲੱਗਾ,
1: ਬੱਚੇ ਦੀ ਗੱਲ ਨਹੀਂ,
0: ਤੀਸਰੇ ਕਾਲਰ ਤੋਂ ਹੀ ਆਪਾਂ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਉਹ ਦੋ ਕਾਲਾਂ ਵਿੱਚ ਆਉਂਦੀਆਂ ਤੇ ਉਹ ਮਿਕਸ ਅਪ ਜਿਹਾ ਹੋ ਜਾਂਦਾ, ਪਰ ਇੱਕ ਨੂੰ ਹੁਣ ਥੋੜਾ ਜਿਹਾ ਹੋਲਡ ਤੇ ਰਹਿਣਾ ਪੈਣਾ, ਪਲੀਜ਼ ਤੁਸੀਂ ਮਾਫੀ ਉਹਦੇ ਲਈ, ਤੇ ਆਪਾਂ ਇਹਨਾਂ ਨੂੰ ਪੁੱਛ ਲੈਂਦੇ ਹਾਂ ਵੀ ਇਹ ਹਨਾ ਕੀ ਕਹਿੰਦੇ ਨੇ। ਜਸਵਾਲ ਸਾਹਿਬ ਨੇ ਆਪਣੇ ਨਾਲ ਇਹਨਾਂ ਨੂੰ ਆਪਾਂ ਹਾਇਰ ਕਰਦੇ। ਜਸਵਾਲ ਸਾਹਿਬ ਤੁਸੀਂ ਆਉਂਦੇ ਰਹੋ।
1: ਫਿਰ ਭਾਈ ਕੀ ਤੁਹਾਡਾ ਫਿਰ ਕੀ ਵਿਚਾਰ ਹੈ ਇਹਦੇ ਉੱਪਰ?
2: ਮੈਂ ਪਹਿਲਾਂ ਤਾਂ ਥੋੜੀ ਜਿਹੀ ਗੱਲ ਲੈ ਨਾ, ਤੁਸੀਂ ਜਿਵੇਂ ਉਹ 12ਵੀਂ ਫੇਲ ਵਾਲੀ ਗੱਲ ਕੀਤੀ ਜਾਂ ਸਟੀਵ ਜੋਬਸ ਦੀ ਗੱਲ ਕੀਤੀ, ਮੈਂ ਥੋੜਾ ਜਿਹਾ ਉਹਦੇ ਤੇ ਆਪਣਾ ਪੁਆਇੰਟ ਆਫ ਵਿਊ ਰੱਖਣਾ ਚਾਹੂੰਗਾ। ਆਪਾਂ ਨਾ ਸਾਰੇ ਹਮੇਸ਼ਾ ਉਹ ਸਕਸੈਸਫੁਲ ਬੰਦਿਆਂ ਦੀਆਂ ਗੱਲਾਂ ਕਰਦੇ ਆ ਜਿਹੜੇ ਮਤਲਬ ਬਾਏ ਚਾਂਸ, ਮਤਲਬ ਮਿਹਨਤ ਉਹਨਾਂ ਦੀ ਹੁੰਦੀ ਆ, ਜ਼ਰੂਰ ਹੁੰਦੀ ਆ। ਉਹ ਆਪਾਂ ਜੇ ਟੋਟਲ ਪਾਪੂਲੇਸ਼ਨ ਦੇਖੀਏ ਨਾ, ਤਾਂ ਉਹ 0.1% ਵੀ ਨੀ ਆਉਂਦੀ ਹੁੰਦੀ, ਜਿੰਨੀਆਂ ਵੀ ਆਪਾਂ ਸਕਸੈਸ ਸਟੋਰੀਜ਼ ਦੇਖਦੇ ਆ, ਤੇ ਉਹ ਹੁੰਦੀਆਂ ਵਾ ਵੀ ਪੋਸੀਬਿਲਿਟੀ ਇਹ ਵੀ ਹੈਗੀ। ਹੁਣ ਹਰ ਬੰਦਾ ਆਪਣੀ ਥਾਂ ਤੇ ਆਪਣੇ ਹਿਸਾਬ ਨਾਲ, ਹੁਣ ਆਪਾਂ ਤੁਸੀਂ ਬਲਕੀਰਨ ਨੇ ਜੈਕਪੋਟ ਦੀ ਗੱਲ ਕੀਤੀ, ਹਰ ਬੰਦਾ, ਬਹੁਤ ਬੰਦੇ ਆ ਜਿਹੜੇ ਜੈਕਪੋਟ ਲਈ ਪਾਉਂਦੇ ਆ, 40 million ਪਾਉਂਦੇ ਆ, ਕੋਈ 3 million, ਹਰ ਬੰਦਾ ਉਹ ਲਾਟਰੀ ਨਹੀਂ ਨਿਕਲਦਾ, ਕਿਸੇ ਕਿਸੇ ਦੀ ਲਾਟਰੀ ਨਿਕਲਦੀ ਹੈ, ਠੀਕ ਹੈ ਜੀ। ਇਟਸ ਆਲਵੇਸ ਮਤਲਬ ਤੁਹਾਡੀ ਮਤਲਬ ਕਹਿ ਲਓ ਵੀ ਕਿਸਮਤ ਦੀ ਹੈਗੋ, ਟਾਈਮ
0: ਲਾਈਨ,
2: ਠੀਕ ਹੈ ਨਾ ਜੀ, ਉਹ ਚੀਜ਼ ਹੋ ਜਾਂਦੀ ਆ। ਤੇ ਇਸ ਲਈ ਵੀ ਹਾਂ, ਉਹਨਾਂ ਦੇ ਨਾਲ ਉਹ ਹੋਇਆ ਤਾਂ ਉਹਦੇ ਹਿਸਾਬ ਨਾਲ ਤੁਸੀਂ ਆਪਣੇ ਆਪ ਨੂੰ ਕੰਪੇਅਰ ਕਰੋ, ਉਹ ਮੈਨੂੰ ਨੀ ਲੱਗਦਾ ਉਹ ਤੁਸੀਂ ਡਿਪਰੈਸ਼ਨ ਦੇ ਵਿੱਚ ਜਾਓਗੇ ਜੇ ਤੁਸੀਂ ਆਪਣੇ ਆਪ ਨੂੰ ਉਹਦੇ ਨਾਲ ਕੰਪੇਅਰ ਕਰੋਗੇ ਵੀ
3: ਦੇ ਆਰ ਡੂਇੰਗ
2: ਉਹਨਾਂ ਨੇ, ਸਟੀਵ ਜੋਬਸ ਨੇ ਕਰ ਲਿਆ, ਮੈਂ ਵੀ IT ਕੀਤੀ ਸੀ ਤੇ ਮੈਂ ਨਹੀਂ ਕਰ ਸਕਿਆ, ਜਾਂ ਮੈਂ ਵੀ MBA ਕੀਤੀ ਸੀ ਮਾਰਕੀਟਿੰਗ ਨਹੀਂ, ਉਹ ਉਹਨਾਂ ਦੀ ਸਟੋਰੀ ਸੀ, ਦੇ ਹੈਵ ਅ ਡਿਫਰੈਂਟ ਸਟੋਰੀ, ਯੂ ਹੈਵ ਅ ਡਿਫਰੈਂਟ ਸਟੋਰੀ। ਆਪਣੇ ਆਪ ਨੂੰ ਉਹਨਾਂ ਦੇ ਨਾਲ ਨਾ ਕਰੋ। ਹਾਂ ਠੀਕ ਹੈ, ਗੱਲਾਂ ਕਰਨ ਨੂੰ ਬਹੁਤ ਵਧੀਆ ਲੱਗਦੀਆਂ,
3: ਚਲੋ
2: ਹੁਣ ਡਿਫਰੈਂਟ ਸਟੋਰੀ ਹੋ ਜਾਂਦੀ ਹੈ। ਕਾਲਜ ਟਾਈਮ ਤੇ ਮੈਂ ਇੰਟਰਵਰਸਿਟੀ ਤੱਕ ਖੇਡ ਕੇ ਆਇਆ ਹੈਗਾ ਉਸ ਟਾਈਮ ਤੇ, ਬਟ ਪੇਰੈਂਟਸ ਦੀ, ਕਿਉਂਕਿ ਬਿਕੋਜ਼ ਉਹ ਐਜੂਕੇਸ਼ਨਲ ਮਤਲਬ ਲਾਈਨ ਦੇ ਵਿੱਚ ਸੀਗੇ, ਬੋਥ ਮੰਮੀ ਡੈਡੀ ਦੋਨੋਂ, ਉਹ ਚਾਹੁੰਦੇ ਸੀਗੇ ਵੀ ਪੜ੍ਹ ਕੇ ਤੁਸੀਂ ਵਧੀਆ, ਕਿਉਂਕਿ ਜੋਬ ਓਰੀਐਂਟੇਸ਼ਨ ਦੇ ਵਿੱਚ ਹੁੰਦੇ ਆ ਬੰਦੇ, ਉਹ ਕਹਿੰਦੇ ਗਵਰਨਮੈਂਟ ਜੋਬ ਵਾਲੇ ਕਹਿੰਦੇ ਵੀ ਗਵਰਨਮੈਂਟ ਜੋਬ ਮਿਲ ਜਾਵੇ, ਫਿਊਚਰ ਸੇਫ ਹੋ ਜਾਏਗਾ, ਤੇ ਬੀਇੰਗ ਚੰਗਾ ਬੱਚਾ ਜਿਵੇਂ ਹੁੰਦਾ ਵੀ ਆਪਣੇ ਮਾਂ ਬਾਪ ਦਾ, ਵੀ ਮਾਂ ਬਾਪ ਦਾ ਦਿਲ ਨਾ ਦਿਖਾਵੇ, ਜਿਹੜੀ ਇੱਕ ਗੱਲ ਹੈਗੀ ਵੀ ਮੇਰੇ ਕਰਕੇ ਮਾਂ ਬਾਪ ਕਦੇ ਨਾ ਕਹਿ ਦੇਣ ਤੂੰ ਨਾ ਹੁੰਦਾ ਤਾਂ ਚੰਗਾ ਹੁੰਦਾ, ਮਤਲਬ ਉਹ ਸੋਰਟ ਆਫ ਇਮੋਸ਼ਨਲ ਹੋਣ ਕਰਕੇ, ਮਤਲਬ ਪੇਰੈਂਟਸ ਦੇ ਨਾਲ ਫਿਰ ਉਹ ਸੈਕਰੀਫਾਈਜ਼ ਕੀਤਾ। ਮੈਨੂੰ ਬਹੁਤ ਆਪਸ਼ਨਸ ਸੀਗੀਆਂ ਵੀ ਮੈਂ ਜਾ ਸਕਦਾ, ਕੋਈ ਫਾਈਨੈਂਸ਼ੀਅਲੀ ਕੋਈ ਪ੍ਰੋਬਲਮ ਨਹੀਂ ਸੀਗੀ ਵੀ ਮੈਂ ਨਹੀਂ ਜਾ ਸਕਦਾ ਸੀ, ਬਟ ਪੇਰੈਂਟਸ ਕਰਕੇ ਵੀ ਉਹ ਪੜ੍ਹਾਈ ਆਪਣੀ ਉਹ ਜਿਹੀ ਸੀਗੀ ਵੀ ਜਿਹਦੇ ਨਾਲ ਵੀ ਜਿੰਨੀ ਕੁ ਪਾਸ ਹੋਣ ਜੋਗੇ ਵਧੀਆ ਨੰਬਰ ਆ ਜਾਂਦੇ ਸੀਗੇ, ਵੀ ਨਾ ਬਹੁਤ ਉੱਪਰ ਸੀਗੇ ਨਾ ਬਹੁਤ ਥੱਲੇ ਸੀਗੇ, ਮਿਡਲ ਦੇ ਵਿੱਚ ਸੀਗੇ
0: ਐਵਰੇਜ।
2: ਉਸ ਕਰਕੇ ਫਿਰ ਕੰਪਰੋਮਾਈਜ਼ ਕਰਨਾ ਪਿਆ ਵੀ ਪੇਰੈਂਟਸ ਖੁਸ਼ ਹੋਣੇ ਚਾਹੀਦੇ ਆ, ਕੋਈ ਨੀ ਆਪਣੇ ਪੈਸ਼ਨ। ਫਿਰ ਉਰੇ ਆ ਕੇ ਹੁਣ ਜਿਵੇਂ ਹੁੰਦਾ ਵਾ, ਸੋਚਿਆ ਸੀਗਾ ਵੀ ਚਲੋ ਵੱਡੇ ਬੇਟੇ ਵੇਲੇ ਉਹਨੂੰ ਚਾਹੁੰਦਾ ਸੀ ਵੀ ਮੈਂ ਖੇਡੇ ਬੱਚਿਆ ਕੋਈ ਵੀ ਪਲੇਅਰ ਬਣੇ ਵਧੀਆ ਬਣੇ, ਪਰ ਉਹ ਵੱਡੇ ਦੀ ਰਿਸਪੋਨਸੀਬਿਲਟੀ ਇਹ ਸੀਗੀ ਵੀ ਉਦੋਂ ਸਟਰਗਲ ਟਾਈਮ ਸੀਗਾ, ਹੁਣ ਛੋਟਾ ਹੈਗਾ ਉਹ ਬੋਰਨ ਬੋਟਾ ਪੂਰੇ ਦਾ ਹੋ ਜਾਂਦਾ, ਉਹਨਾਂ ਦੀ ਸਟੋਰੀ ਡਿਫਰੈਂਟ ਆ, ਉਹ ਆਪਣੀ ਮਰਜ਼ੀ
0: ਦਾ,
2: ਉਹਨਾਂ ਨਾਲ ਕੰਪਰੋਮਾਈਜ਼ ਕਰਨਾ
1: ਚਾਹੀਦਾ। ਪਰ ਮੈਂ ਸਗੋਂ ਤੁਹਾਨੂੰ ਇਹ ਕਹੂੰਗਾ ਭਾਜੀ ਕਿ ਤੁਸੀਂ ਕੋਈ ਵੀਕਐਂਡ ਵਗੈਰਾ ਕਲੱਬ ਲੱਭੋ ਨਾ, ਦੁਬਾਰਾ ਖੇਡਿਆ ਕਰੋ।
2: ਨਹੀਂ ਨਹੀਂ ਹੁਣ ਨਹੀਂ, ਰਿਗਰੈਟ ਨੀ ਹੈ ਵੀ ਮੈਂ ਨਹੀਂ ਕੀਤਾ, ਠੀਕ ਹੈ ਮੇਰੇ ਪੇਰੈਂਟਸ ਗਏ ਖੁਸ਼ ਹੋ ਕੇ ਗਏ,
3: ਹੁਣ ਜੋ ਮੈਂ ਕਰ ਰਿਹਾ ਉਹਦੇ ਨਾਲ ਮੈਨੂੰ ਖੁਸ਼ੀ ਮਿਲ ਰਹੀ ਹੈ, ਇਸ ਚੀਜ਼ ਹੈਗੀ ਮਤਲਬ ਮੇਨ ਤਾਂ ਆਪਾਂ ਸਾਰਾ ਕੁਝ ਖੁਸ਼ੀ ਲਈ
4: ਕਰਦੇ ਹਾਂ, ਦੈਟ ਇਜ਼ ਰਾਈਟ, ਤੁਸੀਂ ਐਂਡ ਚ ਬਹੁਤ ਵਧੀਆ,
3: ਤੁਸੀਂ ਖੁਸ਼ ਹੋਣੇ ਚਾਹੀਦੇ
4: ਹੋ, ਬਿਲਕੁਲ ਇਹ ਜਿਹੜਾ ਐਂਡ ਪੁਆਇੰਟ ਸੀਗਾ, ਥੈਂਕ ਯੂ ਭਾਈ, ਥੈਂਕ ਯੂ ਫॉर ਕਾਲਿੰਗ,
3: ਥੈਂਕ ਯੂ ਜਸਵੰਤ, ਥੈਂਕ ਯੂ ਬਲਗੀਨ,
4: ਥੈਂਕ ਯੂ ਇਹ ਜਿਹੜਾ ਪੁਆਇੰਟ ਸੀਗਾ ਇਹਦੇ ਨਾਲ ਦੀ ਰੀਸ ਨਹੀਂ ਕੋਈ ਕਿ ਦੇਰ ਸ਼ੁਡ ਬੀ ਨੋ ਰਿਗਰੈਟਸ,
0: ਕਿ ਜੋ ਕਰ ਰਹੇ ਹੋ ਤੁਸੀਂ ਹੈਪੀ ਹੋਣਾ ਚਾਹੀਦਾ,
4: ਬੰਦਾ ਇੱਕੋ ਵਾਰੀ ਆਂਦਾ ਹਨਾ ਧਰਤੀ ਤੇ, ਉਹ ਦੁਬਾਰਾ ਆਂਦਾ ਨਹੀਂ ਆਂਦਾ ਪਤਾ ਨਹੀਂ ਹਨਾ, ਜੋ ਗੱਲਾਂ ਹੈ ਚਲੋ ਠੀਕ ਹੈ, ਨੋ ਕਮੈਂਟਸ, ਪਰ ਜਿੰਨੀ ਕੋਸ਼ਿਸ਼ ਹੋ ਸਕੇ ਆਪਣਾ ਕੁਝ ਕਰਨ ਦੀ ਇੱਛਾ ਪੂਰੀ ਕਰਨ ਦੀ ਉਹ ਕਰਨੀ ਚਾਹੀਦੀ ਹੈ,
0: ਬਿਲਕੁਲ, ਕਿਉਂਕਿ ਲੋਕਲ ਤੇ ਕੁਛ ਹੋ ਰਿਹਾ,
4: ਲੋਕਲ ਲੈਵਲ ਤੇ ਵੀ
0: ਚਲੋ ਕਿੱਦਾਂ ਹੋਏ, ਮੈਂ ਵੀ ਗੱਲ ਕੀਤੀ,
4: ਸ਼ੌਂਕ ਜ਼ਿੰਦਾ ਰੱਖਣਾ ਜ਼ਰੂਰੀ ਨਹੀਂ, ਮੈਂ ਉਹੀ ਕਹਿਣਾ ਫਿਰ ਇੱਦਾਂ ਦਾ ਰੱਖੋ ਹੀ ਨਾ ਆਪਣਾ ਕਿ ਯਾਰ ਮੈਂ ਇਹ ਬੰਨਾ, ਪਰ ਇਹ ਹੈ ਕਿ ਜੇ ਮੈਨੂੰ ਇੱਕ ਚੀਜ਼ ਦਾ ਸ਼ੌਂਕ ਸੀਗਾ ਉਹਨੂੰ ਜੇ ਮੈਂ ਛੋਟੇ ਲੈਵਲ ਤੇ ਆਪਣੇ ਲੈਵਲ ਤੇ ਮੈਨੂੰ ਤੰਗ ਨਾ ਕਰੇ ਉਸ ਲੈਵਲ ਤੇ ਜੇ ਮੈਂ ਪੂਰਾ ਕਰ ਸਕਦਾ ਹਾਂ ਤੇ ਜ਼ਰੂਰ ਕਰਨਾ ਚਾਹੀਦਾ,
0: ਕਿਉਂਕਿ ਜਦੋਂ ਤੁਸੀਂ ਮੰਨ ਲਓ ਹੁਣ ਭੀੜ ਚੋਂ ਇੱਕ ਵੱਖਰਾ ਦਿਖਣਾ ਵਾ ਨਾ, ਤੇ ਉਹਦੇ ਲਈ ਤੁਹਾਨੂੰ ਹਜੇ ਹੁਣ ਤੁਸੀਂ ਐਗਜ਼ਾਮਪਲ ਲੱਭਣੀ ਆ ਜਾਂ ਮੋਟੀਵੇਸ਼ਨ ਲੱਭਣੀ ਆ ਤੇ ਉਹ ਵੀ ਤੁਹਾਨੂੰ ਇੱਥੋਂ ਹੀ ਮਿਲਣੀ ਆ, ਠੀਕ ਹੈ, ਉਹ ਤੁਹਾਨੂੰ ਵੇਖਣੀ ਹੀ ਪੈਣੀ ਆ,
4: ਹੁਣ ਮੰਨ ਲਓ ਬੰਦਾ ਹੀ ਕਰਦਾ ਜੋ ਕਰਦਾ
0: ਕਿ ਹੁਣ ਆਪਣੇ ਲੈਵਲ ਦੇ 10 ਬੰਦਿਆਂ ਨੂੰ ਵੇਖ ਕੇ ਤੇ ਮੈਨੂੰ ਕੋਈ ਮੋਟੀਵੇਸ਼ਨ ਨਹੀਂ ਮਿਲਣੀ, ਜਾਂ ਹੋ ਸਕਦਾ ਵਾ ਕਿ ਜਿਹੜੇ ਕਿਤੇ ਚ ਮੈਂ ਹੋਵਾਂ ਉਹ ਕਿਤੇ ਚ ਹੋਰ ਕੋਈ ਹੋਵੇ ਨਾ, ਸਿਰਫ ਉਹੀ ਬੰਦਾ ਹੋਵੇ ਤੇ ਮੈਨੂੰ ਤੇ ਉਹਦੀ ਗੱਲ ਹੀ ਸੁਣਨੀ ਪੈਣੀ ਜਾਂ ਵੇਖਣੀ ਪੈਣੀ ਤੇ ਉਹਨੇ ਹੀ ਮੈਨੂੰ ਮੋਟੀਵੇਟ ਕਰਨਾ, ਤੇ ਉਹ ਆਪਣੀ ਆਪਣੀ ਮੋਟੀਵੇਸ਼ਨ ਹੈ, ਤੁਸੀਂ ਜਿੱਥੋਂ ਵੀ ਲੈਣੀ ਹੈ ਤੁਸੀਂ ਲੈ ਸਕਦੇ ਹੋ, ਤੇ ਹੁਣ ਆਪਾਂ ਮਾਫੀ ਚਾਹਾਂਗੇ ਜੀ ਹੋਰ ਕਾਲਰ ਨਹੀਂ ਲੈ ਸਕਦੇ, ਜੇ ਆਪਾਂ ਲਾਸਟ ਕਾਲਰ ਸੀਗੇ ਸਾਡੇ ਨਾਲ ਜੁੜੇ 990 ਜੀ, ਆਪਾਂ ਇਹਨਾਂ ਨੂੰ ਔਨਅਰ ਕਰਦੇ ਹਾਂ ਤੇ ਫਿਰ ਆਪਾਂ ਸੀ ਆ ਟਾਟਾ ਬਾਏ ਬਾਏ ਵੀ ਕਰਨਾ
4: ਜੀ ਜੀ ਬਿਲਕੁਲ
0: ਜੀ, 990 ਤੁਸੀਂ ਔਨਅਰ ਹੋ,
5: ਜਰੂਰੀ ਜ਼ਰੂਰੀ ਹੈ ਜ਼ਰੂਰੀ, ਹਾਂਜੀ ਜਿੱਦਾਂ ਨਾ ਹੁਣ ਰਿਚਰਡ ਜੀ ਆ ਕੇ ਗਏ ਨਾ ਜੀ ਆਇਆਂ ਨੂੰ, ਪਤਾ ਨੀ ਗਾ ਕਈ ਵਾਰ ਕਿਹਾ ਨੀ ਜਾਂਦਾ, ਉਹ ਕਈ ਵਾਰ ਬਹੁਤ ਸਾਰੀ ਇਹੋ ਜਿਹੀਆਂ ਗੱਲਾਂ ਕਹਿ ਜਾਂਦੇ ਆ ਕਿ ਪਰਫੈਕਟ ਮੈਂ ਉਹੀ ਵਰਡ ਹੀ ਯੂਜ਼ ਕਰਨੇ ਸੀ ਤੇ ਉਹੀ ਬੋਲਣੇ ਸੀ, ਪਰ ਮੈਂ ਕਿਹਾ ਅੱਜ ਤਾਂ ਮੈਂ ਕਹਿ ਹੀ ਲਵਾਂ, ਹਾਂਜੀ ਬੜਾ ਹੋ ਜਾਂਦਾ, ਤੇ ਹੁਣ ਉਹਨਾਂ ਨੇ ਦੇਖੀ ਵਾਰ ਸੁਣ ਰਹੇ ਹੁਣ ਇਹਨਾਂ ਨਾਲ ਖੁਸ਼ ਇੰਨਾ ਖੁਸ਼ ਹੋ ਜਾਣਾ ਉਹਨਾਂ ਨੇ ਸੁਣ ਕੇ, ਨਹੀਂ ਮੈਂ ਇਹੀ ਕਹਿਣਾ ਸੀ ਜੀ ਆਇਆਂ ਨੂੰ, ਕਿਉਂਕਿ ਕ੍ਰਿਸ਼ਨ ਜੀ ਤੁਹਾਡੇ ਨਾਲ ਮੇਰੀ ਪਹਿਲੀ ਵਾਰੀ ਗੱਲ ਹੋ ਰਹੀ ਹੈ, ਤੇ ਬਲਜੀਤ ਜੀ ਤੁਹਾਨੂੰ ਤਾਂ ਬਹੁਤ ਯਾਦ ਕਰਦੇ ਆ, ਮੇਰੇ ਹਸਬੈਂਡ ਵੀ ਇਹ ਕਹਿਣਗੇ ਉਹ ਆਇਆ ਨੀ ਮੁੰਡਾ ਕਾਫੀ ਟਾਈਮ ਹੋ ਗਿਆ, ਇਹੀ ਕਹਿਣਗੇ ਉਹ ਮੁੰਡਾ ਆਇਆ ਨੀ,
4: ਇਹ ਸਾਡਾ ਇੰਪੈਕਟ
0: ਨਿੱਕੀਆਂ ਨੇ ਜਿੰਦਾ ਜ਼ਿੰਮੇਵਾਰੀਆਂ ਨੇ ਭਾਰੀ,
5: ਇਹਨਾਂ ਨੂੰ ਯਾਦ ਮਤ ਕਿਉਂ ਕਰਦੇ ਆ ਜ਼ਿਆਦਾ, ਮਤਲਬ ਚਲੋ ਹੈਗਾ ਕਨੈਕਸ਼ਨ, ਇੱਕ ਹੁੰਦਾ ਨਾ ਕੋਈ ਇਨਸਾਨ ਹੱਸਦਾ ਉਹ ਕਹਿੰਦਾ ਤੇਰੀ ਸਮਾਈਲ ਬੜੀ ਦਿਲ ਤੇ ਵੱਜਦੀ ਹੈ ਨਾ, ਇਹਨਾਂ ਦੀ ਇਹਨਾਂ ਦਾ ਜਿਹੜਾ ਹੱਸਾ ਹੈ ਨਾ ਉਹ ਕੰਨ ਚ ਵੱਜਦਾ ਸਿੱਧਾ,
4: ਮੱਖੀਆਂ
0: ਹੋਈਆਂ
5: ਮਿਲੀ ਸੀ ਜਦੋਂ ਆਪਣੀ ਸਿੱਖ ਗੇਮਸ ਹੋਈਆਂ ਸੀਗੀਆਂ, ਤੁਹਾਨੂੰ ਤਾਂ ਯਾਦ ਨੀ ਹੋਣਾ ਕਿਉਂਕਿ ਲੋਕੀ ਮਿਲਦੇ ਆ, ਬਟ ਮੈਨੂੰ ਤੁਹਾਡਾ ਚਿਹਰਾ ਯਾਦ ਹੈ, ਹਾਂਜੀ, ਤੇ ਮੈਂ ਜਦੋਂ ਤੁਹਾਡਾ ਮਿਲੀ ਨਾ ਤੇ ਨਾਲ ਆਈ ਥਿੰਕ ਉਸਦੇ ਉਦੋਂ ਜਦੋਂ ਪਹਿਲੀ ਵਾਰੀ ਮਿਲੇ ਸੀਗੇ ਤਾਂ ਸਿੱਖ ਗੇਮਸ ਦੇ ਵਿੱਚ ਆਪਣੇ ਬਸੰਤ ਜੀ ਸੀਗੇ ਨਾਲ, ਤੇ ਨਾਲ ਤੁਸੀਂ ਸੀਗੇ, ਤੇ ਮੈਂ ਪੁੱਛਣੀ ਕਿ ਇਹਨਾਂ ਦਾ ਨਾਮ ਕ੍ਰਿਸ਼ਨਾ, ਇਹ ਤਾਂ ਲੱਗਦੀ ਵੀ ਕ੍ਰਿਸ਼ਨਾ ਦੀ ਤਰ੍ਹਾਂ ਨੀ ਗੀ, ਇੱਦਾਂ ਕਿੱਦਾਂ ਹੋ ਸਕਦਾ,
4: ਮੰਮੀ ਦੀ ਵਿਜੁਅਲਾਈਜੇਸ਼ਨ ਬੜੀ ਤਗੜੀ ਹੈ ਜੀ ਉਹਨਾਂ ਨੇ ਨਾਮ ਰੱਖਿਆ,
5: ਬਿਲਕੁਲ ਬਿਲਕੁਲ, ਤੁਸੀਂ ਦੇਖੋ ਜਿਹੜੇ ਪੁਰਾਣੇ ਸੀਰੀਅਲ ਵਗੈਰਾ ਜਿਹਦੇ ਆਉਂਦੇ ਨਾ, ਅਗਰ ਤੁਹਾਡੀ ਮੁਕਟ ਉਹ ਕ੍ਰਿਸ਼ਨ ਜੀ ਦੇ ਕੋਸਟਿਊਮ ਪਾ ਦੇ, ਤੁਸੀਂ ਸੱਚੀ ਕ੍ਰਿਸ਼ਨਾ ਉੱਦਾਂ ਹੀ ਲੱਗੋ, ਔਰ ਇੱਕ ਦਿਨ ਤੁਸੀਂ ਗੱਲ ਕਰ ਰਹੇ ਨਾ ਕਹਿ ਰਹੇ ਸੀਗੇ ਕਿ ਮੈਂ ਖਾਣਾ ਪਾਲਕ ਨਹੀਂ ਖਾਂਦਾ, ਤੇ ਮੈਂ ਕਿਹਾ ਮੈਂ ਇਹਨਾਂ ਨੂੰ ਪੁੱਛੂਗੀ ਆਪਣੀ ਮੰਮਾ ਨੂੰ ਬੋਲਣਾ ਕਹਿਣਾ ਅੱਜੋ, ਕਹਿੰਦਾ ਮੈਂ ਪਾਲਕ ਖਾ ਲੂੰਗਾ ਮਈਆ,
4: ਨਹੀਂ ਮੇਰੀ ਮਈਆ ਨੂੰ ਪਤਾ ਕਿ ਇਹਨੇ ਪਾਲਕ ਨਹੀਂ ਖਾਣੀ, ਨਹੀਂ ਮਈਆ ਨੇ ਤਾਂ ਹੀ ਨਾ ਡੇਅਰੀ ਪ੍ਰੋਡਕਟ ਸਹੀ ਰੱਖਿਆ ਸਾਰੀ ਉਮਰ, ਕਿ ਚਲੋ ਬਈ ਬੇਟਾ ਨਾਮ ਇਹ ਰੱਖਿਆ ਤੂੰ ਪਨੀਰ ਦੁੱਧ ਤੇ ਹੀ ਰਹਿ ਪਰ ਇਹੀ ਆ ਪਰ ਸਾਡਾ ਜਿਹੜਾ ਟੌਪਿਕ ਹੈ ਜੀ ਉਹਦੇ ਉੱਪਰ ਤਾਂ ਗੱਲ ਕਰੋ ਕੋਈ ਸਾਨੂੰ ਦੱਸੋ ਬਈ ਕੋਈ ਇਧਰ ਸੀਗਾ
5: ਪੈਸ਼ਨ ਬਿਲਕੁਲ ਬਿਲਕੁਲ ਮੈਂ ਉਹੀ ਦੱਸਣਾ ਇੱਕ ਲਾਸਟ ਦੇ ਵਿੱਚ ਨਾ ਤੁਸੀਂ ਫਿਤੂਰ ਸੌਂਗ ਜੋੜ ਲਾ ਦਿਓ ਇੰਨੀ ਵਾਰੀ ਤੁਸੀਂ ਫਿਤੂਰ ਵਰਡ ਯੂਜ਼ ਕੀਤਾ ਹੈ ਉਹ ਗਾਣਾ ਵੀ ਮੇਰਾ ਬੜਾ ਵੱਡਾ ਹੈ
4: ਡਨ ਹੋ ਗਿਆ
5: ਡਨ ਕਪੂਰ ਦਾ ਗਾਣਾ ਹੈ ਸੌਂਗ ਹੈ ਬਹੁਤ ਸੋਹਣਾ ਪਾਣੀ ਕਪੂਰ ਦਾ ਬਹੁਤ ਸੋਹਣਾ ਸੌਂਗ ਹੈ ਫਿਤੂਰ ਹਿੰਦੀ ਸੌਂਗ ਨਾ ਤੇ ਪੈਸ਼ਨ ਦੀ ਦੇਖੋ ਜਿੱਥੇ ਗੱਲ ਕਰਾਉਣਾ ਮੇਰੇ ਜ਼ਖਮਾਂ ਤੇ ਕਿਉਂ ਲੱਗਿਆ ਤਾਜ਼ਾ ਹੋ ਗਏ ਕਿ ਮੈਂ ਜਦੋਂ ਅਨਮੈਰਿਡ ਸੀ ਨਾ ਤਾਂ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਸੀਗਾ ਕਿ ਮੈਂ ਐਂਕਰਿੰਗ ਕਰਨੀ ਹੈ ਸਟੇਜ ਤੇ ਐਂਕਰਿੰਗ ਕਰਨੀ ਹੈ ਨਾ ਤੇ ਉਹੀ ਗੱਲ ਆ ਜਾਂਦੀ ਹਾਂਜੀ ਤੇ ਕਰਦੀਆਂ ਜਿੱਦਾਂ ਲਗਾ ਲਓ ਜ਼ਿੰਮੇਵਾਰੀਆਂ ਔਰ ਉਹ ਟਾਈਮ ਵੀ ਐਸਾ ਸੀਗਾ ਬਲਕੀਰਤ ਜੀ ਕਿ ਉੱਥੇ ਕੁੜੀਆਂ ਨੂੰ ਨਾ ਜ਼ਿਆਦਾ ਚੰਗਾ ਨਹੀਂ ਸਮਝਿਆ ਜਾਂਦਾ ਸੀਗਾ ਕਿ ਐਂਕਰਿੰਗ ਕਰਨ ਨਾ ਤੇ ਮੈਂ ਸੰਗਰੂਰ ਤੋਂ ਨਾ ਤੇ ਮੈਂ ਪਟਿਆਲਾ ਸ਼ਹਿਰ ਦੇ ਵਿੱਚ ਗਈ ਸੀ ਐਂਕਰਿੰਗ ਦੀਆਂ ਕਲਾਸਾਂ ਸਿੱਖਣ ਵੀ ਨਾ ਲਕਲੀ ਮੈਨੂੰ ਇੱਕ ਸਰ ਮਿਲੇ ਬਹੁਤ ਵਧੀਆ ਉਹਨਾਂ ਦਾ ਆਪਣਾ ਸੀਗਾ ਸੈਂਟਰ ਜੋ ਵੀ ਸੀਗਾ ਨਾ ਕਰਾਉਂਦੇ ਉਹ ਬਹੁਤ ਜ਼ਿਆਦਾ ਉਹਦੀ ਫੈਮਿਲੀ ਨਾਲ ਹੋ ਗਿਆ ਤੇ ਮੈਂ ਮੇਰੇ ਮਤਲਬ ਘਰਦਿਆਂ ਨੂੰ ਮੰਮੀ ਨੂੰ ਪਤਾ ਸੀਗਾ ਤੇ ਮੇਰੀ ਫੈਮਿਲੀ ਚ ਇੱਕ ਦੋ ਤੇ ਮੈਂ ਕਿਉਂਕਿ ਜੋਬ ਕਰਦੀ ਸੀ ਨਾ ਉੱਥੇ ਇੱਕ ਇਮੀਗ੍ਰੇਸ਼ਨ ਚ ਕਰਦੀ ਸੀ ਨਾਲ ਨਾਲ ਤੇ ਨਾਲ ਨਾਲ ਮੈਂ ਉੱਥੇ ਜੁਆਇਨ ਕੀਤਾ ਕਿ ਜਿਹੜੇ ਉਹਨਾਂ ਦੇ ਨਾ ਬਹੁਤ ਵੱਡੇ ਲੈਵਲ ਤੇ ਕੰਮ ਸੀਗਾ ਜਿਹਦੇ ਵੱਡੀ ਵੱਡੀ ਮੈਰਿਜ ਹੁੰਦੀ ਹੈ ਉਹਨਾਂ ਦਾ ਆਪਣਾ ਡੀਜੇ ਵਗੈਰਾ ਤੇ ਮੈਂ ਉਹ ਮੈਰਿਜ ਦੇ ਵਿੱਚ ਜਾ ਕੇ ਐਂਕਰਿੰਗ ਕੀਤੀ ਹੋਈ ਹੈ ਮੈਨੂੰ ਕਹਿੰਦੇ ਸੀ ਕਿ ਤੁਸੀਂ ਸਟਾਰਟ ਕਰੋ ਇੱਥੋਂ ਵੀ ਇੱਥੋਂ ਹੀ ਤੁਸੀਂ ਕਿਉਂਕਿ ਉਸ ਟਾਈਮ ਦੇ ਵਿੱਚ ਵੀ ਬਹੁਤ ਸਾਰੇ ਸੀ ਏਦਾਂ ਹੀ ਹੈਗਾ ਸੀ ਕਿ ਉਸ ਟਾਈਮ ਦੇ ਵਿੱਚ ਵੀ ਕਰਦੇ ਪਰ ਮੇਲ ਜਿਹੜੀ ਸੀ ਨਾ ਉਹ ਜ਼ਿਆਦਾ ਕਰਦੇ ਸੀਗੇ ਔਰ ਮੇਰੇ ਅੰਦਰ ਇੰਨਾ ਕੀੜਾ ਸੀ ਨਾ ਤਾਂ ਤੁਸੀਂ ਇਹ ਦੇਖ ਲਓ ਇੱਕ ਟਾਈਮ ਇਹੋ ਜਿਹਾ ਸੀ ਜਦੋਂ ਸਤਿੰਦਰ ਸੱਤੀ ਆਏ ਨਾ ਮੇਰਾ ਖੂਨ ਹੀ ਖੋਲ ਗਿਆ ਮੈਂ ਕਿਹਾ ਹੁਣ ਸਤਿੰਦਰ ਸੱਤੀ ਤੋਂ ਬਾਅਦ ਜੇ ਕੋਈ ਆਊਗੀ ਨਾ ਤਾਂ ਉਹ ਸੈਕਿੰਡ ਵਨ ਮੈਂ ਹੀ ਹੋਊਂਗੀ ਮਤਲਬ ਇੰਨਾ ਜ਼ਿਆਦਾ ਸੀ ਤੁਸੀਂ ਦੇਖੋ ਉਸ ਤੋਂ ਬਾਅਦ ਆਈ ਵੀ ਨੀ ਹੈਗੀ ਕੋਈ ਕਿਉਂਕਿ ਉਸ ਤੋਂ ਬਾਅਦ ਕੋਈ ਆਈ
4: ਨਾ ਮੈਂ ਸੀ ਨਾ you don't really see any female anchors
0: jinne hona hi ohde jari karni payi
5: pata hai ki aa ਨੀ ਬਟੇ ਉਹ ਨਾ ਆਪਾਂ ਨਾਲ ਇਹ ਵੀ ਨਾ ਇੱਕ ਉਮਰ ਹੁੰਦੀ ਹੁੰਦੀ ਹੈ ਕਿ ਆਪਾਂ ਜ਼ਿੰਦਗੀ ਚ ਕੁਛ ਬਣਨਾ ਕੁਛ ਕਰਨਾ ਤਾਂ ਇੰਨਾ ਮੈਂ ਰੋਂਦੀ ਹੁੰਦੀ ਸੀ ਕਿ ਮੇਰੇ ਘਰ ਦੇ ਸਮਝਦੇ ਨਹੀਂ ਹੁੰਦੇ ਸੀ ਮੇਰੇ ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਅੱਛਾ ਫਿਰ ਜਦੋਂ ਮੈਨੂੰ ਹੌਲੀ ਹੌਲੀ ਪਲੇਟਫਾਰਮ ਮਿਲਣਾ ਲੱਗਿਆ ਕਿਉਂਕਿ ਇੱਕਦਮ ਤਾਂ ਆਪਾਂ ਇੰਨਾ ਪਾਪੂਲਰ ਹੋ ਨਹੀਂ ਸਕਦੀ ਆਪਾਂ ਛੋਟੀ ਛੋਟੀ ਚੀਜ਼ਾਂ ਤੋਂ ਸ਼ੁਰੂ ਕਰਦੇ ਹਾਂ ਨਾ ਜਿੱਦਾਂ ਕਿਸੇ ਦਾ ਸਕੂਲ ਦਾ ਇਵੈਂਟ ਹੋਣਾ ਉੱਥੇ ਜਾ ਕੇ ਮੈਂ ਕਰਨੀ ਹਨਾ ਇਹ ਸਾਰੀਆਂ ਚੀਜ਼ਾਂ ਕਰਨੀਆਂ ਤੇ ਪਰ ਕਰਦੀ ਨੂੰ ਨੀ ਮੇਰੇ ਮੰਮੀ ਨਹੀਂ ਸੀਗੇ ਉਹ ਕਹਿੰਦੇ ਲੈ ਤੇਰੀ ਫੈਮਿਲੀ ਚ ਕਿਸੇ ਨੂੰ ਪਤਾ ਲੱਗਿਆ ਏਦਾਂ ਕਹਿਣਗੇ ਏਦਾਂ ਕਰਦੀ ਏਦਾਂ ਕਰਦੀ ਹੈ ਨਾ ਤਾਂ ਇਨ ਬਿਟਵੀਨ ਮੇਰੀ ਜਦੋਂ ਇਹਨਾਂ ਨਾਲ ਗੱਲਬਾਤ ਚੱਲ ਰਹੀ ਸੀਗੀ ਨਾ ਇਹਨਾਂ ਨੂੰ ਮੈਂ ਸਾਰਾ ਦੱਸਿਆ ਹੋਇਆ ਸੀਗਾ ਪਰ ਸਾਡਾ ਮੈਰਿਜ ਦਾ ਉਦੋਂ ਕੰਸੈਪਟ ਨਹੀਂ ਸੀਗਾ ਕਿ ਅਸੀਂ ਮੈਰਿਜ ਕਰਵਾਉਣੀ ਹੈ ਨਾ ਤਾਂ ਇਹ ਵੀ ਮੈਨੂੰ ਕਹਿੰਦੇ ਸੀ ਇੰਨੀ ਵਧੀਆ ਚੀਜ਼ ਹੈਗੀ ਹੈ ਤੇ ਇੱਕ ਟਾਈਮ ਇਹੋ ਜਿਹਾ ਆ ਗਿਆ ਸੀਗਾ ਮੈਂ 6 ਮਹੀਨੇ ਸਾਲ ਕਰਦੀ ਰਹੀ ਔਰ ਜਦੋਂ ਮੈਨੂੰ ਲੱਗਾ ਕਿ ਮੈਨੂੰ ਅੱਗੇ ਅੱਗੇ ਜਾ ਕੇ ਹੁਣ ਟਾਈਮ ਮਿਲੇਗਾ ਤੇ ਕੀ ਹੋਇਆ ਮੇਰੇ ਮੰਮਾ ਦੇ ਫ੍ਰੈਕਚਰ ਹੋ ਗਿਆ ਹਨਾ ਤੇ ਮੈਨੂੰ ਵਾਪਸ ਘਰ ਜਾਣਾ ਪਿਆ ਨਾ ਤਾਂ ਮੈਨੂੰ ਲੱਗਦਾ ਉਹ ਜਿਹੜਾ ਟਾਈਮ ਜਿਹੜਾ ਬ੍ਰੇਕ ਪਿਆ 6 ਮਹੀਨੇ ਸਾਲ ਦਾ ਨਾ ਮਤਲਬ ਮੈਂ ਟੁੱਟ ਜੀ ਗਈ ਉਸ ਚੀਜ਼ ਤੋਂ ਨਾ ਤਾਂ ਮੈਨੂੰ ਲੱਗਦਾ ਸੀਗਾ ਕਿ ਇਹ ਕਿੰਨਾ ਮਤਲਬ ਉਹ ਮਤਲਬ ਹੁੰਦਾ ਕਿ ਮਨ ਦੇ ਵਿੱਚ ਕੀ ਕੀ ਸਾਰੀ ਚੀਜ਼ ਹੈ ਪਰ ਫਿਰ ਇਹਦਾ ਕਹਿੰਦੇ ਕਿ ਇਸ ਟਾਈਮ ਕੋਈ ਉਮਰ ਨਹੀਂ ਹੁੰਦੀ ਫਿਰ ਕੀ ਹੋ ਗਿਆ ਹੁਣ ਦੇਖੋ ਵਿਆਹ ਹੋ ਗਿਆ ਤੇ ਇੱਥੇ ਆਈ ਇੱਥੇ ਤਾਂ ਹੁਣ ਆਪਣੇ ਵੈਸੇ ਵੀ ਆਪਣੇ ਪੰਜਾਬੀ ਇੰਨੇ ਫੰਕਸ਼ਨ ਮੇਰੇ ਹਸਬੈਂਡ ਤਾਂ ਕਰਦੇ ਹੀ ਮਤਲਬ ਕੰਮ ਹੀ ਨਹੀਂ ਹੈ ਬਲਕਿ ਰਜੇ ਨੂੰ ਪਤਾ ਹੈ ਨਾ ਇਹ ਮੈਨੂੰ ਕਹਿੰਦੀ ਕਿੰਨੇ ਵਾਰੀ ਕਿ ਤੁਸੀਂ ਆਓ ਇਸ ਫੀਲਡ ਚ ਹੁਣ ਵੀ ਤੁਸੀਂ ਆ ਸਕਦੇ ਹੋ ਬਟ ਹੁਣ ਵੈਸੇ ਕਰਦੀਆਂ ਜਿੰਨੇ ਵਾਰੀਆਂ ਨੇ ਪਾ ਰੱਖੀ ਹੈ ਇੰਨਾ ਸਾਰਾ ਕੁਝ ਹੈ ਨਾ
4: ਨਹੀਂ ਫਿਰ ਜਾਂਦੇ ਜਾਂਦੇ ਸਾਨੂੰ ਕ੍ਰਿਸ਼ਨਾ ਵੱਲੋਂ ਤੁਸੀਂ ਬਾਣੀ ਸੁਣੋ ਠੀਕ ਹੈ ਨੀ ਫਿਰ ਤੁਹਾਨੂੰ ਬਾਣੀ ਕਪੂਰ ਦਾ ਗਾਣਾ ਵੀ ਸੁਣਾਵਾਂਗੇ
0: ਖੁਸ਼ ਰਹੋ
4: ਪਰ ਪੁਆਇੰਟ ਇਹ ਹੈ ਕਿ ਕਰੋ ਟਾਰਗੇਟ ਸੈੱਟ ਕਰੋ ਸਾਲ ਚ 4 ਕਰੋ ਬਸ ਸਿਰਫ 4 ਇਵੈਂਟਸ ਕਰੋ ਜਾਂ 5 ਕਰੋ ਪਰ ਕਰਨੇ ਚਾਹੀਦੇ ਆ
5: 5 ਨਹੀਂ ਮੈਂ ਬਥੇਰੇ ਕਹਿੰਦੇ ਹਸਬੈਂਡ ਦਾ ਕੱਲ ਹੀ ਕਹਿ ਕੇ ਛੱਡਿਆ ਮੈਂ ਕਿਹਾ ਮੈਂ ਨੈਕਸਟ ਈਅਰ ਤੋਂ ਤੁਹਾਡੇ ਨਾਲ ਸਟਾਰਟ ਕਰ ਦਾਂਗੇ ਕਹਿੰਦੇ
4: ਵੈਰੀ ਗੁੱਡ
5: ਉਹਨਾਂ ਨੂੰ ਤਾਂ ਪਤਾ ਤਾਂ ਹੀ ਤਾਂ ਹੁਣ ਜਿਹੜੀਆਂ ਗੱਲਾਂ ਬਾਤਾਂ ਕਰਦੀ ਹੁਣ ਦੇਖੋ ਉਹ ਕਿਹੜਾ ਹੈ ਨਾ ਉਹ ਚੀਜ਼ਾਂ ਦਾ ਇੱਕ ਸਟੇਜ ਵਾਲਾ ਕੰਫੀਡੈਂਸ ਲਗਾਓ ਜਾਂ ਚੀਜ਼ਾਂ ਉਹ ਮੈਂ ਸਾਰੇ ਨਾਲ ਗੱਲਾਂ ਤੁਹਾਡੇ ਰੇਡੀਓ ਹਾਂਜੀ ਤੇ ਦੇਖੋ ਮੈਨੂੰ ਗੱਲ ਕਰਦੀ ਹਾਂ ਈਵਨ ਸਾਡੇ ਘਰ ਕੋਈ ਆ ਜਾਂਦਾ ਮੈਨੂੰ ਕੋਈ ਪਾਰਕ ਚ ਮਿਲਦਾ ਬਾਹਰ ਮਿਲਦਾ ਹਰ ਕਿਸੇ ਨੂੰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਸਾਵਾਂ ਗੱਲਾਂ ਬਾਤਾਂ ਕਰਾਂ ਉਹਨਾਂ ਤੋਂ ਸਿੱਖਾਂ ਮੈਂ ਕੁਛ ਮਤਲਬ ਆਪਣੀ ਪੂਰੀ ਐਨਰਜੀ ਲਾ ਦੇਣੀ ਅਗਲੇ ਦੀ ਵੀ ਕੋਸ਼ਿਸ਼ ਕਰਦੀ ਅਗਲੇ ਦੀ ਵੀ ਐਨਰਜੀ ਮੈਂ ਲੈ ਲਵਾਂ ਮੈਂ
4: ਨਹੀਂ ਕਾਫੀ ਗੱਲਾਂ ਕਰਕੇ ਬਹੁਤ ਚੰਗਾ ਲੱਗਾ ਥੈਂਕ ਯੂ ਸੋ ਮਚ ਫੋਰ ਕਾਲਿੰਗ
0: ਦੱਸਿਓ ਜਿਹੜੀ ਚੀਜ਼ ਤੇ ਤੁਸੀਂ ਐਂਕਰਿੰਗ ਕਰੋਗੇ
4: ਹਮ ਆਪਕਾ ਸ਼ੋ ਦੇਖਨੇ ਆਏਂਗੇ
0: ਪਹੁੰਚੇਂਗੇ ਨਹੀਂ ਤਾਂ ਫਿਰ ਕਲਿੱਪ
5: ਦੇਖੇਂਗੇ ਹਾਂ ਬਿਲਕੁਲ ਮੈਂ ਸਟਾਰਟ ਕਰਨਾ ਕਿਉਂਕਿ ਪਤਾ ਕੀ ਹੈ ਕਿਉਂਕਿ ਜਿਹੜਾ ਹੀ ਕਰਦੇ ਆ ਨਾ ਜਿੱਦਾਂ ਮੰਨ ਲਓ ਮੇਲ ਕਰਦੇ ਆ ਨਾ ਇਕੱਲੇ ਤੇ ਇਹ ਕਹਿੰਦੇ ਕਿ ਫੈਮਿਲੀ ਵਾਲਾ ਸ਼ੋ ਹੁੰਦਾ ਜਿੱਥੇ ਆਪਾਂ ਇਵੈਂਟ ਕਰਦੇ ਆ ਤੇ ਉਹ ਵੀ ਹਸਬੈਂਡ ਵਾਈਫ ਕਰਨਗੇ ਦੋਨੋਂ ਇੱਕ ਦੂਜੇ ਦੀ ਤਾਂ ਮਤਲਬ ਮੇਨ ਤਵਾ ਲਾਣਾ ਹੁੰਦਾ ਉੱਥੇ ਸੰਗਦੇ ਹੁੰਦੇ ਵੀ ਆਪਾਂ ਇੱਕ ਦੂਜੇ ਤੇ ਲਗਾਵਾਂਗੇ ਭਰੇ ਤਾਂ ਸਾਰੇ ਬੈਠੇ ਹੁੰਦੇ ਆ ਦੇਖੋ ਉੱਥੇ ਹਨਾ ਹਸਤਾ ਮਜ਼ਾਕ ਇੱਕ ਫੈਮਿਲੀ ਵਾਲਾ ਹੁੰਦਾ
0: ਬਲਕੀਰਤ
5: ਜੀ ਕਈ ਵਾਰੀ ਕੀ ਹੁੰਦਾ ਨਾ ਵੈਸੇ ਸੁਣਦੇ ਨੀ ਜਦੋਂ ਕਈ ਵਾਰੀ ਆਪਣੀਆਂ ਗੱਲਾਂ ਸੁਣ ਰਹੇ ਹੁੰਦੇ ਆ ਨਾ ਤੇ ਆਉਂਦੇ ਆਉਂਦੇ ਮੈਨੂੰ ਆ ਕੇ ਕਈ ਵਾਰ ਕਹਿਣਗੇ ਇਹੀ ਟੈਲੈਂਟ ਹੀ ਤਾਂ ਲੈ ਕੇ ਆਉਣਾ ਤੁਸੀਂ, ਇਹੀ ਚੀਜ਼ ਲੈ ਕੇ ਆਉਣੀ ਹੈ ਤੁਸੀਂ, ਆਹੀ ਗੱਲਾਂ ਬਾਤਾਂ ਨੇ ਤੁਸੀਂ ਕਰਨਾ, ਤੁਸੀਂ ਕਰੋ, ਬੜਾ ਪੁਸ਼ ਕਰਦੇ ਨੇਗੇ, ਪਰ ਮੈਨੂੰ ਏਦਾਂ ਲੱਗਦਾ ਇਹ ਤਾਂ ਆਪਣਾ ਕਰ ਰਹੇ ਹੈ, ਇਹਨਾਂ ਨੂੰ ਜਿਹਦਾ ਐਕਟਿੰਗ ਦਾ ਸ਼ੌਂਕ ਹੈ. ਅੱਛਾ ਅਗਰ ਮੈਂ ਐਕਸਕਿਊਜ਼ ਇਹਨਾਂ ਦੀ ਗੱਲ ਕਰਾਂ ਨਾ, ਇਹਨਾਂ ਦਾ ਪ੍ਰੋਫੈਸ਼ਨ ਸੀ ਟੈਲੀਕਾਮ ਇੰਜੀਨੀਅਰ. ਤੁਸੀਂ ਇਹ ਦੇਖੋ, ਹਾਂਜੀ ਤੇ ਅਸੀਂ ਪਹਿਲਾਂ ਜਿੱਦਾਂ ਤੁਹਾਨੂੰ ਦੱਸਿਆ ਸੀ ਨਾ ਦੁਬਈ ਰਹਿੰਦੇ ਸੀਗੇ ਤੇ ਉੱਥੇ ਨਹੀਂ ਸੀ ਆਪਣੀ ਕਮਿਊਨਿਟੀ ਨਾ, ਪੰਜਾਬੀ ਲਗਾ ਲਓ ਸਾਰੇ ਇੰਨੇ ਜ਼ਿਆਦਾ, ਇੱਥੇ ਆ ਕੇ ਤਾਂ ਇਹ ਮਤਲਬ ਕ੍ਰੇਜ਼ੀ ਹੋ ਗਏ ਵੀ ਇੰਨਾ ਕੁਛ ਤਾਂ ਇਹਨਾਂ ਨੇ ਆਪਣਾ ਉਹ ਵੀ ਸ਼ੁਰੂ ਕਰਤਾ ਕਿਡਜ਼ ਐਂਟਰਟੇਨਰ ਦਾ, ਹੋਰ ਹੈ ਤੇ ਹੁਣ 2 ਸਾਲ ਹੋ ਗਏ ਇਹਨਾਂ ਨੇ ਆਪਣੀ ਜੋਬ ਵੀ ਛੱਡ ਦਿੱਤੀ ਹੈ, ਜਦਕਿ ਤੁਸੀਂ ਦੇਖੋ ਇੱਕ ਨੈਟ ਇਨਕਮ ਹੁੰਦੀ ਹੈ ਨਾ ਬੰਦੇ ਨੂੰ ਆਉਂਦੀ ਹੈ ਕਿ ਆਪਾਂ ਆ. ਪਰ ਜਿੱਦਾਂ ਹੁਣ ਤੁਸੀਂ ਕਿਹਾ ਸੀ ਨਾ ਵਿੱਚ ਦੀ ਵਰਡ ਯੂਜ਼ ਕੀਤਾ ਕਿ ਕਿਸੇ ਦੇ ਸਾਥ ਦੀ ਵੀ ਲੋੜ ਹੁੰਦੀ ਹੈ, ਤੇ ਮੈਂ ਸਟਾਰਟਿੰਗ ਦੇ ਵਿੱਚ ਜੋ ਇਹ ਮਸਕਟ ਬੰਦੇ ਆ ਜਾਂ ਜੋ ਇਹ ਮੈਨੂੰ ਕਹਿੰਦੇ ਸੀ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ, ਮੈਂ ਕਿਹਾ ਬਿਲਕੁਲ ਵੀ ਨਹੀਂ ਹੈਗਾ, ਕਹਿੰਦੇ ਨਹੀਂ ਤਾਂ ਲੋਕਾਂ ਨੂੰ ਹੁੰਦਾ ਨਾ ਕਿ ਕਈ ਵਾਰ ਇੰਡੀਆ 'ਚ ਵੀ ਮੇਰੀ ਇੰਨੀ ਵਧੀਆ ਵਾਈਟ ਕਾਲਰ ਆਪਣੀ ਜੋਬ ਛੱਡ ਕੇ ਆਫਿਸ ਦੀ, ਤੇ ਮੈਂ ਕਿਹਾ ਨਹੀਂ ਇੱਥੇ ਵਰਗੀ ਕੰਟਰੀਆਂ 'ਚ ਕੁਛ ਨਹੀਂ ਹੈਗਾ, ਤੇ ਮੈਂ ਇਹਨਾਂ ਦਾ ਸਾਥ, ਮੈਂ ਕਿਹਾ ਮੈਂ ਪ੍ਰਾਊਡ ਫੀਲ ਕਰਦੀ ਹਾਂ, ਤੇ ਤੁਸੀਂ ਬਿਲੀਵ ਨਹੀਂ ਕਰਨਾ ਹੁਣ ਸਿਡਨੀ ਦੇ ਵਿੱਚ ਨਾ, ਮੈਂ ਨੀ ਕਹਿ ਰਹੀ ਹੈਗੀ ਮੈਨੂੰ ਕੋਈ ਪ੍ਰੋਬਲਮ, ਇੱਕ ਪ੍ਰਾਊਡ ਮੂਮੈਂਟਸ ਵੀ ਹੁੰਦੀਆਂ ਨੇ ਨਾ ਕਿ ਹੁਣ ਇਹ ਆਪਣਾ ਇੰਨਾ ਫੁੱਲ ਔਨ ਕੰਮ ਕਰ ਰਹੇ, ਇਹਨਾਂ ਨੂੰ ਹਰ ਕੋਈ ਜਿਹੜੇ ਖਾਸ ਜਾਣਦੇ ਆ ਨਾ ਉਹ ਇਹਨਾਂ ਨੂੰ ਪੁੱਛ ਕੇ ਡੇਟ ਰੱਖਦੇ ਨੇਗੇ ਕਿ ਤੁਸੀਂ ਕਦੋਂ ਅਵੇਲੇਬਲ ਹੋ.
6: ਨਹੀਂ ਅਮੇਜ਼ਿੰਗ,
5: ਹਾਂਜੀ ਨਾਈਸ, ਬੜਾ
0: ਥੈਂਕ ਯੂ ਨੀਤੂ ਜੀ,
5: ਕਰਦੇ ਹੋ ਬੜਾ ਅੱਛਾ ਲੱਗਦਾ ਆਪਣੇ ਪੈਸ਼ਨ ਨੂੰ ਕਰ ਰਹੇ ਆ ਕੰਟੀਨਿਊ ਨਾ.
6: ਜੀ
4: ਥੈਂਕ ਯੂ ਸੋ ਮਚ, ਐਂਡ ਬਹੁਤ ਵਧੀਆ ਗੱਲਬਾਤ ਹੋਈ ਕਿ ਜੋ ਆਪਾਂ ਗੱਲ ਕਰਦੇ ਹੈ ਕਿ ਲੋਕਲ ਲੈਵਲ ਤੇ ਵੀ ਜੇ ਤੁਹਾਡਾ ਇੱਕ ਪੈਸ਼ਨ ਹੈ ਤੇ ਜੇ ਤੁਸੀਂ ਉਹਦੀ ਉਹਨੂੰ ਕਰਨਾ ਚਾਹੁੰਦੇ ਹੋ ਫੋਲੋ ਤੇ, ਹਨਾ ਇੱਕ ਲਾਈਵ ਐਗਜ਼ਾਮਪਲ ਤੁਹਾਨੂੰ ਸੁਣਨ ਨੂੰ ਮਿਲ ਗਿਆ
0: ਜੀ.
4: ਅਮੇਜ਼ਿੰਗ ਟਾਕ, ਥੈਂਕਸ ਫਾਰ ਦਾ ਕਾਲ ਐਵਰੀਵਨ.
0: ਤੇ ਮੈਸੇਜ ਪੜ੍ਹਦੀ ਹੈ
4: ਜੀ, ਜਾਂਦੇ ਜਾਂਦੇ ਹੁਣ ਆਪਾਂ ਮੈਸੇਜ
0: ਲਵਾਂਗੇ. ਇੱਧਰ ਸੁਰਿੰਦਰ ਚਾਵਲਾ ਜੀ ਕਹਿੰਦੇ ਨੇ ਕਿ ਮਾਈ ਫਰੈਂਡ ਡਾਟਰ ਰਜਿੰਦਰ ਕੌਰ ਨੀਡਸ ਜੋਬ ਐਜ਼ ਵੈਲ. ਓਕੇ ਜੀ, ਨੰਬਰ ਇਹਨਾਂ ਨੇ ਭੇਜਤਾ ਜੀ, ਬਿਲਕੁਲ ਜੇ ਕਿਸੇ ਨੂੰ ਜ਼ਰੂਰਤ ਆ ਤੇ ਤੁਸੀਂ ਪਲੀਜ਼ ਮੈਸੇਜ ਕਰ ਦਿਓ. ਧੰਨਵਾਦ. 202 ਜੀ ਕਹਿੰਦੇ ਨੇ ਕਿ ਨੈਕਸਟ, ਨਹੀਂ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਨਾਈਸ ਟੋਪਿਕ. ਆਈ ਵਾਂਟ ਟੂ ਬੀ ਐਨ ਆਈ ਟੀ ਪ੍ਰੋਫੈਸ਼ਨਲ ਡਿਊ ਟੂ ਰਿਸਪੋਂਸੀਬਿਲਟੀਜ਼, ਆਈ ਹੈਡ ਟੂ ਪੌਜ਼ ਇਟ ਫੋਰ ਅ ਕਪਲ ਆਫ ਈਅਰਸ, ਐਵਰੀਥਿੰਗ ਸੈਟਲ ਡਾਊਨ ਨਾਓ, ਸਟਾਰਟ ਸਟੱਡੀ. ਅੱਛਾ ਜੀ, ਹੁਣ ਦੁਬਾਰਾ ਫੇਰ ਸ਼ੁਰੂ,
4: ਹੋਪਫੁਲੀ
0: ਬੀ ਐਨ ਕਲਾਊਡ ਇੰਜੀਨੀਅਰ ਸੂਨ.
4: ਗ੍ਰੇਟ ਗ੍ਰੇਟ, ਨਾਈਸ,
0: ਗੁੱਡ ਲੱਕ, ਗੁੱਡ ਲੱਕ ਸਾਡੇ ਵੱਲੋਂ ਵੀ. ਜਦੋਂ ਬਣ ਕੇ ਦੱਸਿਓ, ਜੇ ਕੋਈ ਕੰਮ ਕੁੰਮ ਪਿਆ ਕਰੂਗਾ ਤਾਂ ਤੁਹਾਡੀ ਸਲਾਹ ਲੈ ਲਿਆ ਕਰਾਂਗੇ. ਤੇ ਟਾਈਗਰ ਜੀ ਕਹਿੰਦੇ ਕੱਢਣ ਪਾਉਣ ਇਹੀ ਕੁਛ ਹੀ ਹੈ ਕਿਸ਼ਨ. ਟਾਈਗਰ ਜੀ ਕਹਿੰਦੇ ਨੇ ਜੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਆਸ ਕਰਦੇ ਸਾਰੇ ਚੜ੍ਹਦੀ ਕਲਬ ਜੀ ਹੋਣਗੇ. ਕੱਲ੍ਹ ਦਾ ਡਿਨਰ ਵਾਸ ਰਾਜਮਾ ਵਿਦ ਫੁਲਕਾ, ਹੈਵ ਆ ਗੁੱਡ ਥਰਸਡੇ. ਬਹੁਤ ਬਹੁਤ ਧੰਨਵਾਦ. ਕ੍ਰਿਸ਼ਨਾ ਜੀ ਕਹਿੰਦੇ ਨੇ ਆਓ ਕਭੀ ਆਪਕੋ, ਅੱਛਾ ਜੀ ਕੁਕਿੰਗ ਕੇ ਜਲਵੇ ਦਿਖਾਏ, ਕੁਕਿੰਗ ਜੀ ਦਾ ਪੈਸ਼ਨ ਹੈ.
4: ਅੱਛਾ ਬਸ ਠੀਕ ਹੈ, ਸਾਨੂੰ ਸਾਰੀ ਕੁਕਿੰਗ, ਸਾਨੂੰ ਖਾਣ ਦਾ,
0: ਸਾਰੇ ਕੁਕਿੰਗ ਇਹਦੇ ਕਹਿੰਦੇ ਕੁਕਿੰਗ ਜੀ.
4: ਅੱਛਾ ਕੁਕਿੰਗ ਜੀ, ਅੱਜ ਕੱਲ ਪਾਰਲੇ ਕੋ ਵੀ ਜੀ ਕਹਿਣਾ ਪੜਤਾ ਹੈ.
0: ਮਨ ਸਾਹਿਬ ਕਹਿੰਦੇ ਨੇ ਕਿ ਮੈਂ ਕਲਾਮੁਖੀ ਪੜ੍ਹੀ ਹੈ, ਬਹੁਤ ਖੂਬਸੂਰਤ ਕਿਤਾਬ ਹੈ, ਇਟਸ ਮਾਈ ਫੇਵਰੇਟ ਮਾਈ ਬੁੱਕ ਕਲੈਕਸ਼ਨ. ਧੰਨਵਾਦ ਮਾਨ ਸਾਹਿਬ, ਕਿੱਦਾਂ ਠੀਕ ਠਾਕ ਦੇ. ਸਾਂ ਅੰਜ ਕੌਰ ਜੀ ਕਹਿੰਦੇ ਨੇ ਜੀ, ਨਹੀਂ ਬਲਜੀਤ ਕੌਰ ਜੀ ਕਹਿੰਦੇ ਨੇ ਜੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਦੋਵੇਂ ਰੌਣਕੀ ਵੀਰਾਂ ਨੂੰ. ਬਹੁਤ ਵਧੀਆ ਵਿਸ਼ਾ, ਕੁਦਰਤ ਨੇ ਹਰ ਇਨਸਾਨ ਨੂੰ ਵੱਖਰੇ ਢੰਗ ਨਾਲ ਤਰਾਸ਼ਿਆ ਹੁੰਦਾ, ਹਰ ਇਨਸਾਨ ਕੋਲ ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ. ਸਮਾਂ ਰਹਿੰਦੇ ਆਪਣੇ ਸੁਪਨੇ ਜ਼ਰੂਰ ਪੂਰੇ ਕਰੋ, ਕਿਉਂਕਿ ਜ਼ਿੰਦਗੀ ਹਰ ਰੋਜ਼ ਤੁਹਾਨੂੰ ਨਵਾਂ ਦਿਨ ਦਿੰਦੀ ਹੈ ਜਿਉਣ ਲਈ. ਬਹੁਤ ਜੀ ਬਿਲਕੁਲ ਇੱਦਾਂ ਹੀ ਆ ਜੀ. ਮੇਰੇ ਤਾਂ ਕਹਿੰਦੇ ਨੇ ਬਹੁਤ ਸ਼ੌਂਕ ਨੇ ਲਿਖਣ ਦਾ, ਗਾਉਣ ਦਾ, ਗਿੱਧਾ, ਭੰਗੜਾ, ਰੇਡੀਓ ਉੱਤੇ ਬੋਲਣ ਦਾ. ਮੈਂ ਸਾਰਿਆਂ ਨਾਲ ਹੌਲੀ ਹੌਲੀ ਜਿਹੜਾ ਉਹ ਕਰ ਰਹੀ ਹਾਂ.
4: ਦੈਟ ਇਜ਼ ਗੁੱਡ,
0: ਵਾਰਤਲਾਪ. ਨਹੀਂ ਬਿਲਕੁਲ ਜੀ. ਰਿਚਰਡ ਜੀ ਕਹਿੰਦੇ ਨੇ ਜੀ, ਅੱਛਾ ਜੀ ਨੀਤੂ ਜੀ ਲਈ ਮੈਸੇਜ ਭੇਜਦੇ ਨੇ, ਧੰਨਵਾਦ ਰਿਚਰਡ ਜੀ. ਪਰ ਮੈਂ ਨਹੀਂ ਪੜ੍ਹਦਾ, ਕੀ ਗੱਲ ਹੋ ਗਈ,

0: ਜੇ ਤੁਸੀਂ ਉਹੀ ਪੇਂਟਿੰਗ ਬਣਾਉਂਦੇ ਹੋ। ਸੁਖਦੀਪ ਘੁੰਮਣ ਜੀ ਹਮੇਸ਼ਾ ਦੀ ਤਰ੍ਹਾਂ ਲਿਖ ਕੇ ਭੇਜਦੇ ਨੇ ਚਾਰ ਲਾਈਨਾਂ।
1: ਹਾਂਜੀ ਸੁਣਾਓ ਫਿਰ।
0: ਕਹਿੰਦੇ ਮਾਝੇ ਵਾਲਾ ਗੱਭਰੂ ਸੀ ਬੜਾ ਕਿਊਟ, ਕਾਲਜ ਵਿੱਚ ਬੜੀ ਤਰੰਨਮ ਨਾਲ ਵਜਾਉਂਦਾ ਸੀ ਫਲੂਟ, ਪੰਜਾਬ ਪੁਲਿਸ ਵਿੱਚ ਜਿਸਨੇ ਹੋਣਾ ਸੀ ਭਰਤੀ ਤੇ ਸਿਪਾਹੀਆਂ ਨੇ ਮਾਰਨੇ ਸੀ ਸਲੂਟ, ਪਾਉਣੇ ਸੀ ਜਿਸਨੇ ਲਾਲ ਕਾਲੇ ਰੰਗ ਦੇ ਪੁਲਸੀਏ ਵਾਲੇ ਬੂਟ, ਪਰ ਗੱਭਰੂ ਪਾਉਂਦਾ ਹੁਣ ਹਾਰਡ ਜੱਕਾ ਤੇ ਸੇਫਟੀ ਬੂਟ। ਗੱਭਰੂ ਨੇ ਹੁਣ ਯਾਦ ਕਰ ਲਿਆ ਵਿਕਟੋਰੀਆ ਤੇ ਨਿਊ ਸਾਊਥ ਵੇਲ ਦਾ ਹਰ ਇੱਕ ਰੂਟ, ਗੱਭਰੂ ਚੱਲਦੇ ਟਰੱਕ ਵਿੱਚ ਖਾਂਦਾ ਅੱਜ ਕੱਲ ਪੈਸ਼ਨ ਫਰੂਟ।
1: ਗੱਲ ਭਾਈ ਤੁਸੀਂ ਤੇ ਗੱਲ
0: ਕਿੱਦਾਂ ਘੁੰਮਣ ਗੱਭਰੂ, 6 ਘੰਟੇ ਦੀ ਨੀਂਦ ਤੋਂ ਪਹਿਲਾਂ ਫੋਨ ਰੱਖਦਾ ਏ ਮਿਊਟ, ਮਾਝੇ ਵਾਲਾ ਗੱਭਰੂ ਸੀ ਬੜਾ ਕਿਊਟ, ਬੜਾ ਕਿਊਟ, ਗੁੱਡ ਮਾਰਨਿੰਗ ਤੇ ਗੁੱਡ ਗੋਡ ਬਲੈਸ ਯੂ,
1: ਗੁੱਡ ਨਾਈਟ,
0: ਇਹਨਾਂ ਨੇ ਵੈਸੇ ਲਿਖਿਆ ਗੋਡ ਬਲੈਸ ਯੂ,
1: ਮੈਂ ਕਿਹਾ ਗੁੱਡ ਮਾਰਨਿੰਗ ਗੁੱਡ ਨਾਈਟ।
0: ਨਹੀਂ ਉਹਦੇ ਵਿੱਚ ਗੁੱਡ ਆਫਟਰਨੂਨ ਵੀ ਹੁੰਦਾ ਤੁਸੀਂ ਉਹ ਮਿਸ ਕਰਦੇ।
1: ਇਹ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਅੰਦਰ ਕਿਉਂਕਿ 1 ਵਜੇ ਵਿੱਚ ਰਹਿ ਗਿਆ 1 ਘੰਟਾ, ਤੇ ਸਾਡੇ ਅੰਦਰ ਜਿਹੜਾ ਸਾਡਾ ਹੁੰਦਾ ਨਾ ਸੈਗਮੈਂਟ ਬੋਇਜ਼ ਮੀਟਅਪ, ਉਹ ਜਾਗ ਰਿਹਾ।
0: ਮਾਫ਼ ਕਰਿਓ,
1: ਮਾਫ਼ ਕਰਨਾ, ਮਾਜ਼ਰਤ, ਮਾਜ਼ਰਤ।
0: ਦੋਵੇਂ ਹੱਥ ਜੋੜ ਕੇ, ਇੱਕ ਹੱਥ ਜੋੜ ਕੇ ਨਹੀਂ, ਪਰ ਹੁਣ ਆਪਾਂ ਨੂੰ ਇਜਾਜ਼ਤ ਲੈਣੀ ਪੈਣੀ ਕ੍ਰਿਸ਼ਨਾ ਜੀ,
1: ਪਲੀਜ਼
0: ਕੈਨ ਵੀ ਪਲੀਜ਼
1: ਸਾਡੀ ਇਜਾਜ਼ਤ
0: ਜ਼ਰੂਰੀ ਹੈ ਨਾ।
1: ਹਾਂਜੀ,
0: ਜਾਂਦੇ ਜਾਂਦੇ ਆਪਾਂ ਇੰਨਾ ਹੀ ਕਵਾਂਗੇ ਜੀ, ਕਿਉਂਕਿ ਪੈਸ਼ਨ ਜਿਹੜਾ ਉਹ ਨਾਲ ਲੈ ਕੇ ਚੱਲਣਾ ਜ਼ਰੂਰੀ ਆ। ਕਿਉਂ ਜ਼ਰੂਰੀ ਆ? ਕਿਉਂਕਿ ਜਿਹੜਾ ਤੁਹਾਡਾ ਸੋਲ ਆ ਇੰਟਰਨਲ, ਉਹਨੂੰ ਇਹ ਭਰਦਾ ਆ। ਪਰ ਨਾਲ ਦੀ ਨਾਲ ਇਹ ਵੀ ਆ ਕਿ ਜੇ ਕੋਈ ਤੁਸੀਂ ਜੋਬ ਕਰਦੇ ਹੋ, ਕੋਈ ਰਿਸਪੋਂਸੀਬਿਲਟੀ ਆ, ਤੇ ਉਹ ਤੁਹਾਡੀ ਬਿੱਲ ਵੀ ਉਹਨਾਂ ਨੇ ਹੀ ਭਰਨੇ ਆ, ਉਹ ਸੋਲ ਨੇ ਜਾਂ ਪੈਸ਼ਨ ਨੇ ਨਹੀਂ ਭਰਨੇ। ਅੰਟੀ ਰਣਨ ਨੇ ਸੋ ਵੀ ਤੁਹਾਡਾ ਇੱਦਾਂ ਦਾ ਵਾ ਕਿ ਉਹ ਗਾਂਹ ਜਾ ਕੇ ਤੁਹਾਨੂੰ ਇਨਕਮ ਦੇਣ ਲੱਗ ਪਿਆ, ਦੈਟਸ ਅਨਦਰ ਸਟੋਰੀ। ਪਰ ਉਸ ਤੋਂ ਪਹਿਲਾਂ ਤੁਹਾਨੂੰ ਉਹ ਨਾਂ ਰੱਖਣਾ ਪੈਣਾ।
1: ਖੂਬ ਕਰੋ ਕੰਮ, ਚੰਗੇ ਤਰੀਕੇ ਨਾਲ ਸਕਸੈਸਫੁਲ ਬਣੋ ਆਪਣੇ ਕੰਮ ਚ, ਫਿਰ ਬਾਅਦ ਚ ਆਪਣਾ ਜਿਹੜਾ ਪੈਸ਼ਨ ਆ ਉਹਨੂੰ ਝਾੜੋ, ਨਿਖਾਰੋ, ਦੁਬਾਰਾ ਤੋਂ ਉਹਨੂੰ ਯੂਜ਼ ਕਰੋ, ਉਹਨੂੰ ਮੋਨੇਟਾਈਜ਼ ਕਰੋ ਨਾ ਕਰੋ, ਉਹਦਾ ਕੁਛ ਲੈਣਾ ਦੇਣਾ ਨੀ। ਰੂਹ ਨੂੰ ਤਾਜ਼ਾ ਰੱਖੋ, ਖੁਸ਼ ਰਹੋ, ਐਂਡ ਮੇਰੇ ਖਿਆਲ ਨਾਲ ਸਾਨੂੰ ਚੱਲਣਾ ਚਾਹੀਦਾ।
0: ਕਹਿੰਦੇ ਨੇ ਕਿ ਸਕਸੈਸ ਜਿਹੜੀ ਉਹ ਪੈਸੇ ਨਾਲ ਆਉਂਦੀ ਹੈ, ਮਤਲਬ ਕਈਆਂ ਦਾ ਇਹ ਹੈਗਾ,
1: ਪਰ ਕਹਿ ਸਕਦੇ ਆ ਇਹ ਦੂਜੇ ਪਾਸੇ ਸਿੰਗਲ ਟੀਚਾ ਨਹੀਂ ਹੈ।
0: ਦੂਜੇ ਪਾਸੇ ਇਹ ਵੀ ਕਹਿੰਦੇ ਆ ਕਿ ਸਕਸੈਸ ਪੈਸੇ ਨਾਲ ਨਹੀਂ ਆਉਂਦੀ, ਕਈਆਂ ਦਾ ਇਹ ਵੀ ਕਹਿਣਾ ਵਾ ਉਹ ਆਉਂਦੀ ਹੈ ਕਿ ਜੋ ਤੁਸੀਂ ਕਰਨਾ ਆ ਪੈਸ਼ਨ ਤੁਹਾਡਾ ਉਹਦੇ ਨਾਲ ਆਉਂਦੀ,
1: ਸਕਸੈਸ
0: ਖੁਸ਼ ਹੋ
1: ਸਿਰਫ ਐਕਸਲੈਂਸ ਨਾਲ ਆਉਂਦੀ ਹੈ।
0: ਹਾਂ, ਪਰ ਮੈਨੂੰ ਲੱਗਦਾ ਵਾ ਕਿ ਦੋਵਾਂ ਦਾ ਬੈਲੈਂਸ ਜ਼ਰੂਰੀ ਆ।
1: ਬਿਲਕੁਲ,
0: ਕਿਉਂਕਿ ਜੇ ਤੁਹਾਡੇ ਕੋਲ ਇੱਕ ਚੀਜ਼ ਨਾਲ ਸਕਸੈਸ, ਮੈਂ ਉਹਦੇ ਨਾਲ ਐਗਰੀ ਨਹੀਂ ਆ ਵੀ ਤੁਸੀਂ ਇੱਕ ਚੀਜ਼ ਨਾਲ
1: ਬੈਲੈਂਸ
0: ਜ਼ਰੂਰੀ ਆ। ਬੈਲੈਂਸ ਕਿੱਦਾਂ ਕਰਨਾ ਉਹ ਤਾਂ ਮਜ਼ਾ ਤੁਸੀਂ ਵੇਖਣਾ, ਪਰ ਹੁਣ ਆਪਾਂ ਇਜਾਜ਼ਤ ਲੈਣੀ ਹੈ ਜੇ ਨਾ ਲਈ ਟਾਈਮ ਤੇ, ਫਿਰ
1: ਤੇ ਪਤਾ ਹੀ ਆ,
0: ਫਿਰ ਹੋ ਜਾਣੀ ਪਰ ਆਪਾਂ ਫਿਤੂਰ ਤੁਹਾਨੂੰ ਸੁਣਾ ਦਿੰਦੇ ਨੀਤੂ ਜੀ ਦਾ।
1: ਹਾਂਜੀ ਹਾਂਜੀ,
0: ਕੀ ਪਤਾ ਸਾਡੇ ਕਹਿਣ ਦੇ ਉੱਤੇ ਸਟੇਜ ਅਗਲੀ ਉਹ ਕਰ ਹੀ ਦੇਣਾ।
1: ਠੀਕ ਠੀਕ,
0: ਚਲਾ ਦਈਏ,
1: ਸੁਣਦੇ ਰਹੋ, ਬਣੇ ਰਹੋ ਰੇਡੀਓ ਹਾਂਜੀ 1674 ਦੇ
0: ਨਾਲ ਆਪਾਂ ਬੋਇਜ਼ ਮੀਟਅਪ ਕਰਨਾ।
1: ਹਾਂ, 1 ਵਜੇ ਦੁਬਾਰਾ ਮਿਲਦੇ ਜੀ ਬੋਇਜ਼ ਮੀਟਅਪ ਤੇ। ਓਕੇ।

0: ਸੁਣਿਓ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 28 ਮਈ 2026 ਵੀਰਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਸ ਕਥਿਤ ਸਮਝੌਤੇ ਨੂੰ ਖਾਰਜ ਕਰ ਦਿੱਤਾ। ਸਮਝੌਤਾ ਤਾਂ ਨਾ ਕਹੀਏ ਪਰ ਪ੍ਰਸਤਾਵ ਕਹੀਏ, ਜਿਸ ਦੇ ਵਿੱਚ ਓਮਾਨ ਅਤੇ ਈਰਾਨ ਰਲ ਕੇ ਹੌਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਤੋਂ ਟੋਲ ਵਸੂਲਣ ਦੀ ਯੋਜਨਾ ਦੇ ਉੱਤੇ ਚਰਚਾ ਕਰ ਰਹੇ ਸੀ। ਵਾਈਟ ਹਾਊਸ ਦੇ ਵਿੱਚ ਬੁੱਧਵਾਰ ਦੇ ਦਿਨ ਕੈਬਨਿਟ ਦੀ ਬੈਠਕ ਦੇ ਦਰਮਿਆਨ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਓਮਾਨ ਨੂੰ ਬਾਕੀਆਂ ਦੀ ਤਰ੍ਹਾਂ ਵਿਵਹਾਰ ਕਰਨਾ ਚਾਹੀਦਾ, ਨਹੀਂ ਤਾਂ ਸਾਨੂੰ ਉਹਨਾਂ ਦੇ ਉੱਤੇ ਵੀ ਹਮਲੇ ਕਰਨੇ ਪੈਣਗੇ। ਉਹ ਇਹ ਸਮਝਦੇ ਨੇ ਕਿ ਸਭ ਕੁਝ ਠੀਕ ਠਾਕ ਰਹੂਗਾ। ਦਰਅਸਲ ਬਲੂਮਬਰਗ ਨੇ ਸਭ ਤੋਂ ਪਹਿਲਾਂ 21 ਮਈ ਨੂੰ ਖਬਰ ਦਿੱਤੀ ਸੀ ਕਿ ਈਰਾਨ ਹੌਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਤੋਂ ਟੋਲ ਨੂੰ ਲੈ ਕੇ ਓਮਾਨ ਦੇ ਨਾਲ ਗੱਲਬਾਤ ਕਰ ਰਿਹਾ। ਬਾਅਦ ਵਿੱਚ ਨਿਊਯਾਰਕ ਟਾਈਮ ਨੇ ਇਸ ਗੱਲਬਾਤ ਦੇ ਵਿੱਚ ਦੋ ਅਲੱਗ ਅਲੱਗ ਹਵਾਲਿਆਂ ਦੇ ਨਾਲ ਰਿਪੋਰਟ ਦਿੱਤੀ ਸੀ ਕਿ ਚਰਚਾ ਹੌਰਮੁਜ਼ ਤੋਂ ਗੁਜ਼ਰਨ ਵਾਲੇ ਸਿੱਧੇ ਟੋਲ ਟੈਕਸ ਲਗਾਉਣ ਦੀ ਨਹੀਂ ਹੈ, ਬਲਕਿ ਜਹਾਜ਼ਾਂ ਤੋਂ ਸੇਵਾਵਾਂ ਦੇ ਬਦਲੇ ਸ਼ੁਲਕ ਲੈਣ ਦੇ ਪ੍ਰਸਤਾਵ ਦੇ ਉੱਤੇ ਹੈ। ਕਿਹਾ ਜਾ ਰਿਹਾ ਹੈ ਕਿ ਟਰੰਪ ਦੀਆਂ ਟਿੱਪਣੀਆਂ ਨੇ ਇਸ ਤਰੀਕੇ ਦੇ ਨਾਲ ਖੇਤਰੀ ਇਲਾਕੇ ਦੇ ਵਿੱਚ ਜਿਹੜੇ ਵਿਚੋਲਗੀ ਨਿਭਾ ਰਹੇ ਨੇ ਉਹਨਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ, ਕਿਉਂਕਿ ਓਮਾਨ ਤਾਂ ਲੰਮੇ ਸਮੇਂ ਤੋਂ ਅਮਰੀਕਾ ਦੇ ਸਭ ਤੋਂ ਕਰੀਬੀ ਖਾੜੀ ਅਰਬ ਦੇਸ਼ਾਂ ਦੇ ਵਿੱਚੋਂ ਇੱਕ ਸੀ। ਸੋ ਜੇ ਅਮਰੀਕਾ ਨੇ ਹੁਣ ਇੱਕ ਦਿਨ ਵੀ ਨਹੀਂ ਲਗਾਇਆ ਕਿ ਓਮਾਨ ਨੂੰ ਧਮਕੀ ਦੇ ਛੱਡੀ ਹੈ, ਜ਼ਾਹਰ ਜੀ ਗੱਲ ਹੈ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਦਹਾਕਿਆਂ ਪੁਰਾਣੇ ਸਮਝੌਤੇ ਵੀ ਜਿਹੜੇ ਨੇ ਉਹ ਪ੍ਰਭਾਵਿਤ ਹੋਣਗੇ, ਜਿਨ੍ਹਾਂ ਦੇ ਤਹਿਤ ਅਮਰੀਕੀ ਫੌਜ ਨੂੰ ਓਮਾਨ ਦੀਆਂ ਬੰਦਰਗਾਹਾਂ ਅਤੇ ਏਅਰਬੇਸ ਤੱਕ ਪਹੁੰਚ ਹਾਸਲ ਹੈ, ਜੋ ਖਾੜੀ ਅਤੇ ਹਿੰਦ ਮਹਾਸਾਗਰ ਦੇ ਖੇਤਰ ਦੇ ਵਿੱਚ ਅਮਰੀਕੀ ਫੌਜੀ ਮੁਹਿੰਮਾਂ ਦੇ ਲਈ ਕਾਫ਼ੀ ਮਹੱਤਵਪੂਰਨ ਮੰਨੇ ਜਾਂਦੇ ਨੇ। ਹੋਰ ਤਾਂ ਹੋਰ, ਓਮਾਨ ਅਤੇ ਅਮਰੀਕਾ ਦੇ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਵੀ ਹੋਇਆ ਪਿਆ। ਓਮਾਨ ਲੰਮੇ ਸਮੇਂ ਤੋਂ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਵਿਚੋਲਗੀ ਦੀ ਵੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ, ਔਰ 2015 ਦੇ ਪਰਮਾਣੂ ਸਮਝੌਤੇ ਤੋਂ ਪਹਿਲਾਂ ਹੋਈ ਗੁਪਤ ਬੈਕ ਚੈਨਲ ਗੱਲਬਾਤ ਨੂੰ ਵੀ ਅੱਗੇ ਵਧਾਉਣ ਦੇ ਵਿੱਚ ਓਮਾਨ ਦੀ ਹੀ ਮਦਦ ਅਮਰੀਕਾ ਨੇ ਲਈ ਸੀ। 28 ਫਰਵਰੀ ਨੂੰ ਜਦੋਂ ਅਮਰੀਕਾ ਨੇ ਇਜ਼ਰਾਈਲ ਦੇ ਨਾਲ ਰਲ ਕੇ ਈਰਾਨ ਦੇ ਉੱਤੇ ਹਮਲਾ ਬੋਲ ਦਿੱਤਾ ਸੀ, ਤਾਂ ਸਭ ਤੋਂ ਪਹਿਲਾਂ ਓਮਾਨ ਨੇ ਦੋਹਾਂ ਧਿਰਾਂ ਦੇ ਦਰਮਿਆਨ ਗੱਲਬਾਤ ਕਰਵਾਉਣ ਦੀ ਮੇਜ਼ਬਾਨੀ ਕੀਤੀ ਸੀ। ਫਰਵਰੀ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਟਰੰਪ ਦੇ ਮੱਧ ਪੂਰਬ ਦੇ ਦੂਤ ਨੇ ਜਿਹੜੇ ਸਟੀਵ ਵਿਟਕੋਫ ਅਤੇ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ, ਉਹਨਾਂ ਨੇ ਵੀ ਓਮਾਨ ਦੇ ਹੀ ਰਾਜਧਾਨੀ ਸ਼ਹਿਰ ਮਸਕਟ ਦੇ ਵਿੱਚ ਪਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਜਿਹੜੀ ਇੱਕ ਬੈਠਕ ਕੀਤੀ ਸੀ ਉਹ ਵੱਖਰੀ ਗੱਲ ਹੈ ਕਿ ਉਹ ਬੈਠਕ ਸਫਲ ਨਹੀਂ ਸੀ ਹੋਈ, ਪਰ ਮਸਕਟ ਨੇ ਈਰਾਨ ਦੇ ਨਾਲ ਆਪਣੇ ਸੰਬੰਧ ਵੀ ਬਣਾਏ ਹੋਏ ਨੇ। ਖੇਤਰੀ ਵਿਵਾਦ ਦੇ ਵਿੱਚ ਖੁਦ ਨੂੰ ਇੱਕ ਵਿਚੋਲਗੀ ਧਿਰ ਦੇ ਤੌਰ ਦੇ ਉੱਤੇ ਓਮਾਨ ਨੇ ਚੰਗੇ ਤਰੀਕੇ ਦੇ ਨਾਲ ਸਥਾਪਿਤ ਕੀਤਾ। ਹੁਣ ਜਦੋਂ ਬੁੱਧਵਾਰ ਦੇ ਦਿਨ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਈਰਾਨ ਦੇ ਨਾਲ ਭਵਿੱਖ ਦੇ ਵਿੱਚ ਕੋਈ ਵੀ ਸਮਝੌਤਾ ਸਾਊਦੀ ਅਰਬ ਅਤੇ ਹੋਰਨਾਂ ਮੁਸਲਿਮ ਦੇਸ਼ਾਂ ਦੇ ਲਈ ਜਿਹੜਾ ਉਹ ਇਜ਼ਰਾਈਲ ਦੇ ਸੰਬੰਧ ਜਾਂ ਇਜ਼ਰਾਈਲ ਦੇ ਨਾਲ ਸੰਬੰਧ ਆਮ ਜੇ ਕਰਨ ਲਈ ਵੀ ਕੀਤਾ ਜਾ ਰਿਹਾ, ਤਾਂ ਇਸ ਤੋਂ ਬਾਅਦ ਬਹੁਤ ਸਾਰੇ ਮੁਸਲਿਮ ਦੇਸ਼ਾਂ ਦੀ ਤਰਫ ਤੋਂ ਇਸ ਵਕਤ ਆਨਾਕਾਨੀ ਵੀ ਕੀਤੀ ਜਾ ਰਹੀ ਹੈ, ਕਿਉਂਕਿ ਜ਼ਿਆਦਾਤਰ ਮੁਸਲਿਮ ਦੇਸ਼ ਇਜ਼ਰਾਈਲ ਦੇ ਨਾਲ ਖੜ੍ਹੇ ਹੋਣਾ ਇਸ ਵਕਤ ਨਹੀਂ ਚਾਹੁੰਦੇ ਜਾਂ ਇਜ਼ਰਾਈਲ ਦੇ ਨਾਲ ਰਲਣਾ ਨਹੀਂ ਚਾਹੁੰਦੇ, ਭਾਵੇਂ ਕਿ ਈਰਾਨ ਦੇ ਨਾਲ ਬਣਦੀ ਹੋਵੇ ਜਾਂ ਨਾ ਹੋਵੇ। ਉੱਧਰ ਇਜ਼ਰਾਈਲੀ ਫੌਜ ਨੇ ਦੱਖਣੀ ਲਬਨਾਨ ਦੇ ਵੱਡੇ ਹਿੱਸੇ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਨੇ। ਉਹਨਾਂ ਨੇ ਇਹਨਾਂ ਹਮਲਿਆਂ ਤੋਂ ਪਹਿਲਾਂ ਇਸ ਇਲਾਕੇ ਨੂੰ ਜੰਗੀ ਖੇਤਰ ਐਲਾਨ ਦਿੱਤਾ। ਇਜ਼ਰਾਈਲੀ ਡਿਫੈਂਸ ਫੋਰਸ ਯਾਨੀ IDF ਨੇ ਲੋਕਾਂ ਨੂੰ ਜ਼ਹਰਾਨੀ ਨਦੀ ਦੇ ਉੱਤਰੀ ਪਾਸੇ ਚਲੇ ਜਾਣ ਦੇ ਲਈ ਕਿਹਾ। ਇਹਨਾਂ ਦੀ ਇਜ਼ਰਾਈਲ ਦੀ ਸਰਹੱਦ ਤੋਂ ਕਰੀਬ 40 ਕਿਲੋਮੀਟਰ ਹੀ ਦੂਰ ਹੈ। IDF ਯਾਨੀ ਇਜ਼ਰਾਈਲ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਉਹ ਬੇਹੱਦ ਸਖਤ ਕਾਰਵਾਈ ਕਰਨ ਜਾ ਰਹੇ ਨੇ ਹਿਜ਼ਬੁੱਲਾ ਦੇ ਉੱਤੇ ਬਾਰ ਬਾਰ ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਦਾ ਦੋਸ਼ IDF ਲਗਾਉਂਦੀ ਰਹੀ ਹੈ। ਉਹ ਵੱਖਰੀ ਗੱਲ ਹੈ ਕਿ ਹਿਜ਼ਬੁੱਲਾ ਨੇ ਕਿਹਾ ਹੈ ਕਿ ਹਰ ਵਾਰ ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਤਾਂ ਇਜ਼ਰਾਈਲ ਦੀ ਤਰਫ ਤੋਂ ਹੋਈ ਹੈ। ਹੁਣ 17 ਅਪ੍ਰੈਲ ਨੂੰ ਲਾਗੂ ਹੋਇਆ ਜਿਹੜਾ ਇਹ ਜੰਗਬੰਦੀ ਸਮਝੌਤਾ ਸੀ ਜਾਂ ਸੀਜ਼ ਫਾਇਰ ਦਾ ਇੱਕ ਐਗਰੀਮੈਂਟ ਸੀ, ਇਸ ਤੋਂ ਬਾਅਦ ਇਜ਼ਰਾਈਲ ਦੀ ਤਰਫ ਤੋਂ ਦਿੱਤਾ ਗਿਆ ਇਹ ਹੁਕਮ ਕਹਿ ਲਓ ਵੀ, ਜਾਂ ਫਿਰ ਇਹ ਕਹਿ ਲੈਂਦੇ ਹਾਂ ਕਿ ਇਜ਼ਰਾਈਲ ਦੀ ਤਰਫ ਤੋਂ ਦਿੱਤੀ ਗਈ ਹੈ ਚੇਤਾਵਨੀ, ਸਭ ਤੋਂ ਵੱਡੀ ਹੈ ਕਿਉਂਕਿ ਲੈਬਨਾਨ ਦੇ ਲਗਭਗ 14% ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਜੇਕਰ ਇਜ਼ਰਾਈਲ ਨੇ ਇਸ ਇਲਾਕੇ ਦੇ ਵਿੱਚ ਹਮਲੇ ਕੀਤੇ। ਤਾਂ ਇਜ਼ਰਾਈਲ ਨੇ ਦੱਖਣੀ ਸ਼ਹਿਰ ਟਾਇਰ ਦੇ ਉੱਤੇ ਵੀ ਪਹਿਲਾਂ ਹਮਲੇ ਕੀਤੇ ਸੀ, ਪਿਛਲੇ ਹਫ਼ਤੇ ਦੇ ਦਰਮਿਆਨ ਹਿਜਬੁੱਲਾ ਨੇ ਇਜ਼ਰਾਈਲ ਦੇ ਉੱਤੇ ਜੰਗਬੰਦੀ ਦੀ ਸਮਝੌਤੇ ਦੀ ਉਲੰਘਣਾ ਦਾ ਦੋਸ਼ ਇੱਕ ਵਾਰ ਨਹੀਂ ਦੋ ਵਾਰ ਨਹੀਂ ਦਰਜਨਾਂ ਵਾਰ ਲਗਾਇਆ ਅਤੇ ਕਿਹਾ ਕਿ ਉਹਨਾਂ ਦੇ ਲੜਾਕੇ ਤਾਂ ਸਿਰਫ ਇਜ਼ਰਾਈਲੀ ਫੌਜ ਦੇ ਨਾਲ ਝੜਪਾਂ ਕਰ ਰਹੇ ਨੇ ਜਾਂ ਉਹਨਾਂ ਤੋਂ ਬਚਾਅ ਕਰ ਰਹੇ ਨੇ। ਬੁੱਧਵਾਰ ਦੇ ਦਿਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਕਿਹਾ ਸੀ ਕਿ ਦੱਖਣੀ ਲੈਬਨਾਨ ਦੇ ਵਿੱਚ ਤੈਨਾਤ ਫੌਜੀਆਂ ਅਤੇ ਉੱਤਰੀ ਇਜ਼ਰਾਈਲ ਦੇ ਨਾਗਰਿਕਾਂ ਦੇ ਉੱਤੇ ਹਿਜਬੁੱਲਾ ਨੇ ਡਰੋਨ ਹਮਲੇ ਕੀਤੇ ਨੇ। ਇਸ ਤੋਂ ਬਾਅਦ ਉਹ ਆਪਣੀ ਫੌਜੀ ਮੁਹਿੰਮ ਨੂੰ ਜਾਰੀ ਰੱਖਣਗੇ ਅਤੇ ਬਣਦਾ ਜਵਾਬ ਦੇਣਗੇ। ਇਸ ਦਰਮਿਆਨ ਦੁਨੀਆ ਭਰ ਦੇ ਵਿੱਚ ਹੁਣ ਜਿੱਥੇ ਇਹ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਸ਼ਾਂਤੀ ਸਮਝੌਤਾ ਬੜਾ ਨੇੜੇ ਜਾ ਚੁੱਕਿਆ ਅਤੇ ਕਰੂਡ ਆਇਲ ਦੀਆਂ ਕੀਮਤਾਂ 6% ਡਿੱਗ ਪਈਆਂ ਸੀ, ਹੁਣ ਪਤਾ ਚੱਲ ਰਿਹਾ ਕਿ ਕਰੂਡ ਆਇਲ ਦੀਆਂ ਕੀਮਤਾਂ 88.3 ਰੁਪਏ ਪ੍ਰਤੀ ਬੈਰਲ 'ਤੇ ਪਹੁੰਚ ਗਈਆਂ ਨੇ। ਯਾਨੀ ਕਿ ਦੁਨੀਆ ਭਰ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਅੰਦਰ ਇਹ ਨਰਮੀ ਆਈ ਹੈ, ਵਿਸ਼ਵ ਆਰਥਿਕਤਾ ਨੂੰ ਇੱਕ ਵੱਡੀ ਰਾਹਤ ਹੋਏਗੀ। ਭਾਰਤ ਦੇ ਵਿੱਚ ਇਸ ਦੇ ਕੀ ਅਸਰ ਹੋਣਗੇ ਉਹ ਭਾਰਤੀ ਮੀਡੀਆ ਦੀ ਤਰਫ ਤੋਂ ਕੋਈ ਖਾਸ ਦੱਸਿਆ ਨਹੀਂ ਜਾ ਰਿਹਾ। ਭਾਰਤੀ ਮੀਡੀਆ ਦੇ ਵਿੱਚ ਇਸ ਕਿਸਮ ਦੀਆਂ ਖਬਰਾਂ ਨਹੀਂ ਆ ਰਹੀਆਂ ਕਿ ਪਿਛਲੇ 11 ਦਿਨਾਂ ਦੇ ਵਿੱਚ ਪਿਛਲੇ ਹਫ਼ਤੇ ਦੇ ਦਰਮਿਆਨ ਜਾਂ ਇੰਝ ਕਹਿ ਲਈਏ ਕਿ ਮੰਗਲਵਾਰ ਦੇ ਦਿਨ ਤੱਕ ਜਿਹੜੇ 11 ਦਿਨ ਸੀ ਉਹਨਾਂ ਦੇ ਵਿੱਚ ਭਾਰਤ ਸਰਕਾਰ ਨੇ 1-1, 2-2 ਰੁਪਏ ਕਰਕੇ ਲਗਾਤਾਰ ਤੇਲ ਦੀਆਂ ਕੀਮਤਾਂ ਵਧਾਈਆਂ। ਹੁਣ ਅਜਿਹੇ ਦੇ ਵਿੱਚ ਜਦੋਂ ਕਰੂਡ ਆਇਲ ਦੀਆਂ ਕੀਮਤਾਂ ਘਟੀਆਂ ਨੇ ਤਾਂ ਕਿ ਭਾਰਤ ਸਰਕਾਰ ਉਹਨਾਂ ਕੀਮਤਾਂ ਨੂੰ ਘਟਾਏਗੀ ਵੀ, ਇਹ ਇੱਕ ਵੱਡਾ ਸਵਾਲ ਹੈ। ਪਰ ਇੱਧਰ ਹਾਲ ਹੀ ਦੇ ਦਿਨਾਂ ਦੇ ਵਿੱਚ ਜੰਗ ਵਰਗੇ ਜਿਹੜੇ ਹਾਲਾਤ ਬਣੇ ਹੋਏ ਸੀ ਉਸ ਤਨਾਤਨੀ ਦੇ ਵਿੱਚ ਥੋੜ੍ਹੀ ਜਿਹੀ ਰਾਹਤ ਮਿਲਦੀ ਜ਼ਰੂਰ ਨਜ਼ਰ ਆ ਰਹੀ ਹੈ। ਉੱਥੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਤੇਲ ਦੀਆਂ ਕੀਮਤਾਂ ਨੂੰ ਘੱਟ ਕਰਨ ਨੂੰ ਲੈ ਕੇ ਤਾਂ ਕੁਝ ਨਹੀਂ ਕਿਹਾ, ਪਰ ਹਾਂ ਈਦ ਉਲ ਅਜ਼ਹਾ ਯਾਨੀ ਬਕਰੀਦ ਦੇ ਮੌਕੇ ਦੇ ਉੱਤੇ ਦੇਸ਼ ਵਾਸੀਆਂ ਨੂੰ ਅੱਜ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਉਹਨਾਂ ਨੇ ਲਿਖਿਆ ਕਿ ਇਹ ਤਿਉਹਾਰ ਸਮਾਜ ਦੇ ਭਾਈਚਾਰੇ, ਖੁਸ਼ੀਆਂ ਦੀਆਂ ਭਾਵਨਾਵਾਂ ਨੂੰ ਮਜ਼ਬੂਤ ਕਰਦਾ, ਸਭ ਦੀ ਕਾਮਯਾਬੀ ਅਤੇ ਚੰਗੀ ਸਿਹਤ ਦੀ ਮੈਂ ਕਾਮਨਾ ਕਰਦਾ ਅਤੇ ਇਸ ਮੌਕੇ ਦੇ ਉੱਤੇ ਲੋਕਾਂ ਦੇ ਜੀਵਨ 'ਚ ਸ਼ਾਂਤੀ ਆਵੇ, ਸੁੱਖ ਆਵੇ, ਇਹੀ ਉਮੀਦ ਹੈ। ਪੂਰੇ ਦੇਸ਼ ਦੇ ਵਿੱਚ ਅੱਜ ਈਦ ਉਲ ਦੇਸ਼ ਕੀ ਬਲਕਿ ਪੂਰੀ ਦੁਨੀਆ 'ਚ ਈਦ ਉਲ ਅਜ਼ਹਾ ਮਨਾਈ ਜਾ ਰਹੀ ਹੈ। ਈਦ ਉਲ ਅਜ਼ਹਾ ਨੂੰ ਆਮ ਤੌਰ ਦੇ ਉੱਤੇ ਏਸ਼ੀਆਈ ਖਿੱਤੇ 'ਚ ਜਾਂ ਪਾਕਿਸਤਾਨ, ਭਾਰਤ ਵਰਗੇ ਖਿੱਤਿਆਂ ਦੇ ਵਿੱਚ ਬਕਰੀਦ ਜਾਂ ਕੁਰਬਾਨੀ ਦੀ ਈਦ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਈਦ ਉਲ ਅਜ਼ਹਾ ਅਤੇ ਈਦ ਉਲ ਜੁਹਾ ਇਹ ਈਦ ਇਸਲਾਮਿਕ ਕੈਲੰਡਰ ਦੇ ਆਖਰੀ ਮਹੀਨੇ ਦੇ ਵਿੱਚ ਜਲਹਿਜ ਦੀ 10ਵੀਂ ਤਰੀਕ ਨੂੰ ਮਨਾਈ ਜਾਂਦੀ ਹੈ। ਇਹ ਈਦ ਮੁਸਲਮਾਨਾਂ ਦੇ ਲਈ ਇੱਕ ਪੈਗੰਬਰ ਅਤੇ ਹਜ਼ਰਤ ਮੁਹੰਮਦ ਦੇ ਸਾਬਕਾ ਹਜ਼ਰਤ ਜਿਹੜੇ ਉਹਨਾਂ ਦੇ ਪੂਰਵਜ ਸੀ ਹਜ਼ਰਤ ਇਬਰਾਹਿਮ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨ ਦੇ ਲਈ ਮਨਾਈ ਜਾਂਦੀ ਹੈ। ਮੁਸਲਮਾਨਾਂ ਦਾ ਯਕੀਨ ਹੈ ਕਿ ਅੱਲਾਹ ਨੇ ਇਬਰਾਹਿਮ ਦੀ ਭਗਤੀ ਦੀ ਪ੍ਰੀਖਿਆ ਲੈਣ ਦੇ ਲਈ ਆਪਣੀ ਸਭ ਤੋਂ ਪਿਆਰੀ ਚੀਜ਼ ਦੀ ਕੁਰਬਾਨੀ ਮੰਗੀ ਸੀ। ਇਬਰਾਹਿਮ ਨੇ ਆਪਣੇ ਜਵਾਨ ਪੁੱਤ ਇਜ਼ਮਾਇਲ ਨੂੰ ਹੀ ਅੱਲਾਹ ਦੀ ਰਾਹ ਦੇ ਵਿੱਚ ਕੁਰਬਾਨ ਕਰਨ ਦਾ ਫੈਸਲਾ ਕਰ ਲਿਆ ਸੀ। ਉਸੇ ਦਿਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਤਿਉਹਾਰ ਮਨਾਇਆ ਜਾਂਦਾ ਹੈ। ਉੱਥੇ ਅੱਜ ਦੇ ਦਿਨ ਈਦ ਨੂੰ ਲੈ ਕੇ ਅਲੱਗ ਅਲੱਗ ਸ਼ਹਿਰਾਂ ਨੂੰ ਜਿੱਥੇ ਸਜਾਇਆ ਗਿਆ ਮਸਜਿਦਾਂ, ਦਰਗਾਹਾਂ, ਮਦਰੱਸਿਆਂ ਦੇ ਵਿੱਚ ਲੋਕ ਇਕੱਠੇ ਹੋ ਕੇ ਨਮਾਜ਼ ਅਦਾ ਕਰ ਰਹੇ ਨੇ। ਉੱਥੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਸਖ਼ਤ ਸੁਰੱਖਿਆ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ। ਮੰਨਿਆ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ ਖਾਸ ਤੌਰ ਦੇ ਉੱਤੇ ਡਰੋਨਸ ਦੇ ਨਾਲ ਜਿਹੜੀ ਉਹ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਅਤੇ ਇਹ ਕਿਹਾ ਗਿਆ ਹੈ ਕਿ ਕਲਕੱਤਾ ਤੋਂ ਲੈ ਕੇ ਜਿਹੜਾ ਉੜੀਸਾ ਤੱਕ ਅਤੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣ ਦਾ ਜਿਹੜਾ ਇੱਕ ਦਾਅਵਾ ਅਲੱਗ ਅਲੱਗ ਸੂਬਿਆਂ ਦੀਆਂ ਸਰਕਾਰਾਂ ਅਤੇ ਪੁਲਿਸ ਦੀ ਤਰਫ ਤੋਂ ਕੀਤਾ ਗਿਆ ਹੈ। ਉੱਥੇ ਅਗਲੀ ਖਬਰ ਭਾਰਤ ਤੋਂ ਆਸਾਮ ਦੇ ਨਾਲ ਜੁੜੀ ਹੋਈ, ਜਿੱਥੇ ਆਸਾਮ ਵਿਧਾਨ ਸਭਾ ਨੇ ਕੱਲ੍ਹ ਦੇ ਦਿਨ ਯੂਨੀਫਾਰਮ ਸਿਵਲ ਕੋਡ ਯਾਨੀ UCC ਦੇ ਉੱਤੇ ਬਿੱਲ ਪਾਸ ਕਰ ਦਿੱਤਾ, ਜਿਸ ਦਾ ਮਕਸਦ ਧਰਮ ਤੋਂ ਉੱਪਰ ਉੱਠ ਕੇ ਵਿਆਹ, ਤਲਾਕ, ਉੱਤਰਾਧਿਕਾਰ ਅਤੇ ਲਿਵ ਇਨ ਰਿਲੇਸ਼ਨਸ਼ਿਪ ਨੂੰ ਕੰਟਰੋਲ ਕਰਨ ਦੇ ਲਈ ਇੱਕ ਯੂਨੀਫਾਰਮ ਸਿਵਲ ਕੋਡ ਢਾਂਚਾ ਤਿਆਰ ਕਰਨਾ। ਇਸ ਬਿੱਲ ਦੇ ਪਾਸ ਹੋਣ ਦੇ ਨਾਲ ਹੀ ਆਸਾਮ, ਉੱਤਰਾਖੰਡ ਅਤੇ ਗੁਜਰਾਤ ਤੋਂ ਬਾਅਦ ਸਿਵਲ ਯੂਨੀਫਾਰਮ ਸਿਵਲ ਕੋਡ ਪਾਸ ਕਰਨ ਵਾਲਾ ਦੇਸ਼ ਦਾ ਤੀਜਾ ਸੂਬਾ ਬਣ ਗਿਆ ਹੈ। ਗੋਆ ਦੇ ਵਿੱਚ ਵੀ ਇਕਸਾਰ ਸਿਵਲ ਕਾਨੂੰਨ ਹੈ ਜੋ ਉਸਦੇ ਪੁਰਾਣੇ ਪੁਰਤਗਾਲੀ ਬਸਤੀਵਾਦ ਦੇ ਦੌਰਾਨ ਤੋਂ ਹੀ ਚੱਲੇ ਆ ਰਿਹਾ। ਯੂਨੀਫਾਰਮ ਸਿਵਲ ਕੋਡ ਬਿੱਲ ਆਸਾਮ 2026 ਦੇ ਉੱਤੇ ਕੱਲ੍ਹ ਦੇ ਦਿਨ ਭਰ ਬਹਿਸ ਚੱਲੀ। ਬਾਅਦ ਵਿੱਚ ਸਪੀਕਰ ਰਣਜੀਤ ਕੁਮਾਰ ਦਾਸ ਨੇ ਮੁੱਖ ਮੰਤਰੀ ਹਿਮੰਤਾ ਬਿਸਵਾ ਸ਼ਰਮਾ ਨੂੰ ਇਸ ਬਿੱਲ ਨੂੰ ਪਾਸ ਕਰਨ ਦੇ ਲਈ ਅੱਗੇ ਵਧਾਉਣ ਦੇ ਲਈ ਕਿਹਾ। ਦਾਸ ਨੇ ਬਿੱਲ ਨੂੰ ਵਿਆਪਕ ਸਲਾਹ ਮਸ਼ਵਰੇ ਦੇ ਲਈ ਸਿਲੈਕਟ ਕਮੇਟੀ ਦੇ ਕੋਲ ਭੇਜਣ ਦੀ ਵੀ ਵਿਰੋਧੀ ਧਿਰ ਦੀ ਮੰਗ ਨੂੰ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰ ਸਦਨ ਦੇ ਵਿੱਚ ਸਪੀਕਰ ਦੀ ਚੇਅਰ ਦੇ ਨੇੜੇ ਆ ਗਏ ਅਤੇ ਨਾਅਰੇਬਾਜ਼ੀ ਕੀਤੀ। ਸੱਤਾਧਾਰੀ ਪਾਰਟੀ ਵੱਲੋਂ ਲਗਾਤਾਰ ਲਗਾਏ ਜਾ ਰਹੇ ਭਾਰਤ ਮਾਤਾ ਕੀ ਜੈ जय श्री राम दे नारियां दे विचकार विधानसभा स्पीकर ने बिल नू जुबानी वोटां दे नाल पास करवा दिता। बिल दे विच बहुव्याह दे उत्ते पाबंदी लगान ते लिव इन रिलेशनशिप दी रजिस्ट्रेशन करनी लाजमी करन बारे एक तजवीज़ है। इस दे विच कई सजा योग उपा भी सुझाए गए ने, जिस दे विच ज़्यादा विआह यानी बहुव्याह दे लई 7 साल की कैद ते लिव इन रिलेशनशिप रजिस्ट्रेशन ना करवाने ते 3 महीने की कैद की सज़ा भी रखी गई है। खैर तरक्की ऐसे थां दे उत्ते किवें होएगी जिथे अगलियां कुछ खबरां तुहाडे नाल सांझियां कर लीए। कोलकाता दे विच लियोनल मैसी आए सी, याद ही होना तुहानू, और बड़ा हड़दंग होया सी, कई लोग मिली नहीं सी सके। कोलकाता दे स्टेडियम दे विच भन तोड़ भी हुई सी। हुण कोलकाता दे लेक टाउन दे विच लगाई गई फुटबॉलर लियोनल मैसी दी 70 फुट उच्ची मूर्ति नू हटा भी दिता जाएगा। उद्घाटन दे 5 महीनों बाद इस मूर्ति नू हटाने दीआं गल्लां चल रहीआं ने। बीते दिन ही कोलकाता दे विच तेज़ हवा दे नाल मैसी दी इह मूर्ति हिलदी हुई नज़र आई। इस तों बाद इस नू रस्सियां दे सहारे दे नाल फड़ता जरूर लिया गया, पर हुण पता है चलिया है कि काली काली दे विच बनाई इस मूर्ति दे अंदर कई खामियां ने, इस करके इस नूं हुण हटाया जाएगा। दस दईए कि पिछले साल दसंबर महीने दे विच कोलकाता दे दौरे दे उत्ते आए लियोनल मैसी ने इस मूर्ति दे सामने दीदारे किते सी। फुटबाल दे दीवाने इस शहर दे विच अर्जेंटीना दी टीम दे कप्तान मैसी दी 70 फुट उच्ची मूर्ति नूं एक इस तरीके दे नाल देख रहे सी कि जिवें इस शहर नू फुटबाल खेडन दी लैके एक प्रेरणा मिलती रही होवे। मैसी ने उस समय इस मूर्ति दे प्रति काफ़ी ज़्यादा सन्मान दर्शाया सी, पर हुण इस मूर्ति नू लैके विवाद हो गया, इस दी क्वालिटी नू लैके विवाद हो गया। मूर्ति एक ऐसे बिजी चौराहे दे विच चौंक दे विच लगी हुई है जिथों लोगों दे विच डर पैदा हो गया कि जे किते इह डिग पई कोई बड़ा हादसा हो जाना। उत्थे मध्य प्रदेश के उज्जैन के वंदे भारत ट्रेन के उत्ते अणपछाते बदमाशों की तरफ तो पत्थरबाजी किए जाने की घटना वापरी है। इस घटना के दरमियान वंदे भारत ट्रेन की कई खिड़कियां के शीशे टुट गए। रेलवे सुरक्षा बल के तरफ तो दसया गया कि सोमवार के दिन यह घटना वापरी सी। उज्जैन रेलवे स्टेशन तो करीब 300 फुट दूरी के उत्ते हरी फाटक ब्रिज के नेड़े पुलिया खेत्र के वंदे भारत ट्रेन चलती ट्रेन के उत्ते अचानक पत्थरबाजी कर दी गई, जिस नाल एक कोच दियां 4-5 खिड़कियां दे शीशे टुट गए। बाद दे विच यात्रियां ने जिहड़ा दहशत दा माहौल भी देखिया गया। हालांकि किसी दे जख्मी होने की कोई खबर नहीं सी हासिल हुई, जो कि एक सुरक्षित गल है, सुखद गल है, पर रेलवे सुरक्षा दे नाल जुड़े इस मामले नू गंभीरता दे नाल देखिया जा रहा है। हुण आले दुआले दी CCTV फुटेज नू भी फरोलिया जा रहा है ताकि देखिया जा सके कि आखिरकार ये बदमाश लोग किहड़े सी जिन्हां ने भारत दे इस तरीके दे नाल इंफ्रास्ट्रक्चर नूं नुकसान पहुँचाने की कोशिश की। अगे भी बड़ी बार होया इंफ्रास्ट्रक्चर नूं नुकसान पहुँचाने दे लई जिहड़ा इस तरीके दे नाल हमले किए जाते हैं। आस्ट्रेलिया दियां खबरां दी सांझ पाईए। सब तो पहला आस्ट्रेलिया तो बड़ियां अहम खबरां ने। पहला तो ISIS ब्राइड्स दे नाल जुड़ी हुई खबर, जिथे हुण इह वी पता चलिया है कि ये जिहड़ियां महिलावां ते बच्चों का समूह आ रहा है, इस दे विच एक महिला तो वह भी है जिन्हों सितंबर 2025 दे विच लेबनान दे अंदर दहशतगर्दी दे यानी टैररिज्म दे दोष लगा के आयद किया गया सी। आस्ट्रेलियन फैडरल पुलिस की तरफ तो दसया गया है कि इस महिला नू आस्ट्रेलिया आन तो बाद उस दे उते दोष आयद किए गए ने, और फिलहाल उसनू जिहड़ा एक 34 साल की इस महिला नू मेलबर्न मैजिस्ट्रेट कोर्ट दे विच पेश भी किया गया। अज दे दिन दोष साबित होने दे उत्ते उसनू वध तो वध 10 साल की जेल की सज़ा दे के जेल च धक्या जा सकता है। ये महिला सीरिया के अल हॉल कैंप तो साल 2019 दे विच डिटेन की गई सी। इस तो पहला यह लेबनान भी जा चुकी है। उत्थे सत्ताधारी लेबर पार्टी की तरफ तो अज दे दिन पार्लीमेंट दे विच उस विवादित प्रस्ताव नू या उस बिल नू अगे वधाया जाएगा जिहड़ा कि जल्दी कानून बन जाना है। वो लैंडमार्क बिल जिहदे विच कैपिटल गेन्स टैक्स दे डिस्काउंट दे विच कटौती अते उस दे विच फेरबदल ते इस तों इलावा नैगेटिव गेयरिंग दे विच फेरबदल ते नाल ही कर्मचारियों के लिए $250 की सालाना रिबेट, ये सारे जिहड़े बिल ने अज दे दिन पेश किए जाने ने। हालांकि इस नू वंस इन अ जनरेशन बिल मनिया जा रहा है या ऐसा एक प्रस्ताव मनिया जा रहा है जिसने आस्ट्रेलिया दे टैक्सेशन ਹਿਸਟਰੀ ਦੇ ਵਿੱਚ ਬਦਲਾਅ ਕਰਕੇ ਰੱਖਦੇ ਨੇ। ਹਾਲਾਂਕਿ ਜਿਹੜਾ ਸੀ ਜੀ ਟੀ ਦੇ ਵਿੱਚ 50% ਦਾ ਟੈਕਸ ਡਿਸਕਾਊਂਟ ਹੈ ਉਸ ਨੂੰ ਖਤਮ ਕੀਤਾ ਜਾਣਾ 1999 ਦੇ ਵਿੱਚ ਇਹ ਲੱਗਿਆ ਸੀ, ਪਰ ਬਹੁਤ ਸਾਰੇ ਜਿਹੜੇ ਵਿਵਾਦ ਨੇ ਉਹ ਸਮਾਲਰ ਬਿਜ਼ਨਸ ਦੇ ਨਾਲ ਜੁੜੇ ਹੋਏ ਆਏ ਨੇ। ਆਸਟ੍ਰੇਲੀਆ ਦੇ ਵੈਸਟਰਨ ਆਸਟ੍ਰੇਲੀਆ ਦੇ ਜਿਹੜੇ ਪ੍ਰੀਮੀਅਰ ਨੇ ਰੋਜਰ ਕੁੱਕ, ਉਹਨਾਂ ਨੇ ਇਹ ਗੱਲ ਕਹੀ ਸੀ। ਹਾਲਾਂਕਿ NSW ਤੋਂ ਬਾਅਦ ਜਿਹੜਾ ਵੈਸਟਰਨ ਆਸਟ੍ਰੇਲੀਆ ਦੂਜੀ ਸਟੇਟ ਸੀ ਜਿਨ੍ਹਾਂ ਨੇ ਆਪਣੇ ਇਤਰਾਜ਼ ਇਸ ਦੇ ਉੱਤੇ ਜਿਤਾਏ ਸੀ। NSW ਦੇ ਪ੍ਰੀਮੀਅਰ ਵੀ ਕ੍ਰਿਸਮਸ ਪਹਿਲਾਂ ਇਸ ਦੇ ਉੱਤੇ ਇਤਰਾਜ਼ ਜਿਤਾ ਚੁੱਕੇ ਨੇ, ਪਰ ਸੂਬਿਆਂ ਦੇ ਪ੍ਰੀਮੀਅਰ ਦੀਆਂ ਜਿਹੜੀਆਂ ਇਸ ਵਕਤ ਟਿੱਪਣੀਆਂ ਨੇ ਉਹਨਾਂ ਨੂੰ ਵੀ ਅਣਗੌਲਿਆਂ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਦਰਮਿਆਨ CGT ਬਦਲਾਅ ਨੂੰ ਲੈ ਕੇ ਛੋਟੇ ਵਪਾਰਕ ਅਦਾਰੇ ਖਾਸੇ ਪਰੇਸ਼ਾਨ ਨਜ਼ਰ ਆਉਂਦੇ ਨੇ। ਉੱਧਰ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਅੱਜ ਦੇ ਦਿਨ ਹਾਊਸਿੰਗ ਮਿਨਿਸਟਰ ਕਲੇਅਰ ਓਨੀਲ ਨੇ ਸੰਬੋਧਨ ਕੀਤਾ ਔਰ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਦੇਸ਼ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਜਿਹੜਾ ਹੈ ਉਹ ਦੋਵਾਂ ਪਾਰਟੀਆਂ ਦੀਆਂ ਅਣਦੇਖੀਆਂ ਅਣਗਹਿਲੀਆਂ ਦੇ ਚੱਲਦਿਆਂ ਹੋਇਆ, ਭਾਵੇਂ ਕਿ ਉਹ ਲੇਬਰ ਹੋਵੇ ਭਾਵੇਂ ਲਿਬਰਲ। ਉਹਨਾਂ ਕਿਹਾ ਕਿ ਹਾਊਸਿੰਗ ਸਿਰਫ ਇੱਕ ਸੋਸ਼ਲ ਇਕਨੋਮਿਕ ਫੇਲੀਅਰ ਨਹੀਂ ਹੈ ਬਲਕਿ ਇਹ ਇੱਕ ਪੋਲੀਟੀਕਲ ਫੇਲੀਅਰ ਵੀ ਹੈ। ਉਹਨਾਂ ਇਹ ਵੀ ਇਸ ਗੱਲਬਾਤ ਦੀ ਸ਼ੁਰੂਆਤ ਤੋਂ ਪਹਿਲਾਂ ਕਿਹਾ ਕਿ ਮੈਂ ਇੱਧਰ ਉੱਧਰ ਗੱਲਾਂ ਕਰਕੇ ਤੁਹਾਨੂੰ ਬੋਰ ਨਹੀਂ ਕਰਾਂਗੀ, ਸਿੱਧੇ ਅਤੇ ਸਪਸ਼ਟ ਤੌਰ 'ਤੇ ਆਉਣੀ ਹੈ, ਸਰਕਾਰਾਂ ਨੇ ਹੀ ਨਹੀਂ ਕੰਮ ਚੱਜ ਦੇ ਨਾਲ ਕੀਤੇ। ਅਜਿਹੇ ਦੇ ਵਿੱਚ ਹੁਣ ਜਿਹੜੇ ਕੁਝ ਦੱਖਣਪੰਥੀ ਵਿਚਾਰਧਾਰਾ ਵਾਲੇ ਲੋਕ ਨੇ ਅਕਸਰ ਮਾਈਗ੍ਰੇਸ਼ਨ ਨੂੰ ਜ਼ਿੰਮੇਦਾਰ ਠਹਿਰਾਉਂਦੇ ਨੇ, ਜਦੋਂ ਹਾਊਸਿੰਗ ਮਿਨਿਸਟਰ ਦਾ ਇਹ ਬਿਆਨ ਆਇਆ ਸਾਹਮਣੇ ਤਾਂ ਇਸ ਬਿਆਨ ਦੇ ਮਾਇਨੇ ਵੀ ਜਿਹੜੇ ਨੇ ਉਹ ਧਿਆਨ ਦੇ ਵਿੱਚ ਰੱਖੇ ਜਾਣਗੇ, ਕਿਉਂਕਿ ਪੋਲੀਟੀਕਲ ਪਾਰਟੀਆਂ ਖੁਦ ਦੀ ਜ਼ਿੰਮੇਵਾਰੀ ਆਮ ਤੌਰ ਦੇ ਉੱਤੇ ਘੱਟ ਹੀ ਚੱਕਦੀਆਂ ਨੇ, ਪਰ ਹਾਊਸਿੰਗ ਮਿਨਿਸਟਰ ਨੇ ਆਪਣੀ ਜ਼ਿੰਮੇਵਾਰੀ ਚੱਕ ਕੇ ਇਸ ਮਾਮਲੇ ਦੇ ਵਿੱਚ ਕਈਆਂ ਦੀ ਵਾਹਵਾਹੀ ਵੀ ਖੱਟੀ ਹੈ ਅਤੇ ਬਹੁਤਿਆਂ ਦੀ ਜਿਹੜੀ ਉਹ ਇਸ ਮਾਮਲੇ ਦੇ ਵਿੱਚ ਨਿਸ਼ਾਨੇ ਦੇ ਉੱਤੇ ਵੀ ਉਹ ਹੋਣਗੇ। ਹਾਲਾਂਕਿ ਹਾਊਸਿੰਗ ਮਿਨਿਸਟਰ ਨੇ ਜਿਹੜਾ ਇਸ ਵਕਤ ਟੈਕਸ ਰਿਫੋਰਮ ਦੀ ਹਮਾਇਤ ਜ਼ਰੂਰ ਕੀਤੀ। ਉਹਨਾਂ ਕਿਹਾ ਕਿ ਗੱਠਜੋੜ ਬਗੈਰ ਕਿਸੇ ਹੱਲ ਦੇ ਇਸ ਸਮੱਸਿਆ ਦਾ ਵਿਰੋਧ ਕਰ ਰਿਹਾ, ਜਾਂ ਤਾਂ ਉਹ ਹੱਲ ਦੇਣ ਅਤੇ ਉਹ ਕਹਿ ਰਹੇ ਨੇ ਕਿ ਤੁਹਾਨੂੰ ਜੇ ਜਿੱਤ ਗਏ ਤਾਂ ਉਹ ਇਸ ਦਾ ਹੱਲ ਕੱਢਣਗੇ, ਪਰ ਉਹਨਾਂ ਦੇ ਕੋਲ ਹੈ ਨਹੀਂ ਹੱਲ। ਉਹਨਾਂ ਕਿਹਾ ਕਿ ਟੈਕਸਪੇਅਰਸ ਦੇ ਡਾਲਰਸ ਬਚਾਉਣ ਦੇ ਲਈ ਇਹ ਜ਼ਰੂਰੀ ਹੈ ਕਿ ਇਹ ਜਿਹੜੇ ਰਿਫੋਰਮ ਨੇ, ਚਾਹੇ CGT, ਚਾਹੇ ਨੈਗੇਟਿਵ ਗੇਅਰਿੰਗ, ਚਾਹੇ $250 ਦੀ ਇਮਦਾਦ, ਇਹ ਸਾਰੇ ਜ਼ਰੂਰੀ ਨੇ। ਉੱਥੇ ਹੀ ਅਗਲੀ ਖਬਰ ਦੀ ਸਾਂਝ ਪਈਏ ਤਾਂ ਗ੍ਰੀਨਸ ਪਾਰਟੀ ਨੇ ਸੰਕੇਤ ਦਿੱਤੇ ਨੇ ਕਿ ਜੇਕਰ ਇਹ ਬਿੱਲ ਪਾਰਲੀਮੈਂਟ ਦੇ ਵਿੱਚੋਂ ਪਾਸ ਕਰਨੇ ਨੇ, ਉਹਨਾਂ ਦੀਆਂ ਥੋੜ੍ਹੀਆਂ ਬਹੁਤ ਸ਼ਰਤਾਂ ਮੰਨੋ ਅਤੇ ਉਹ ਆਟੋਮੈਟਿਕਲੀ ਆਪਣੀ ਹਮਾਇਤ ਇਸ ਬਿੱਲ ਨੂੰ ਪਾਸ ਕਰਵਾਉਣ ਦੇ ਲਈ ਜਾਂ ਜਿਹੜਾ ਵੀ ਸਮਰਥਨ ਘੱਟ ਰਿਹਾ ਹੋਏਗਾ ਉਹ ਸਮਰਥਨ ਦੇਣ ਦੇ ਲਈ ਤਿਆਰ ਨੇ। ਗ੍ਰੀਨਸ ਪਾਰਟੀ ਦੀ ਤਰਫ ਤੋਂ ਲੇਬਰ ਨੂੰ ਇਹ ਗੱਲ ਕਹੀ ਗਈ ਹੈ ਕਿ CGT ਅਤੇ ਨੈਗੇਟਿਵ ਗੇਅਰਿੰਗ ਦੇ ਵਿੱਚ ਇਹ ਬਦਲਾਅ ਅਗਲੇ ਕੁਝ ਹੀ ਹਫ਼ਤਿਆਂ ਦੇ ਵਿੱਚ ਕਰ ਦਿੱਤੇ ਜਾਣ, ਨਹੀਂ ਤਾਂ ਫਿਰ ਹਮਾਇਤ ਨੂੰ ਵੀ ਲੰਮਾ ਸਮਾਂ ਲੱਗ ਸਕਦਾ। ਟ੍ਰੈਜਰ ਜਿਮ ਚਾਮਸ ਨੇ ਅੱਜ ਦੇ ਦਿਨ ਲੋਅਰ ਹਾਊਸ ਦੇ ਵਿੱਚ ਇਸ CGT ਡਿਸਕਾਊਂਟ ਨੂੰ ਲੈ ਕੇ ਅਤੇ ਨੈਗੇਟਿਵ ਗੇਅਰਿੰਗ ਨੂੰ ਲੈ ਕੇ ਆਪਣਾ ਪ੍ਰਸਤਾਵ ਦਾ ਪਹਿਲਾ ਖਰੜਾ ਜਿਹੜਾ ਉਹ ਪੇਸ਼ ਕੀਤਾ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਵਿਕਟੋਰੀਆ ਦੇ ਵਿੱਚ ਹੁਣ 1 ਸਾਲ ਹੋ ਚੱਲਿਆ ਜਦੋਂ ਮਸ਼ੈਟੀ ਬੈਨ ਸਰਕਾਰ ਦੀ ਤਰਫ ਤੋਂ ਲਗਾਇਆ ਗਿਆ ਸੀ। ਤੁਹਾਨੂੰ ਲੱਗਦਾ ਹੈ ਕਿ ਜੈਸਿੰਟਾ ਐਲਨ ਸਰਕਾਰ ਨੇ ਇੱਕ ਵੱਡਾ ਕੰਮ ਕਰ ਦਿੱਤਾ, ਪਰ ਕੋਈ ਫਰਕ ਤਾਂ ਪਿਆ ਨਹੀਂ, ਕਿਉਂਕਿ 1 ਸਾਲ ਪੂਰਾ ਹੋਣ ਦੇ ਉੱਤੇ ਵੀ ਮੈਰੀਬ੍ਰੋਨ ਦਾ ਜਿਹੜਾ ਇਲਾਕਾ ਉੱਥੇ ਇੱਕ ਹਾਈ ਪੁਆਇੰਟ ਸ਼ੋਪਿੰਗ ਸੈਂਟਰ ਦੇ ਵਿੱਚ ਮਸ਼ੈਟੀ ਚੱਲੀ ਹੈ। ਇੱਕ ਨੌਜਵਾਨ ਦੇ ਉੱਤੇ ਹਮਲਾ ਬੋਲਿਆ ਗਿਆ, ਨੌਜਵਾਨ ਦੇ ਗੁੱਟਾਂ ਦੀ ਤਰਫ ਤੋਂ ਆਪਸ ਦੇ ਵਿੱਚ ਲੜਾਈ ਕੀਤੀ ਗਈ ਹੈ, ਜਿਸ ਦਰਮਿਆਨ ਇੱਕ ਲੜਕੇ ਨੂੰ ਹਸਪਤਾਲ ਭਰਤੀ ਕੀਤਾ ਗਿਆ ਜਿੱਥੇ ਉਸਦੀ ਹਾਲਤ ਸਥਿਰ ਦੱਸੀ ਗਈ ਹੈ। ਫਿਲਹਾਲ ਪੁਲਿਸ ਨੇ ਜਿਹੜੇ 2 ਹੋਰ ਲੜਕੇ ਨੇ ਜਿਨ੍ਹਾਂ ਦੀ ਉਮਰ 18 ਸਾਲ ਦੇ ਆਸ ਪਾਸ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਖੇਡ ਦੇ ਵਿੱਚ ਜਾਂਦੇ ਜਾਂਦੇ IPL ਦੇ ਨਾਲ ਜੁੜੀ ਖਬਰ, ਵੈਸੇ ਤਾਂ ਤੁਸੀਂ ਮੈਚ ਵੀ ਦੇਖ ਲਿਆ ਹੋਣਾ, ਸਕੋਰ ਕਾਰਡ ਵੀ ਦੇਖ ਲਿਆ ਹੋਣਾ, ਹੁਣ ਤੱਕ ਸਭ ਕੁਝ ਪਤਾ ਲੱਗ ਹੀ ਗਿਆ ਹੋਣਾ। ਰਾਜਸਥਾਨ ਰਾਇਲਸ ਨੇ ਸਨਰਾਈਜ਼ਰ ਹੈਦਰਾਬਾਦ ਨੂੰ 47 ਦੌੜਾਂ ਦੇ ਫਰਕ ਦੇ ਨਾਲ ਹਰਾ ਕੇ ਹੁਣ ਐਲੀਮੀਨੇਟਰ ਮੁਕਾਬਲਾ ਜਿੱਤ ਲਿਆ ਅਤੇ ਹੁਣ ਜਿਹੜਾ ਰਾਜਸਥਾਨ ਦੀ ਟੀਮ ਅੱਗੇ ਵਧੀ ਹੈ ਇਸ ਟੂਰਨਾਮੈਂਟ 'ਚ, ਹਾਲੇ ਵੀ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਨੇ। ਯਸ਼ਸਵੀ ਜੈਸਵਾਲ ਨੇ 29 ਦੌੜਾਂ ਬਣਾਈਆਂ, ਪਰ ਵੈਭਵ ਸੂਰਿਆਵੰਸ਼ੀ ਦੀਆਂ 97 ਦੌੜਾਂ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ। ਧਰੁਵ ਜਰੇਲ ਦੀਆਂ 21 ਗੇਂਦਾਂ 'ਚ 50 ਦੌੜਾਂ, ਕਪਤਾਨ ਰਿਆਨ ਪਰਾਗ ਦੀਆਂ 12 ਗੇਂਦਾਂ 'ਚ 26 ਦੌੜਾਂ ਵੀ ਉਹਨਾਂ ਦੇ ਅੱਗੇ ਬਾਉਣੀਆਂ ਪੈ ਗਈਆਂ ਨੇ। ਦੱਸ ਦਈਏ ਕਿ ਜਿਹੜਾ ਸੂਰਿਆਵੰਸ਼ੀ ਹੈ ਉਸਦੀ ਖੇਡ ਨੂੰ ਲੈ ਕੇ ਹੁਣ ਦੁਨੀਆ ਭਰ ਦੇ ਵਿੱਚ ਚਰਚਾ ਉੱਠਣ ਲੱਗ ਪਈ ਹੈ ਕਿ ਇੱਕ ਐਸਾ ਖਿਡਾਰੀ ਜਿਹੜਾ ਕਿ ਇੰਟਰਨੈਸ਼ਨਲ ਟੀਮ ਦੇ ਵਿੱਚ ਵੀ ਨਹੀਂ ਖੇਡ ਰਿਹਾ ਉਹ ਕਿਵੇਂ IPL ਦੇ ਵਿੱਚ ਚੌਕੇ ਛਿੱਕੇ ਮਾਰ ਰਿਹਾ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਇਸ ਐਲੀਮੀਨੇਟਰ ਮੁਕਾਬਲੇ 'ਚ ਹੈਦਰਾਬਾਦ ਦੇ ਖਿਲਾਫ਼ ਮਹਿਜ਼ 29 ਗੇਂਦਾਂ 'ਤੇ 97 ਦੌੜਾਂ ਬਣਾਉਣ ਵਾਲੇ ਵੈਭਵ ਸੂਰਿਆਵੰਸ਼ੀ ਦੀ ਬੈਟਿੰਗ ਦੀ ਤਾਰੀਫ਼ ਕਰਦਿਆਂ ਲਿਖਿਆ ਕਿ ਵੈਭਵ ਦਾ ਬੈਟ ਸਵਿੰਗ ਸ਼ਾਨਦਾਰ ਕਰਦਾ ਹੈ, ਨਾਲ ਹੀ ਪੈਰਾਂ ਦੀ ਤਰਫ਼ ਆਉਣ ਵਾਲੀਆਂ ਗੇਂਦਾਂ ਨੂੰ ਆਪਣਾ ਅਗਲਾ ਪੈਰ ਚੰਗੀ ਤਰ੍ਹਾਂ ਹਟਾ ਕੇ ਉਹ ਸ਼ਾਟ ਖੇਡਦੇ ਨੇ, ਖੁੱਲ੍ਹ ਕੇ ਖੇਡਦੇ ਨੇ ਔਰ ਆਸਾਨੀ ਦੇ ਨਾਲ ਉਹਨਾਂ ਨੂੰ ਛੱਕੇ ਲਗਾਉਣ ਦੀ ਆਜ਼ਾਦੀ ਮਿਲਦੀ ਹੈ। ਇਸ ਸੀਜ਼ਨ ਦੇ ਵਿੱਚ ਵੈਭਵ ਸੂਰਿਆਵੰਸ਼ੀ ਨੇ ਹੁਣ ਤੱਕ 65 ਛੱਕੇ ਲਗਾ ਦਿੱਤੇ ਨੇ। ਇਸ ਦੇ ਨਾਲ ਹੀ ਉਸਨੇ ਵੈਸਟ ਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਦੇ T20 ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ। ਵੈਭਵ ਸੂਰਿਆਵੰਸ਼ੀ ਨੇ ਇੱਕ T20 ਟੂਰਨਾਮੈਂਟ ਦੇ ਸੀਜ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਔਰ IPL ਦੀ ਇੱਕ ਪਾਰੀ ਦੇ ਵਿੱਚ 10 ਜਾਂ ਉਸ ਤੋਂ ਵੱਧ ਛੱਕੇ ਲਗਾਉਣ ਦੇ ਮਾਮਲੇ 'ਚ ਵੀ ਕ੍ਰਿਸ ਗੇਲ ਦੀ ਬਰਾਬਰੀ ਕਰ ਲਈ ਹੈ। ਬਹਿਰਾਲ ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: Hi man, I'm Saiko Mirbai from Manipur, Commonwealth champion, gold medalist. Sunte rahiye Radio Hanji.
9: Bale bale bale.
8: Bale bale bale.

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: हाँ जी 1674 में दोस्तों अज के दिन आप गलबात एक अहम विषय के उत्ते करन जा रहे हैं जिहड़ा साडे समाज दे विच इस टाइम दे उत्ते आप वर्तारा वेख तां रहे हैं पर सानू बड़ा डिस्टर्ब करता बड़ा आप बेचैन रहिंदे हैं इदां दीआं कोई खबरां आप जदों सुनदे ते त्रासदी दी गल है कि इदां दीआं खबरां दिनों दिन वध रहीआं ने। खबर की आ कि पिछले दिनां दे विच भाखड़ा नहर दे विच एक परिवार ने छाल मारी सुन दे विच बाद च आया कि मां प्यो ने अपने तीन बच्चों नू लै के छाल मारी ही। उस तो बाद उन्हां तो शायद कढ लिया गया पर बच्चे नहीं बचाए जा सके। सो त्रासदी ये आ कि इदां दी कोई पहली घटना नहीं वापरी साडे समाज दे विच इदां दे वरतारे क्यों हो रहे ने किहड़े किहड़े होर केस इहदे नाल रिलेटिड चिंता दा विशा ने। सो इसे समस्या दे उत्ते क्यों ये हो रहा वा किदां हो रहा वा ते किहड़ियां किहड़ियां चीज़ां दे नाल आपां जिहड़ा इन्हां चीज़ां तो बचना वा सो इस सब कुछ दे संबंध विच इक चर्चा अज दे दिन प्रोग्राम च करन जा रहे हैं। साडे नाल फोन लाइन दे उत्ते ने प्रीतम रूपाल जी। भाई सत श्री अकाल तुसीं आउणे रहो।
3: सत श्री अकाल रंजोत जी, मेरे वल्लों सारे श्रोतियां नूं भी सत श्री अकाल। जो खास जिहड़ी गल आपां करन जा रहे हैं जिहड़ी तुसीं शुरू कीती है कि जिहड़ा इह वरतारा है असल दे विच जिहनूं आपां कहने के एक तरीके का मास सुसाइड जां कट्ठे मिलके सुसाइड करना जां फैमिली सुसाइड करना ये एक नवा जिहड़ा हैगा रूप धारण कर गया। ते पिछे जिहड़ी हुण घटना वापरी है ये बड़ी दिल कंबाऊ घटना है। इन्हें बड़ा झंझोड़ के रखा है जिहड़े थोड़े जिहे भी संवेदनशील बंदे ने ते वो जरूर जिहड़ा हैगा इस इहदा असर जिहड़ा हैगा वो हुंदा है। पर जिहड़ी वो गल है कि असल दे विच सुसाइड तां खैर कोई पहली गल तां नवां वरतारा नहीं जिहड़ी खुदकुशी है ते इह तां आपां सुणदे आए आ सदियां तों जिहड़ी इह गल चली आ रही है खुदकुशी वाली तां ते पर इह कि इस तरह इन्ना इह जिहड़ा हैगा इह जिहनूं आपां कहिंदे आ इन्ना जालमाना जां इन्ना निरंकुश जिहड़ा हैगा रूप उह धारण कर जाएगी कि जो छोटे बच्चे जिन्हां नूं अजे पता ही नहीं कुछ जिन्हां ने जिंदगी देखी नहीं वह भी जिहड़ा हैगा इहदा शिकार हो जाणगे। ते इह कदे किसे ने जिहड़ा है वह सोचा नहीं सी मेरा ख्याल। ते इह जिहड़ी है हुणे जिहड़ी रीसेंट जिहड़ी घटना वापरी है दो तीन दिन पहलां ते इह घटना बिलकुल चंडीगढ़ दे नेड़े ही जिहड़ा आपां कह सकदे हां कि राजपुरा दे नेड़े जिहड़ी नहर लंघदी है जिहड़ी नहर दे विच जिहड़ी निर्वाणा ब्रांच है भाखड़ा दी उहदे विच जिहड़ी इक परिवार जिहड़ा इत्थों दा चंडीगढ़ दे नेड़े दा जिहड़ा परिवार है ते उस परिवार दे जिहड़े हैगे पंज जीआं ने जिहड़ा सुसाइड दी उहदे च कोशिश कीती तीन बच्चे सी जिहड़े उह डुब्बण नाल मारे गए ते जिहड़े मियां बीवी सी दोन्ने उह जिहड़े हैगे उह उहदे च बच गए। हुण मसला इह है कि जिस तरीके की घटना वापरी जां बाद दे विच जिद्दां उन्होंने कन्फेस कीता ते जां जिहड़ी आ उह जो भी सारा पिछला भावें उह दोष लाउंदे आ जिहड़े दोनों मियां बीबी आ कि साडे पेरेंट्स जिहड़े बहुत तंग करदे सी जिहड़े इन्हां बच्चों के दादा दादी सी सन उन्होंने जौणों दुब्बर कीता होया फिर असीं सोचा कि सारा परिवार जिहड़ा हैगा वह आत्महत्या कर ले खुदकुशी कर ले ते उन्होंने बच्चों नू पता नहीं कितना मोटिवेट जिहड़ा हैगा बच्चों नू इहदे लई इह कीता क्योंकि एक वक्खरी तरह का मिस एडवेंचर है कि इस तरह बच्चे मोटिवेट किदां हो गए जिदा जिहड़ी घटना जिदा वापरी के जो नहर ते गए उन्होंने अपना मोटरसाइकिल जिहड़ा सी उह खड़ा कीता ते कुड़ियां नूं कहा भी कि तुसी छाला मारो असीं मारदे हां पिछे कुड़ियां छोटियां सीगियां ते उन्होंने छाला मारतीआं ते मुंडा जिहड़ा सीगा उह बाबा थोड़ा जिहा उन्हां नूं वड्डा सी 16-17 साल दा ते उह कहिंदा मैं नहीं मारदा उन्हें अपना मोटरसाइकिल दी सीट भी पिछों फड़ ली कि मैं नहीं मारनी उन्हें चुक के जिहड़ा है प्यो ने फड़ के लगा जबरदस्ती अपना नाल लैके छाल मारती खुद भी दोनों ने मारती। ਤੇ ਜਿਹੜੇ ਨੇੜੇ ਦੇ ਲੋਕਾਂ ਨੇ ਜਦੋਂ ਦੇਖਿਆ ਨੋਟਿਸ ਕੀਤਾ ਤੇ ਉਹਨਾਂ ਨੇ ਭੱਜ ਕੇ ਉਹ ਦੋਨੇ ਇਹ ਕਿ ਮੀਆਂ ਬੀਵੀ ਜਿਹੜੇ ਦੋਨੇ ਬਚ ਗਏ ਪਰ ਬਦਕਿਸਮਤੀ ਨਾਲ ਜਿਹੜੇ ਬੱਚੇ ਤਿੰਨੇ ਡੁੱਬਣ ਕਰਕੇ ਜਿਹੜੇ ਉਹ ਮਾਰੇ ਗਏ ਉਹਨਾਂ ਦੀਆਂ ਲਾਸ਼ਾਂ ਬਾਅਦ ਚ ਕੱਢੀਆਂ। ਤੇ ਉਹ ਮਸਲਾ ਜਿਹੜਾ ਹੈ ਅਜੇ ਹੱਲ ਨਹੀਂ ਹੋਇਆ ਕਿਉਂਕਿ ਇਲਾਕੇ ਦੇ ਵਿੱਚ ਬੜੀ ਤਰਾਹ ਪੈ ਰਹੀ ਹੈ ਇਸ ਦੇ ਨਾਲ ਲੋਕਾਂ ਦੇ ਪਿੰਡਾਂ ਦੇ ਲੋਕਾਂ ਨੇ ਜਿਹੜਾ ਉੱਥੇ ਭਾਗੋ ਮਾਜਰਾ ਸੜਕ ਤੇ ਰੱਖ ਕੇ ਕੱਲ ਵੀ ਇੱਥੋਂ ਤੱਕ ਕੇ ਜਾਮ ਲਾਇਆ ਜਿਹੜਾ ਉਹਨਾਂ ਨੇ ਧਰਨਾ ਦਿੱਤਾ ਸੜਕ ਤੇ ਰੱਖ ਕੇ ਕਿ ਇਹਦੇ ਖਿਲਾਫ਼ ਸਖ਼ਤ ਕਾਰਵਾਈ ਕਰੇ ਪੁਲਿਸ ਦਾਦਾ ਦਾਦੀ ਤੇ ਇਹ ਜਿਹੜੇ ਦੋਨੇ ਮੀਆਂ ਬੀਵੀ ਨੇ ਇਹ ਵੀ ਦੋਸ਼ੀ ਨੇ ਕਿਉਂਕਿ ਇਹ ਆਪ ਤਾਂ ਖੁਦ ਬਚ ਗਏ ਤੇ ਪਰ ਜੇ ਕਿਉਂਕਿ ਸੁਸਾਈਡ ਦੀ ਅਟੈਂਪਟ ਕਰਨਾ ਵੀ ਤਾਂ ਉਹੀ ਉਹਦੇ ਤੇ ਵੀ ਜਿਹੜਾ ਹੈ ਇਰਾਦਾ ਕਤਲ ਦੇ ਜਿਹੜਾ ਕੇਸ ਦਰਜ ਹੁੰਦਾ ਹੁਣ ਤਾਂ ਉਹ ਇਹਦੇ ਤੇ ਕਤਲ ਦੇ ਲਈ ਉਹ ਜ਼ਿੰਮੇਵਾਰ ਹੋ ਗਏ ਤਿੰਨ ਬੱਚੇ ਜਿਹੜੇ ਉਹ ਤਿੰਨੇ ਮਾਰੇ ਗਏ ਤੇ ਚਲੋ ਇਹ ਇੱਕ ਘਟਨਾ ਹੈ ਇਹਦੇ ਤੇ ਹੁਣ ਅੱਗੋਂ ਅਦਾਲਤਾਂ ਕੀ ਕਰਦੀਆਂ ਨੇ ਪੁਲਿਸ ਕੀ ਕਰਦੀ ਹੈ ਕਾਰਵਾਈਆਂ ਜਿਹੜੀਆਂ ਹੁੰਦੀਆਂ ਰਹਿਣਗੀਆਂ ਤੇ ਪਰ ਇਹ ਜਿਹੜਾ ਸਾਰਾ ਵਰਤਾਰਾ ਹੈ ਜਿਹੜਾ ਰਣਜੋਤ ਜੀ ਇਹ ਬਹੁਤ ਖਤਰਨਾਕ ਪਾਸੇ ਵੱਲ ਤੁਰ ਰਿਹਾ ਤੇ ਇਹਦੇ ਲਈ ਕੋਈ ਇੱਕ ਗੱਲ ਜ਼ਿੰਮੇਵਾਰ ਨਹੀਂ ਹੈ। ਹੁਣ ਕਈ ਵਾਰੀ ਪੰਜਾਬ ਦੇ ਵਿੱਚੋਂ ਆਮ ਤੌਰ ਤੇ ਜਿਹੜੀਆਂ ਖਬਰਾਂ ਆਉਂਦੀਆਂ ਉਹ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਆਉਂਦੀਆਂ ਆਪਾਂ ਦੇਖਦੇ ਹਾਂ ਸਾਰੇ ਕਿ ਕਿਸਾਨ ਕਰਜ਼ੇ ਦੇ ਬੋਝ ਥੱਲੇ ਕਰਜ਼ਾ ਨਾ ਮੋੜਨ ਕਰਕੇ ਨਮੋਸ਼ੀ ਕਰਕੇ ਜਿਹੜਾ ਹੈਗਾ ਉਹ ਖੁਦਕੁਸ਼ੀ ਕਰ ਗਿਆ ਤੇ ਉੱਥੇ ਤਾਂ ਪੰਜਾਬ ਚ ਨਹੀਂ ਹੋਰ ਸਟੇਟਾਂ ਦੇ ਵਿੱਚ ਵੀ ਜਿੱਥੇ ਕਾਟਨ ਬੈਲਟ ਹੈ ਖਾਸ ਕਰਕੇ ਕਰਨਾਟਕਾ ਦੇ ਵਿੱਚ ਜਾਂ ਹੋਰ ਉੱਥੇ ਵੀ ਜਿਹੜੀਆਂ ਏਦਾਂ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਤੇ ਪਰ ਇਹ ਚਲੋ ਉੱਥੇ ਇੱਕ ਗੱਲ ਸਮਝ ਪੈਂਦੀ ਹੈ ਕਿ ਬੰਦਾ ਆਪਣੇ ਲੈਵਲ ਤੇ ਆਪਣੇ ਉਹਦੇ ਮਨ ਦੇ ਅੰਦਰ ਪਤਾ ਨੀ ਕੀ ਚੱਲ ਰਿਹਾ ਹੈ ਜਾਂ ਕਿਸ ਕਿਸਮ ਦੇ ਪ੍ਰੈਸ਼ਰ ਨੇ ਜਾਂ ਹੋਰ ਨੇ ਉਹਨੇ ਇਹ ਚੁੱਪ ਕਰਕੇ ਕਿਸੇ ਨੂੰ ਬਿਨਾਂ ਦੱਸੇ ਬੰਦਾ ਆਪਾਂ ਕਹਿੰਦੇ ਹਾਂ ਕਿ ਇੰਟਰੋਵਰਟ ਹੈ ਉਹਨੇ ਇੱਦਾਂ ਦਾ ਕੋਈ ਕਦਮ ਚੁੱਕ ਲਿਆ ਤੇ ਦੂਜੀ ਘਟਨਾ ਆਮ ਤੌਰ ਤੇ ਵਾਪਰਦੀ ਹੈ ਜਿਹੜੇ ਬਿਲਕੁਲ ਬੱਚੇ ਜਿਹੜੇ ਥੋੜੇ ਜਿਹੇ ਵੱਡੇ ਜਿਹੜੇ ਐਗਜ਼ਾਮ ਦੀ ਤਿਆਰੀ ਕਰਦੇ ਆ ਉਹਨਾਂ ਤੇ ਐਗਜ਼ਾਮ ਦਾ ਪ੍ਰੈਸ਼ਰ ਇੰਨਾ ਅਸੀਂ ਦੇਖਦੇ ਹਾਂ ਆਮ ਤੌਰ ਤੇ ਮੈਡੀਕਲ ਸਟੂਡੈਂਟ ਜਾਂ ਜਿਹੜੇ ਨੀਟ ਦੀ ਤਿਆਰੀ ਕਰ ਰਹੇ ਨੇ ਜਾਂ ਕੋਈ ਹੋਰ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਨੇ ਉਹਨਾਂ ਤੇ ਪ੍ਰੈਸ਼ਰ ਇੰਨਾ ਬਣ ਗਿਆ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹਨਾਂ ਤੋਂ ਹੋਣਾ ਨੀ ਜੇ ਹੋਣਾ ਨੀ ਤਾਂ ਸੋਸਾਇਟੀ ਚ ਕਿੱਦਾਂ ਜਾਣਗੇ ਜਾਂ ਕਿਸ ਤਰ੍ਹਾਂ ਦਾ ਫੇਸ ਲੈ ਕੇ ਜਾਣਗੇ। ਉੱਥੇ ਵੀ ਜਿਹੜੀਆਂ ਇੱਦਾਂ ਦੀਆਂ ਘਟਨਾਵਾਂ ਬਹੁਤ ਵਾਰੀ ਸਾਹਮਣੇ ਆਉਂਦੀਆਂ ਨੇ ਮੀਡੀਆ ਦੇ ਵਿੱਚ ਆਉਂਦੀਆਂ ਨੇ ਜਾਂ ਹੋਰ ਪਰ ਜਿਹੜਾ ਇਹ ਵਰਤਾਰਾ ਹੈ ਮਾਸ ਸੁਸਾਈਡ ਵਾਲਾ ਜਾਂ ਫੈਮਿਲੀ ਸੁਸਾਈਡ ਵਾਲਾ ਇਹ ਉਸ ਤੋਂ ਵੀ ਕਿਤੇ ਵੱਧ ਖਤਰਨਾਕ ਹੈ ਕਿਉਂਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਉਹ ਇੱਕ ਵੱਡਾ ਇੱਕ ਉਹ ਵਿਚਾਰ ਹੈ ਉਹ ਵਿਚਾਰ ਆਉਂਦਾ ਕਿੱਥੋਂ ਹੈ ਕਿ ਇੱਕ ਫੈਮਿਲੀ ਸ਼ੇਅਰ ਕਰਦੀ ਹੈ ਕਿ ਆਪਾਂ ਇੱਦਾਂ ਕਰੀਏ ਤੇ ਹਾਲਾਂਕਿ ਮਰਨ ਲਈ ਜਿਹੜਾ ਹੈਗਾ ਕਦੇ ਵੀ ਕੋਈ ਏਦਾਂ ਦੀ ਮੈਨੂੰ ਨੀ ਲੱਗਦਾ ਕੋਈ ਇਹ ਕੋਈ ਫੈਮਿਲੀ ਮੀਟਿੰਗ ਕੋਈ ਏਦਾਂ ਦੀ ਕੋਈ ਗੱਲ ਉੱਥੇ ਚੱਲ ਸਕਦੀ ਹੋਵੇ ਜਾਂ ਕਾਮਯਾਬ ਹੋ ਸਕਦੀ ਹੋਵੇ ਪਰ ਹੋ ਰਹੀ ਹੈ। 2018 ਦੇ ਵਿੱਚ ਜਿਹੜਾ ਹੈਗਾ ਬਰਾੜੀ ਦਿੱਲੀ ਦੇ ਨੇੜੇ ਉੱਥੇ ਹਰਿਆਣਾ ਦੇ ਵਿੱਚ ਇਹ ਘਟਨਾ ਵਾਪਰੀ ਜਿੱਥੇ 11 ਇੱਕ ਪਰਿਵਾਰ ਦੇ ਜਿਹੜਾ ਮੈਂਬਰਾਂ ਨੇ ਇਕੱਠਾ ਸੁਸਾਈਡ ਕੀਤਾ ਤੇ ਜਿਹੜੀ ਬੁੱਢੀ ਮਾਤਾ ਸੀ ਉਹਨਾਂ ਦੇ ਘਰ ਚ ਉਹਦਾ ਗਲਾ ਘੋਟ ਕੇ ਮਾਰਤਾ। ਬਾਅਦ ਦੇ ਵਿੱਚ ਪਰਿਵਾਰਾਂ ਨੇ ਜਿਹੜਾ ਸੀਗਾ ਉਹ ਫਾਹਾ ਲੈ ਲਿਆ ਸਾਰੇ ਜਿਹੜੇ ਬਾਕੀ ਦੇ 10 ਮੈਂਬਰ ਸੀਗੇ ਉਹਦੇ ਚ ਵੀ ਛੋਟੀ ਉਮਰ ਤੋਂ ਲੈ ਕੇ 15 ਸਾਲ ਦੀ ਉਮਰ ਟੀਨ ਏਜ ਤੋਂ ਲੈ ਕੇ 57 ਸਾਲ ਦੀ ਉਮਰ ਤੱਕ ਦਾ ਜਿਹੜਾ ਉਹਨਾਂ ਦਾ ਜਿਹੜਾ ਸੀਗਾ ਇਹ ਪਰਿਵਾਰ ਦਾ ਮੁਖੀ ਤੇ ਚਲੋ ਮਾਤਾ ਉਹਨਾਂ ਤੋਂ ਅਲੱਗ ਹੈ ਤੇ ਉਹ ਘਟਨਾ ਵਾਪਰੀ ਤੇ ਪਿੱਛੇ ਜੇ ਜਿਹੜੇ ਸੀਗਾ ਬਹੁਤਾ ਸਮਾਂ ਨੀ ਹੋਇਆ ਚੰਡੀਗੜ੍ਹ ਦੇ ਨੇੜੇ ਪੰਚਕੂਲਾ ਦੇ ਵਿੱਚ ਵੀ ਇੱਕ ਪਰਿਵਾਰ ਦੇ 7 ਜੀਆਂ ਨੇ ਜ਼ਹਿਰ ਨਿਕਲ ਕੇ ਕਾਰ ਦੇ ਵਿੱਚ ਜਿਹੜਾ ਸੀ ਉਹ ਸੁਸਾਈਡ ਇਕੱਠਾ ਕਰ ਲਿਆ ਤੇ ਸੋ ਇਹ ਜਿਹੜੀ ਹੈ ਹੁਣ ਇਹ ਪੰਜਾਬ ਦੇ ਵਿੱਚ ਪੰਜਾਬ ਚ ਪਹਿਲਾਂ ਵੀ ਜਿਹੜੀਆਂ ਹੈਗੀਆਂ 3-4 ਵਾਰੀ ਏਦਾਂ ਦੀਆਂ ਘਟਨਾਵਾਂ ਥਾਂ ਤੇ ਜਿਹੜੀਆਂ ਨੋਟਿਸ ਚ ਆਈਆਂ ਜਿੱਥੇ ਜਿਹੜੀ ਪਰਿਵਾਰਕ ਜਿਹੜੀ ਹੈਗੀ ਸੁਸਾਈਡ ਵਾਲੀ ਗੱਲ ਤੇ ਜਾਂ ਕਈ ਵਾਰੀ ਇਹ ਕਿ ਪਰਿਵਾਰ ਨਾਲ ਗੱਲ ਸਾਂਝੀ ਨੀ ਕੀਤੀ ਜਾਂ ਘਰ ਦੇ ਮੁਖੀ ਨੂੰ ਪਤਾ ਹੈ ਜਾਂ ਦੋਨਾਂ ਨੂੰ ਮੀਆਂ ਬੀਬੀ ਨੂੰ ਪਤਾ ਉਹਨਾਂ ਨੇ ਕਾਰ ਸਮੇਤ ਹੀ ਜਿਹੜਾ ਹੈਗਾ ਨਹਿਰ ਦੇ ਵਿੱਚ ਕਾਰ ਸੁੱਟਤੀ ਤੇ ਏਦਾਂ ਦੀ ਜਿਹੜੀ ਗੱਲ ਘਟਨਾ ਵਾਪਰ ਗਈ ਇਹ ਵੀ ਏਦਾਂ ਦੀਆਂ ਘਟਨਾਵਾਂ ਚੱਲਦੀਆਂ। ਪਰ ਗੱਲ ਤਾਂ ਇਹ ਹੈ ਕਿ ਆਤਮ ਹੱਤਿਆ ਜਾਂ ਖੁਦਕੁਸ਼ੀ ਦਾ ਜਿਹੜਾ ਇਹ ਇੱਕ ਵਿਚਾਰ ਹੈ ਉਹ ਏਦਾਂ ਕਿਵੇਂ ਬਣਦਾ ਹੈ ਕਿ ਇਕੱਠੇ ਹੋ ਕੇ ਆਪਾਂ ਜਿਹੜਾ ਹੈਗਾ ਏਦਾਂ ਦਾ ਸਟੈਪ ਚੁੱਕੀਏ ਤੇ ਕੀ ਜਿਹੜਾ ਮਨੁੱਖ ਇਹ ਸਮਝਣ ਲੱਗ ਗਿਆ ਕਿ ਜਿਹੜਾ ਇਹਦਾ ਹੱਲ ਹੈ ਉਹ ਇਹੀ ਹੈ। ਤੇ ਹਾਲਾਂਕਿ ਜਿਵੇਂ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਜਾਂ ਸਾਡੇ ਜਿਹੜੇ ਕਾਨੂੰਨ ਨੇ ਜਾਂ ਸਾਡੇ ਜਿਹੜੇ ਸਾਨੂੰ ਸਮਾਜਿਕ ਸਿੱਖਿਆ ਪੜ੍ਹਾਉਂਦੇ ਆ ਜਾਂ ਜਿਹੜੇ ਸਾਡੇ ਸਮਾਜ ਸੁਧਾਰਕ ਹੋਏ ਨੇ ਆਗੂ ਉਹ ਹਮੇਸ਼ਾ ਇਹ ਕਹਿੰਦੇ ਆ ਕਿ ਜ਼ਿੰਦਗੀ ਖੂਬਸੂਰਤ ਹੈ ਜਿਹੜੀ ਸਭ ਤੋਂ ਅਨਮੋਲ ਚੀਜ਼ ਆ ਉਹ ਮਨੁੱਖਾ ਜਿੰਦਗੀ ਜੀਵਨ ਹੈਗਾ ਤੇ ਇਹ ਏਦਾਂ ਦੀ ਜਿਹੜੀ ਗੱਲ ਸਾਨੂੰ ਉਹ ਦੱਸਦੇ ਆ। ਮੈਨੂੰ ਕਈ ਵਾਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਜਿਹੜਾ ਹੈਗਾ ਇੱਕ ਥਾਂ ਆਉਂਦਾ ਮਨ ਪਰਦੇਸੀ ਜੇਠੀ ਹੈ ਸਭ ਦੇਸ਼ ਪਰਾਇਆ ਕਿਸ ਪੈ ਖੋਲੂੰਗਾ ਠੜੀ ਦੁਖੀ ਪਰਾਇਆ। ਤੇ ਉਹ ਜਿਹੜੀ ਉਹ ਸਿਚੁਏਸ਼ਨ ਹੈ ਤੇ ਬਾਣੀ ਦੇ ਵਿੱਚ ਤਾਂ ਉਹ ਸਿਚੁਏਸ਼ਨ ਨਾਲ ਨਿਪਟਣ ਦਾ ਹੋਰ ਬੜਾ ਵਧੀਆ ਇੱਕ ਰੈਮਡੀਜ਼ ਨੇ ਤਰੀਕੇ ਨੇ ਬੜਾ ਕੁਛ ਹੈ ਸਿਮਰਨ ਨਾਲ ਬਹੁਤ ਕੁਛ ਹੈ ਪਰ ਉਸ ਪਾਸੇ ਤੁਰਨ ਦੀ ਬਜਾਏ ਜਿਹੜਾ ਮਨੁੱਖ ਹੈ ਇੱਕ ਸਮਾਜਿਕ ਜੀਵ ਉਹ ਇਸ ਪਾਸੇ ਜਿਹੜਾ ਹੈਗਾ ਤੁਰਦਾ। ਚਲੋ ਇੱਕ ਕੋਈ ਬੰਦਾ ਦੁਖੀ ਹੈ ਜਾਂ ਇੱਕ ਖਾਸ ਉਹਨੇ ਜ਼ਿੰਦਗੀ ਦੁਨੀਆਂ ਦੇਖ ਲਈ ਹੈ ਉਹਨੂੰ ਲੱਗਦਾ ਕਿ ਦੁਨੀਆਂ ਨਾਸ਼ਵਾਨ ਹੈ ਇਹ ਚ ਕੱਖ ਨਹੀਂ ਆ ਉਹਨੂੰ ਲੱਗਦਾ ਕਿ ਉਹ ਤੋਂ ਜਾਣ ਚ ਭਲਾ। ਪਰ ਜਿਹੜੇ ਬੱਚੇ ਨੇ ਇਹਨਾਂ ਨੇ ਦੇਖਿਆ ਕੁਛ ਨੀ ਤੇ ਹੁਣ ਜਿਹੜੇ ਇੱਥੇ ਵੀ ਜਿਹੜੀਆਂ ਬੜੀ ਛੋਟੀ ਉਮਰ ਦੀਆਂ 10 ਸਾਲ ਦੀ 8 ਸਾਲ ਦੀ ਲੜਕੀ ਜਿਹੜੇ ਉਹ ਨਹਿਰ ਦੇ ਵਿੱਚ ਛਾਲਾਂ ਮਾਰਤੀਆਂ ਉਹਨਾਂ ਨੇ ਜਿਹੜਾ ਬੱਚਾ ਜਿਹੜਾ 16-17 ਸਾਲ ਦਾ ਤੇ ਜਿਹਨੂੰ ਜ਼ਬਰਦਸਤੀ ਨਾਲ ਲੈ ਕੇ ਉਹਨਾਂ ਨੇ ਨਹਿਰ ਛਾਲ ਮਾਰਤੀ। ਉਹਨਾਂ ਦੀ ਜ਼ਿੰਦਗੀ ਅਜੇ ਦੇਖਣੀ ਸੀ ਉਹਨਾਂ ਨੇ ਬਹੁਤ ਕੁਛ ਪਤਾ ਨੀ ਕੁਛ ਵੀ ਉਹ ਲਾਈਫ ਦੇ ਵਿੱਚ ਦੇਖੋ ਬੰਦਾ ਮਿਹਨਤ ਕਰਕੇ ਜਾਂ ਹੋਰ ਕੁਛ ਵੀ ਬਣ ਸਕਦਾ ਕਿਸੇ ਮੁਕਾਮ ਤੇ ਜਿਹੜਾ ਹੈਗਾ ਪਹੁੰਚ ਸਕਦਾ। ਸਾਡੇ ਅੱਗੇ ਵੱਡੇ ਵੱਡੇ ਆਇਕਨ ਨੇ ਸਾਡੇ ਵੱਡੇ ਰੋਲ ਮਾਡਲ ਨੇ ਉਹ ਵੀ ਹੇਠੋਂ ਉੱਠ ਕੇ ਆਏ ਨੇ ਤੇ ਹਾਲਾਂਕਿ ਜਿਹੜੇ ਬਹੁਤੇ ਸਾਡੇ ਆਪਾਂ ਦੇਖਦੇ ਹਾਂ ਆਗੂ ਨੇ ਜਾਂ ਹੋਰ ਹੈ ਚਲੋ ਹੁਣ ਹਾਲਾਤ ਕੁਛ ਬਦਲੇ ਨੇ ਤੇ ਉਹ ਆਮ ਘਰਾਂ ਦੇ ਵਿੱਚੋਂ ਆਏ ਨੇ ਆਮ ਜਿਹੜੇ ਹੈਗੇ ਆ ਬੜੇ ਕਈ ਤਾਂ ਬਹੁਤ ਹੀ ਡਾਊਨ ਟਾਊਨ ਦੇ ਉਹਦੇ ਵਿੱਚੋਂ ਆਏ ਹੋਏ ਨੇਗੇ ਤੇ ਪਰ ਇਹ ਵੀ ਆਪਾਂ ਜੇ ਉਹਨਾਂ ਨੂੰ ਰੋਲ ਮਾਡਲ ਮੰਨਦੇ ਮੰਨ ਕੇ ਜਾਂ ਉਹਨਾਂ ਨੂੰ ਆਇਕਨ ਮੰਨ ਕੇ ਬੰਦਾ ਮਿਹਨਤ ਕਰਦਾ ਬਹੁਤ ਕੁਛ ਕਰ ਸਕਦਾ ਲੋਕ ਕਰਦੇ ਵੀ ਨੇ ਕਾਮਯਾਬ ਵੀ ਹੁੰਦੇ ਨੇ ਅਸੀਂ ਸਪੋਰਟਸ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਬੱਚੇ ਗਲੀਆਂ ਦੇ ਵਿੱਚ ਜਾਂ ਇੱਟਾਂ ਖੜੀਆਂ ਕਰਕੇ ਕ੍ਰਿਕਟ ਖੇਡਦੇ ਖੇਡਦੇ ਤੇ ਇੰਟਰਨੈਸ਼ਨਲ ਲੈਵਲ ਤੇ ਦੇਸ਼ਾਂ ਦੀਆਂ ਟੀਮਾਂ ਦੇ ਵਿੱਚ ਆ ਗਏ ਹੈ ਤੇ ਏਦਾਂ ਹੀ ਹੋਰ ਖੇਡਾਂ ਦੇ ਵਿੱਚ ਹੈ ਤੇ ਇਹ ਜਿਹੜਾ ਹੈਗਾ ਇਹ ਵਰਤਾਰਾ ਕਿਉਂ ਭਾਰੂ ਹੈ ਇਹਦੇ ਮੈਨੂੰ ਲੱਗਦਾ ਕਿ ਦੋ ਤਿੰਨ ਵੱਡੇ ਕਾਰਨ ਹੈ। ਇੱਕ ਤਾਂ ਜਿਹੜਾ ਸਾਡਾ ਐਂਟਰਟੇਨਮੈਂਟ ਮੀਡੀਆ ਇਹ ਬਹੁਤ ਖਤਰਨਾਕ ਪਾਸੇ ਵੱਲ ਤੁਰ ਪਿਆ ਤੇ ਉਹ ਇਹਦਾ ਜਿਹੜਾ ਐਂਟਰਟੇਨਮੈਂਟ ਦਾ ਜਿਹੜਾ ਇੱਕ ਖਾਸ ਇੱਕ ਲੈਵਲ ਸੀ ਜਾਂ ਇੱਕ ਜਿਹੜੀ ਸੀਮਾ ਸੀ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਲਕਸ਼ਮਣ ਰੇਖਾ ਸੀ ਉਹਨੂੰ ਉਲੰਘ ਕੇ ਕਿਤੇ ਚੱਲਿਆ ਗਿਆ। ਹੁਣ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਜਾਂ ਹਿੰਸਾ ਜ਼ਿਆਦਾ ਜਾਂ ਫਿਰ ਜਿਹੜਾ ਪੈਸੇ ਦੇ ਜ਼ੋਰ ਨਾਲ ਸਰਮਾਏ ਦੇ ਜ਼ੋਰ ਨਾਲ ਵੱਡਾ ਹੋਣ ਦਾ ਆਪਣੇ ਆਪ ਨੂੰ ਇਹ ਕਿ ਮੇਰੇ ਕੋਲੇ ਆਹ ਹੈ ਤੇਰੇ ਕੋਲੇ ਆਹ ਨਹੀਂ ਤੇ ਮੇਰੇ ਕੋਲੇ ਆਹ ਚੀਜ਼ ਹੈ ਤੇ ਮੈਂ ਜਿੰਨਾ ਤੇਰੇ ਸਾਰੇ ਉਸ ਤੇ ਖਰਚਾ ਹੁੰਦਾ ਮੇਰੇ ਤਾਂ ਜੁੱਤੀ ਇੰਨੇ ਦੇ ਆਉਂਦੇ ਇਕੱਲੇ ਮਤਲਬ ਕਿ ਇਸ ਲੈਵਲ ਤੇ ਆਪਣੇ ਆਪ ਨੂੰ ਜਿਹੜਾ ਸੀ ਪੈਸੇ ਨੂੰ ਬਹੁਤ ਜ਼ਿਆਦਾ ਡਿਗਨੀਫਾਈ ਕਰਕੇ ਜਾਂ ਸਰਮਾਏ ਨੂੰ ਤੇ ਆਪਣੇ ਆਪ ਨੂੰ ਵੱਡਾ ਦੱਸਣਾ ਮੈਂ ਤਾਂ ਵੱਡਾ ਮੇਰੇ ਕੋਲੇ ਆਹ ਹਥਿਆਰ ਹੈ ਮੇਰੇ ਕੋਲੇ ਆਹ ਕਾਰ ਹੈ ਤੇ ਉਹ ਕਿੱਥੇ ਹੈ ਤੇ ਸੋ ਉਸ ਪਾਸੇ ਨੂੰ ਜਿਹੜਾ ਹੈ ਤੁਰਨ ਕਰਕੇ ਹਰੇਕ ਬੰਦੇ ਦੀ ਉਹ ਪਹੁੰਚ ਨਹੀਂ ਆਉਂਦਾ ਜਾਂ ਉਹਨੂੰ ਇਹ ਲੱਗਦਾ ਕਿ ਮੇਰਾ ਤਾਂ ਕੋਈ ਇੱਥੇ ਜਿਉਣ ਦਾ ਹੱਦ ਨਹੀਂ ਤੇ ਇਹ ਜਿਹੜਾ ਸੀ ਕਿਸੇ ਵੇਲੇ ਸਾਡੇ ਸਾਨੂੰ ਸਿੱਖਿਆ ਵੀ ਦਿੱਤੀ ਜਾਂਦੀ ਸੀ ਕਿ ਆਪਣੇ ਤੋਂ ਹੇਠਾਂ ਛੋਟੇ ਵੱਲ ਨਿਗਾਹ ਮਾਰ ਕੇ ਆਪਣੇ ਪੈਰਾਂ ਵੱਲ ਨਿਗਾਹ ਮਾਰ ਕੇ ਚੱਲੋ ਤੇ ਫਿਰ ਤੁਹਾਡੀ ਜ਼ਿੰਦਗੀ ਕਾਮਯਾਬ ਹੋ ਸਕਦੀ ਜੇ ਤੁਸੀਂ ਬੜਾ ਉੱਪਰ ਦੇਖ ਕੇ ਚੱਲ ਲਓ ਤਾਂ ਇਹ ਵੀ ਤੁਹਾਡਾ ਕਿਤੇ ਨਾ ਕਿਤੇ ਤੁਹਾਡਾ ਸਿਰ ਉੱਠ ਸਕਦਾ ਜਾਂ ਹੋਗਾ ਇਹੀ ਲਾਈਫ ਦੇ ਵਿੱਚ ਆ ਜਿਹੜਾ ਸਬਕ ਜਿਹੜਾ ਹੈ। ਹੁਣ ਦੇਖੋ ਲੋਕ ਬੜੀਆਂ ਭਿਆਨਕ ਤੋਂ ਭਿਆਨਕ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ ਪਰ ਫਿਰ ਵੀ ਉਹਨਾਂ ਦੇ ਵਿੱਚ ਇੱਕ ਇਹ ਇੱਛਾ ਹੁੰਦੀ ਹੈ ਤਾਂਘ ਹੁੰਦੀ ਹੈ ਕਿ ਅਸੀਂ ਜਿਉਂਦੇ ਰਹੀਏ ਅਸੀਂ ਜ਼ਿੰਦਗੀ ਦੇਖਦੇ ਰਹੀਏ। ਆਪਾਂ ਅਸੀਂ ਦੇਖਦੇ ਹਾਂ ਕਿ ਲੋਕ ਲੇਬਰ ਕਰ ਰਹੇ ਨੇ ਲੇਬਰ ਰੁੱਖੀ ਸੁੱਖੀ ਖਾ ਕੇ ਵੀ ਜਿਹੜਾ ਗੁਜ਼ਾਰਾ ਕਰ ਰਹੇ ਨੇ ਉਹਨਾਂ ਨੂੰ ਇਹ ਕਿ ਅਸੀਂ ਆਪਦੇ ਪਰਿਵਾਰ ਦਾ ਢਿੱਡ ਵੀ ਭਰਨਾ ਹੈ ਤੇ ਪਰਿਵਾਰ ਸਾਡਾ ਕੁਛ ਨਾ ਕੁਛ ਅੱਗੇ ਬਣੇ ਅਸੀਂ ਜ਼ਿੰਦਗੀ ਜਿਉਂਦੇ ਰਹੀਏ। ਜਿਹੜੇ ਬੈਗਰ ਅਸੀਂ ਦੇਖਦੇ ਹਾਂ ਸੜਕਾਂ ਤੇ ਕਈ ਵਾਰੀ ਕੋਈ ਜਿਹੜੇ ਹੈ ਜਿਹਨਾਂ ਦੇ ਕੋਈ ਕਈ ਵਾਰੀ ਲਿਮਸ ਵੀ ਨਹੀਂ ਹੁੰਦੇ ਜਾਂ ਏਦਾਂ ਦੇ ਜਿਹੜੇ ਹੈਂਡੀਕੈਪ ਉਹ ਹੀ ਇਹ ਹੈ ਕਿ ਚਲੋ ਉਹ ਪੁੱਠਾ ਫੜ ਕੇ ਉਹ ਭਾਵੇਂ ਉਹ ਮੰਗਦੇ ਹੈ ਤੇ ਉਹਨਾਂ ਦੀ ਮਜਬੂਰੀ ਵੀ ਹੋ ਸਕਦੀ ਹੈ ਤੇ ਪਰ ਇਹ ਵੀ ਜ਼ਿੰਦਗੀ ਪ੍ਰਤੀ ਉਹਨਾਂ ਦਾ ਕਿਤੇ ਨਾ ਕਿਤੇ ਮੋਹ ਹੈ ਤੇ ਇਸ ਕਰਕੇ ਜਿਹੜਾ ਹੈਗਾ ਉਹ ਹੈ ਕਿ ਉਹ ਭਾਵੇਂ ਮੰਗ ਕੇ ਗੁਜ਼ਾਰਾ ਕਰਨ ਦੇ ਪਰ ਜਿਉਣਾ ਜ਼ਿੰਦਗੀ ਜਿਉਣੀ ਹੈ। ਹੁਣ ਜਿਹੜਾ ਇਹ ਵਰਤਾਰਾ ਤੇ ਜ਼ਿੰਦਗੀ ਤੋਂ ਪਾਸਾ ਵੱਟਣ ਦਾ ਜਿਹੜੀ ਕਿਸਾਨਾਂ ਦੀ ਜਿਹੜੀ ਸੁਸਾਈਡ ਚਲੋ ਉਹ ਤਾਂ ਇੱਕ ਆਪਾਂ ਉਹਦਾ ਇੱਕ ਵੱਡਾ ਕਾਰਨ ਕਰਜ਼ਾ ਮੰਨ ਲੈਂਦੇ ਹਾਂ ਜਾਂ ਨਮੋਸ਼ੀ ਵਾਲੀ ਗੱਲ ਮੰਨ ਲੈਂਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਵਿਦਿਆਰਥੀਆਂ ਨਾਲ ਆਪਾਂ ਕਿਹਾ ਕਿ ਇਸ ਤਰ੍ਹਾਂ ਦਾ ਚਲੋ ਪ੍ਰੈਸ਼ਰ ਹੈਗਾ ਹਾਲਾਂਕਿ ਉਹਨੂੰ ਵੀ ਈਜ਼ ਕਰਨ ਦੀ ਜ਼ਿਆਦਾ ਰਿਲੀਜ਼ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਿਹੜਾ ਕੰਪੀਟੀਸ਼ਨ ਨੂੰ ਅਸੀਂ ਸਭ ਤੋਂ ਵੱਡੀ ਚੀਜ਼ ਬਣਾਈ ਜਾਂਦੇ ਹਾਂ ਕਿ ਇੰਨੇ ਨੰਬਰ ਆਉਣੇ ਜ਼ਰੂਰੀ ਹੈ ਨੰਬਰ ਘੱਟ ਕੇ ਤਾਂ ਬੱਚੇ ਨੇ ਸੁਸਾਈਡ ਕਰ ਲਿਆ ਤੇ ਇਸ ਰੂਪ ਦੇ ਵਿੱਚ ਜਾਂ ਫਿਰ ਕਈ ਵਾਰੀ ਤੁਹਾਡੀ ਮੈਰਿਜ ਲਾਈਫ ਸੈੱਟ ਨਹੀਂ ਹੋਈ ਨਾ ਵਿਆਹਤਾ ਨੇ ਕਿਸੇ ਨੇ ਉਹਨਾਂ ਨੇ ਇੱਦਾਂ ਦਾ ਜਿਹੜੀ ਇਹ ਗੱਲ ਕਰ ਲਈ ਪਰ ਜਿਹੜਾ ਇਹ ਹੈ ਕਿ ਪਰਿਵਾਰ ਮੱਤ ਕੇ ਕਿ ਆਪਾਂ ਐ ਕਰਨਾ ਤੇ ਫਿਰ ਉਦੋਂ ਬਾਅਦ ਜਿਹੜਾ ਤੁਹਾਡੇ ਕੋਲ ਕੁਛ ਵੀ ਹੈਗਾ ਉਹਦਾ ਕੀ ਹੈ, ਉਹ ਉਸ ਪਾਸੇ ਜਿਹੜਾ ਉਹ ਧਿਆਨ ਜਿਹੜਾ ਉਹਨਾਂ ਦੇ ਜਿਹੜਾ ਇਹ ਨਹੀਂ ਜਾਂਦਾ ਤੇ ਉਹਦਾ ਇਹੀ ਜਿਹੜਾ ਕਾਰਨ ਹੈ। ਤੇ ਦੂਜਾ ਇਹ ਕਿ ਸਾਡੀ ਸੋਸਾਇਟੀ ਦੇ ਵਿੱਚ ਜਿਹੜਾ ਹੈਗਾ ਅਸਾਵਾਂਪਣ ਜਿਹੜਾ ਵਧੀ ਜਾਂਦਾ ਦਿਨੋਂ ਦਿਨ, ਤੇ ਉਹਦਾ ਕਾਰਨ ਇਹ ਹੈ ਕਿ ਬੰਦਾ ਕਈ ਵਾਰੀ ਉੱਪਰ ਦੇਖ ਕੇ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਸਾਡੇ ਐਂਟਰਟੇਨਮੈਂਟ ਦੇ, ਉਹਦੇ ਵਿੱਚ ਦੇਖ ਕੇ ਕਿ ਬੰਦਾ ਰਾਤੋ ਰਾਤ ਅਮੀਰ ਹੋ ਗਿਆ ਜੀ, ਉਹਦੇ ਚ ਆਹ ਤਰੀਕਾ ਅਪਣਾ ਲਿਆ ਜੀ, ਉਹ ਹੈ ਕੋਈ ਸ਼ੇਅਰਾਂ ਚ ਪੈਸੇ ਲਾ ਕੇ ਮਰ ਗਿਆ, ਤੇ ਦੂਜੇ ਇਸ ਚੱਕਰ ਚ ਅਸੀਂ ਸਾਥੋਂ ਉਹਦਾ ਕੁਛ ਹੋ ਨਹੀਂ ਰਿਹਾ ਤੇ ਫਿਰ ਆਪਣੀ ਜ਼ਿੰਦਗੀ ਜਿਹੜੀ ਆ ਉਹ ਖਤਮ ਕਰ ਲਓ। ਤੇ ਪਹਿਲਾਂ ਕੋਈ ਸਮਾਂ ਸੀ ਜਦੋਂ ਸਾਡੇ ਧਾਰਮਿਕ ਸਥਾਨ ਵੀ ਇਸ ਮਾਮਲੇ ਚ ਜਿਹੜੇ ਸੀਗੇ ਉਹ ਬੜੇ ਹੈਲਪਫੁਲ ਹੁੰਦੇ ਸੀ, ਲੋਕ ਉਹਨੂੰ ਉੱਥੇ ਜਾ ਕੇ ਇੱਕ ਤਰ੍ਹਾਂ ਦਾ ਰਿਲੀਫ ਮਿਲਦੀ ਸੀ, ਉੱਥੇ ਭਾਵੇਂ ਕਥਾ ਹੁੰਦੀ ਸੀ ਹੋਰ ਉੱਥੇ ਗੱਲਾਂ ਵੀ ਇਹ ਚੱਲਦੀਆਂ ਸੀ। ਹੁਣ ਸਾਡੇ ਜਿਹੜਾ ਹੈਗਾ ਉਹ ਧਾਰਮਿਕ ਸਥਾਨਾਂ ਦਾ ਵੀ ਜਿਹੜਾ ਹੈਗਾ ਹੋਰ ਤਰ੍ਹਾਂ ਦਾ ਤਰੀਕਾ ਜਿਹੜਾ ਹੈਗਾ ਉਹ ਬਦਲ ਗਿਆ, ਤੇ ਉੱਥੇ ਸਮਾਜਿਕ ਇਸ਼ੂ ਤੇ ਸਮਾਜਿਕ ਮੁੱਦਿਆਂ ਤੇ ਜਿਹੜੀ ਹੈ ਉਹ ਉਵੇਂ ਕੋਈ ਗੱਲ ਜਿਹੜੀ ਉਹ ਨਹੀਂ ਰਹੀ। ਤੇ ਉੱਥੇ ਵੀ ਹੁਣ ਇਹ ਹੋ ਗਿਆ ਕਿ ਕਿਹੜਾ ਵੱਡਾ ਜਿਹੜਾ ਹੈਗਾ ਆਗੂ ਹੈ ਕੋਈ ਧਾਰਮਿਕ ਲੀਡਰ ਹੈ ਉਹਨੂੰ ਸੁਣਨ ਲਈ ਲੋਕ ਵੀਹਰਾਂ ਘੱਤ ਕੇ ਜਾ ਰਹੇ ਨੇ, ਤੇ ਜਿਹੜੀ ਆਮ ਸਾਡੀ ਸਰਵਿਸ ਜਿਹੜੀ ਹੁੰਦੀ ਹੈ ਭਾਵੇਂ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਉੱਥੇ ਲੋਕਾਂ ਨੂੰ ਉਵੇਂ ਦੀ ਗੱਲਬਾਤ ਉਵੇਂ ਦੇ ਵਿਚਾਰ ਉਤੋਂ ਦੀਆਂ ਕਥਾਵਾਂ ਤੇ ਉਹ ਜਿਹੜੀਆਂ ਕਿਤੇ ਉਸ ਰੂਪ ਦੇ ਵਿੱਚ ਨਹੀਂ ਰਹੀਆਂ। ਹਾਲਾਂਕਿ ਸਿਰਫ ਇਕੱਲਾ ਇਹ ਨਹੀਂ ਹੈਗਾ ਕਿ ਸਾਡੇ ਧਰਮਾਂ ਦੇ ਵਿੱਚ ਇਕੱਲੇ ਸਿੱਖ ਧਰਮ ਦੇ ਵਿੱਚ ਜਾਂ ਗੁਰਬਾਣੀ ਦੇ ਵਿੱਚ ਜਿਹੜੀ ਹੈ ਉਹ ਸਾਰੇ ਹੋਰਨਾਂ ਜਿਹੜੇ ਹੈਗੇ ਧਰਮ ਨੇ ਤੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਏਦਾਂ ਦੀਆਂ ਕਥਾਵਾਂ ਪਈਆਂ ਇੱਥੇ ਮਨੁੱਖ ਜੂਝਦਾ ਤੇ ਭਾਵੇਂ ਉੱਥੇ ਇੱਥੋਂ ਤੱਕ ਕਿ ਰਾਜੇ ਮਹਾਰਾਜਿਆਂ ਤੇ ਭੀੜਾਂ ਪੈਂਦੀਆਂ, ਇਹ ਗੱਲਾਂ ਵੀ ਜਿਹੜੀਆਂ ਸਾਡੇ ਆਉਂਦੀਆਂ ਨੇ ਸਾਡੇ ਪੁਰਾਣਿਕ ਹਿੰਦੂ ਗ੍ਰੰਥ ਨੇ ਉਹਨਾਂ ਚ ਬੜਾ ਇਹਨਾਂ ਗੱਲਾਂ ਦਾ ਜ਼ਿਕਰ ਆਉਂਦਾ। ਤੇ ਰਾਜਾ ਹਰੀਸ਼ ਚੰਦਰ ਤੇ ਦੀ ਕਹਾਣੀ ਤਾਂ ਫਿਲਮਾਂ ਵੀ ਬਣੀਆਂ ਹੋਈਆਂ ਆਮ ਤੌਰ ਤੇ ਮੰਦਰਾਂ ਦੇ ਰਾਤਾਂ ਚ, ਕੱਲਦੀ ਹੈ ਕਿ ਕਿਵੇਂ ਇੱਕ ਰਾਜੇ ਦੇ ਉੱਤੇ ਵੀ ਭੀੜ ਪੈ ਸਕਦੀ ਹੈ, ਇਸ ਕਰਕੇ ਤੁਸੀਂ ਸਟਰਗਲ ਜਿਹੜੀ ਹੈ ਉਹ ਕਿੱਦਾਂ ਕਰਨੀ ਹੈ ਜਾਂ ਬੰਦੇ ਨੇ ਸਰਵਾਈਵਲ ਲਈ ਜਿਹੜਾ ਹੈਗਾ ਕਿੱਦਾਂ ਉਹ ਕਰਨਾ। ਸੋ ਉਹ ਸਾਰਾ ਕੁਛ ਹੁਣ ਖਤਮ ਹੋ ਕੇ ਇੱਕ ਜਿਹੜਾ ਨਿਊ ਐਂਟਰਟੇਨਮੈਂਟ ਸਿਸਟਮ ਦੇ ਅੰਡਰ ਆ ਗਿਆ ਸਾਰਾ ਕੁਛ। ਤੇ ਦੂਜਾ ਇਹ ਕਿ ਸਮਾਜ ਜਿਹੜੀ ਸਾਡੀ ਪਰਿਵਾਰਾਂ ਦੇ ਵਿੱਚ ਪੋਲਰਾਈਜੇਸ਼ਨ ਬਹੁਤ ਜ਼ਿਆਦਾ ਵੱਧ ਗਈ ਤੇ ਅਸੀਂ ਪਰਿਵਾਰ ਦੇ ਵਿੱਚ ਗੱਲ ਨਹੀਂ ਕਰਦੇ ਬੈਠ ਕੇ, ਜਿਵੇਂ ਪਹਿਲਾਂ ਹਾਸਾ ਠੱਠਾ ਕਰਦੇ ਸੀ ਪਰਿਵਾਰ, ਹੁਣ ਹਰੇਕ ਆਪਣਾ ਮੋਬਾਈਲ ਫੋਨ ਨੇ ਅਲੱਗ ਅਲੱਗ ਕਮਰੇ ਦੇ ਵਿੱਚ ਬੈਠਾ, ਤੇ ਉਹ ਇਸ ਪਾਸੇ ਨੂੰ ਜੇ ਕਿਸੇ ਕੋਲ ਨਹੀਂ ਹੈ ਤਾਂ ਉਹਦੀ ਇਹ ਇੱਛਾ ਤਾਂਗ ਹੈ ਕਿ ਮੇਰੇ ਕੋਲੇ ਇਹ ਕਦੋਂ ਆਏਗਾ, ਜੇ ਉਹਦੇ ਕੋਲੇ ਕਿਤੇ ਘੱਟ ਉਹਦੇ ਵਾਲਾ ਤੇ ਉਹ ਉਹਦੀ ਇੱਛਾ ਹੈ ਕਿ ਮੇਰੇ ਕੋਲ ਮਹਿੰਗਾ ਕਦੋਂ ਆਏਗਾ, ਇਸ ਤੋਂ ਹੋਰ ਵੱਧ ਜ਼ਿਆਦਾ ਪਿਕਸਲ ਵਾਲੇ ਕੈਮਰੇ ਵਾਲਾ ਕਦੋਂ ਆਏਗਾ, ਵੱਧ ਰੈਮ ਵਾਲਾ ਕਦੋਂ ਆਏਗਾ, ਉਹ ਉਸ ਪਾਸੇ ਨੂੰ ਤੁਰ ਪਿਆ। ਮੇਰੀ ਲਾਈਫ ਕਿੱਦਾਂ ਦੀ ਹੈ, ਮੈਂ ਜ਼ਿੰਦਗੀ ਦੇ ਵਿੱਚ ਕੀ ਕਰਨਾ ਹੈ, ਉਹ ਇਸ ਪਾਸੇ ਜਿਹੜਾ ਹੈਗਾ ਉਹ ਨਹੀਂ ਹੈ। ਇਹ ਵੀ ਜਿਹੜਾ ਹੈਗਾ ਇੱਕਦਮ ਮੈਨੂੰ ਲੱਗਦੀ ਹੈ ਕਿ ਵੱਡਾ ਜਿਹੜਾ ਹੈਗਾ ਕਾਰਨ ਜਿਹੜਾ ਬਣ ਗਿਆ। ਦੂਜਾ ਸਾਡਾ ਇੱਕ ਪੋਲੀਟੀਕਲ ਸਿਸਟਮ ਇਹਦੇ ਲਈ ਬੜਾ ਹੈ, ਤੇ ਕਿਉਂਕਿ ਹੁਣ ਸਾਡੀ ਉਦਾਂ ਦੀ ਜਿਹੜੀ ਹੈ ਸ਼ਮੂਲੀਅਤ ਉਹ ਰਹੀ ਨੀ, ਖਾਸ ਕਰਕੇ ਅਸੀਂ ਦੇਖਦੇ ਹਾਂ ਪਹਿਲਾਂ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇੱਕ ਸਿਸਟਮ ਹੁੰਦਾ ਸੀ ਜਿੱਥੇ ਵਿਦਿਆਰਥੀ ਜਥੇਬੰਦੀਆਂ ਹੁੰਦੀਆਂ ਸੀ, ਉੱਥੇ ਸਮਾਜ ਪ੍ਰਤੀ ਕੰਸਰਨ ਕੋਈ ਗੱਲਾਂ ਚੱਲਦੀਆਂ ਸੀ, ਉਹ ਬਿਲਕੁਲ ਹੀ ਹੁਣ ਸਾਰਾ ਕੁਛ ਜਿਹੜਾ ਸੀ ਉਹ ਖਤਮ ਹੋ ਗਿਆ। ਠੀਕ ਹੈ ਤਨਜ਼ੀਮਾਂ ਕੁਛ ਨਾ ਕੁਛ ਹੈਗੀਆਂ ਜਿਹੜੀਆਂ ਕੰਮ ਕਰਦੀਆਂ ਨੇ, ਤੇ ਪਰ ਉਸ ਰੂਪ ਦੇ ਵਿੱਚ ਨੀ ਜਿਵੇਂ ਪਹਿਲਾਂ ਸੀ, ਤੇ ਉਹਦੇ ਲਈ ਇਹ ਸਾਰੀਆਂ ਸਰਕਾਰਾਂ ਨੇ ਕੀ ਕੁਛ ਨਵਾਂ ਕਰ ਰਹੀਆਂ ਨੇ ਉਹ ਵੀ ਜਿਹੜੀਆਂ ਜ਼ਿੰਮੇਵਾਰ ਨੇ। ਵੱਧ ਤੋਂ ਵੱਧ ਇਹ ਕਿ ਲੋਕਾਂ ਨੂੰ ਇਹ ਕਿ ਉਹਨਾਂ ਨੂੰ ਮਿਹਨਤ ਕਰਨਾ ਨੀ ਸਿਖਾ ਰਹੀਆਂ, ਉਹਨਾਂ ਨੂੰ ਕੰਮ ਨੀ ਦੇ ਰਹੀਆਂ, ਉਹਨਾਂ ਨੂੰ ਫ੍ਰੀਬੀਜ਼ ਦੇ ਉੱਪਰ ਲਾ ਦਿੱਤਾ ਵੀ ਆਹ ਤੁਹਾਨੂੰ ਮੁਫ਼ਤ ਮਿਲ ਜਾਏਗਾ, ਆਹ ਮੁਫ਼ਤ ਮਿਲ ਜਾਏਗਾ, ਏਦਾਂ ਦੀਆਂ ਜਿਹੜੀਆਂ ਗੱਲਾਂ ਤਾਂ ਕਿ ਅਸੀਂ ਸੱਤਾ ਦੇ ਜਿਹੜੇ ਉਹ ਬਣੇ ਰਹੀਏ। ਸੋ ਇਹ ਬਹੁਤ ਸਾਰੇ ਰੰਗੋਜੀ ਕਾਰਕ ਨੇਗੇ ਜਿਹੜੇ ਇਹਨਾਂ ਗੱਲਾਂ ਲਈ ਜ਼ਿੰਮੇਵਾਰ ਨੇ।
2: ਜੀ ਬਿਲਕੁਲ, ਇਸ ਸਮੇਂ ਆਪਾਂ ਵੇਖਦੇ ਹਾਂ ਕਿ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਹ ਚੀਜ਼ਾਂ ਵੱਧ ਰਹੀਆਂ ਨੇ, ਅਤੇ ਜਿਹੜੇ ਹਿਸਾਬ ਦੇ ਨਾਲ ਇਹ ਚੀਜ਼ਾਂ ਵੱਧ ਰਹੀਆਂ ਨੇ ਇਹਦੇ ਉੱਤੇ ਵੱਧ ਤੋਂ ਵੱਧ ਚਰਚਾ ਹੋਣੀ ਵੀ ਲਾਜ਼ਮੀ ਹੈ। ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ, ਆਸਟ੍ਰੇਲੀਆ ਦੇ ਵਿੱਚ ਤੁਸੀਂ ਹੋ ਤਾਂ ਕੋਈ ਕਿਸੇ ਕਿਸਮ ਦਾ ਤੁਸੀਂ ਬੋਝ ਮਹਿਸੂਸ ਕਰਦੇ ਹੋ, ਕਿਸੇ ਕਿਸਮ ਦਾ ਤੁਸੀਂ ਮਨ ਦੇ ਵਿੱਚ ਤਣਾਅ ਮਹਿਸੂਸ ਕਰਦੇ ਹੋ, ਆਪਣੀ ਜਾਨ ਦੇਣ ਦੇ ਤੁਹਾਡੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ, 13, 11, 14 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਸੂਸਾਈਡ ਕਾਲ ਬੈਕ ਸਰਵਿਸ ਜਿਹੜੀ ਆ 1300-659-4679। ਸੋ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, ਜਾਂ ਫਿਰ 1300-2246-3636 ਦੇ ਉੱਤੇ ਵੀ ਆਪਣੀ ਮਾਨਸਿਕ ਸਿਹਤ ਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ। ਕੋਈ ਕਿਸੇ ਕਿਸਮ ਦੀ ਆਸ ਪਾਸ ਤੁਹਾਨੂੰ ਐਮਰਜੈਂਸੀ ਨਜ਼ਰ ਆਉਂਦੀ ਹੈ ਤਾਂ 000 ਦੇ ਉੱਤੇ ਜ਼ਰੂਰ ਕਾਲ ਤੁਸੀਂ ਕਰ ਸਕਦੇ ਹੋ। ਸੋ ਆਸਟ੍ਰੇਲੀਆ ਦੇ ਵਿੱਚ ਜਿੱਦਾਂ ਆਪਾਂ ਵੇਖਦੇ ਹਾਂ ਹੁਣ ਜਿੱਦਾਂ ਆਪਾਂ ਨੰਬਰ ਪੜ੍ਹੇ ਆ ਇਹ ਰੇਡੀਓ ਟੀਵੀ ਦੇ ਉੱਤੇ ਵੀ ਇਹ ਸਾਰੀਆਂ ਚੀਜ਼ਾਂ ਲਾਜ਼ਮੀ ਨੇ ਕਿ ਜਦੋਂ ਵੀ ਤੁਸੀਂ ਕੋਈ ਇੱਦਾਂ ਦੀ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਇਹ ਨੰਬਰ ਜ਼ਰੂਰ ਤੁਸੀਂ ਮੈਨਸ਼ਨ ਕਰਨੇ ਆ ਕਿ ਜੇਕਰ ਕਿਸੇ ਨੂੰ ਲੋੜ ਆ ਤਾਂ ਉਹਦੇ ਤੱਕ ਉਹ ਪਹੁੰਚ ਸਕੇ। ਕੀ ਇਹ ਇੱਦਾਂ ਦੀ ਜਿਹੜੀਆਂ ਸੁਵਿਧਾਵਾਂ ਨੇ ਕਿ ਉੱਥੇ ਵੀ ਨੇ, ਬਹੁਤ ਵਾਰੀ ਆਪਾਂ ਵੇਖਦੇ ਹਾਂ ਕਿ ਹੁੰਦਾ ਸਾਰਾ ਕੁਛ ਉੱਥੇ ਵੀ ਆ ਪਰ ਆਮ ਲੋਕਾਂ ਤੱਕ ਉਹ ਚੀਜ਼ ਪਹੁੰਚ ਹੀ ਨਹੀਂ ਪਾਉਂਦੀ?
3: ਨਹੀਂ ਦੇਖੋ, ਇੱਥੇ ਕੁਛ ਬੱਚਿਆਂ ਲਈ ਸਟੂਡੈਂਟਸ ਲਈ ਜਿਹੜੀਆਂ ਕੁਛ ਹੈਲਪਲਾਈਨ ਇਹ ਬਣੀਆਂ ਸੀ ਕਿ ਉਹਨਾਂ ਨੂੰ ਪੜ੍ਹਾਈ ਦਾ ਕਿਤੇ ਸਟ੍ਰੈਸ ਹੈ ਜਾਂ ਹੋਰ ਹੈ, ਪਰ ਇਨ ਜਨਰਲ ਜਿਹੜਾ ਹੈ ਉਹ ਕੋਈ ਇੱਦਾਂ ਦਾ ਸਿਸਟਮ ਨਹੀਂ। ਠੀਕ ਹੈ, ਮੈਂਟਲ ਹੈਲਥ ਲਈ ਇੱਥੇ ਡਿਪਾਰਟਮੈਂਟ ਖੁੱਲ੍ਹੇ ਨੇ, ਹੁਣ ਸਭ ਤੋਂ ਵੱਧ ਦੱਸਦੇ ਨੇ ਕਿ ਓਪੀਡੀ ਦੇ ਵਿੱਚ ਸਭ ਤੋਂ ਵੱਧ ਜਿਹੜਾ ਰਸ਼ ਹੁੰਦਾ ਉਹ ਮੈਂਟਲ ਹੈਲਥ ਵਾਲਿਆਂ ਦੇ ਜਾਂ ਜਿਹੜੇ ਸਾਈਕੈਟਰੀ ਡਿਪਾਰਟਮੈਂਟ ਹੈ ਜਾਂ ਸਾਈਕਾਲੋਜੀ ਡਿਪਾਰਟਮੈਂਟ ਹੈ ਹਸਪਤਾਲਾਂ ਦੇ, ਉੱਥੇ ਸਭ ਤੋਂ ਵੱਧ ਰਸ਼ ਹੁੰਦਾ। ਇਹ ਸਮੱਸਿਆਵਾਂ ਤਾਂ ਲੋਕਾਂ ਚ ਹੈਗੀਆਂ, ਤੇ ਚਲੋ ਜਿੰਨਾ ਕੁ ਕੋਈ ਹਸਪਤਾਲ ਜਾਂ ਹੈਲਥ ਸਿਸਟਮ ਤੁਹਾਡਾ ਉਹਦੇ ਲਈ ਕਰਦਾ, ਤੇ ਪਰ ਇਹ ਨੀ ਗਾ ਕਿ ਇਮੀਡੀਏਟ ਤੁਹਾਨੂੰ ਕੋਈ ਸਲਾਹ ਦੇਣ ਲਈ ਜਾਂ ਕੋਈ ਰਿਲੀਫ ਦੇਣ ਲਈ ਇੱਦਾਂ ਦੀ ਹੈਲਪਲਾਈਨ ਹੋਵੇ। ਠੀਕ ਆ, ਬੱਚਿਆਂ ਵਾਸਤੇ ਜਾਂ ਸਟ੍ਰੈਸ ਮੰਦ ਹੈ ਜਾਂ ਇਗਜ਼ਾਮ ਦੇ ਦਿਨਾਂ ਚ ਖਾਸ ਕਰਕੇ ਕੁਛ ਹੈਲਪਲਾਈਨ ਵਗੈਰਾ ਸਾਹਮਣੇ ਆ ਜਾਂਦੀਆਂ ਨੇ, ਤੇ ਪਰ ਇਸ ਤਰ੍ਹਾਂ ਦਾ ਜਿੱਦਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਦੱਸਿਆ ਉੱਥੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਕੁਛ ਨਹੀਂ ਹੈ। ਤੇ ਬਾਕੀ ਇਹ ਵੀ ਸਭ ਤੋਂ ਮਤਲਬ ਤਾਂ ਹੈ ਕਿ ਅਸੀਂ ਲੋਕਾਂ ਨੂੰ ਜਿਹੜਾ ਸੀ ਉਹ ਉਹਨਾਂ ਦੀ ਜ਼ਬਾਨ ਖੋਲੀ ਆ, ਅਸੀਂ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਬੋਲਣ ਦੇ ਜਿਹੜੇ ਮੌਕੇ ਸੀ ਕਿਸੇ ਵੀ ਤਰੀਕੇ ਨਾਲ ਹੁੰਦੇ ਸੀ ਉਹ ਜਿਹੜੇ ਹੈ ਉਹ ਸਾਡੇ ਖਤਮ ਹੋ ਰਹੇ ਨੇ। ਉਹ ਨਹੀਂ ਕਿ ਇਹ ਕੋਈ ਡੈਲੀਬਰੇਟਲੀ ਜਾਂ ਕੋਈ ਕਾਨੂੰਨ ਲਾਗੂ ਕਰਕੇ ਖੋਲੀ ਹੈ, ਇਹ ਹੌਲੀ ਹੌਲੀ ਜਿਹੜਾ ਸਾਡਾ ਡਿਵੈਲਪਮੈਂਟ ਦਾ ਮਾਡਲ ਹੈ ਤੇ ਉਹ ਇਹਦੇ ਲਈ ਬਹੁਤ ਜ਼ਿੰਮੇਵਾਰ ਹੈ ਜਿਹੜਾ ਰਣਜੋਤ ਜੀ, ਕਿਉਂਕਿ ਅਸੀਂ ਬਾਹਰੀ ਤੌਰ ਤੇ ਬਹੁਤ ਡਿਵੈਲਪ ਕਰ ਰਹੇ ਹਾਂ। ਆਹ ਨਵੀਆਂ ਚੀਜ਼ਾਂ ਆ ਗਈਆਂ ਜੀ, ਆਹ ਨਵੇਂ ਤਰੀਕੇ ਦੀਆਂ ਮਸ਼ੀਨਾਂ ਆ ਗਈਆਂ ਜੀ, ਆਹ ਨਵੇਂ ਫਰਿੱਜ ਆ ਗਏ ਜੀ, ਹੋਰ ਆ ਗਏ ਜੀ, ਸਾਰਾ ਕੁਛ ਹੋ ਗਿਆ, ਤੇ ਪਰ ਬੰਦਾ ਅੰਦਰੋਂ ਉੱਥੇ ਹੀ ਖੜਾ ਹੈਗਾ। ਤੇ ਜਾਂ ਤਾਂ ਇਹ ਕਿ ਨਾਲ ਨਾਲ ਡਿਵੈਲਪ ਕਰੇ ਆਪਣੇ ਆਪ ਨੂੰ ਤੇ ਮੈਂਟਲੀ ਜਾਂ ਸਾਈਕਾਲੋਜੀਕਲੀ ਤੇ ਜਾਂ ਹੋਰ, ਉਹ ਉੱਥੇ ਉਹ ਨਹੀਂ ਖੜਾ, ਉਹ ਉੱਥੇ ਅਜੇ ਵੀ ਉੱਥੇ ਖੜਾ ਹੈਗਾ। ਤੇ ਇਸ ਕਰਕੇ ਫਿਰ ਜਿਹੜੀਆਂ ਬਾਹਰੀ ਮਸ਼ੀਨਾਂ ਨੇ ਜਾਂ ਬਾਹਰੀ ਡਿਵੈਲਪਮੈਂਟ ਆ ਹੋਰ ਆ, ਉਹਨੂੰ ਕੋਈ ਉਹ ਸਹਾਰਾ ਜਿਹੜੀ ਆ ਉਹ ਦੇ ਨਹੀਂ ਸਕਦੇ, ਸਗੋਂ ਕਈ ਵਾਰੀ ਉਹਦੀ ਤਾਂਗ ਦੇ ਵਿੱਚ ਜਾਂ ਉਹਨੂੰ ਹਾਸਲ ਕਰਨ ਦੇ ਚੱਕਰ ਦੇ ਵਿੱਚ ਰੇਸ ਚੱਕਰ ਚ ਪੈ ਜਾਂਦਾ, ਕਰਜ਼ੇ ਹੇਠ ਫਸ ਜਾਂਦਾ, ਬਾਕੀ ਇਹ ਗੱਲਾਂ ਹੁੰਦੀਆਂ ਨੇ। ਤੇ ਜਾਂ ਜਿਵੇਂ ਹੁਣ ਜਿਹੜੀ ਰੀਸੈਂਟ ਘਟਨਾ ਦਾ ਆਪਾਂ ਜ਼ਿਕਰ ਕੀਤਾ, ਉਹ ਹੁਣ ਆਪਣੇ ਪੇਰੈਂਟਸ ਨੂੰ ਜਿਹੜਾ ਉਹ ਜ਼ਿੰਮੇਵਾਰ ਜਿਹੜਾ ਦੱਸ ਰਹੇ ਆ, ਹਾਲਾਂਕਿ ਮੈਨੂੰ ਲੱਗਦਾ ਨੀ ਕਿ ਇਹਦੇ ਚ ਕੋਈ ਬਹੁਤੀ ਕੋਈ ਵੱਡੀ ਗੱਲ ਜਿਹੜੀ ਉਹ ਨਿਕਲੇ, ਕਿਉਂਕਿ ਗੱਲ ਤਾਂ ਉਹ ਜੀ ਹਜ਼ੂਰੀ ਦੀ ਜਾਂ ਹਾਂਜੀ ਦੀ ਹੁੰਦੀ ਹੈ। ਤੇ ਜਾਂ ਇਹ ਵੀ ਕਈ ਵਾਰੀ ਪੇਰੈਂਟਸ ਹੁੰਦਾ ਕਿ ਸਾਡਾ ਉਵੇਂ ਤਰ੍ਹਾਂ ਦਾ ਜਿਹੜਾ ਦਬਦਬਾ ਪਰਿਵਾਰ ਤੇ ਬਣਿਆ ਰਹੇ ਜਿਵੇਂ ਪਹਿਲਾਂ ਸਟਾਈਲ ਸੀਗਾ, ਤੇ ਉਹ ਜਿੱਦਾਂ ਦੀ ਹੁਣ ਨਵੇਂ ਬੱਚੇ ਜਾਂ ਨਵੇਂ ਉਹ ਆਜ਼ਾਦੀ ਚਾਹੁੰਦੇ ਆ ਉਦੋਂ ਦੀ ਉਹ ਚ ਕੋਈ ਪ੍ਰੋਬਲਮ ਏਦਾਂ ਦੀ ਆਈ ਹੋਵੇ। ਤੇ ਪਰ ਅਸਲ ਦੇ ਵਿੱਚ ਤਾਂ ਗੱਲ ਇਹ ਹੈ ਕਿ ਜਦੋਂ ਸਾਰਾ ਜਿਹੜੀ ਸਾਡੀ ਸੋਸਾਇਟੀ ਹੈ ਤੇ ਆਪਣੇ ਇੱਕ ਪਿੰਡ ਤੱਕ ਜਿਹੜੀ ਸਭ ਤੋਂ ਛੋਟੀ ਯੂਨਿਟ ਹੈ ਸੋਸਾਇਟੀ ਦੀ, ਤੇ ਉੱਥੇ ਤੱਕ ਬਾਕੀ ਗੱਲਾਂ ਉੱਥੇ ਪਹੁੰਚ ਗਈਆਂ, ਉੱਥੇ ਬਿਊਟੀ ਪਾਰਲਰ ਵਾਲੇ ਵੀ ਪਹੁੰਚ ਗਏ, ਉੱਥੇ ਮੋਬਾਈਲ ਵੀ ਪਹੁੰਚ ਗਏ, ਉੱਥੇ ਨਸ਼ਾ ਵੀ ਪਹੁੰਚ ਗਿਆ, ਕੈਮਿਸਟ ਦੀਆਂ ਗੋਲੀਆਂ ਦੀਆਂ ਦੁਕਾਨਾਂ ਵੀ ਪਹੁੰਚ ਗਈਆਂ। ਤੇ ਪਰ ਇਹ ਹੈ ਕਿ ਬੰਦੇ ਲਈ ਜਿਹੜੀ ਅਸਲ ਚੀਜ਼ਾਂ ਜਿਹੜੀਆਂ ਚਾਹੀਦੀਆਂ ਉਹ ਉੱਥੇ ਹੈ ਨੀ, ਉੱਥੇ ਸਪੋਰਟਸ ਦਾ ਕੋਈ ਠੀਕ ਆ, ਹੌਲੀ ਹੌਲੀ ਉਹ ਕਰਦਾ ਕਿ ਉਹ ਜਿਵੇਂ ਪਹਿਲਾਂ ਇੱਕ ਹੁੰਦਾ ਆਪਣੇ ਤੌਰ ਤੇ ਹੁੰਦਾ ਸੀ ਕਿ ਜਿਹੜਾ ਲੋਕ ਆਪਣੇ ਤੌਰ ਤੇ ਕਿਤੇ ਗੋਲਾ ਸੁੱਟਣ ਲੱਗ ਗਏ, ਕਿਤੇ ਕਬੱਡੀ ਖੇਡਣ ਲੱਗ ਗਏ, ਕਿਤੇ ਫੁੱਟਬਾਲ ਖੇਡਣ ਲੱਗ ਗਏ, ਤੇ ਉਹ ਜਿਹੜਾ ਸੀ ਉਹ ਰੁਝਾਨ ਜਿਹੜਾ ਸੀ ਉਹ ਖਤਮ ਹੋ ਰਿਹਾ। ਤੇ ਐਂਟਰਟੇਨਮੈਂਟ ਦਾ ਤਾਂ ਮਾਡਲ ਹੀ ਬਦਲ ਗਿਆ, ਜਦੋਂ ਪਹਿਲਾਂ ਦੱਸਿਆ ਕਿ ਜਿਹੜਾ ਸਾਂਝੇ ਰੂਪ ਦੇ ਵਿੱਚ ਤੁਸੀਂ ਮਨੋਰੰਜਨ ਕਰਨਾ ਹੁੰਦਾ ਸੀ, ਭਾਵੇਂ ਖੇਡਾਂ ਰਾਹੀਂ ਹੁੰਦਾ ਸੀ, ਭਾਵੇਂ ਕਿਤੇ ਗਾ ਕੇ ਅਖਾੜਿਆਂ ਰਾਹੀਂ ਹੁੰਦਾ ਸੀ, ਉਹ ਹੁਣ ਤੁਹਾਡੇ ਮੋਬਾਈਲ ਚ ਆ ਗਿਆ, ਤੁਸੀਂ ਪਤਾ ਨੀ ਕੀ ਸੁਣਦੇ ਹੋ ਬੈਠੇ ਕੀ ਨਹੀਂ ਸੁਣਦੇ। ਜਿਹੜਾ ਸਮੂਹਿਕ ਰੂਪ ਦੇ ਵਿੱਚ ਤੁਸੀਂ ਸੁਣਦੇ ਸੀ ਉਹ ਤੁਹਾਡਾ ਪ੍ਰੈਸ਼ਰ ਰਿਲੀਜ਼ ਬਹੁਤ ਕਰਦਾ ਸੀ ਇਸ ਮਾਮਲੇ ਤੇ। ਕੋਈ ਬੰਦਾ ਘਰੋਂ ਥੋੜਾ ਮੋਟਾ ਦੁਖੀ ਹੈ, ਉੱਥੇ ਜਾ ਕੇ ਉਹਨੂੰ ਲੱਗਦਾ ਸੀ ਮੈਨੂੰ ਰਾਹਤ ਮਿਲ ਰਹੀ ਹੈ, ਏਦਾਂ ਹੀ ਡੇਰਿਆਂ ਦੇ ਵਿੱਚ ਜਾਂ ਉੱਥੇ ਜਾ ਕੇ ਉਹ ਮਹਿਸੂਸ ਕਰਦਾ ਸੀ ਰਾਹਤ ਮਿਲ ਰਹੀ ਹੈ। ਤੇ ਹੁਣ ਇਹ ਸਾਰਾ ਕੁਝ ਜਿਹੜਾ ਸੀ ਉਹ ਉਲਟਾ ਹੋ ਗਿਆ। ਇਹ ਵੀ ਜਿਹੜੀਆਂ ਬਹੁਤ ਸਾਰੀਆਂ ਰਣਜੋਤ ਜੀ ਚ ਗੱਲਾਂ ਨੇ, ਕਿਸੇ ਆਪਾਂ ਇੱਕ ਗੱਲ ਵੱਲ ਨੂੰ ਨਹੀਂ ਕਰ ਸਕਦੇ ਕਿ ਆਹ ਇੱਕ ਖਾਸ ਆਹੀ ਗੱਲ ਹੈ ਤਾਂ ਪਰਿਵਾਰ ਜਾਂ ਫੈਮਿਲੀ ਇੱਦਾਂ ਦੇ ਸਟੈਪ ਚੁੱਕ ਰਹੇ ਨੇ।
2: ਜੀ ਬਿਲਕੁਲ, ਬੜੇ ਸਾਰੇ ਪੁਆਇੰਟ ਨੇ ਤੇ ਸਾਰੇ ਦੇ ਸਾਰੇ ਸਾਨੂੰ ਵਿਚਾਰਨੇ ਪੈਣਗੇ। ਤੁਹਾਡੀ ਗੱਲ ਸਹੀ ਹੈ ਕਿ ਆਪਾਂ ਕਹਿਣ ਨੂੰ ਤੇ ਆਪਾਂ ਤਰੱਕੀ ਕਰ ਰਹੇ ਹਾਂ, ਬੜੀਆਂ ਸਾਰੀਆਂ ਸਾਡੇ ਕੋਲ ਸੁੱਖ ਸੁਵਿਧਾਵਾਂ ਨੇ, ਪਹਿਲਾਂ ਦੇ ਨਾਲੋਂ ਸਾਨੂੰ ਜ਼ਿਆਦਾ ਅਵੇਅਰਨੈਸ ਹੈ, ਆਪਾਂ ਜ਼ਿਆਦਾ ਪੜ੍ਹੇ ਲਿਖੇ ਹਾਂ, ਹਰ ਇੱਕ ਪੱਧਰ ਦੇ ਉੱਤੇ ਆਪਾਂ ਪਹਿਲਾਂ ਦੇ ਨਾਲੋਂ ਵਧੇਰੇ ਜਾਣਦੇ ਹਾਂ, ਪਰ ਵੇਖਿਆ ਜਾਵੇ ਤੇ ਉਸ ਸਭ ਕੁਛ ਨੂੰ ਸਿਰਫ ਆਪਾਂ ਜਾਣਦੇ ਹਾਂ ਜਾਂ ਤੇ ਆਪਾਂ ਉਹਨੂੰ ਸਮਝਿਆ ਨਹੀਂ ਤੇ ਜਾਂ ਫਿਰ ਉਹ ਸਾਡੀ ਵਰਤੋਂ 'ਚ ਨਹੀਂ ਆ ਰਿਹਾ। ਇੱਕ ਇੱਕ ਕਰਕੇ ਕਈ ਪੱਖ ਨੇ ਜਿਹੜੇ ਦੇੜਨ ਵਾਲੇ ਅਤੇ ਵਿਚਾਰਨ ਵਾਲੇ ਨੇ। ਸਭ ਤੋਂ ਇੰਪੋਰਟੈਂਟ ਜੇ ਆਪਾਂ ਭਾਰਤ ਦੇ ਵਿੱਚ ਵੇਖੀਏ, ਪੰਜਾਬ ਦੇ ਵਿੱਚ ਵੇਖੀਏ, ਤਾਂ ਧਾਰਮਿਕ ਪੱਖ ਬੜਾ ਸਟਰੋਂਗ ਪੱਖ ਰਿਹਾ ਵਾ। ਜੇ ਆਪਾਂ ਪਹਿਲੇ ਹਵਾਲੇ ਵੇਖੀਏ ਤਾਂ ਸ਼ਾਇਦ ਇੱਕ ਸੋਚ ਇੱਦਾਂ ਦੀ ਜਾਂ ਹਾਲੇ ਵੀ ਬਹੁਤਾਤ ਲੋਕਾਂ ਦੀ ਸੋਚ ਇਹ ਆ ਕਿ ਜਿਹੜਾ ਜੀ ਆਉਂਦਾ ਵਾ ਉਹ ਆਪਣੀ ਕਿਸਮਤ ਨਾਲ ਲੈ ਕੇ ਆਉਂਦਾ, ਉਹ ਆਪਣੇ ਹਿੱਸੇ ਦੇ ਦਾਣੇ ਨਾਲ ਲੈ ਕੇ ਆਉਂਦਾ। ਪਰ ਇੱਥੇ ਇਹੋ ਜਿਹੇ ਕੇਸਾਂ ਦੇ ਵਿੱਚ ਆਪਾਂ ਫਿਰ ਇਹ ਵੇਖਦੇ ਹਾਂ ਕਿ ਰੱਬ ਤੋਂ ਵੀ ਵਿਸ਼ਵਾਸ ਡੋਲ ਗਿਆ, ਕਿਉਂਕਿ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਊਗਾ ਕਿ ਸਾਡੇ ਤੋਂ ਬਾਅਦ ਪਤਾ ਨਹੀਂ ਇਹਨਾਂ ਦਾ ਕੀ ਬਣਨਾ ਵਾ, ਕਿਹੜੇ ਤਰੀਕੇ ਨਾਲ ਗੁਜ਼ਾਰਾ ਕਰਨਗੇ। ਸੋ ਉਹ ਸਾਰੀਆਂ ਚੀਜ਼ਾਂ ਸਾਨੂੰ ਇਹ ਵੀ ਦਰਸਾਉਂਦੀਆਂ ਨੇ ਕਿ ਹੁਣ ਰੱਬ 'ਚ ਵੀ ਵਿਸ਼ਵਾਸ ਨਹੀਂ ਰਹੇ।
3: ਨਹੀਂ ਬਿਲਕੁਲ, ਇਹ ਤਾਂ ਹੈ ਹੀ ਹੈ, ਕਿਉਂਕਿ ਦੇਖੋ ਜਿਹੜਾ ਇੱਕ ਰੱਬ ਦਾ ਇੱਕ ਬਣਿਆ ਹੋਇਆ ਸੀ ਸਾਡੇ ਸੋਸਾਇਟੀ ਦੇ ਵਿੱਚ, ਚਲੋ ਦੇਵੀ ਦੇਵਤਿਆਂ ਦਾ ਜਾਂ ਆਪਾਂ ਇੱਕ ਰੱਬ ਦਾ ਕਹਿ ਲਈਏ, ਤੇ ਉਹ ਤਾਂ ਇੱਕ ਤਰੀਕੇ ਦਾ ਤੁਹਾਡੇ ਅੰਦਰ ਉਹਨੂੰ ਇਹ ਕਹਿ ਲਓ ਇੱਕ ਸ਼ਰਧਾ ਰਾਹੀਂ ਜਾਂ ਡਰ ਰਾਹੀਂ ਇਹ ਸੀ ਨਾ ਕਿ ਹਾਂ ਇੱਕ ਪਾਵਰ ਹੈਗੀ ਜਿਹੜੀ ਤੁਹਾਨੂੰ ਚਲਾ ਰਹੀ ਹੈ ਤੇ ਤੁਸੀਂ ਉਹਦੀ ਆਗਿਆ ਦੇ ਵਿੱਚ ਜਿਹੜਾ ਹੈ ਕਿਵੇਂ ਰਹਿਣਾ। ਸਾਡੇ ਸਾਰੇ ਧਾਰਮਿਕ ਗ੍ਰੰਥ ਇਹੀ ਵਾਰ ਵਾਰ ਇਸ ਗੱਲ ਵੱਲ ਕਹਿੰਦੇ ਆ, ਤੇ ਫਿਰ ਇਹ ਹੈ ਕਿ ਸਾਡੇ ਅਗਲੀ ਜੂਨ ਚ ਤੁਸੀਂ ਆ ਜਾਣਾ ਆਪਣਾ। ਹੁਣ ਜਦੋਂ ਬਾਕੀ ਕਿਉਂਕਿ ਜਦੋਂ ਇੱਥੇ ਮੈਂ ਜਿਹੜੀ ਰੱਬ ਵਾਲੀ ਗੱਲ ਹੁਣ ਚੱਲ ਹੀ ਪਈ ਹੈ, ਤੇ ਜਦੋਂ ਮਾਰਕਸਿਜ਼ਮ ਦਾ ਜ਼ਿਆਦਾ ਜ਼ੋਰ ਇੱਥੇ ਸ਼ੁਰੂ ਹੋਇਆ, ਖਾਸ ਕਰਕੇ ਪੰਜਾਬ ਜਾਂ ਬੰਗਾਲ ਦੇ ਵਿੱਚ ਕਈ ਥਾਵਾਂ ਤੇ, ਉੱਥੇ ਜੇ ਕਿਤੇ ਟਾਕਰਾ ਹੋਇਆ ਤਾਂ ਇਹ ਰੱਬ ਦੇ ਕੰਸੈਪਟ ਦੇ ਨਾਲ ਹੀ ਹੋਇਆ। ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਸੀ, ਤੇ ਈਵਨ ਲੈਫਟਿਸਟਾਂ ਨੇ ਵੀ ਇਸ ਰੂਪ ਚ ਵਿਰੋਧ ਨਹੀਂ ਕੀਤਾ, ਕਿਉਂਕਿ ਪਤਾ ਸੀ ਕਿ ਲੋਕਾਂ ਵਾਸਤੇ ਇੱਕ ਬਹੁਤ ਵੱਡਾ ਆਸਰਾ ਹੈ ਜਿਹੜਾ ਰੱਬ ਹੈ, ਤੇ ਜਾਂ ਜਿਹੜੇ ਦੇਵੀ ਦੇਵਤੇ ਨੇ ਜਿਹਦੇ ਝੁੱਕ ਵਿਸ਼ਵਾਸ ਰੱਖਦਾ, ਭਾਵੇਂ ਉਹਨਾਂ ਦੇ ਕੋਈ ਵੱਡ ਵਡੇਰੇ ਨੇ, ਤੇ ਮਾਨਸਿਕ ਤੌਰ ਤੇ ਉਹਨਾਂ ਲਈ ਬਹੁਤ ਵੱਡਾ ਸਹਾਰਾ ਹੈ ਇਹ। ਤੇ ਪਰ ਜਦੋਂ ਹੁਣ ਇੱਦਾਂ ਦੀ ਆਪਾਂ ਘਟਨਾ ਦੇਖਦੇ ਹਾਂ ਕੋਈ ਵਾਪਰਦੀ ਹੈ, ਤੇ ਇਹਦਾ ਮਤਲਬ ਕਿ ਕਿਸੇ ਤੇ ਵੀ ਜਿਹੜਾ ਹੈ ਅਸਰ ਬੱਚਿਆਂ ਤੇ ਜਾਂ ਹੋਰ ਇਸ ਗੱਲ ਦਾ ਨਹੀਂ ਪਿਆ, ਜਾਂ ਬੱਚਿਆਂ ਨੇ ਅੱਗੋਂ ਇਹ ਗੱਲ ਕਹੀ ਨੀ ਕਿ ਸਾਡਾ ਕੀ ਕਸੂਰ ਹੈ ਤੇ ਜਾਂ ਅਸੀਂ ਕਿਉਂ ਕਰੀਏ ਏਦਾਂ ਦੀ ਗੱਲ, ਜਾਂ ਪਰਿਵਾਰ ਦਾ ਕਿਵੇਂ ਪ੍ਰਭਾਵ ਇਸ ਰੂਪ ਦੇ ਵਿੱਚ ਹੈ, ਤੇ ਉਹ ਇਹ ਸਾਰੀਆਂ ਬਹੁਤ ਸਾਰੀਆਂ ਜਿਹੜੀਆਂ ਉਹ ਗੱਲਾਂ ਨੇ। ਤੇ ਜਦੋਂ ਆਪਾਂ ਇਹ ਵੀ ਨਾਲ ਸਿੱਖਿਆ ਦਿੰਦੇ ਜਦੋਂ ਸਾਡੇ ਸੋਸ਼ਲ ਰਿਫੋਰਮਿਸਟ ਨੇ ਜਾਂ ਹੋਰ ਹੈ ਕਿ ਤੁਸੀਂ ਆਪਾਂ ਸਕੂਲਾਂ ਦੇ ਵਿੱਚ ਵੀ ਕਿ ਤੁਸੀਂ ਪੇਰੈਂਟਸ ਦਾ ਕਹਿਣਾ ਮੰਨਣਾ ਹੈ, ਪੇਰੈਂਟਸ ਦੇ ਆਖੇ ਲੱਗਣਾ, ਉਹਨਾਂ ਦੀ ਆਗਿਆ ਚ ਰਹਿਣਾ, ਤੇ ਪਰ ਇਹ ਸਾਡਾ ਕਿਤੇ ਪੁਆਇੰਟ ਆਊਟ ਨਹੀਂ ਕੀਤਾ ਜਾਂਦਾ ਕਿ ਪੇਰੈਂਟਸ ਵੀ ਗਲਤ ਹੋ ਸਕਦੇ ਆ, ਉਹਨਾਂ ਦੀ ਕਿਹੜੀ ਆਗਿਆ ਚ ਰਹਿਣਾ ਕਿਹੜੀ ਚ ਨਹੀਂ ਰਹਿਣਾ। ਜੇ ਪੇਰੈਂਟ ਤੁਹਾਨੂੰ ਸੁਸਾਈਡ ਲਈ ਮਜਬੂਰ ਕਰਦੇ ਆ, ਮੈਨੂੰ ਨੀ ਸਮਝ ਆਉਂਦੀ ਕਿ ਇਹ ਆਗਿਆ ਚ ਰਹਿਣਾ ਚਾਹੀਦਾ, ਤੇ ਪਰ ਉਹ ਹੁਣ ਬੱਚੇ ਸੀ ਜਿਹੜੇ ਸੀ ਉਹ ਆਗਿਆ ਚ ਹੀ ਸੀ, ਇਸੇ ਕਰਕੇ ਸਾਰੀ ਗੱਲ ਜਿਹੜੀ ਹੋ ਗਈ ਜਾਂ ਉਹਨਾਂ ਤੇ ਪ੍ਰੈਸ਼ਰ ਜਾਂ ਪ੍ਰਭਾਵ ਇਸ ਰੂਪ ਦੇ ਵਿੱਚ ਪਾਇਆ ਗਿਆ। ਤੇ ਸੋ ਇਹਦੇ ਹੁਣ ਇਹਦੇ ਲਈ ਦੇਖੋ ਜਿਹੜੀ ਸਾਡੀ ਸਿਵਲ ਸੁਸਾਇਟੀ ਉਹਦੀ ਜ਼ਿੰਮੇਵਾਰੀ ਬਹੁਤ ਹੁੰਦੀ ਹੈ। ਹੁਣ ਠੀਕ ਆ, ਉਹ ਬੱਚਿਆਂ ਨੂੰ ਲੈ ਕੇ ਉਹ ਧਰਨਾ ਵੀ ਦੇ ਰਹੇ ਨੇ, ਲਾਸ਼ਾਂ ਉਹਨਾਂ ਦੀਆਂ ਅਜੇ ਸੰਸਕਾਰ ਨਹੀਂ ਹੋਇਆ ਰੱਖੀਆਂ ਹੋਈਆਂ ਨੇ, ਤੇ ਉਹ ਸਾਰਾ ਕੁਛ ਹੈ, ਪਰ ਇਹ ਸਾਰਾ ਕੁਛ ਪਹਿਲਾਂ ਹੋਣਾ ਚਾਹੀਦਾ। ਤੇ ਜਾਂ ਹੁਣ ਵੀ ਕੋਈ ਸਬਕ ਸਿੱਖ ਲੈਣ ਜਾਂ ਇੱਦਾਂ ਦੇ ਪਿੰਡਾਂ ਦੇ ਵਿੱਚ ਜਾਂ ਕੋਈ ਇੱਦਾਂ ਦੇ ਗਰੁੱਪ ਹੋਣ ਜਿਹੜੇ ਖਾਸ ਕਰਕੇ ਇਸਾਂ ਗੱਲਾਂ ਤੇ ਜਿਹੜੀਆਂ ਹੈਗੀਆਂ ਸੋਸਾਇਟੀ ਦੀਆਂ ਜਿਹੜੀਆਂ ਇਹ ਪ੍ਰੋਬਲਮਸ ਨੇ, ਜਿਹੜੀਆਂ ਸਾਈਕੋਲੋਜੀਕਲ ਪ੍ਰੋਬਲਮਸ ਨੇ, ਉਹਨਾਂ ਤੇ ਜਿਹੜਾ ਹੈ ਗੱਲਬਾਤ ਕਰਨ ਬੈਠ ਕੇ, ਕਿਤੇ ਬੀਬੀਆਂ ਦੇ ਗਰੁੱਪ ਹੋਣ ਵਿਮੈਨਸ ਦੇ, ਤੇ ਉਹ ਪਰ ਅਜੇ ਇੱਦਾਂ ਦਾ ਕੋਈ ਗੱਲ ਸਾਹਮਣੇ ਆਈ ਨਹੀਂ।
2: ਜੀ ਬਿਲਕੁਲ, ਆਪਾਂ ਵੇਖਦੇ ਹਾਂ ਇੱਦਾਂ ਦੇ ਮਸਲਿਆਂ ਦੇ ਉੱਤੇ ਕਈ ਗਰੁੱਪ ਆਪਣੇ ਆਪਣੇ ਪੱਧਰ ਦੇ ਉੱਤੇ ਐਕਟਿਵ ਹੁੰਦੇ ਵੀ ਨੇ, ਪਰ ਇਹ ਆ ਕਿ ਉਹ ਉਸ ਹਿਸਾਬ ਦੇ ਨਾਲ ਉਹਨਾਂ ਦੀ ਮੰਨਤਾ ਨਹੀਂ ਜਿੰਨੀ ਆਪਣੇ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਡੇਰਾਵਾਦ ਦੀ ਜਾਂ ਬਾਬਾ ਕਲਚਰ ਦੀ ਆ, ਉੱਥੇ ਉਹ ਲੋਕ ਜ਼ਿਆਦਾ ਮਹਿਸੂਸ ਕਰਦੇ ਆ ਕਿ ਉਹਨਾਂ ਨੂੰ ਰਾਹਤ ਮਿਲਦੀ ਆ, ਜ਼ਿਆਦਾ ਉਹਨਾਂ ਦੀ ਕਾਉਂਸਲਿੰਗ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ। ਅਤੇ ਉਹ ਚਲੋ ਜੇ ਹੋ ਰਹੀ ਆ, ਵਾਜਬ ਕੋਈ ਕਰ ਰਿਹਾ ਵਾ, ਤਾਂ ਉਹਦੇ 'ਚ ਕੋਈ ਗਲਤ ਵੀ ਨਹੀਂ। ਪਰ ਇੱਕ ਹੋਰ ਸ਼ਾਇਦ ਮਾਡਰਨ ਸਮੇਂ ਦਾ ਜਾਂ ਫਿਰ ਆਪਾਂ ਇੱਦਾਂ ਕਹਿ ਲਈਏ ਕਿ ਫੋਨ ਵਾਲੇ ਯੁੱਗ ਦਾ, AI ਦੇ ਯੁੱਗ ਦਾ ਇੱਕ ਨਵਾਂ ਜਿਹੜਾ ਪਸਾਰਾ ਆਪਾਂ ਵੇਖ ਰਹੇ ਹਾਂ ਕਿ ਇਸ ਚੀਜ਼ ਨੂੰ ਮੈਨੇਜ ਕਰਨ ਦੇ ਲਈ, ਸਟ੍ਰੈਸ ਨੂੰ ਮੈਨੇਜ ਕਰਨ ਦੇ ਲਈ ਅਲੱਗ ਅਲੱਗ ਤਰੀਕੇ ਦੇ ਹੁਣ ਢੰਗ ਤਰੀਕੇ ਦੱਸੇ ਜਾਂਦੇ ਨੇ। ਕੋਈ ਕਿਸੇ ਤਰੀਕੇ ਦੇ ਨਾਲ ਸਟ੍ਰੈਸ ਮੈਨੇਜ ਕਰਨ ਨੂੰ ਕਹਿ ਰਿਹਾ, ਕੋਈ ਕਿਸੇ ਨਾ ਕੋਈ ਕਿਸੇ ਦੀ ਬਹੁਤੀ ਵਾਰੀ ਵੇਖੀਦਾ ਕਿ ਪੜ੍ਹਾਈ ਹੁੰਦੀ ਹੈ ਅਤੇ ਨਾ ਹੀ ਉਹਦਾ ਉਸ ਸੰਬੰਧ ਵਿੱਚ ਕੋਈ ਤਜਰਬਾ ਹੁੰਦਾ, ਅਤੇ ਸ਼ਕਲੋਂ ਵੇਖਣ ਨੂੰ ਇੱਦਾਂ ਵੀ ਲੱਗਦਾ ਵੀ ਜਿੱਦਾਂ ਉਹ ਖੁਦ ਬੰਦਾ ਡਿਪਰੈਸ਼ਨ 'ਚ ਹੁੰਦਾ ਜਿਹੜਾ ਦੂਸਰਿਆਂ ਨੂੰ ਉਪਦੇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ। ਸ਼ਾਇਦ ਚਾਈਨਾ ਨੇ ਸੁਣਨ ਦੇ ਵਿੱਚ ਆਇਆ ਕਿ ਇਸ ਚੀਜ਼ ਦੇ ਉੱਤੇ ਥੋੜ੍ਹਾ ਜਿਹਾ ਥੋੜ੍ਹਾ ਨਹੀਂ ਸਖਤੀ ਦੇ ਨਾਲ ਕਾਬੂ ਕੀਤਾ ਕਿ ਜੇਕਰ ਤੁਹਾਡੇ ਕੋਲ ਪੜ੍ਹਾਈ ਨਹੀਂ ਆ ਤਾਂ ਤੁਹਾਨੂੰ ਸਜ਼ਾ ਹੋਊਗੀ ਜੇ ਤੁਸੀਂ ਬਹਿ ਕੇ ਇੱਦਾਂ ਦੇ ਉਪਦੇਸ਼ ਦਿੱਤੇ। ਆਪਣੇ ਸਮਾਜ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਬਹੁਤ ਇੱਦਾਂ ਦੇ ਜਿਹੜੇ ਨੌ ਸਿੱਖੀਏ ਉਹ ਚੱਲ ਰਹੇ ਨੇ, ਉਹਨਾਂ ਦੇ ਉੱਤੇ ਕੋਈ ਹਾਲੇ ਤੱਕ ਸੋਚ ਵਿਚਾਰ ਨਹੀਂ ਹੈ। ਕੋਈ ਪਤਾ ਨਹੀਂ ਕਿਹਦੀ ਸੁਣ ਕੇ ਕਿੱਦਾਂ ਦਾ ਬੰਦੇ 'ਤੇ ਅਸਰ ਹੋ ਜਾਣਾ।
3: ਨਹੀਂ ਇੱਥੇ ਤਾਂ ਬਿਲਕੁਲ ਹੀ ਹੈ ਨਹੀਂ। ਜਿੰਨੇ ਵੀ ਹੁਣ ਸਾਡੇ ਦੇਖੋ ਹੁਣ ਤੱਕ ਤਾਂਤਰਿਕਾਂ ਨੇ ਬਹੁਤ ਨੁਕਸਾਨ ਕੀਤਾ, ਸੁਸਾਈਡ ਵਾਲੇ ਪਾਸੇ ਵੀ ਤਾਂਤਰਿਕਾਂ ਦਾ ਵੀ ਰੋਲ ਹੈ। ਤੇ ਉਹ ਕੋਈ ਜਿਹੜੇ ਤਾਂਤਰਿਕ ਉਹੀ ਲੋਕ ਨੇ ਜਿਹੜੇ ਸਿਰਫ ਪੋਸ਼ਾਕਾਂ ਸੋਹਣੀਆਂ ਪਾ ਲੈਂਦੇ ਆ ਜਾਂ ਕੋਈ ਏਦਾਂ ਦਾ ਰਚ ਲੈਂਦੇ ਆ ਡਰਾਮਾ ਏਦਾਂ ਦੇ ਐਪਲਸ ਕੋਸਟਿਊਮ ਏਦਾਂ ਦੀਆਂ ਕਿ ਲੋਕਾਂ 'ਤੇ ਅਸਰ ਪਵੇ, ਤੇ ਅਦਰਵਾਈਜ਼ ਤਾਂ ਉਹ ਬਿਲਕੁਲ ਥੋਥੇ ਹੁੰਦੇ ਆ ਪੜ੍ਹਾਈ ਵਾਲੇ ਪੱਖੋਂ। ਤੇ ਉਹਨਾਂ ਦੀ ਮਾਨਤਾ ਵੀ ਰਹੀ ਹੈ। ਇੱਥੇ ਇੱਕ ਰੋਪੜ ਦੇ ਨੇੜੇ ਇੱਕ ਡੇਰਾ ਬਣਿਆ ਸੀਗਾ ਤੇ ਉਹ ਬੰਦਾ ਬੇਲਦਾਰ ਸੀਗਾ ਜੰਗਲਾਤ ਮਹਿਕਮੇ ਵਿੱਚ, ਪਿਆਰਾ ਸਿੰਘ ਪਨੇਰਾ ਵਾਲਾ, ਉਹ ਹੁਣ ਮਰ ਗਿਆ। ਤੇ ਉਹਨੇ ਇੱਕ ਪੂਰਾ ਪੈਰਲਲ ਬਹੁਤ ਵੱਡਾ ਆਪਣਾ ਜੁਗਾੜ ਖੜਾ ਕਰ ਲਿਆ। ਤੇ ਬੂਟਾ ਸਿੰਘ ਵਰਗੇ ਜਿਹੜੇ ਮੰਤਰੀ ਰਹੇ ਆ ਕੇਂਦਰ ਦੇ ਵਿੱਚ, ਉਹ ਵੀ ਉਹਦੇ ਡੇਰੇ ਤੇ ਆਉਂਦੇ ਰਹੇ ਨੇ। ਤੇ ਇਸ ਤਰ੍ਹਾਂ ਦਾ ਫਿਰ ਉਹਨਾਂ ਨੂੰ, ਕਿਉਂਕਿ ਜਿਹੜੇ ਸਾਡੇ ਪੋਲੀਟੀਕਲ ਲੋਕ ਨੇ ਉਹ ਵੋਟਾਂ ਵਾਸਤੇ ਜਾਂਦੇ ਆ ਕਿਉਂਕਿ ਉੱਥੇ ਲੋਕ ਆਉਂਦੇ ਆ, ਜਦੋਂ ਉਹ ਜਾਂਦੇ ਆ ਪੋਲੀਟੀਕਲ ਲੋਕ ਜਿਹੜੇ ਉੱਥੇ ਜਾਂਦੇ ਆ ਤਾਂ ਫਿਰ ਉਹਨਾਂ ਦੀ ਹੋਰ ਬੱਲੇ ਬੱਲੇ ਹੋ ਜਾਂਦੀ ਹੈ ਕਿ ਦੇਖੋ ਉੱਥੇ ਤਾਂ ਮੰਤਰੀ ਆਇਆ ਜੀ, ਉੱਥੇ ਆ ਜਾ ਰਿਹਾ ਜੀ, ਇਸ ਕਰਕੇ ਉੱਥੇ ਕੋਈ ਸਖ਼ਤ ਤਾਕਤ ਉਹਦੇ 'ਚ ਸ਼ਕਤੀ ਹੈ, ਉਸ ਪਾਸੇ ਨੂੰ ਜਿਹੜਾ ਹੈਗਾ ਉਹ ਤੁਰਦਾ। ਬਾਕੀ ਕੋਈ ਇੱਥੇ ਕਾਨੂੰਨ ਉਸ ਰੂਪ ਦੇ ਵਿੱਚ ਤਾਂ ਜਿਹੜੇ ਇੱਥੇ ਕਾਨੂੰਨ ਨੇ ਉਹ ਵੀ ਲਾਗੂ ਨਹੀਂ ਕੀਤੇ ਜਾਂਦੇ, ਜਿਵੇਂ ਜਿਹੜਾ ਇਹ ਮੈਜਿਕ ਰੈਮਡੀਜ਼ ਵਾਲਾ ਜਿਹੜਾ ਇਹ ਕਾਨੂੰਨ ਸਾਡੇ ਦੇਸ਼ 'ਚ ਬਣਿਆ ਹੋਇਆ, ਪਰ ਉਹਦੇ ਬਾਵਜੂਦ ਜਿਹੜੇ ਤਾਂਤਰਿਕ ਲੋਕਾਂ ਨੂੰ ਬੁੱਧੀ ਬੁੱਧੂ ਬਣਾਏ ਜਾਂਦੇ ਆ, ਤੇ ਉਹਦੇ ਬਾਵਜੂਦ ਉੱਥੇ ਲੋਕ ਡੇਰਿਆਂ ਤੇ ਤੁਰੇ ਹੋਏ ਨੇ ਜਾਂ ਹੋਰ ਹੈ, ਪਰ ਉਹਨਾਂ ਦਾ ਹੱਲ ਫੇਰ ਨਹੀਂ ਕੋਈ ਹੈਗਾ।
2: ਬਿਲਕੁਲ, ਆਪਾਂ ਵੇਖੀ ਤੇ ਕੁੱਲ ਮਿਲਾ ਕੇ ਇਹਦਾ ਤੱਤ ਕੱਢਣਾ ਔਖਾ ਵਾ। ਕੋਈ ਕਹਿੰਦਾ ਵਾ ਵੀ ਆਰਥਿਕ ਹਾਲਾਤਾਂ ਦੇ ਕਰਕੇ ਕੋਈ ਇੱਦਾਂ ਦਾ ਸਟੈਪ ਲੈ ਜਾਂਦਾ, ਕੋਈ ਧਾਰਮਿਕ ਆਪਾਂ ਚਲੋ ਡਿਸਕਸ ਕਰ ਹਟੇ ਹਾਂ, ਕੋਈ ਮਾਡਰਨ ਜੋ ਹੁਣ ਤਕਨੀਕ ਆ ਉਹਨੂੰ ਜ਼ਿੰਮੇਵਾਰ ਠਹਿਰਾ ਦਿੰਦਾ। ਪਰ ਜੇ ਉਸੇ ਚੀਜ਼ ਦਾ ਜੇ ਆਪਾਂ ਦੂਸਰਾ ਪਾਸਾ ਵੇਖੀਏ ਤਾਂ ਸਾਨੂੰ ਇੱਦਾਂ ਲੱਗਦਾ ਕਿ ਨਹੀਂ, ਕੁੱਲ ਮਿਲਾ ਕੇ ਕੋਈ ਇੱਕ ਰੀਜ਼ਨ ਨਹੀਂ ਆ ਇਹ ਸਭ ਕੁਛ ਦੇ ਪਿੱਛੇ। ਜੇ ਸਿਰਫ ਆਰਥਿਕ ਪੱਖ ਹੀ ਹੁੰਦਾ ਤਾਂ ਫਿਰ ਸ਼ਾਇਦ ਇਹ ਵਿਕਸਿਤ ਦੇਸ਼ਾਂ ਦੇ ਵਿੱਚ, ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਆਪਾਂ ਬੈਠੇ ਹਾਂ, ਇੱਥੇ ਸਮੱਸਿਆ ਨਾ ਹੁੰਦੀ। ਜਦਕਿ ਇਸ ਟਾਈਮ ਦੀਆਂ ਜੇ ਰਿਪੋਰਟਾਂ ਆਪਾਂ ਵੇਖੀਏ ਜਾਂ ਫਿਰ ਆਉਣ ਵਾਲੇ ਸਮੇਂ ਦੀਆਂ ਕਿਆਸ ਰਾਈਆਂ ਵੇਖੀਏ ਤਾਂ ਕਹਿੰਦੇ ਨੇ ਕਿ ਇਸ ਸਮੇਂ ਵੀ ਸਭ ਤੋਂ ਵੱਧ ਸਮੱਸਿਆ ਜਿਹੜੀ ਇਹੋ ਹੀ ਮਾਨਸਿਕ ਸਿਹਤ ਦੇ ਉੱਤੇ ਹੀ ਖਰਚਾ ਹੋ ਰਿਹਾ ਵਾ, ਇਹਦੇ ਇਹਨੂੰ ਲੈ ਕੇ ਹੀ ਪਰੇਸ਼ਾਨ ਨੇ ਸਾਰੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਨੇ ਕਿ ਇਹ ਸਭ ਤੋਂ ਵੱਡੀ ਬਿਮਾਰੀ ਹਾਲੇ ਬਣ ਕੇ ਉੱਭਰੂਗੀ, ਹਾਲੇ ਇਹਦੇ ਹੋਰ ਮਾੜੇ ਜਿਹੜੇ ਸੰਕੇਤ ਅੱਗੇ ਚੱਲ ਕੇ ਵੇਖੇ ਜਾ ਸਕਦੇ ਨੇ। ਸੋ ਕੁੱਲ ਮਿਲਾ ਕੇ ਆਪਾਂ ਇਹ ਵੇਖੀਏ ਕਿ ਕੋਈ ਜਿਹੜਾ ਸਾਡਾ ਆਰਥਿਕ ਪੱਖ ਆ ਅਤੇ ਧਾਰਮਿਕ ਵੀ ਆਪਾਂ ਜੇ ਵੇਖੀਏ ਤਾਂ ਇੱਥੋਂ ਦੇ ਲੋਕਾਂ ਦੇ ਵਿੱਚ ਜੇ ਹੈਗਾ ਤਾਂ ਬਹੁਤ ਸਟਰੋਂਗ ਹੈ, ਜੇ ਨਹੀਂ ਆ ਤਾਂ ਉਹ ਵੀ ਕੋਈ ਐਡੀ ਪਰਵਾਹ ਨਹੀਂ ਮਾਰਦਾ। ਨੋ ਰਿਲੀਜ਼ਨ ਵਾਲੇ ਜਿਹੜੇ ਉਹ ਵੋਟ ਦਿਨੋਂ ਦਿਨ ਵੱਧ ਰਹੀ ਹੈ। ਸੋ ਇਹ ਬੜਾ ਔਖਾ ਵਾ ਇਸ ਫਨੋਮਨੇ ਨੂੰ ਸਮਝਣਾ। ਹਰ ਇੱਕ ਇਨਸਾਨ ਦੀ ਵਾਇਰਿੰਗ ਡਿਫਰੈਂਟ, ਅੰਦਰ ਹਰ ਇੱਕ ਦੇ ਡਿਫਰੈਂਟ ਕੀ ਥੋਟ ਚੱਲ ਰਹੇ ਨੇ ਪਤਾ ਹੀ ਕੁਛ ਨਹੀਂ।
3: ਨਹੀਂ ਇਹ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਬਈ ਇਕੱਲਾ ਆਰਥਿਕਤਾ, ਜਿਵੇਂ ਆਪਾਂ ਪਹਿਲਾਂ ਕਹਿ ਚੁੱਕੇ ਹਾਂ ਕਿ ਠੀਕ ਹੈ ਕਿਸਾਨੀ ਦੇ ਵਿੱਚ ਇਹ ਗੱਲ ਸਾਹਮਣੇ ਆਈ, ਪਰ ਦੂਜੇ ਪਾਸੇ ਜਿਹੜੇ ਲੇਬਰਰ ਨੇ ਜਿਹੜੇ ਥੋੜੀ ਥੋੜੀ ਦਿਹਾੜੀ ਕਰਨ ਵਾਲੇ, ਇੱਥੋਂ ਤੱਕ ਜਿਹੜੇ ਬੈਗਰਸ ਨੇ ਉਹ ਵੀ ਤਾਂ ਗੁਜ਼ਾਰਾ ਕਰਦੇ ਆ। ਜੇ ਇਕੱਲੀ ਆਰਥਿਕਤਾ ਹੁੰਦੀ ਤਾਂ ਫਿਰ ਉਹਨਾਂ ਦੇ ਵੀ ਸਰਵਾਈਵਲ ਲਈ ਮੁਸ਼ਕਿਲ ਹੋ ਜਾਂਦਾ ਜਾਂ ਉਹਨਾਂ ਨੂੰ ਵੀ ਮਜਬੂਰ ਹੋਣਾ ਪੈਂਦਾ। ਪਰ ਇਹ ਹੈ ਕਿ ਉਹ ਤਾਂ ਗੱਲ ਤਾਂ ਵੱਡੀ ਮਾਨਸਿਕ ਸਿਹਤ ਵਾਲੀ ਹੋਈ ਹੈ, ਤੇ ਬੜੇ ਬੜੇ ਜਿਹੜੇ ਪੈਸੇ ਵਾਲੇ ਜਿਹੜੇ ਲੋਕ ਹੈ ਉੱਥੇ ਵੀ ਇਹ ਸਮੱਸਿਆ ਜਿਹੜੀ ਉਹ ਹੈਗੀ ਹੈ। ਤੇ ਗੱਲ ਤਾਂ ਇਹ ਹੈ ਕਿ ਸੋਸਾਇਟੀ ਦੇ ਵਿੱਚ ਜਿਹੜੀ ਤੁਹਾਡੀ ਐਗਜ਼ਿਸਟੈਂਸ ਆ ਮਨੁੱਖ ਦੀ, ਮਨੁੱਖ ਉਹਨੂੰ ਕਿਵੇਂ ਲੈਂਦਾ, ਸੋਸਾਇਟੀ ਕਿਵੇਂ ਲੈਂਦੀ ਹੈ, ਇਹ ਜਿਹੜਾ ਇੱਕ ਰਿਲੇਸ਼ਨ ਹੈ ਤੁਹਾਡਾ ਸਮਾਜ ਦੇ ਨਾਲ, ਇੱਥੇ ਜਿਹੜਾ ਹੈਗਾ ਬਹੁਤ ਗੜਬੜ ਹੋ ਗਈ ਹੈ ਸਾਡੇ ਡਿਵੈਲਪਮੈਂਟ ਦੇ। ਜਦੋਂ ਮੈਂ ਦੱਸਿਆ ਮਾਡਲ ਇੱਦਾਂ ਦੇ ਆ ਗਏ, ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜਿਹਦੇ ਕੋਲੇ ਅੱਜ 4 ਪੈਸੇ, ਉਹ ਕਹਿੰਦਾ ਮੇਰੇ ਕੋਲ 10 ਹੋਣ, ਜੇ ਕੋਈ 10 ਉਹਦੇ ਕੋਲ 50 ਹੋਣ, ਇਹ ਇਸ ਪਾਸੇ ਦੌੜ ਜਿਹੜੇ ਲੱਗੇ। ਤੇ ਫਿਰ ਆਪਾਂ ਜਿਹੜਾ ਹੈਗਾ ਸਾਡਾ ਜਿੱਦਾਂ ਮੈਂ ਦੱਸਿਆ ਐਂਟਰਟੇਨਮੈਂਟ ਮੀਡੀਆ ਜਿਹੜਾ ਪਹਿਲਾਂ ਵੀ, ਤੇ ਉਹਨੂੰ ਡਿਗਨੀਫਾਈ ਬਹੁਤ ਜ਼ਿਆਦਾ ਕਰਦਾ, ਬਹੁਤ ਜ਼ਿਆਦਾ, ਕਿ ਜਿਵੇਂ ਸਾਰਾ ਕੁਛ ਇਹੀ ਹੁੰਦਾ, ਬਾਕੀ ਤਾਂ ਜ਼ਿੰਦਗੀ ਕੁਛ ਇਹੀ ਨਹੀਂ, ਬਾਕੀ ਤਾਂ ਕੀੜੇ ਮਕੌੜੇ ਤੁਰੇ ਫਿਰਦੇ ਆ। ਸੋ ਇਹ ਬਹੁਤ ਸਾਰੇ ਜਿਹੜੇ ਕਾਰਨ ਨੇ ਤੁਹਾਨੂੰ ਮਾਨਸਿਕ ਤੌਰ ਤੇ ਜਿਹੜੇ ਪਰੇਸ਼ਾਨ ਕਰਦੇ ਆ। ਤੇ ਇਹ ਤਾਂ ਜਿੱਦਾਂ ਮੈਂ ਦੱਸਿਆ ਕੋਈ ਇਹ ਖੁਦਕੁਸ਼ੀ ਜਾਂ ਆਤਮ ਹੱਤਿਆ ਦਾ ਕੋਈ ਨਵਾਂ ਵਰਤਾਰਾ ਤਾਂ ਇਹ ਹੈ ਨਹੀਂ, ਤੇ ਇਹ ਲੰਬੇ ਜਿਹੜਾ ਹੈਗਾ ਇਹ ਤਾਂ ਜਦੋਂ ਆਪਾਂ ਰਮਾਇਣ ਮਹਾਂਭਾਰਤ ਵਰਗੇ ਜਿਹੜੇ ਸਾਡੇ ਐਪਿਕਸ ਨੇ ਜਿਹੜੇ ਉਹ ਗ੍ਰੰਥ ਆ ਉਹ ਪੜ੍ਹਦੇ ਹਾਂ, ਉਹ ਵੀ ਦੇਖਦੇ ਹਾਂ ਕਿ ਦਸ਼ਰਥ ਵੀ ਨੀ ਸੀ ਜਿਉਂ ਸਕਿਆ ਆਪਣੇ ਪੁੱਤਰਾਂ ਨੂੰ ਜਿਹੜਾ ਬਨਵਾਸ ਤੋੜ ਕੇ, ਤੇ ਉਹ ਨੀ ਸੀ ਉਹ ਸਦਮਾ ਚੱਲ ਸਕਿਆ। ਸੋ ਇਹ ਤਾਂ ਜਿਹੜੀ ਗੱਲ ਇਹਦਾ ਹੈ, ਪਰ ਇਹ ਕਿ ਇਹਦਾ ਇੰਨਾ ਵੱਧ ਜਾਣਾ ਇਸ ਰੂਪ ਦੇ ਵਿੱਚ ਤੇ ਸੁਸਾਇਟੀ ਲਈ ਜਿਹੜਾ ਹੈ ਇੱਕ ਬਲੌਟ ਬਣ ਜਾਣਾ, ਜਿੰਨੀਆਂ ਬੱਚਿਆਂ ਵਾਲੀ ਘਟਨਾ ਨੇ ਬਹੁਤ ਹਿਲਾ ਕੇ ਰੱਖਿਆ ਇਲਾਕੇ ਦੇ ਵਿੱਚ ਨਾ, ਤੇ ਦੋ ਦਿਨ ਰੋਟੀ ਨੀ ਪੱਕੀ ਪਿੰਡ ਦੇ ਵਿੱਚ, ਤੇ ਸੋ ਇਹ ਜਿਹੜਾ ਹੈਗਾ ਇਹਨੂੰ ਜ਼ਰੂਰ ਮੈਨੂੰ ਲੱਗਦਾ ਕਿ ਸੋਚਣ ਦੀ ਲੋੜ ਹੈ ਇਸ ਪਾਸੇ ਗੰਭੀਰਤਾ ਨਾਲ।
2: ਨਹੀਂ ਬਿਲਕੁਲ, ਜਦੋਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਫਿਰ ਹਰ ਕੋਈ ਵਾਕਈ ਸੋਚਣ ਦੇ ਲਈ ਜ਼ਰੂਰ ਮਜਬੂਰ ਹੋ ਜਾਂਦਾ, ਤੇ ਸੋਚਣਾ ਚਾਹੀਦਾ ਵੀ ਆ, ਕਿਉਂਕਿ ਸਹੀ ਸਮੇਂ ਦੇ ਉੱਤੇ ਜੇਕਰ ਸਹੀ ਨਾ ਸੋਚਿਆ ਗਿਆ, ਉਹਦਾ ਇਲਾਜ ਨਾ ਹੋਇਆ, ਤੇ ਫਿਰ ਇਹ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਗੰਭੀਰ ਰੂਪ ਅਖਤਿਆਰ ਕਰ ਜੂਗੀ। ਬਾਕੀ ਇਹ ਕਿ ਹਾਲੇ ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਫਿਕਸ ਫਾਰਮੂਲਾ ਇਸ ਚੀਜ਼ ਦਾ ਨਹੀਂ। ਫਾਰਮੂਲਾ ਤਾਂ ਸਿਰਫ ਇਹੋ ਲੱਗਦਾ ਕਿ ਬੰਦਾ ਆਪਣੇ ਆਪ ਨੂੰ ਵੱਧ ਤੋਂ ਵੱਧ ਰਿਲੈਕਸ ਰੱਖੇ। ਹੁਣ ਰਿਲੈਕਸ ਕਿੱਦਾਂ ਰੱਖੇ, ਇਹ ਚੀਜ਼ ਇੱਕ ਹੋਰ ਵੱਡੀ ਸਮੱਸਿਆ। ਜਾਂਦੇ ਜਾਂਦੇ ਜੇ ਆਪਾਂ ਤੁਹਾਡੇ ਉਮਰ ਦੇ ਤਜਰਬੇ ਤੋਂ ਆਪਾਂ ਜੇ ਪੁੱਛੀਏ, ਤਾਂ ਪਹਿਲੀਆਂ ਦੇ ਵਿੱਚ ਇਹ ਚੀਜ਼ਾਂ, ਚਲੋ ਜਿੱਦਾਂ ਤੁਸੀਂ ਦੱਸਿਆ ਸਮਾਜ ਦੇ ਵਿੱਚ ਐਗਜ਼ਿਸਟ ਕਰਦੀਆਂ ਸੀ, ਕੀ ਉਹਦਾ ਮੂੰਹ ਮਹਾਂਦਰਾ ਬਦਲ ਗਿਆ ਵਾ, ਜਾਂ ਲੋਕਾਂ ਦੇ ਵਿੱਚ ਪਹਿਲਾਂ ਦੇ ਨਾਲੋਂ ਮਾਨਸਿਕ ਬਿਮਾਰੀਆਂ ਜਿਹੜੀਆਂ ਪਹਿਲਾਂ ਨਾਲੋਂ ਹੋਰ ਜ਼ਿਆਦਾ ਵੱਧ ਗਈਆਂ ਨੇ, ਕੀ ਫਰਕ ਆਪਾਂ ਵੇਖਿਆ?
3: ਨਹੀਂ, ਇਹਦੇ ਚ ਬਹੁਤ ਵੱਡਾ ਫਰਕ ਤਾਂ ਇੱਕ ਹੈ ਕਿ ਘਟਨਾਵਾਂ ਬਹੁਤ ਵੱਧ ਗਈਆਂ। ਪਹਿਲਾਂ ਤਾਂ ਜੇ ਕਿਤੇ ਏਦਾਂ ਦੀ ਘਟਨਾ ਵਾਪਰਦੀ ਤਾਂ 10 ਪਿੰਡਾਂ ਚ ਪਤਾ ਲੱਗਦਾ ਸੀ, ਚਰਚਾ ਹੁੰਦੀ ਸੀ ਕਿ ਆਹ ਫਲਾਣੇ ਪਿੰਡ ਦੇ ਵਿੱਚ ਬੰਦੇ ਨੇ ਫਾਹਾ ਲੈ ਲਿਆ, ਉਹ ਕਿਸ ਕਰਕੇ ਲੈ ਲਿਆ, ਉਹ ਬਾਅਦ ਦੀਆਂ ਜਿਹੜੀਆਂ ਗੱਲਾਂ ਨੇ ਜਿਹੜੇ ਸੁਸਾਈਡ ਵਾਲੀ ਗੱਲ ਸੀ, ਤੇ ਉਹ ਜਿੱਦਾਂ ਸ਼ੁਰੂ ਚ ਕਿਹਾ ਕਿ ਜਦੋਂ ਘਟਨਾਵਾਂ ਬਹੁਤ ਵੱਧ ਵਾਪਰਨ ਲੱਗ ਜਾਣ ਜਾਂ ਇੱਕ ਵਾਰ ਵਾਰ ਜਿਹੜੀਆਂ ਉਹ ਰਿਪੀਟ ਹੁੰਦੀਆਂ ਰਹਿਣ ਗੱਲਾਂ, ਫਿਰ ਉਹ ਬੰਦੇ ਨੂੰ ਸਧਾਰਨ ਜਿਹੜੀਆਂ ਉਹ ਲੱਗਣ ਲੱਗ ਜਾਂਦੀਆਂ ਨੇ, ਤੇ ਵੀ ਇਹ ਜਿਹੜੀ ਆ ਕੋਈ ਖਾਸ ਜਿਹੜੀ ਆ ਉਹ ਗੱਲ ਇਹ ਨਹੀਂ ਹੈ ਏਦਾਂ ਦੀ ਗੱਲ, ਪਰ ਭਾਵੇਂ ਇਹ ਲੱਗਦਾ ਕਿ ਖਾਸ ਨਹੀਂ ਹੈ, ਪਰ ਇਹ ਗੱਲਾਂ ਤਾਂ ਬਹੁਤ ਜਿਹੜੀਆਂ ਉਹ ਖਾਸ ਨੇ। ਦੂਜਾ ਇਹ ਕਿ ਅਸੀਂ ਤਾਂ ਹੁਣ ਜਿਹੜੀ ਸੋਸਾਇਟੀ ਦੀ ਜਿਹੜੀ ਬਾਹਰੀ ਡਿਵੈਲਪਮੈਂਟ ਹੈ ਬਹੁਤ ਦੇਖ ਲਈ, ਜਿਹੜੇ ਬਿਲਕੁਲ ਪਿੰਡਾਂ ਦੇ ਵਿੱਚੋਂ ਉਸ ਲੈਵਲ ਦੇ ਜਦੋਂ ਬਲਦਾਂ ਨਾਲ ਖੇਤੀ ਹੁੰਦੀ ਸੀ, ਤੁਹਾਡਾ ਜਿਹੜਾ ਆਵਾਜਾਈ ਦਾ ਸਾਧਨ ਵੀ ਗੱਡਾ ਹੁੰਦਾ ਸੀ, ਉੱਥੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਹਵਾਈ ਜਹਾਜ਼ਾਂ ਤੱਕ ਦਾ ਜਿਹੜਾ ਸਫ਼ਰ ਹੈ, ਜਦੋਂ ਤੁਸੀਂ ਉਹ ਦੇਖਦੇ ਹੋ ਇੱਕ ਇਸ ਤਰ੍ਹਾਂ ਦੀ ਇੱਕ ਡਿਵੈਲਪਮੈਂਟ ਦੇ ਜਿਹੜਾ ਹੈਗਾ ਦੌਰ ਦੇ ਵਿੱਚ ਜਾਂ ਉਸ ਸਪੈਨ ਦੇ ਵਿੱਚ ਜਿਹੜਾ ਸੀ, ਸਗੋਂ ਇਹ ਚੀਜ਼ਾਂ ਘਟਣੀਆਂ ਚਾਹੀਦੀਆਂ ਸੀ, ਤੇ ਪਰ ਉਹ ਬਹੁਤ ਜ਼ਿਆਦਾ ਜਿਹੜੀਆਂ ਉਹ ਜਿਹੜੀਆਂ ਨੇ ਉਹ ਵੱਧ ਗਈਆਂ ਨੇ। ਤੇ ਮੈਨੂੰ ਲੱਗਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਸਮੂਹਿਕ ਰੂਪ ਦੇ ਵਿੱਚ ਉਵੇਂ ਕਿਤੇ ਨਿੰਦਿਆ ਵੀ ਨਹੀਂ ਜਾ ਰਿਹਾ, ਜਿਹੜਾ ਜਿਹਦੀ ਬਹੁਤ ਜ਼ਿਆਦਾ ਮੁਜ਼ੰਮਤ ਹੋਣੀ ਚਾਹੀਦੀ, ਬਹੁਤ ਜ਼ਿਆਦਾ ਨਿੰਦਾ ਜਿਹੜੀ ਉਹ ਹੋਣੀ ਚਾਹੀਦੀ ਹੈ ਧਾਰਮਿਕ ਸਟੇਜਾਂ ਤੇ ਵੀ, ਸਮਾਜਿਕ ਗੱਲਾਂ ਤੇ ਵੀ, ਕਿ ਇਦੋਂ ਘਟੀਆ ਕੰਮ ਨਹੀਂ ਕੋਈ ਹੋ ਸਕਦਾ। ਜੇ ਵਾਰ ਵਾਰ ਮਨੁੱਖ ਦੇ ਅੰਦਰ ਇਹ ਗੱਲ ਵੀ ਘਰ ਕਰ ਜੇ ਕਿ ਇਹ ਬਹੁਤ ਘਟੀਆ ਸਟੈਪ ਹੈ, ਫਿਰ ਵੀ ਸ਼ਾਇਦ ਉਹਨੂੰ ਇਹ ਲੱਗੇ ਕਿ ਮੇਰੇ ਜਾਣ ਤੋਂ ਬਾਅਦ ਫਿਰ ਮੇਰੀ ਥੂ ਥੂ ਹੋਏਗੀ, ਕਿਉਂਕਿ ਜਦੋਂ ਰਣਜੋਤ ਜੀ ਬੰਦਾ ਇਸ ਕਰਕੇ ਜਦੋਂ ਪਰਿਵਾਰ ਨੂੰ ਨਾਲ ਲੈ ਕੇ ਜਾਂਦਾ ਇਸੇ ਕਰਕੇ ਜਾਂਦਾ ਨਾ, ਮੇਰੇ ਜਾਣ ਤੋਂ ਬਾਅਦ ਇਹਨਾਂ ਦਾ ਕੀ ਬਣੇਗਾ ਜਾਂ ਕੀ ਹੋਏਗਾ। ਪਰ ਜਦੋਂ ਇਹ ਗੱਲ ਜ਼ਿਆਦਾ ਘਰ ਕਰ ਜੇ ਸਾਈਕੋਲੋਜੀ ਕਰੇ ਤੁਹਾਡੇ ਤੇ ਕਿ ਮੇਰੇ ਜਾਣ ਤੋਂ ਬਾਅਦ ਲੋਕਾਂ ਬਦਕੋਈ ਮੇਰੀ ਬਹੁਤ ਹੋਏਗੀ, ਫਿਰ ਵੀ ਸ਼ਾਇਦ ਕੋਈ ਇਸ ਪਾਸੋਂ ਜਿਹੜਾ ਹੈਗਾ ਥੋੜਾ ਜਿਹਾ ਮੋੜਾ ਪਵੇ।
2: ਬਿਲਕੁਲ, ਸੋ ਲੋੜ ਹੈ ਇਸ ਟਾਈਮ ਦੇ ਉੱਤੇ ਸਮਾਜ ਨੂੰ ਇੱਕ ਸਹੀ ਸੇਧ ਦੀ। ਸੋ ਸਹੀ ਸੇਧ ਜਿੱਥੋਂ ਤੁਹਾਨੂੰ ਮਿਲਦੀ ਹੈ, ਜਿੱਥੇ ਤੁਹਾਨੂੰ ਮਨ ਨੂੰ ਟਿਕਾ ਮਿਲਦਾ ਵਾ, ਉਹ ਸਾਰੀਆਂ ਚੀਜ਼ਾਂ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਰੱਖੋ, ਕਸਰਤ ਆਪਣੀ ਜ਼ਿੰਦਗੀ 'ਚ ਸ਼ਾਮਿਲ ਰੱਖੋ, ਚੰਗਾ ਖਾਣਾ, ਚੰਗੇ ਲੋਕਾਂ ਦੇ ਨਾਲ ਬਹਿਣਾ ਖਲੋਣਾ, ਸੋ ਸਾਰੀਆਂ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਗਾਇਬ ਨਾ ਹੋਣ ਦਿਓ। ਸ਼ਾਇਦ ਇਹ ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਮੈਨੇਜ ਆਪਣੇ ਆਪ ਨੂੰ ਕਰਨ ਦੇ ਵਿੱਚ ਸਹਾਈ ਰਹਿੰਦੀਆਂ ਸੀ। ਹੁਣ ਆਪਾਂ ਲੋਕਾਂ ਦਾ ਇੱਕ ਦੂਸਰੇ ਦਾ ਸਾਥ ਛੱਡ ਕੇ ਸ਼ਾਇਦ ਫੋਨ ਦਾ, ਟੈਕਨੋਲੋਜੀ ਦਾ ਸਾਥ ਆਪਾਂ ਵੱਧ ਭਾਲਦੇ ਹਾਂ, ਸ਼ਾਇਦ ਇਹ ਇੱਕ ਵੱਡੀ ਸਮੱਸਿਆ ਵੀ ਆਪਾਂ ਕਾਗਜ਼ੀ ਫੁੱਲਾਂ ਦੇ ਵਿੱਚੋਂ ਮਹਿਕ ਭਾਲਦੇ ਹਾਂ ਜੋ ਕਿ ਨਹੀਂ ਮਿਲਣੀ।
3: ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹ ਪਦਾਰਥਕ ਜਿਹੜੇ ਸੁੱਖ ਨੇ ਉਹ ਸਾਨੂੰ ਲੁਭਾਉਂਦੇ ਨੇ, ਪਰ ਮਾਨਸਿਕ ਤੌਰ ਤੇ ਸਾਨੂੰ ਕੋਈ ਜਿਹੜਾ ਹੈ ਉਹ ਸਕੂਨ ਨਹੀਂ ਦੇ ਸਕਦੇ
2: ਜੀ। ਸੋ ਇਹੀ ਤੁਹਾਡੇ ਸਾਰਿਆਂ ਦੇ ਅੱਗੇ ਬੇਨਤੀ ਕਿ ਇੱਕ ਦੂਸਰੇ ਦੇ ਨਾਲ दिल तो ही खोलते रहो, बाकी किसी कोई समस्या वा किसी भी किस्म की समस्या वा तो वह तुम नंबर उन्होंने दे सकते हो 13 11 14 जे आस्ट्रेलिया के इस तो बाद 1369 4 67 ये नंबर भी दे सकते हो। बाकी ऑनलाइन गूगल के उत्ते जाके भी ये नंबर भरे जा सकते हैं। कई तरह सुविधावां कई तरह की मदद अवेलेबल है, सो कोई किसी वेले भी किसी जरूरत है तो वह आसरा बनो। सो इन्ना कहें हुए इजाजत लेने अज के इस प्रोग्राम के सब बहुत शुक्रिया तुहाडा समा देने दे लई।
3: हाँ जी धन्यवाद जी तुहाडा।
2: सो दोस्तों इस साडे नाल प्रीतम रुपाल जी ते आस करदे हां कि अज दी इह गलबात तुहाडे लई लाहेवंद रहेगी। ते जेकर कोई किसी किस्म की समस्या तो तुसी इन्हां नंबरां दे उत्ते कॉल करके अपनी भाषा दे विच मदद लै सकदे हो। दिओ इजाजत, हसते खेडते रहो, तंदुरुस्त रहो, चढ़ती कला दे विच रहो ते सुनते रहो रेडियो हांजी 1674।
4: सुनो जी, गड्डी अक्षरा ज्वेलर्स वल लै लो।
5: ओ जो हुकम मेरी सरकार।
4: ओ आ किधर, हैरी स्पार्क वल जाना, तुसी आ किथे जा रहे हो?
5: अक्षरा ज्वेलर्स दी दूजी लोकेशन
4: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
5: आहो जी आहो,
4: अक्षरा ज्वेलर अपनी दूजी लोकेशन 56 गारफील्ड रोड ईस्ट रिवर्स्टन विच भी तुहाडी सेवा विच।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: हाय, मैं हूं कपिल शर्मा और आप सुन रहे हैं रेडियो हांजी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ, ਤੇ ਆਓ ਫਿਰ ਹੱਸਦੇ ਆ। ਆਪਾਂ ਵਾਅਦਾ ਕਰਦੇ ਆ ਕਿ ਆਪਾਂ ਜਰੂਰ ਜਰੂਰ ਜਰੂਰ ਹੱਸਾਂਗੇ, ਤੇ ਤੁਸੀਂ ਵੀ ਵਾਅਦਾ ਕਰੋ ਕਿ ਜਰੂਰ ਹੱਸੋਗੇ। ਮੇਰੇ ਨਾਲ ਹੱਸਣ ਦੇ ਲਈ ਆ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ।
1: ਹਲਕੀ ਜਿਹੀ ਖਾਂਸੀ ਹੋ ਗਈ ਹੈ।
0: ਕੋਈ ਨੀ, ਜਿੰਨੀ ਮਰਜ਼ੀ ਕਰੋ, ਚੱਲਦਾ ਵਾ ਮੌਸਮ ਹੀ ਇੱਦਾਂ।
1: ਮੌਸਮ ਤੋਂ ਕੋਈ ਨੀ ਬਚਿਆ ਬਈ,
0: ਮੌਸਮ ਹੀ ਇੱਦਾਂ ਦਾ ਵਾ।
1: ਭਾਵੇਂ ਕਿੰਨੀਆਂ ਦੈਵੀ ਸ਼ਕਤੀਆਂ ਹੋਣ ਤੁਹਾਡੇ ਕੋਲ, ਮੌਸਮ ਮੇਨ ਹੈ ਜੀ। ਕਿਵੇਂ ਭਾਈ, ਠੀਕ ਠਾਕ?
0: ਬਹੁਤ ਵਧੀਆ ਬਹੁਤ ਵਧੀਆ, ਤੁਸੀਂ ਸੁਣਾਓ?
1: ਆਲ ਗੁੱਡ।
0: ਦੇਖਿਆ, ਹੱਸਣਾ ਸੌਖਾ ਨਹੀਂ ਹੁੰਦਾ।
2: ਹਾਂ, ਹੱਸਣਾ ਸੌਖਾ,
0: ਹੱਸਣੇ ਸੇ ਖਾਂਗ ਆ ਜਾਤੀ ਹੈ।
1: ਖਾਂਗ ਆ ਜਾਤੀ
0: ਹੈ, ਹਾਂ, ਤੋ ਖਾਂਗ ਆ ਜਾਤੀ ਹੈ ਤੋ ਫਿਰ ਉਥੂ ਆ ਜਾਤਾ ਹੈ,
1: ਹੱਥੋਂ ਆ ਜਾਤਾ ਹੈ,
0: ਉਥੂ ਆਤਾ ਹੈ ਤੋ ਫਿਰ ਆਪ ਥੋੜੀ ਦੇਰ ਬੋਲ ਨਹੀਂ ਸਕਦੇ।
1: ਹਾਂ, ਫਿਰ ਬੰਦਾ ਸੋਚਦਾ ਹੈ ਮੈਂ ਕਹਾ ਕਰੂੰ।
0: ਹਾਂ, ਫਿਰ ਥੋੜੀ ਦੇਰ
1: ਕਿਆ ਕਰੂੰ,
0: ਇੱਕ ਘੂਟ ਪਾਣੀ ਭਰਤੇ ਪੀਤੇ ਹੈ ਤੇ ਫਿਰ ਤਿਆਰ ਹੋਤੇ ਹੈ ਤੋ ਉਤਨੀ ਦੇਰ ਮੇ ਹਮ ਬੱਚੋ ਕਿਸੇ ਚੁਟਕਲਾ ਸੁਣਤੇ ਹੈ।
1: ਹਾਂ, ਜੇ ਬਾਤ ਬਹੁਤ ਸਹੀ ਕੀ ਹੈ, ਗਲੀ ਕਸੂਤੀ ਬਾਤ ਕਰੀ ਸੀ।
0: ਆਓ ਫਿਰ ਆਪਾਂ ਵਾਧੇ ਅੱਗੇ ਤੇ ਬੱਚਿਆਂ ਦੇ ਕੋਲੋਂ ਪਹਿਲਾਂ ਸੁਣਦੇ ਹਾਂ ਚੁਟਕਲੇ। ਸਭ ਤੋਂ ਪਹਿਲਾਂ ਸਾਡੇ ਨਾਲ ਮੰਨਤ ਤੇ ਫਤਿਹ ਨੇ, ਉਸ ਤੋਂ ਬਾਅਦ ਅਰਨਵ, ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਮੰਨਤ, ਫਤਿਹ ਕੀ ਹਾਲ ਹੈ? ਮੰਮੀ ਕਵੇ ਵੀ ਨਾ, ਜ਼ੋਰ ਵੀ ਲਾਉਂਦੀ ਰਵੇ
1: ਕਿ ਆਈਸ ਕ੍ਰੀਮ ਖਾ,
0: ਤਾਂ ਵੀ ਨਹੀਂ।
3: ਤੁਹਾਨੂੰ ਮੈਂ ਹੋਰ ਕੁਝ ਦੱਸਣਾ।
0: ਹਾਂਜੀ,
3: ਕਿ ਰਾਤ ਮੈਂ ਨਾ ਮੂੰਗੀ ਦੀ ਦਾਲ ਬਣਾਈ ਆ ਤੇ ਅਸੀਂ ਅੱਜ ਖਾਣੀ ਹੈ ਕਿਉਂਕਿ ਮੰਮਾ ਅੱਜ ਬੀਜ਼ੀ ਨੇ ਤੇ ਫਿਰ ਬਣਨਾ ਨੀ ਕੁਛ ਸਬਜ਼ੀ ਦਾਲ, ਫਿਰ ਰੋਟੀਆਂ ਤਾਂ ਅਸੀਂ ਮਿੰਟੇ ਪਕਾ ਲੈਣੇ ਆ।
0: ਓਏ
1: ਕਿਆ ਬਾਤ ਹੈ, ਬੱਲੇ ਬੱਲੇ ਕਿਆ ਬਾਤਾਂ ਨੇ, ਐਨਰਜੀ ਕਰਤੀ ਹਾਈ। ਮੈਨੂੰ ਵੀ ਆਟਾ ਲਿਆ ਕੇ ਦੋ, ਮੈਂ ਵੀ ਗੁੱਜਾਂ ਬਣਾ।
0: ਮੰਨਣ ਤੁਸੀਂ ਆਪੇ ਬਣਾ ਲੈਂਦੇ ਰੋਟੀ ਕਿ ਮੰਮਾ ਬਣਾ ਕੇ ਦਿੰਦੇ?
1: ਅਸੀਂ
0: ਰੋਟੀ ਬਣਾ ਲੈਂਦੇ ਹੋ? ਸੱਚੀ? ਜਾ ਗਾਂ ਕੁੜੀਏ, ਸੱਚੀ?
3: ਹਾਂਜੀ, ਮੇਰੇ ਕੋਲ ਤੇ ਨਾਲੇ ਮੈਨੂੰ ਤਾਂ ਚੌਲ ਵੀ ਆਉਂਦੇ ਆ, ਭੁਰਜੀ ਵੀ ਆਉਂਦੀ ਆ। ਮੰਮਾ ਮੈਨੂੰ ਕਹਿੰਦੇ ਆ ਕਿ ਆਂਡਿਆਂ ਦੇ ਵੀ ਬਣਾ ਸਕਦੀ ਆ ਤੇ ਪਨੀਰ ਦੇ, ਬਸ ਆਂਡੇ ਤੇ ਪਨੀਰ ਨੂੰ ਸਵੈਪ ਕਰਨਾ ਹੁੰਦਾ।
0: ਮੰਨਤ, ਇੰਨੀ ਤੂੰ ਕੁੜੀਏ, ਇੰਨੀ ਇੰਟੈਲੀਜੈਂਟ ਤੂੰ ਹੈ, ਇੰਨੀ ਸੱਚੀ ਕੁੜੀ। ਮੰਨਤ ਦੇ ਹੱਥਾਂ ਦੀ ਫਿਰ ਰੋਟੀ ਖਾਈਏ ਕਿਸੇ ਦਿਨ ਜਾ ਕੇ। ਜੇ ਸੱਚੀ ਬਣਾਤੀ ਨਾ ਮੰਨਤ ਤੂੰ ਰੋਟੀ, ਫਤਿਹ ਵੀ ਬਣਾ ਲੈਂਦਾ।
1: ਫਿਰ ਕੰਪੀਟੀਸ਼ਨ ਹੋ ਜਾਊਗਾ ਨਾ, ਮੈਂ ਫਤਿਹ ਦੀ ਬਣਾਈਆਂ ਖਾ ਲਾਂਗਾ, ਤੁਸੀਂ ਮੰਨਤ ਦੇ। ਆਪਾਂ ਫਿਰ ਕੰਪੇਅਰ ਕਰ ਲਾਂਗੇ ਬਈ ਕਿ ਕਿਹਦੀ ਜ਼ਿਆਦਾ ਗੋਲ ਬਣੀ ਰੋਟੀ।
3: ਜੇ ਤੁਸੀਂ ਦੋਨਾਂ ਨੇ ਇੱਕ ਮੇਰੀ ਖਾ ਲਈ ਇੱਕ ਫਤਿਹ ਦੀ ਖਾ ਲਈ ਤਾਂ ਫਿਰ ਤੁਹਾਨੂੰ ਪਤਾ ਗੁਜੇ ਐਡਡ ਖਾ ਲਈ ਤਾਂ ਫਿਰ ਨਹੀਂ ਪਤਾ
0: ਲੱਗਦਾ। ਉਹ ਨਾ ਨਾ ਹੋਏ ਵੀ ਇਹ ਇੰਨੀ ਸਵਾਦ ਰੋਟੀ ਬਣਾਉਂਦੇ ਹੋਣ ਵੀ ਫਿਰ ਸਾਡਾ ਆਪਣੇ ਘਰ ਦੀ ਰੋਟੀ ਖਾਣ ਨੂੰ ਜੀ ਨਾ ਕਰੇ।
1: ਹਾਂ ਤਾਂ ਫਿਰ ਮੰਨਤ ਮਨਾ ਕਰੂਗੀ, ਅਸੀਂ ਹਰ ਵਾਰੀ ਕਹਿ ਦਿਆ ਕਰਾਂਗੇ ਮੰਨਤ ਨੂੰ ਵੀ ਰੋਟੀ ਖਾਣ ਦਾ ਜੀ ਅੱਜ ਹੈ।
0: ਰੋਜ਼ ਥੋੜੀ ਵਿਚਾਰੀ ਬਣਾ ਸਕਦੀ, ਸਕੂਲ ਵੀ ਜਾਂਦੀ,
1: ਸਕੂਲ ਵੀ ਜਾਣਾ, ਟਫ ਲਾਈਫ।
0: ਪਰ ਇਹਦੇ ਕੋਲ ਸਿੱਖ ਲਾਂਗੇ ਨਾ ਆਪਾਂ, ਇਹਦੇ ਕੋਲ ਕਵਾਂਗੇ ਵੀ ਸਾਡੀ ਵੋਟੀਆਂ ਨੂੰ ਵੀ ਸਿਖਾ ਦੇ।
1: ਹਾਂ,
0: ਹੈ ਮੰਨਤ,
1: ਇਹ ਠੀਕ ਹੋ ਗਿਆ।
3: ਹਾਂਜੀ,
0: ਹੈ ਨਾ, ਥੋੜੇ ਜਿਹੇ ਟਿਪਸ ਤੁਸੀਂ ਦੇ ਦਿਓ ਨਾ।
1: ਫੀਸ ਵਗੈਰਾ ਤਾਂ ਨਹੀਂ ਨਾ ਕੋਈ?
0: ਹੂੰ,
1: ਫੀਸ ਵਗੈਰਾ ਤਾਂ ਨਹੀਂ ਕੋਈ?
0: ਫੀਸ ਨਹੀਂ, ਪਰ ਸਰਪ੍ਰਾਈਜ਼ ਤੇ ਦੇਣਾ ਹੀ ਪੈਣਾ ਨਾ।
1: ਹਾਂ, ਕੁਛ ਨਾ ਕੁਛ ਤਾਂ
0: ਟੀਚਰ ਨੂੰ ਫਿਰ ਕੁਛ ਨਾ ਕੁਛ ਤੇ ਦੇਣਾ ਹੀ ਪੈਣਾ।
1: ਨਹੀਂ, ਇਹ ਵੀ ਗੱਲ ਠੀਕ ਹੈ, ਇਹ ਵੀ ਗੱਲ ਠੀਕ
3: ਹੈ। ਓਕੇ
0: ਓਕੇ, ਚਲ ਕੀ ਸੁਣਾਓਗੇ ਫਿਰ ਸੱਚੀ ਧੀ, ਕੀ ਸੁਣਾਓਗੀ?
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ,
3: ਪੱਪੂ ਸੰਤੇ ਨੂੰ ਗਿਫਟ, ਉਹ ਜਿਹੜਾ ਵੈਡਿੰਗ ਕਾਰਡ ਸੀਗਾ ਉਹਦੇ ਉੱਤੇ ਲਿਖਿਆ ਸੀਗਾ ਕਿ ਬਰਾਊਨ ਟਾਈਪ ਆ ਕੇ ਆਇਓ। ਜਦੋਂ ਮੈਂ ਉੱਥੇ ਵਿਆਹ ਤੇ ਗਿਆ ਉੱਥੇ ਸਾਰਿਆਂ ਨੇ ਸ਼ਰਟਾਂ ਪੈਂਟਾਂ ਪਾਈਆਂ ਸੀਗੀਆਂ, ਸੀਆਂ ਨਾਲ ਟਾਈਆਂ ਦੇ ਸੰਤਾ ਬੇਹੋਸ਼।
0: ਬੜੇ ਦਿਨਾਂ ਬਾਅਦ ਬੇਹੋਸ਼ ਕੀਤਾ ਸੰਤਾ ਕੁੜੀਏ, ਹੈ
1: ਸੰਤ ਹੈ
0: ਨੀ ਮੰਨਤ? ਨਹੀਂ ਮੰਨ ਮਤਲਬ ਤੁਹਾਨੂੰ ਆਵਾਜ਼ ਆਉਂਦੀ ਵਾਪਸ?
3: ਹਾਂਜੀ
0: ਹੈ। ਕਿੰਨੀ ਕੁ?
3: ਥੋੜੀ ਥੋੜੀ।
0: ਤੁਸੀਂ ਮੇਰੀ ਹੈਲਪ ਕਰੋਗੇ ਫਿਰ?
3: ਹਾਂਜੀ।
0: ਬਿਜ਼ੀ ਹੋ? ਤੁਸੀਂ ਮੈਨੂੰ ਦੱਸਿਓ, ਤੁਸੀਂ ਮੈਨੂੰ ਦੱਸੋ ਵੀ ਆਵਾਜ਼ ਹਟ ਗਈ ਹੈ ਕਿ ਨਹੀਂ ਹਟੀ?
3: ਠੀਕ ਆ,
0: ਹੈ
3: ਹਟ ਗਈ, ਹਟ ਗਈ ਹੁਣ। ਵਾਹ,
0: ਚਲੋ ਥੈਂਕ ਯੂ, ਥੈਂਕ ਯੂ ਫਿਰ। ਚਲੋ ਫਤਿਹ ਨਾ ਕਰਾਓ ਫਿਰ ਗੱਲ।
3: ਠੀਕ,
0: ਯਾਰ
1: ਕਿਆ ਬਾਤ ਹੈ
0: ਫਤਿਹ, ਮੈਨੂੰ ਤੇ ਪਤਾ ਹੀ ਨਹੀਂ ਯਾਰ ਤੂੰ ਏਡਾ ਇੰਟੈਲੀਜੈਂਟ ਬੰਦਾ।
1: ਵੈਰੀ ਟੈਲੈਂਟਡ।
3: ਦੀਦੀ
0: ਨੂੰ ਗੋਲ ਨੀ ਆਉਂਦੀਆਂ? ਚਲੋ ਠੀਕ ਆ ਫਿਰ। ਚਪਾਤੀ ਵਰਕਸ਼ਾਪ, ਚਲ ਠੀਕ ਆ ਫਿਰ। ਆਪਾਂ ਇੱਕ ਪ੍ਰੋਗਰਾਮ ਰੱਖਾਂਗੇ, ਉਹ ਚ ਤੁਸੀਂ ਆਟਾ ਲੈ ਕੇ ਆਜੋ। ਫਤਿਹ ਦਾ ਸ਼ੈਫ,
1: ਗੋਲ ਰੋਟੀ ਸਪੈਸ਼ਲਿਸਟ।
0: ਹਾਂ, ਆਪਾਂ ਉਹਦਾ ਨਾਂ ਰੱਖਾਂਗੇ ਫਤਿਹ, ਆਪਾਂ ਉਹਦਾ ਨਾਂ ਰੱਖਾਂਗੇ ਫਤਿਹ ਦਾ ਫੈਸ਼।
3: ਮੈਂ ਇੱਕ ਕੁਐਸਚਨ ਤੁਹਾਨੂੰ ਦੱਸਣਾ ਵਾ ਤੇ ਇੱਕ ਪੁੱਛਣਾ ਵਾ।
0: ਹਾਂਜੀ ਹਾਂਜੀ,
3: ਮੈਨੂੰ ਪੁੱਛਦਾ ਵੀਰੇ ਜੀ, ਤੁਸੀਂ ਠੀਕ ਹੋ? ਖੰਗ ਹੋਈ ਆ?
1: ਹਾਂ ਮੈਂ ਠੀਕ ਹਾਂ ਬਈ, ਕਾਫੀ ਕਾਫੀ ਫਰਕ ਹੁਣ ਅੱਗੇ ਨਾਲੋਂ। ਕੋਈ ਦਵਾਈ ਹੈ ਤੁਹਾਡੇ ਕੋਲ? ਦੱਸੋ, ਜ਼ਿਆਦਾ ਛੇਤੀ ਠੀਕ ਹੋ ਜਾ।
3: ਸਾਰਾ
0: ਕੁਛ ਹੀ ਪਤਾ ਇਹਨਾਂ ਨੂੰ।
1: ਵੈਰੀ ਗੁੱਡ, ਵੈਰੀ ਗੁੱਡ।
3: ਮੈਂ ਜਿਹੜੀ ਦੱਸਣੀ ਸੀ ਕੱਲ ਸੀ, ਮੈਂ ਤੇ ਮੇਰੇ ਫਰੈਂਡ ਨੇ, ਉਹ ਡਿਟੈਂਸ਼ਨ ਬਹੁਤ ਰਹੀ ਜਾਂਦਾ। ਸਾਨੂੰ ਪ੍ਰਿੰਸੀਪਲ ਅਵਾਰਡ ਮਿਲ ਸਕਦੀ ਹੈ ਕਿਉਂਕਿ ਅਸੀਂ ਰਬਿਸ਼ ਪਿਕਅਪ ਕਰਦੇ ਹਾਂ, ਤੇ ਜੇ ਉਹ ਮੇਰੇ ਫਰੈਂਡ ਨੂੰ ਮਿਲ ਗਈ ਤਾਂ ਟੀਚਰ ਨੇ ਬਹੁਤ ਹੈਰਾਨ ਹੋਣਾ।
0: ਵਾਹ, ਫਿਰ ਤੇ ਨਜ਼ਾਰੇ ਯਾਰ, ਤੁਸੀਂ ਇੰਨਾ ਕੁਛ ਕਰੀ ਜਾਂਦੇ ਜੇ ਅਸੀਂ ਇੱਥੇ ਬਹਿ ਕੇ ਘਰ ਨੂੰ ਚੱਲ ਜਾਂਦੇ
1: ਹਾਂ। ਸਹੀ ਗੱਲ ਆ, ਅਸੀਂ ਚੁਟਕਲੇ ਸੁਣ ਕੇ ਜਾਈ ਜਾਂਦੇ।
0: ਹੋਰ ਕੀ,
3: ਅਸੀਂ ਦਰਖਤਾਂ ਦੇ ਵਿੱਚ ਜਾ ਕੇ ਲੈ ਕੇ ਆਂਦਾ ਹੀ ਕੁੜਾ ਟੀਚਰ, ਕਿ ਸਾਡੇ ਪ੍ਰਿੰਸੀਪਲ ਕਹਿੰਦੇ ਲੈ ਕੇ ਆ ਸਕਦੇ ਅਸੀਂ।
0: ਵੈਲ ਡਨ, ਵੈਲ ਗੁੱਡ,
1: ਦੈਟ ਇਜ਼ ਸੋ ਗੁੱਡ।
0: ਬੀਬੇ ਪੋਤੇ, ਤੁਸੀਂ ਕੀ ਸੁਣਾਓਗੇ ਫਿਰ ਦਰਖਤਾਂ ਦੇ ਵਿੱਚੋਂ ਦੀ?
3: ਅੱਜ ਮੈਂ ਸੁਣਾਉਂਗਾ ਇੱਕ ਵਰਜੀ ਹਰਤ।
0: ਹਾਂਜੀ ਸੁਣਾਓ ਫਿਰ।
3: ਮੇਰੇ ਚ ਤਿੰਨ ਅੱਖਰ, ਮੇਰੇ ਨਾਮ ਚ ਤਿੰਨ ਅੱਖਰ ਨੇ, ਜੇ ਇੱਕ ਕੱਟੀਏ ਤਾਂ ਦਾਨ ਬਣਿਆ।
0: ਹੈਂ,
1: ਇੱਕ ਕੱਟੀਏ ਤਾਂ ਦਾਨ ਬਣਿਆ?
3: ਜੇ ਮੂਰੇ ਵਾਲਾ ਕੱਟੀਏ ਫਿਰ ਦਾਨ ਬਣ ਜਾਂਦਾ।
0: ਅੱਛਾ, ਤੇ ਤਿੰਨ ਅੱਖਰ ਨੇ
1: ਖਾਨਦਾਨ?
3: ਹਾਂਜੀ,
0: ਮੂਰੇ ਵਾਲਾ ਇੱਕ ਇੱਕ।
1: ਅੱਛਾ ਇੱਕ,
0: ਹਾਂ ਵਿਧਾਨ,
1: ਵਿਧਾਨ
3: ਨਹੀਂ,
0: ਹਾਂ ਮੈਦਾਨ।
3: ਹਾਂਜੀ,
0: ਹਾਂ
1: ਤੇ
0: ਲੈ ਮੈਨੂੰ
1: ਉਹਨਾਂ ਤੇ ਹੀ ਰੱਖੀ ਕਾਕਾ, ਸਾਡੇ ਕੋਲ ਤਾਂ ਹੈ ਨੀ, ਸਾਡੇ ਕੋਲੋਂ ਹੀ ਨਿਕਲਣੇ।
0: ਥੈਂਕ ਯੂ ਬਦੇ, ਥੈਂਕ ਯੂ, ਬਹੁਤ ਵਧੀਆ। ਅਰਨਵ ਦੀ ਵੇਖੀ ਸਪੈਸ਼ਲਿਟੀ, ਅਗਲਾ ਪਾਸਾ ਕੱਟ ਹੀ ਜਾਂਦਾ, ਬੜਾ ਸ਼ਾਰਟਕਟ ਵਾਰਦਾ,
1: ਸਕੂਲ ਵੀ ਜਾਣਾ ਟੈਨਸ਼ਨ।
0: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਵੀ, ਸਤਿ ਸ਼੍ਰੀ ਅਕਾਲ। ਤੁਹਾਨੂੰ ਹੋਰ ਕਦੀ ਕਿਹਾ ਕਿਸੇ ਨੇ ਏਦਾਂ?
3: ਨਹੀਂ।
0: ਹੈਂ, ਯਾਰ ਤੂੰ ਅੱਧਾ ਘੱਟ ਹੀ ਜਾਂਦਾ ਵਿੱਚੋਂ,
1: ਇੰਟਰਸਟ ਘੱਟ ਜਾਂਦਾ ਗੱਲ ਕਰਦੇ ਕਰਦੇ।
0: ਵੈਰੀ ਗੁੱਡ, ਕੀ ਸੁਣਾਓਗੇ ਅੱਜ?
3: ਅੱਜ ਸੁਣਾਉਂਗੇ ਇੱਕ ਬਜਾਰਤ।
0: ਓਕੇ,
3: ਉਹ ਕਿਹੜੀ ਚੀਜ਼ ਹੈ ਜਿਹੜੀ ਰਾਤ ਨੂੰ ਰੋਂਦੀ ਆ ਤੇ ਸਵੇਰੇ ਪਿਆਰ ਨਾਲ ਸੁਣਦੀ ਆ?
0: ਅੱਛਾ, ਰਾਤ ਨੂੰ ਰੋਂਦੀ ਆ
1: ਤੇ ਸਵੇਰੇ ਪਿਆਰ
3: ਨਾਲ ਸੁਣਦੀ ਆ?
0: ਸਵੇਰੇ ਪਿਆਰ ਨਾਲ ਸੌਂਦੀ ਆ, ਹੈ ਇਹ ਕਿਹੜੀ ਚੀਜ਼ ਆ?
1: ਇਹ ਤਾਂ ਬਈ
0: ਹੈ,
1: ਮਤਲਬ
0: ਇਹ ਕਿਹੜੀ ਚੀਜ਼ ਆ?
1: ਮੁਸ਼ਕਿਲ ਆ।
0: ਹਾਂ,
1: ਕਿਸੇ ਰਾਤ ਰਾਤ ਕਟਾਪਾ ਚੜਿਆ ਹੋਵੇ ਸਕਦਾ ਤੇ ਰੋਊਗਾ, ਰੋ ਰੋ ਕੇ ਬੰਦਾ ਫਿਰ ਸੋ ਜਾਂਦਾ, ਸਵੇਰ ਪੈ ਜਾਂਦੀ ਕਈਆਂ ਨੂੰ।
0: ਇਹ ਪਤਾ ਨਹੀਂ ਕਿਹੜੀ ਹੋ ਭਾਈ, ਤੁਸੀਂ ਦੱਸ ਦੋ ਫਿਰ।
3: ਨੇਰੇ ਚ ਯੂਜ਼ ਕਰਦੇ ਆਪਾਂ ਨੂੰ
0: ਹੈ,
1: ਨੇਰੇ ਚ ਯੂਜ਼,
0: ਮੋਮਬੱਤੀ,
1: ਮੋਮਬੱਤੀ,
0: ਮੋਮਬੱਤੀ।
3: ਹਾਂਜੀ,
0: ਆ
1: ਪਤਾ ਨਹੀਂ, ਵੈਰੀ ਗੁੱਡ ਯਾਰ,
0: ਥੈਂਕ ਯੂ,
1: ਥੈਂਕਸ ਅਰਨਵ,
0: ਥੈਂਕ ਯੂ। ਤੇ ਨੈਕਸਟ ਕੌਣ?
3: ਕਾਲ, ਹੈਵ ਅ ਨਾਈਸ ਡੇ।
0: ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੇ ਨੈਕਸਟ ਤੇ ਤੁਹਾਡੀ ਵਾਰੀ ਆ, ਸਤਿ ਸ਼੍ਰੀ ਅਕਾਲ, ਉਸ ਬਾਰੇ ਨਾਲ ਤੁਸੀਂ ਰੈਡੀ ਰਹੋ। ਤੇ ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ ਅੰਕਲ ਜੀ,
0: ਸਤਿ ਸ਼੍ਰੀ ਅਕਾਲ ਤੇਗ ਜੀ, ਕੀ ਹਾਲ ਆ?
3: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
0: ਸਾਡਾ ਵੀ ਠੀਕ ਆ,
1: ਬੈਸਟ ਬੈਸਟ।
0: ਅੱਜ ਤੇ ਘਰੇ ਲੱਗਦੇ ਹੋ ਹਲੇ?
3: ਹਾਂਜੀ, ਆਪਾਂ ਹਜੇ ਘਰੇ ਆ,
0: ਤਾਂ ਹਜੇ ਘਰੇ ਹੀ ਹੋ।
3: ਆਪਾਂ ਜਾਣ ਲੱਗੇ ਸੀ ਗਰਾਜ ਦੇ ਵਿੱਚ, ਪੁੱਜੇ ਸੀ
0: ਅਸੀਂ ਗਰਾਜ ਦੇ ਵਿੱਚ। ਤੁਸੀਂ ਜਾਂਦੇ ਤੇ ਤੁਸੀਂ ਪੈਦਲ ਹੀ ਹੋ ਤੇ ਗਰਾਜ ਚ ਕੀ ਛਤਰੀ ਰੱਖੀ ਹੁੰਦੀ ਆ?
3: ਹਾਂਜੀ,
0: ਹਾਂ, ਓਕੇ ਓਕੇ। ਗਰਾਜ ਚ ਜੁੱਤੀਆਂ ਵੀ ਹੋਣੀਆਂ ਨਾ? ਗੱਡੀ ਤੇ ਬਾਹਰ ਹੁੰਦੀ।
1: ਸਹੀ ਗੱਲ, ਜੀਵਨ ਦੀ ਸੱਚੀ
0: ਹੈ ਨਾ ਦੇਖ। ਹਾਂਜੀ, ਕੀ ਸੁਣਾਓਗੇ ਫਿਰ?
3: ਅੱਜ ਮੈਂ ਸੁਣਾਉਣਾ ਗੀਤ।
0: ਓ ਵਾਹ, ਸੁਣਾਓ ਫਿਰ।
1: ਸਵੇਰੇ ਸਵੇਰੇ ਜਵਾਈਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
0: ਥੈਂਕ ਯੂ ਪੁੱਤ, ਆ ਤਾਂ ਬੜਾ ਸੋਹਣਾ ਸੀ।
1: ਵਿਸ਼ੇਸ਼
0: ਗੱਲਬਾਤ ਹੋਊਗੀ। ਪਤਾ ਨੀ ਕੀ ਗੱਲ ਹੋਈ ਅੱਜ ਮੇਰੀ ਉਂਗਲ ਨੂੰ ਵਾਰ ਵਾਰ ਕੱਟਣ ਵਾਲੇ ਤੇ ਵੱਜੀ ਜਾਂਦੀ ਸੀ।
1: ਬੈਡ ਉਂਗਲ,
0: ਅੱਜ ਮੇਰੀ ਉਂਗਲ ਨੂੰ ਕੁਛ ਹੋਇਆ ਤੇਗ?
1: ਵੈਰੀ ਬੈਡ ਉਂਗਲ ਜੀ, ਵੈਰੀ ਬੈਡ।
0: ਮੈਨੂੰ ਏਦਾਂ ਲੱਗੀ ਜਾਂਦਾ ਜਿੱਦਾਂ ਉਹ ਕਹਾਣੀ ਵਿਚਲੇ ਕੁੱਤੇ ਨੇ ਮੇਰੀ ਉਂਗਲ ਵੱਢੀ ਹੁੰਦੀ ਹੈ ਨਾ, ਤੇ ਮੈਂ ਵਾਰ ਵਾਰ ਆਪਣੀ ਉਂਗਲ ਵੇਹਨਾ ਹਾਂ ਤੇ ਉਹ ਫੋਨ ਤੇ ਵੱਜ ਜਾਂਦੀ ਸੀ। ਅਨੋਇੰਗ ਜੀ ਉਂਗਲ ਹੋਈ ਹੈ। ਥੈਂਕ ਯੂ, ਥੈਂਕ ਯੂ ਬੁੱਤੂ,
3: ਥੈਂਕ ਯੂ, ਹੈਵ ਅ ਨਾਈਸ ਡੇ,
0: ਥੈਂਕ ਯੂ। ਤੇ ਇਸ ਤੋਂ ਬਾਅਦ ਵਾਰੀ ਆ ਰਿਨਾਜ ਦੀ, ਉਸ ਤੋਂ ਬਾਅਦ ਫਿਰ ਸ਼੍ਰੇਆ ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਰਿਨਾਜ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਅੰਕਲ ਜੀ, ਐਨ ਅੰਕਲ ਜੀ, ਅੰਕਲ ਐਂਡ ਐਨ ਅੰਕਲ,
1: ਐਂਡ ਐਨ ਅੰਕਲ। ਮੇਰੀ ਵਾਰੀ, ਸਹੀ ਗ੍ਰਾਮਰ ਯੂਜ ਕੀਤੀ ਦੇਖੋ ਕੁੜੀ।
0: ਰਿਨਾਜ ਤੁਸੀਂ ਤਾਂ ਬੜੇ ਇੰਟੈਲੀਜੈਂਟ ਹੋ। ਕੀ ਲਿਆਇਓ ਫਿਰ ਅੱਜ ਠੰਡ ਠੰਡ ਦੇ ਵਿੱਚ?
3: ਪਤਾ ਨੀ,
1: ਪਤਾ ਨੀ
0: ਪੁੱਤ, ਮੰਮੀ ਨੂੰ ਪੁੱਛ ਲਓ ਕੀ ਲਿਆਇਓ।
1: ਮੇਰੇ ਵਰਗੀ ਐਨਰਜੀ ਲੈਵਲ ਹੈ ਸਵੇਰੇ ਸਵੇਰੇ, ਹੈ ਮੈਂ ਵੀ ਇਸ ਤਰ੍ਹਾਂ ਹੁੰਦਾ ਸੀ ਸਵੇਰੇ ਸਕੂਲ ਜਾਣ ਲੱਗੇ ਹੈ।
0: ਅੱਜ ਟਿਫਨ ਪੈਕ ਕਰ ਲਿਆ ਕਿ ਨਹੀਂ ਕਰ ਲਿਆ?
3: ਕਰ ਲਿਆ।
0: ਕੀ ਪਾਇਆ ਜੇ ਟਿਫਨ ਚ? ਕੀ ਪਾਇਆ ਜੇ? ਕਿਉਂ ਵੀ ਮੰਮੀ ਨੂੰ ਪਤਾ, ਮੰਮੀ ਨੂੰ ਪਤਾ ਕਿ ਪਤਾ ਤੁਹਾਨੂੰ ਕੀ ਪਾਇਆ? ਉੱਥੇ ਜਾ ਕੇ ਕੀ ਨਿਕਲੂਗਾ ਤੇ ਤੁਸੀਂ ਹੈਪੀ ਹੋਵੋਗੇ?
1: ਕੀ ਹੈ ਫੇਵਰੇਟ ਟਿਫਨ ਦੇ ਅੰਦਰ?
0: ਫੇਵਰੇਟ ਕੀ ਤੁਹਾਡਾ?
3: ਪਾਸਤਾ।
0: ਓਕੇ ਓਕੇ, ਵਾਹ। ਕਿਹੜਾ, ਵਾਈਟ ਕੇ ਰੈੱਡ? ਕਿਹੜੀ ਸੌਸ?
3: ਰੈੱਡ
0: ਰੈੱਡ ਪਾ ਓਕੇ
2: ਰੈੱਡ ਬੈਸਟ ਹੁੰਦਾ
0: ਵਿੱਚ ਸਬਜ਼ੀਆਂ ਪਾ ਕੇ ਕਿ ਕੱਲੀ ਸੌਸ ਹੀ ਬਸ
3: ਸਬਜ਼ੀਆਂ
0: ਚਲੋ ਫਿਰ ਤਾਂ ਥਾਸ ਤੂੰ ਜਾਓ ਫਿਰ
1: ਜੇ ਨਾ ਹੋਇਆ ਅੰਕਲ ਜੀ ਪਰਸਨਲੀ ਫੜਾ ਕੇ ਜਾਣਗੇ
0: ਜਾਓ ਨਾ ਹੋਇਆ ਨਾ ਤੇ ਮੰਮੀ ਅੱਜ ਉੱਥੋਂ ਕਰ ਦਿਓ ਕੀ ਹੁੰਦਾ ਉਹ ਸਕੂਲ ਜਿਹੜਾ ਆਰਡਰ ਕੁੜੀ ਦਾ ਜੀ ਕਰਦਾ ਅੱਜ ਪਾਸਤਾ
1: ਅੱਜ ਪਾਸਤਾ ਲਾਈਵ ਗੱਲ ਹੋ ਗਈ ਔਨ ਏਅਰ
0: ਠੀਕ ਹੈ ਰਨਾਜ਼ ਫਿਰ ਬਣ ਜੂਗੀ ਨਾ ਗੱਲ ਅੱਜ ਚਲੋ ਠੀਕ ਹੈ ਥੈਂਕ ਯੂ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਥੈਂਕ ਯੂ ਤੇ
3: ਅੱਜ ਚੁਟਕਲਾ ਸੁਣਾਣਾ
0: ਅੱਛਾ ਅੱਛਾ ਤੇ ਪਹਿਲਾਂ ਕੀ ਹੋਇਆ ਚੁਟਕਲੇ ਨੂੰ
1: ਚੁਟਕਲਾ ਸੁਣ ਰਿਹਾ ਸੀ ਜਗਾਇਆ ਉਹਨੇ
0: ਲਾ ਉੱਠਿਆ ਨਹੀਂ ਹਲੇ
1: ਮਾਰੇ ਉੱਠ
0: ਚੁਟਕਲਾ ਬ੍ਰਸ਼ ਕਰਨ ਡਿਆ ਪਹਿਲਾਂ ਹੈ ਰੇ ਨਾਲ ਪਹਿਲਾਂ ਕਿੱਥੇ ਸੀ ਬ੍ਰਸ਼ ਕਰਦਾ ਸੀ ਚੁਟਕਲਾ
3: ਨਹੀਂ
0: ਨਹੀਂ ਅੱਛਾ ਚਲੋ ਫਿਰ ਸੁਣਾਓ
1: ਫਿਰ ਸੁਣਾਓ ਹਾਂ ਭਾਈ
3: ਇੱਕ ਟੀਚਰ ਬੱਚੇ ਨੂੰ ਕਹਿੰਦੀ ਸਾਰੇ ਹੱਸਦਾ ਕੀ ਰਹਿੰਦਾ ਉਹਨੇ ਕਿਹਾ ਰੋਣ ਨਾਲ ਕਿਹੜਾ ਹੋਮਵਰਕ ਕੱਟੂਗਾ
0: ਕਿੱਦਾਂ ਕਿੱਦਾਂ
1: ਰੋਣ ਨਾਲ ਕਿਹੜਾ ਹੋਮਵਰਕ ਘੱਟ ਜਾਣਾ
0: ਅੱਛਾ ਓਕੇ
1: ਇਹ ਤਾਂ ਬੜੇ ਸਾਲਾਂ ਦੀ ਤਰਾਸਦੀ ਹੈ
0: ਥੈਂਕ ਯੂ ਬਤੂ
1: ਥੈਂਕ ਯੂ
0: ਥੈਂਕ ਯੂ ਹੈਵ ਅ ਨਾਈਸ ਡੇ ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ ਸਤਿ ਸ਼੍ਰੀ ਅਕਾਲ ਸ਼੍ਰੇਆ ਤੁਸੀਂ ਆਉਨੇ ਰੋ ਸਤਿ ਸ਼੍ਰੀ ਅਕਾਲ ਮਾਨੂ ਬਿੱਲੀ
3: ਤੁਸੀਂ ਕੀ ਹਾਲ ਹੋ
0: ਅਸੀਂ ਠੀਕ ਹਾਲ ਹੈ
1: ਠੀਕ ਹਾਲ ਨੇ
3: ਠੀਕ ਹੈ
0: ਹਾਂ ਤੁਸੀਂ ਕੀ ਹਾਲ ਹੋ ਅਸੀਂ ਅਸੀਂ ਤੁਹਾਡੇ ਨਾਲ ਗੱਲ ਕਰਦੇ ਪਏ ਤੁਹਾਨੂੰ ਪਤਾ ਅੱਜ ਫਤਿਹ ਵੀਰ ਜੀ ਨੇ ਰੋਟੀ ਬਣਾਈ ਸਾਡੇ ਲਈ
1: ਤੁਹਾਨੂੰ
0: ਉਹਦੀ ਰੋਟੀ ਬਣਾਉਣੀ ਅੱਛਾ ਪੇੜਾ ਕਰਨਾ ਆਉਂਦਾ ਓਕੇ ਓਕੇ
1: ਇੱਥੇ ਤੱਕ ਤਾਂ ਪਹੁੰਚ ਗਏ
0: ਹਾਂ ਕਿੰਨੇ ਪੇੜੇ ਕਰ ਲੈਂਦੇ ਹੋ ਦੋ ਪੇੜੇ ਓਕੇ ਵਾਹ ਤੁਸੀਂ ਤੇ ਫਿਰ ਵਾਵਾ ਹੀ ਕੰਮ ਕਰ ਲੈਂਦੇ ਜੇ ਤੁਸੀਂ ਹੈ
3: ਇੱਕ ਅਸੀਸ ਦਾ ਇੱਕ ਮੇਰਾ
0: ਅੱਛਾ ਇੱਕ ਅਸੀਸ ਇੱਕ ਵੀਰ ਦਾ ਤੇ ਇੱਕ ਤੁਹਾਡਾ ਆਪਣਾ ਤੇ ਮੰਮੀ ਪਾਪਾ ਦਾ
3: ਨਹੀਂ
0: ਮੰਮੀ ਪਾਪਾ ਦਾ ਨਹੀਂ
1: ਆਪੇ ਵੇਖਣ ਫਿਰ ਹੈ
3: ਨਹੀਂ
0: ਓਹੋ ਚਲੋ ਉਹ ਆਪਣੀ ਆਪੇ ਬਣਾਉਣ ਇਹ ਵੀ ਕੰਮ ਠੀਕ ਹੈ ਯਾਰ ਉਹਨਾਂ ਨੇ ਖਾਣੀ ਆ ਤੇ ਉਹ ਆਪਣੀ ਆਪੇ ਬਣਾਉਣਾ
1: ਬਿਲਕੁਲ ਠੀਕ ਗੱਲ
0: ਹੈ
3: ਪੁੱਛਦੇ
0: ਆ ਬਈ ਉਹਨੂੰ ਕੀ ਸੁਣਾਓਗੇ ਫਿਰ
3: ਬੋਲੀ ਚੂੜੀਆਂ
0: ਅੱਛਾ ਬੋਲੀ ਚੂੜੀਆਂ ਓਕੇ ਕੀ ਬੋਲੀ ਚੂੜੀਆਂ
3: ਬੋਲੇ ਕੰਗਣਾ ਹਨ ਹੋ ਗਈ ਫੇਰ ਸਾਜਣਾ
1: ਟਿੰਗ ਟਿੰਗ ਟਿੰਗ
3: ਫੇਰ ਬਿੰਦੂ ਦੀਨ ਲੱਗਦਾ ਮੈਟ ਮਗਿਆ ਸੋਹਣੀਆ ਲੈ ਜਾ
1: ਸੋਹਣੀਆ
0: ਲੈ ਜਾ
1: ਓ
0: ਕਿੰਨੇ ਸਾਲ ਹੋ ਗਏ ਨਾ ਲੈ ਕੇ ਨਹੀਂ ਜਾਂਦਾ
1: ਸਹੀ ਗੱਲ ਉਹ ਤਾਂ ਵੱਖੋ ਵੱਖਰੀ ਥਾਂ ਤੇ ਵਿਆਹ ਗਏ ਪਰ ਫੇਰ ਵੀ ਗਾਣਾ ਗਾਣਾ ਹਜੇ ਵੀ ਚੱਲ ਓ ਬੱਲੇ ਬੱਲੇ
0: ਥੈਂਕ ਯੂ
3: ਅਸੀਸ ਨਾਲ ਗੱਲ ਕਰੋ
0: ਹਾਂਜੀ
1: ਹਾਂਜੀ ਕਰਾਓ
0: ਸਤਿ ਸ਼੍ਰੀ ਅਕਾਲ ਮਾਨੂੰ ਬਿੱਲੀ
3: ਤੁਸੀਂ ਠੀਕ ਹੋ ਮਾਲੋ
0: ਬੱਲੇ ਹਾਂਜੀ ਹਾਂਜੀ
1: ਠੀਕ ਹੈ ਠੀਕ
0: ਹੈ ਮੁੰਡੇ ਇਦਾਂ ਦੇ ਹੁੰਦੇ ਹਾਂਜੀ
1: ਹਾਂ ਪੀ ਪੂ ਲਈ ਤੁਸੀਂ ਦੱਸੋ ਤਿਆਰ ਤਿਊਰ ਹੋ ਗਏ ਸਕੂਲ ਵਾਸਤੇ ਓ ਵੈਰੀ ਗੁੱਡ
0: ਹੈ ਹਾਂ ਪਿੰਨੀ ਖਾਧੀ ਹਾਂਜੀ
1: ਹਾਂ ਖਾਧੀ ਖਾਧੀ ਖਾਧੀ
0: ਸਾਡੀ ਪਿੰਨੀ ਪਤਾ ਐਡੀ ਲੇਟ ਤੋਂ ਓ ਇੱਕ ਪਿੰਨੀ ਖਾਧੀ ਐਡੀ ਲੇਟ ਤੋਂ ਸਪੈਸ਼ਲ ਪਿੰਨੀ ਆਈ ਸਾਡੀ
1: ਕਿਆ ਬਾਤਾਂ ਨੇ
0: ਹੋਰ ਇੰਟਰ ਸਟੇਟ ਤੋਂ ਪਿੰਨੀ ਆਈ ਸਾਡੀ
1: ਟੋਲ ਵੀ ਵਾਧੂ ਹੀ ਲੱਗਾ ਹੈ
0: ਹੋਰ ਹੋਰ ਕੀ ਤੁਸੀਂ ਤੇ ਸਾਨੂੰ ਦਿੱਤੀ ਨੀ ਪਿੰਨੀ ਮਾਣੂ ਬਿੱਲੀ ਕਿੰਨੀ ਵਾਰੀ ਕਿਹਾ ਤੁਸੀਂ ਕਦੋਂ ਮੈਂ ਆਪਦੇ ਘਰੇ ਤੇ ਜਾਣਾ ਰੋਜ਼ ਯਾਰ
1: ਇਹ ਗੱਲ ਸੱਚੀ ਮੈਂ ਵੇਖਿਆ ਕਿੰਨੀ ਵਾਰੀ ਜਾਂਦੇ ਘਰ ਆਪਣੇ
0: ਤੁਹਾਨੂੰ ਕੀ ਲੱਗਦਾ ਮੈਂ ਆਪਦੇ ਘਰੇ ਨੀ ਜਾਂਦਾ
1: ਪੱਕੀ
0: ਗੱਲ ਆ ਚਲੋ ਠੀਕ ਆ ਫਿਰ ਮੈਂ ਅੱਜ ਹੀ ਆ ਜਾਣਾ ਫਿਰ ਫਿਫਟੀ ਪਿੰਨੀ ਰੈਡੀ ਰੱਖਿਓ ਥੈਂਕ ਯੂ ਥੈਂਕ ਯੂ ਸੀਸ ਕੀ ਸੁਣਾਉਣਾ ਤੁਸੀਂ ਹੈਂ ਆਲਮੰਡ
1: ਆ ਕੀ ਹੈ ਬਈ
0: ਹੈਂ
3: ਐਨੀਮਲ
0: ਐਨੀਮਲ
1: ਐਨੀਮਲ ਅੱਛਾ ਸੁਣਾਓ ਫਿਰ
3: ਤੁਸੀਂ ਪੰਜਾਬੀ ਮੈਂ ਹਿੰਦੀ ਦੇ
0: ਹੈਂ
1: ਹਾਥੀ ਹੋ ਗਿਆ ਨੂੰ ਕਹਿੰਦੇ ਐਲੀਫੈਂਟ ਏਦਾਂ ਹੀ ਆ ਇਹੀ ਖੇਡ
0: ਵਾਹ ਸ਼ੇਰ ਨੂੰ ਕੀ ਕਹਿੰਦੇ ਦੱਸੋ
1: ਲਾਇਨ ਹੋਰ ਅਗਲਾ ਦੱਸੋ
0: ਜੈਬਰੇ ਨੂੰ ਕੀ ਕਹਿੰਦੇ ਜੈਬਰੇ
1: ਜੈਬਰੇ ਨੂੰ ਤਾਂ ਜੈਬਰਾ ਹੀ ਕਹਿੰਦੇ ਆ ਬਈ ਉਹਨੂੰ ਜ਼ੈਬਰਾ ਕਹਿੰਦੇ
0: ਤੁਸੀਂ ਦੱਸੋ ਡੋਗੀ ਨੂੰ ਕੀ ਕਹਿੰਦੇ ਆ ਤੁਹਾਨੂੰ ਤੇ ਸਾਰਾ ਕੁਛ ਹੀ ਪਤਾ ਤੁਸੀਂ ਦੱਸੋ ਰੈਬਿਟ ਨੂੰ ਕੀ ਕਹਿੰਦੇ ਆ
1: ਖਰਗੋਸ਼
0: ਵਾਹ ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਗਏ ਮਾਨੂੰ ਬਿੱਲੀ ਤੇ ਮਾਨੂੰ ਬਿੱਲੀ ਭਰਿਆ ਮੇਲਾ ਛੱਡਿਆ ਚੰਗਾ ਇਸ ਤੋਂ ਪਹਿਲਾਂ ਕੋਈ ਔਖਾ ਔਖਾ ਜਿਹਾ ਆਵੇ ਕੋਈ
1: ਮੈਂ ਇਹ ਸੋਚ ਰਿਹਾ
0: ਥੈਂਕ ਯੂ ਤਵਨੀਤ ਤੁਸੀਂ ਆਉਂਦੇ ਰਹੋ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਜੀ
1: ਹਾਂਜੀ
0: ਸਤਿ ਸ਼੍ਰੀ ਅਕਾਲ ਕੀ ਹਾਲ ਤੁਹਾਡਾ
3: ਠੀਕ ਆ
0: ਕੀ ਕਰੀ ਜਾਂਦੇ ਹੋ
3: ਤੁਸੀਂ ਸੁਣਾਓ
0: ਅਸੀਂ ਠੀਕ ਆ
1: ਬੈਸਟ
0: ਤੁਹਾਡੀ ਸਿਹਤ ਕਿੱਦਾਂ ਹੁਣ
3: ਠੀਕ ਆ
0: ਓਕੇ ਗੁੱਡ ਹੋ ਗਿਆ ਫਿਰ ਤੇ
1: ਵੈਰੀ ਗੁੱਡ
3: ਤੇ ਮੈਂ ਟਰੈਕਟਰ ਦੇਖਿਆ
0: ਹੈ
3: ਸਕੂਲ ਜਾਂਦੇ ਸੀ
0: ਟਰੈਕਟਰ
3: ਦੇਖਿਆ
0: ਅੱਛਾ ਕਿੱਥੇ
1: ਓਕੇ ਇਹ ਕਿੱਥੇ ਦਿਸ ਗਿਆ
3: ਆਪਣੇ ਬਲੇਜ ਦੇ ਥੱਲੇ
0: ਅੱਛਾ ਅੱਛਾ ਉਹ ਚੱਲੇ ਹੋਣੇ ਮੰਡੀ ਚੱਲੇ ਹੋਣੇ ਪੁੱਤੋ
1: ਅੱਛਾ ਇੱਥੇ ਵੀ
0: ਕੀ ਸੁਣਾਓਗੇ ਫਿਰ ਓਕੇ
1: ਓਕੇ
3: ਵਾਲੀ ਬਰਸੀ ਕੱਟਰ ਗਿਆ ਸੀ ਵਾਲੀ ਬਰਸੀ ਕੱਟਰ ਗਿਆ ਸੀ ਕੱਟ ਕੇ ਲੈਂਦੇ ਲੂ
0: ਚਾਕ ਦੇ ਢੋਲੀਆ ਥੈਂਕ ਯੂ
1: ਥੈਂਕ ਯੂ
0: ਨੈਕਸਟ ਕਿਹਦੀ ਵਾਰੀ ਆ ਓਕੇ ਕਿਹੜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਦੀਦੀ ਵਧੀਆ
3: ਠੀਕ ਹੈ ਤੁਹਾਡਾ ਕੀ ਹਾਲ ਹੈ
0: ਸਾਡਾ ਵੀ ਠੀਕ
1: ਬਹੁਤ ਵਧੀਆ
0: ਹੁਣ ਜਾ ਰਹੇ ਸਕੂਲ ਅੱਜ
3: ਹਾਂਜੀ
0: ਓਕੇ ਠੀਕ ਹੈ ਹੁਣ ਹੁਣ ਤੇ ਨੀ ਵਗਦਾ ਵਗਦਾ ਨੱਕ?
3: ਨਹੀਂ।
0: ਓ ਚਲੋ ਚੰਗੀ ਗੱਲ ਹੈ,
1: ਗੁੱਡ ਹੋਇਆ ਫਿਰ ਤੇ।
0: ਗੁੱਡ ਹੋ ਗਿਆ ਫਿਰ।
3: ਖਾਂਸੀ ਆਂਦੀ।
0: ਖਾਂਸੀ ਆਂਦੀ ਆ, ਓਕੇ ਚਲੋ। ਇੱਕ ਇਦਾਂ ਕਰੋ,
1: ਚਲ ਜਾ,
0: ਇੱਕ ਖਾਂਸੀ ਦੀ ਪੂੜੀ ਪਾ ਦਿਓ ਸਰ।
1: ਠੀਕ, ਡਨ ਹੋ ਗਿਆ।
0: ਇਹ ਜਿਹੜੀ ਪੂੜੀ ਆ ਨਾ, ਇਹ ਤੁਸੀਂ ਹਨੀ ਦੇ ਨਾਲ ਖਾਣੀ ਆ।
1: ਓਕੇ,
0: 3 ਦਿਨ ਖਾ ਕੇ ਤੇ ਫਿਰ ਦੁਬਾਰਾ ਦੱਸਿਓ।
1: ਡਨ ਹੋ ਗਿਆ। ਚਾਕਲੇਟ ਵਗੈਰਾ ਨਹੀਂ?
3: ਮੈਂ ਸ਼ਹਿਦ ਤੇ ਕਾਲੀ ਵਿੱਚ ਪਾ ਕੇ ਖਾਂਦੇ।
0: ਹਾਂ ਬਸ, ਉਹ ਵੈ ਗੁੱਡ, ਫਿਰ ਗੁੱਡ ਹੋ ਗਿਆ ਤੇ ਫਿਰ ਤੇ, ਹਾਂ ਫਿਰ ਤੇ ਤੁਹਾਨੂੰ ਠੀਕ ਹੋ ਜਾਣਾ ਤੁਸੀਂ ਚਾਟੀ।
3: ਹਾਂਜੀ,
0: ਕੀ ਸੁਣਾਓਗੇ ਫਿਰ ਸ਼ਹਿਦ ਖਾ ਕੇ?
3: ਇੱਕ ਬੋਲੀ।
0: ਹਾਂਜੀ।
3: ਮਾਮੀ ਨੱਚੇ ਮਾਸੀ ਨੱਚੇ, ਮਾਮੀ ਨੱਚੇ ਮਾਸੀ ਨੱਚੇ, ਸ਼ਰਾਬ ਬੋਲੀਆ ਪਾਵੇ, ਸ਼ਰਾਬ ਬੋਲੀਆ ਪਾਵੇ, ਪੂਆ ਇੰਜ ਗਿਰੇਵੇ ਪਾ ਦੜੰਗੇ ਲਾਵੇ, ਪੂਆ ਇੰਜ ਦੜੰਗੇ ਲਾਵੇ,
0: ਪੂਆ ਇੰਜ ਦੜੰਗੇ ਲਾਵੇ, ਪੂਆ ਇੰਜ ਦੜੰਗੇ ਲਾਵੇ, ਨੀ ਪੂਆ ਇੰਜ ਫੂਫੂ ਫੂਫੂ ਫੂਫੂ ਫੂਫੂ ਫੂਫੂ, ਨੀ ਪੂਆ ਫੂਫੂ। ਥੈਂਕ ਯੂ।
3: ਪੂਆ ਬੱਲੇ ਬੱਲੇ
1: ਬੱਲੇ,
0: ਹਾਂ ਮਾਸੀ ਸ਼ਾਵਾ ਸ਼ਾਵਾ, ਭੂਆ ਬੱਲੇ ਬੱਲੇ।
1: ਦੋਨੋਂ ਪਾਸੇ ਠੀਕ ਰੱਖਣਾ ਪੈਂਦਾ ਕੰਮ। ਵੈਰੀ ਗੁੱਡ,
0: ਥੈਂਕ ਯੂ,
1: ਥੈਂਕ ਯੂ।
3: ਵੀਰ ਜੀ ਦਾ ਗੱਲ ਕਰ ਲੋ।
0: ਅੱਛਾ, ਪਹਿਲਾਂ ਕੌਣ ਸੀ? ਮੈਨੂੰ ਲੱਗਾ ਸ਼ੁਰੂ ਚ ਹੀ ਲੰਘ ਗਿਆ ਵੀਰ ਜੀ।
3: ਲਿਆਓ
0: ਵੀਰ ਜੀ ਨਾਲ ਗੱਲ ਕਰਾ, ਉਹਨੂੰ ਮੈਂ ਇੱਕ ਸੀਕ੍ਰੇਟ ਦੱਸਣਾ ਵਾ।
1: ਹੈਪੀ ਹੈਪੀ ਕਰਦੀ ਹੈ ਸੈਡ ਸੈਡ ਮੁੰਡੇ ਨੂੰ।
0: ਹੈਲੋ ਵੀਰ ਜੀ, ਹੈਲੋ,
1: ਲੈ ਸਾਡੇ ਨਾਲ ਕਾਹਦਾ ਰੋਸਾ ਯਾਰ।
0: ਵੀਰ ਜੀ ਜਿੰਦਾਬਾਦ, ਵੀਰ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ
3: ਵੀਰ ਜੀ। ਸਤਿ ਸ੍ਰੀ ਅਕਾਲ ਅੰਕਲ ਜੀ ਤੇ ਵੀਰ ਜੀ।
0: ਸਤਿ ਸ੍ਰੀ ਅਕਾਲ, ਤੁਹਾਨੂੰ ਇੱਕ ਸੀਕ੍ਰੇਟ ਦੱਸਾਂ ਮੈਂ?
3: ਹਾਂਜੀ।
0: ਜਿਹੜਾ ਰੇਡੀਓ ਤੇ ਲਾਸਟ ਵਿੱਚ ਆਉਂਦਾ ਹੁੰਦਾ ਨਾ, ਉਹ ਫਸਟ ਹੁੰਦਾ।
3: ਦੰਦ
0: ਕਲੀ ਸੁਣਾਓਗੇ? ਓਕੇ।
3: ਬੇਲੀ ਲੀਸ ਦੰਦ ਕਲੀਸ, ਕੁੱਟੇ ਜਾ ਕੇ ਆਟਾ ਪੀਸ, ਤਿੱਦ ਕੋਈ ਬੰਦਾ ਨਹੀਂ,
0: ਤੇਰੀ ਮੇਰੀ ਕੱਟੀ, ਵੱਡੀ ਦੀਦੀ ਦੇ ਦੰਦ ਕੱਟਣ ਲੱਗਿਆ। ਓਕੇ, ਵੱਡੀ ਦੀਦੀ ਦਾ ਕਸੂਰ ਅੱਜ?
3: ਹਾਂਜੀ, ਵੱਡੀ ਦੀਦੀ ਪਲੱਸ ਨੀ ਕਰਦੇ।
1: ਲਾਸਟ ਵਾਰੀ ਏਦਾਂ ਨੀ ਕਰੀਦਾ।
0: ਓਹੋ,
1: ਵਾਰ ਤੋਂ ਨਾ ਹੱਥ ਪੁੱਠਾ ਕਰਿਆ ਕਰੋ।
3: ਦੰਦ ਚ ਮਿਆਂ ਮਿਆਂ ਆ ਗਈ ਤੇ ਚੂਹਾ।
0: ਵੱਡੀ ਦੀਦੀ ਨੂੰ ਕਹਿ ਜੇ ਬਰੱਸ਼ ਨਾ ਨਾ ਕੀਤਾ ਤੇ ਫਿਰ ਤੁੱਥ ਫੇਰੀ ਦਾ ਨਾਰਾਜ਼ ਹੋ ਜਾਂਦੀ ਆ। ਓਏ ਹੋਏ, ਵਾਰ ਕੋਈ ਨੀ, ਕੱਲ ਗੱਲ ਕਰਾਂਗੇ ਆਪਾਂ। ਠੀਕ ਆ, ਥੈਂਕ ਯੂ। ਹਾਂ ਮੈਂ ਆਪੇ ਆਪੇ ਕੱਲ ਤੁਹਾਨੂੰ ਆਪੇ ਕਾਲ ਕਰ ਲੈਣੀ ਤੁਹਾਨੂੰ। ਜਿਹਨੂੰ ਅੱਜ ਪਹਿਲਾਂ ਮਿਲੀ ਆ ਉਹਨੂੰ ਕੱਲ ਨੀ ਪਹਿਲਾਂ ਮਿਲੂਗੀ, ਏਦਾਂ ਕਰ ਲਈਏ?
1: ਇਹ ਬੈਟਰ ਆ ਬਈ।
0: ਹਾਂ ਜਿੱਦਾਂ ਕੱਲ
3: ਬਾਬਾ ਲਾਇਕ ਵੱਡੀ ਦੀਦੀ, ਮੈਂ ਲਾਇਕ ਮੈਂ ਵੱਡੀ ਦੀ ਛੋਟੀ ਦੀਦੀ, ਫਿਰ ਵੱਡੀ ਦੀ ਮੈਂ,
1: ਗੱਡੀ
3: ਦੇਖੀ ਵਾਈਟ ਗੱਡੀ, ਕਲੀਨ ਸੀਗੀ।
0: ਓਕੇ ਓਕੇ ਓਕੇ, ਚਲੋ ਗੁੱਡ ਹੈ, ਤੁਸੀਂ ਵੀ ਕਰ ਲੋ ਕਲੀਨ ਕੇ। ਹਾਂ ਤੁਸੀਂ ਵੀ ਜਾ ਕੇ ਕਰ ਲਿਓ, ਜਿਹੜਾ ਜਿਹੜਾ ਫਸਟ ਆਇਆ ਨਾ ਉਹ ਗੱਡੀ ਕਲੀਨ ਕਰੂਗਾ, ਹੈ ਨਾ, ਅੱਜ ਜਿਹੜਾ ਫਸਟ ਆਇਆ ਉਹ ਗੱਡੀ ਕਲੀਨ ਕਰੂਗਾ, ਗੱਡੀ ਬੱਲੇ ਬੱਲੇ, ਗੱਡੀ ਸ਼ਾਵਾ
2: ਸ਼ਾਵਾ ਸ਼ਾਵਾ।
0: ਥੈਂਕ ਯੂ ਥੈਂਕ ਯੂ
2: ਥੈਂਕ ਯੂ।
0: ਇਹ ਮਸਲਾ ਰੋਜ਼ ਹੀ ਪੈ ਜਾਂਦਾ ਯਾਰ ਨਵਾਂ,
2: ਇਹ ਪੰਗਾ
0: ਆਹ ਐਂਟਰਟੇਨਮੈਂਟ ਹੁੰਦੀ ਹੈ ਜਦੋਂ ਤਿੰਨ ਕੁ ਜਾਣੇ ਹੋਣ ਐਟਲੀਸਟ, ਹੈ ਨਾ, ਨਹੀਂ ਤੇ ਆਹ ਐਂਟਰਟੇਨਮੈਂਟ ਹੋ ਹੀ ਨਹੀਂ ਸਕਦੀ ਕਦੀ ਵੀ। ਮਿਸਿੰਗ ਹੁੰਦਾ ਵਾ ਇਹ ਫੈਕਟਰ, ਹੈ ਨਾ। ਤੇ ਆਪਣਾ ਵਿਰਕ ਸਾਹਿਬ ਕਿੱਥੇ ਚੱਲ ਗਏ ਤੁਸੀਂ? ਅਸੀਸ ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਤਿ ਸ੍ਰੀ ਅਕਾਲ, ਕੱਲ ਮੈਨੂੰ ਪਤਾ ਲੱਗਾ ਕਿੱਥੇ ਗਏ ਸੀ ਤੁਸੀਂ, ਤੁਸੀਂ ਜਿਹੜੀ ਪੈਂਟ ਜੀਨ ਤੇ ਪੈਂਟ ਸ਼ਰਟਾਂ ਪਾ ਕੇ ਤੇ ਤੁਸੀਂ ਜਿਹੜੀ ਜੈਕਟ ਪਾ ਕੇ, ਹਾਂ ਜੀਨ ਵਾਲੀ ਪੈਂਟ ਪਿੰਡਾਂ ਚ ਇੱਦਾਂ ਹੀ ਕਹਿੰਦੇ ਆ। ਆਹੋ ਵੇਖਿਆ ਫਿਰ, ਸਾਨੂੰ ਸਾਰਾ ਪਤਾ ਹੁੰਦਾ ਵਾ ਕਿੱਥੇ ਕਿੱਥੇ
2: ਕਿੱਥੇ ਕਿੱਥੇ ਕੁੜੀਏ।
0: ਉਹ ਕੁੜੀਏ ਤੂੰ ਜਿੱਥੇ ਜਾਨੀ ਨਾ ਟੋਰਾਂ ਟੂਰਾਂ ਕੱਢ ਕੇ
2: ਸਾਨੂੰ ਸਭ ਖਬਰਾਂ
3: ਸੁਣਦੀ ਹੁੰਨੀ ਆ।
0: ਹੈਂ ਹਾਏ
3: ਗੱਲਾਂ ਮੈਂ ਸੁਣਦੀ ਹੁੰਨੀ ਆ।
0: ਓ ਤੂੰ ਸਾਡੀਆਂ ਗੱਲਾਂ ਸੁਣਦੀ ਹੈ?
3: ਹਾਂਜੀ।
0: ਓ
3: ਨਾਲੇ ਮੈਂ ਸੁਣਨੂੰ ਪਿੰਨੀ ਆ ਨਾ 1 ਮਿਲੀਅਨ ਆ ਦੋ।
0: 1 ਮਿਲੀਅਨ ਪਿੰਨੀਆਂ?
2: ਬੱਲੇ ਫਿਰ ਤਾਂ ਬਿਜ਼ਨਸ ਸ਼ੁਰੂ ਕਰ ਲਾਂਗੇ ਬਾਰੋ ਬਾਰ।
0: ਓਏ ਹੋਏ, ਫਿਰ ਤਾਂ ਮੈਂ ਪਿੰਨੀਆਂ ਦਾ ਬੈੱਡ ਬਣਾ ਕੇ ਨਾ, ਫਿਰ ਮੈਂ ਪਿੰਨੀਆਂ ਦਾ ਬੈੱਡ ਬਣਾ ਕੇ ਤੇ
3: ਸਾਰੇ ਦਿਨ ਲਾਈਕ ਐਵਰੀ ਡੇ ਤੁਸੀਂ ਇੱਕ ਪਿੰਨੀ ਖਾਣੀ।
0: ਓਏ ਫਿਰ ਮੈਂ ਪਤਾ ਕੀ ਕਰਨਾ, ਮੈਂ ਪਿੰਨੀਆਂ ਦਾ ਬੈੱਡ ਬਣਾ ਕੇ ਤੇ ਉਹਦੇ ਉੱਤੇ ਸੌਂਇਆ ਕਰਨਾ।
3: ਪਿੰਨੀਆਂ ਦਾ ਬੈੱਡ ਨਹੀਂ ਤੁਸੀਂ ਬਣਾ ਸਕਦੇ,
0: ਕਿਉਂ
2: ਬਣ ਜਾਂਦਾ? ਅੰਕਲ ਬਣਾਉਂਦੇ ਹੁੰਦੇ ਸਰਦੀਆਂ ਚ,
3: ਉਹਨਾਂ ਤੇ ਪੈਣਗੇ ਉਸ ਖੁਸ਼ੀ ਹੋ ਜਾਣੀਆਂ।
0: ਓ ਹਾਂ ਇਹ ਗੱਲ ਸਹੀ ਹੈ ਵੈ। ਹੋ ਹੋ
2: ਸਾਡੀ ਲਾਈਫ ਚ ਲੌਜਿਕ ਹੀ ਨਾ ਹੁੰਦਾ ਹੈ,
0: ਇਹ ਤਾਂ ਮੈਂ ਸੋਚਿਆ ਹੀ ਨਹੀਂ। ਫਿਰ ਕੀ ਕਰਾਂਗੇ ਪਿੰਨੀਆਂ ਦਾ, ਇੰਨੀਆਂ ਪਿੰਨੀਆਂ ਦਾ,
3: ਇੰਨੇ ਪਿੰਨੀਆਂ ਦਾ ਤੁਸੀਂ ਸ਼ੇਅਰ ਕਰ ਲਓ।
0: ਓ ਹੋ ਫਿਰ ਇਦਾਂ ਕਰੋ ਤੁਸੀਂ ਨਾ, ਮੈਨੂੰ ਪਹਿਲਾਂ ਦੱਸ ਦਿਓ ਮਹੀਨਾ ਕੁ, ਫਿਰ ਮੈਂ ਇੱਕ ਵੇਅਰ ਹਾਊਸ ਮੈਂ ਉਹਨਾਂ ਚਿਰ ਅਰੇਂਜ ਕਰ ਲੂੰਗਾ ਨਾ, ਇੰਨੀਆਂ ਪਿੰਨੀਆਂ ਘਰ ਚ ਤੇ ਆਉਣੀਆਂ ਨੀ,
2: ਘਰ ਚ ਤਾਂ ਆਉਣੀਆਂ ਨੀ,
3: ਘਰ ਚ ਆ ਜਾਣਗੀਆਂ। ਮੇਰੇ ਘਰ ਚ ਤਾਂ ਨਾ 1 ਮਿਲੀਅਨ ਤੋਂ ਬਹੁਤ ਜ਼ਿਆਦਾ ਆ ਜਾਣਗੀਆਂ।
0: ਅੱਛਾ ਜਾਂ ਫਿਰ ਇਦਾਂ ਕਰਾਂਗੇ ਆਪਾਂ ਗੱਡੀ ਬਾਹਰ ਖਲਾਰਿਆ ਕਰਾਂਗੇ।
2: ਨਹੀਂ ਇਹਨਾਂ ਵਾਲੀ ਸਟੋਰ ਕਰ ਦਿੰਦੇ ਨਾ, ਲੈ ਜਾਇਆ ਕਰਾਂਗੇ ਜਦੋਂ ਸਾਡੇ ਵੱਲ ਮੁੱਕ ਗਈਆਂ, ਆਪਣੇ ਕੋਲ ਜਗ੍ਹਾ ਨੀ।
0: ਹਾਂ ਇਹ ਵੀ ਹੋ ਸਕਦਾ,
3: ਜੇ ਤੁਹਾਡੇ ਕੋਲ ਜਗ੍ਹਾ ਨੀ ਹੁੰਦੀ ਤੁਸੀਂ ਆਪਦੇ ਗੁਆਂਢੀਆਂ ਨੂੰ ਦੇ ਦਿਓ।
0: ਹਾਂ ਗਵਾਂਢੀ ਸਾਡੇ ਚਾਈਨੀਜ਼ ਹੈ ਨਾ, ਉਹਨਾਂ ਨੂੰ ਪਤਾ ਨੀ ਨਾ ਲੱਗਣਾ, ਪਤਾ ਨੀ ਨਾ।
2: ਏਦਾਂ ਕਰਦੇ ਹਾਂ, ਇਹ ਵੀ ਕੋਸ਼ਿਸ਼ ਕਰਦੇ ਹਾਂ, ਟਰਾਈ ਕਰਦੇ ਹਾਂ ਨਾ, ਵੱਖਰੀ ਵੱਖਰੀ ਐਥਨੀਸਿਟੀ ਦੇ ਲੋਕਾਂ ਨੂੰ ਪਿੰਨੀ ਟਰਾਈ ਕਰਾਉਂਦੇ ਹਾਂ।
0: ਆਹੋ
2: ਸਹੀ ਕਿ ਨਹੀਂ,
3: ਇਕੱਲੇ ਪੰਜਾਬੀ ਬੰਦਿਆਂ ਨੂੰ ਦੇਣੀਆਂ।
0: ਹਾਂ ਪੰਜਾਬੀ ਪਿੰਨੀਆਂ ਬਣਾਈਆਂ ਉਹਨਾਂ ਨੇ।
2: ਅੱਛਾ ਫਿਰ ਹੁਣ ਚਾਈਨੀਜ਼ ਬੰਦੇ ਨੂੰ ਫਿਰ ਪੰਜਾਬੀ ਕਰਨਾ ਪਊਗਾ ਪਹਿਲੇ, ਜਾਂ ਫਿਰ ਹੈ
0: ਪਰ ਉਹਨਾਂ ਨੂੰ ਜੇ ਸਵਾਦ ਨਾ ਲੱਗੀ ਤਾਂ ਉਹਨਾਂ ਕਹਿਣਾ ਪਰ ਰੱਖਣੀ ਨੀ ਆ।
3: ਨਹੀਂ ਉਹਦੇ ਨੀ, ਜੇ ਸਵਾਦ ਲੱਗੀ ਫੇਰ ਹੀ ਰੱਖਣੀ ਇੱਕ ਦੋ।
0: ਜਾਂ ਇੱਦਾਂ ਕਰਾਂਗੇ ਕਿਰਾਇਆ ਦੇ ਦਾਂਗੇ ਉਹਨਾਂ ਨੂੰ।
2: ਹਾਂ
0: ਪਿੰਨੀ ਦਾ
2: ਬਹੁਤ ਵਧੀਆ ਗੱਲ ਹੈ, ਇਹ ਬੈਸਟ ਹੋ ਗਿਆ।
0: ਉਹਨਾਂ ਨੂੰ ਕਹੋਗੇ ਕਿਰਾਇਆ ਲੈ ਲਓ ਤੁਸੀਂ ਤੇ ਸਾਡੀ ਮਿਲੀਅਨ ਪਿੰਨੀ ਰੱਖ ਲਓ ਤੁਸੀਂ।
2: ਚਲੋ ਸਾਡਾ ਤਾਂ ਹੁਣ ਮਸਲਾ ਹੱਲ ਹੋ ਗਿਆ, ਮਿਲੀਅਨ ਪਿੰਨੀ ਰੱਖਣ ਦਾ।
0: ਜਾਂ ਫਿਰ ਇੱਦਾਂ ਕਰਾਂਗੇ ਆਪਾਂ ਨਾ ਪਿੰਨੀ ਦਾ ਗੀਰਾ ਲਾ ਲਾਂਗੇ ਪਿੰਨੀਆਂ ਦਾ।
2: ਵਾਹ
3: ਮੈਨੂੰ ਤਾਂ ਨੀ ਪਤਾ ਹੁਣ ਕੀ ਹੋ, ਬਟ ਕਰ ਲਿਓ ਸੋਡੇ ਪਿੰਨੀਆਂ ਤੁਸੀਂ ਕਰੋ ਡੇ ਕਰਨਾ
2: ਤੁਸੀਂ ਤੁਸੀਂ। ਹਾਂ ਉਹ ਅਗਲੀ ਦਾ ਕੰਮ ਤਿਆਰ ਕਰਕੇ ਰੱਖਣਾ ਹੈ ਨਾ, ਉਹਨਾਂ ਤੁਸੀਂ ਦੱਸੋ ਤਿਆਰੀ ਕਦੋਂ ਦੀ ਹੈ ਫਿਰ ਆਪਾਂ ਆਈਏ ਪਿੱਕ ਕਰਨ ਲਈ, ਟਰੱਕ ਵੀ ਕਰਨੇ ਪੈਣੇ ਹਾਇਰ ਹੈ।
3: ਹਾਂ ਨਹੀਂ ਤੁਸੀਂ ਪਿੰਨੀਆਂ ਖਾਣੀਆਂ ਨਾ ਖਾਣੀਆਂ ਤੁਹਾਡੀ ਤੁਹਾਡੀ ਮਰਜ਼ੀ।
0: ਹਾਂ ਅਸੀਸ ਨੇ ਤੇ ਸਿਰਫ ਬਣਾ ਕੇ ਦੇਣੀ ਹੈ,
2: ਬਣਾ ਕੇ ਦੇਣੀ ਹੈ ਨਾ। ਦੇਖੋ
0: ਚਲੋ ਠੀਕ ਹੈ,
2: ਚਲੋ ਡਨ ਹੋ ਗਿਆ,
0: ਚਲੋ ਠੀਕ ਹੈ ਫਿਰ।
3: ਤੁਹਾਨੂੰ ਪਤਾ ਅਸੀਂ ਤਾਂ ਪਿੰਨੀਆਂ ਬਣਾਉਣੀਆਂ ਤੇ ਦੇਣੀਆਂ, ਬਸ ਸਾਡਾ ਕੋਈ ਕੰਮ ਨਹੀਂ।
0: ਹਾਂ
2: ਬੱਚੇ ਜਦੋਂ ਕਿਉਂਕਿ
0: ਲਾਫਟਰ ਥੈਰੇਪੀ ਆ ਨਾ, ਅਸੀਸ ਜਦੋਂ ਤੂੰ ਵੱਡੀ ਹੋਈ ਨਾ, ਜਦੋਂ ਤੂੰ ਬਹੁਤ ਵੱਡੀ ਹੋਈ ਨਾ, ਜਦੋਂ ਤੇਰਾ ਵਿਆਹ ਹੋਇਆ ਫਿਰ ਮੈਂ ਸਾਰੀਆਂ ਰਿਕਾਰਡਿੰਗਾਂ ਲੈ ਕੇ ਆਊਂਗਾ ਨਾਲ, ਹੈਨਾ? ਆਪਾਂ ਅਸੀਸ ਦੀ ਰਿਸੈਪਸ਼ਨ ਤੇ ਲਾਵਾਂਗੇ ਸਾਰੀਆਂ ਰਿਕਾਰਡਿੰਗ,
2: ਪਿੰਨੀ ਵਾਲੀ ਤਾਂ ਜ਼ਰੂਰ ਹੀ ਲਾਣੀ,
0: ਲੈ ਕੇ ਆ ਜਾਈਏ, ਠੀਕ ਆ? ਫਿਰ ਬੜਾ ਮਜ਼ਾ ਆਉਣਾ, ਫਿਰ ਤੂੰ ਕਹਿਣਾ, ਤੁਸੀਂ ਕਹਿਣਾ ਅੰਕਲ ਥੈਂਕ ਯੂ ਹੈਨਾ। ਹੋ ਸਕਦਾ ਓਨੇ ਚਿਰ ਨੂੰ ਕੋਈ ਪਿੰਨੀਆਂ, ਓਨੇ ਚਿਰ ਨੂੰ ਦੋ ਚਾਰ ਬੱਚੀਆਂ ਵੀ ਹੋਣ,
2: ਇੰਨਾ ਚਿਰ ਚੱਲ
3: ਜਾਣਗੀਆਂ।
0: ਦੁਨੀਆਂ ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਆ, ਹੋ ਸਕਦਾ ਉਹਨੇ ਸਿਰ ਨੂੰ ਖੋਜ ਹੋਵੇ ਵੀ ਆਹ ਪਿੰਨੀਆਂ ਇੰਨੇ ਸੰਨ ਚ ਏਦਾਂ ਬਣੀਆਂ,
2: ਕਿੰਨੇ ਰੋਬੋਟ ਆ ਰਹੇ ਆ, ਕੀ ਪਤਾ ਅੱਗੋ ਰੋਬੋ ਖਾਇਆ ਹੀ ਸਿਰਫ ਪਿੰਨੀਆਂ ਕਰਨ, ਹੋਰ ਪੰਜਾਂ ਛੇਆਂ ਸਾਲਾਂ ਨੂੰ ਖੁਰਾਕ ਹੀ ਹੈ ਪਿੰਨੀ,
3: ਖਾਂਦੇ ਬਈ ਰੋਬੋਟ ਕੁਛ ਨੀ ਖਾਂਦੇ।
0: ਰੋਬੋਟ ਬਣਾ ਲੈਂਦੇ ਉਦਾਂ ਪਿੰਨੀਆਂ,
2: ਹਾਂ ਹਾਂ ਹਾਂ,
0: ਇੱਕ ਨਵਾਂ ਰੋਬੋਟ ਆਇਆ ਵਾ ਉਹ ਪਿੰਨੀਆਂ ਬਣਾ ਦਿੰਦਾ ਵਾ, ਹਾਂ ਬਣਾ ਕੇ ਤੇ ਵੱਟ ਦਿੰਦਾ ਵਾ ਉਹ ਨਾ,
2: ਕੰਪੀਟੀਸ਼ਨ ਆ ਗਿਆ,
0: ਹਾਂ ਵੱਟ
3: ਵੱਟ
0: ਨੀ ਅੱਜ ਲਿਆਈ, ਵੱਟ ਨੀ
2: ਵੱਟ ਸੁਣਾਣਾ ਸਾਨੂੰ,
3: ਸਾਨੂੰ ਭੱਜਣਾ ਪਊਗਾ।
0: ਓਹੋ ਚਲੋ ਫਿਰ ਕੱਲ ਸੁਣਾ ਲਿਓ, ਅੱਜ ਤਾਂ ਬੜੀਆਂ ਪਿੰਨੀਆਂ ਸੁਣਾ
2: ਲਿਆ, ਪਿੰਨੀਆਂ ਪਿੰਨੀਆਂ ਹੋ ਗਈਆਂ,
0: ਅੱਛਾ
2: ਭੱਜਦੇ ਭੱਜਦੇ ਸੁਣਾਓ ਫਿਰ।
0: ਹਾਂਜੀ
3: ਛੁੱਟੀਆਂ ਵਿੱਚ ਨਾਨਕੇ ਜਾਈਏ, ਮਾਮਾ ਮਾਮੀ ਖੂਬ ਦਬਾਈਏ,
0: ਮਾਮਾ ਮਾਮੀ ਖੂਬ ਦਬਾਈਏ,
3: ਕੰਨੀ ਹੱਥ ਲਵਾ ਕੇ ਆਈਏ,
0: ਕੰਨੀ ਹੱਥ ਲਵਾ ਕੇ ਆਈਏ, ਨਾਨਕੇ ਨਾਨਕੇ ਨਾਨਕੇ ਨਾਨਕੇ,
2: ਵਾਹ ਬਈ ਮਿੱਕਾ ਸਿੰਘ,
0: ਚਲੋ ਨਾਨਕੇ ਨਾ ਰੌਣਕਾਂ ਹੁਣ ਲੱਗੀਆਂ, ਹੁਣ ਲੱਗੀਆਂ, ਥੈਂਕ ਯੂ ਥੈਂਕ ਯੂ ਥੈਂਕ ਯੂ
2: ਥੈਂਕ ਯੂ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਵਿਰਕ ਸਾਹਿਬ, ਤੁਸੀਂ ਆਉਂਦੇ ਰਹੋ, ਓ ਬਾਏ ਬਾਏ ਬਾਏ ਬਾਏ, ਹੈਵ ਅ ਨਾਈਸ ਡੇ। ਹੈਲੋ ਵਿਰਕ ਸਾਹਿਬ, ਕੀ ਹਾਲ ਨੇ? ਸਤਿ ਸ੍ਰੀ ਅਕਾਲ ਵਿਰਕ ਸਾਹਿਬ ਜੀ, ਕੀ ਹਾਲ ਨੇ? ਸਾਡਾ ਵੀ ਠੀਕ ਆ, ਤੁਸੀਂ ਵੀ ਕੋਈ ਬਣਾਈ ਪਿੰਨੀ ਪੁੰਨੀ ਕਿ ਨਹੀਂ?
3: ਹਾਂਜੀ ਬਣਾਈ ਆ, ਮੇਰੀ ਮੰਮੀ ਗੱਡੀ ਚਲਾਉਣ ਦੀ ਤੇ ਨਾਲੇ ਚਾਹ ਤੇ ਪਿੰਨੀ ਖਾਣ ਦੀ,
0: ਯਾਰ
2: ਫੁੱਲ ਮਾਰਨਿੰਗ ਵਾਈਬ ਹੈ,
0: ਮੰਮੀ ਤੇ ਬੜੇ ਮਲਟੀ ਟੈਲੈਂਟਿਡ ਹੈ, ਜਿਹੜੇ ਗੋਰੇ ਗੋਰੇ ਨਿਆਣਿਆਂ ਦੀਆਂ ਮੰਮੀਆਂ ਨਾ, ਉਹ ਜਦੋਂ ਜਾਂਦੀਆਂ ਤੇ ਉਹ ਰਾਹ ਚ ਮੇਕਅਪ ਕਰਦੀਆਂ ਨਾ, ਤੇ ਸਾਡੀਆਂ ਮੰਮੀਆਂ ਰਾਹ ਚ ਪਿੰਨੀ ਖਾਂਦੀਆਂ, ਹੈ ਨਾ? ਇਹਦਾ ਮਤਲਬ ਸਾਡੀਆਂ ਮੰਮੀਆਂ ਹੈਲਦੀ ਹੋਣਗੀਆਂ, ਤੇ ਗੋਰਿਆਂ ਦੀ ਮੰਮੀਆਂ ਤੇ ਐਵੇਂ ਮੇਕਅਪ ਕਰਕੇ ਤੇ ਐਵੇਂ, ਹੈ ਨਾ? ਉਹਨਾਂ ਦਾ ਕੀ ਹੋਣਾ, ਗੋਰੇ ਤੇ ਨੀ ਪਿੰਨੀਆਂ ਖਾਂਦੇ ਹੋਣੇ ਯਾਰ, ਉਹਨਾਂ ਨੂੰ ਕੀ ਪਤਾ,
2: ਤੁਸੀਂ ਟਰਾਈ ਕਰਾਓ ਕਦੀ ਕਲਾਸ ਦੇ ਅੰਦਰ,
0: ਹੈਂ
3: ਮੈਂ ਉਹਨਾਂ ਨੂੰ ਮਿੱਠਾ ਹੀ ਪਸੰਦ ਆ ਤੇ ਮਿੱਠਾ ਹੀ ਥੋੜਾ ਪਾਇਆ
2: ਹਾਂ ਫਿਰ ਹੈਲਥ ਹੈਲਥ ਕੌਂਸ਼ੀਅਸ ਹੈ ਨਾ ਮੰਮੀ ਵੈਰੀ ਗੁੱਡ
0: ਵਿਕਸਾ ਫਿਰ ਚੀਜ਼ਾਂ ਬਣਾਉਂਦੇ ਆ ਘੈਂਟ ਘੈਂਟ ਨਾ
2: ਗੁੱਡ ਗੁੱਡ ਗੁੱਡ
0: ਵਿਕਸਾ ਕੀ ਲਿਆਇਓ
2: ਚਲੋ ਸਮਾਜ ਚ ਉੱਠਦੇ ਬੈਠਦੇ
0: ਸਮੋਸਾ ਸਮੋਸਾ ਖਾ ਲੈਂਦੇ ਆ
2: ਅੱਛਾ ਓ ਗੁੱਡ ਯਾਰ
0: ਸਮੋਸਾ ਤੇ ਪਸੰਦ ਕਰਦੇ ਹੋ ਨਾ ਹਾਂ ਸਭ ਤੋਂ ਵੱਧ ਕੀ ਪਸੰਦ ਕਰਦੇ ਹੋ
3: ਸਭ ਤੋਂ ਵੱਧ
0: ਪਕੌੜੇ ਪਕੌੜੇ ਮੈਨੂੰ ਲੱਗਦਾ ਹੈ ਨਾ
2: ਬ੍ਰੈਡ
0: ਜਲੇਬੀ
2: ਜਲੇਬੀ
0: ਓਏ ਹੋਏ ਓਏ ਹੋਏ ਹੋਏ ਕਿਹੜੀ ਜਿਹੜੀ ਨਿੱਗੀ ਨਿੱਗੀ ਜੀ ਹੁੰਦੀ ਆ ਕਿ ਜਿਹੜੀ ਵੱਡੀ ਵੱਡੀ ਜੀ ਹੁੰਦੀ ਆ ਥੁੱਲੀ ਜੀ
3: ਵੱਡੀ ਵੱਡੀ
2: ਤੇ ਜਲੇਬੀ ਨਾਲ ਜਲੇਬੀ ਨਾਲ ਰਬੜੀ ਵੀ ਕਿ ਇਕੱਲੀ ਜਲੇਬੀ
0: ਨਹੀਂ ਇਕੱਲੀ ਜਲੇਬੀ
2: ਇਕੱਲੀ ਜਲੇਬੀ
0: ਇਕੱਲੀ ਜਲੇਬੀ
3: ਹਾਂ
0: ਚਲੋ ਫਿਰ ਆਪਾਂ ਜਲੇਬੀ ਕਿਸੇ ਦਿਨ ਜਦੋਂ ਆਓਗੇ ਨਾ ਤੁਸੀਂ ਫਿਰ ਖਾਵਾਂਗੇ ਆਪਾਂ ਹੈ ਦੱਸ ਦਿਓ ਫਿਰ ਆਪਾਂ ਆਉਣਾ
3: ਨਹੀਂ
0: ਨਹੀਂ ਕੋਈ ਨੀ ਦੋ ਖਾ ਲੋਗੇ ਤਿੰਨ ਚਾਰ ਲੈ ਆਈਏ ਚਲੋ ਠੀਕ ਆ
2: ਠੀਕ ਹੋ ਗਿਆ
0: ਅੱਠ ਕੁ ਲੈ ਆਵਾਂਗੇ ਕੁਛ ਆਪਾਂ ਖਾ ਲਾਂਗੇ ਕੁਛ ਤੁਸੀਂ ਖਾ ਲਿਓ ਇੱਕ ਅੱਧੀ ਕੀੜੀਆਂ ਨੂੰ ਪਾ ਦਾਂਗੇ ਯਾਰ ਗੋਰੀਆਂ ਕੀੜੀਆਂ ਇਹਨਾਂ ਨੂੰ
3: ਮੋਟਾਪਾ ਦਾ ਅਹਿਸਾਸ ਨੀ ਆ ਮੋਟੀ ਕਹਿੰਦੀ ਆ ਹਾਂ ਹੈਗਾ ਵਾ ਤੂੰ ਮੈਂ ਧੋਬੀ ਨੂੰ ਕੱਪੜੇ ਦਿੰਦੀ ਉਹ ਕਹਿੰਦਾ
2: ਮੋਟੀ ਆਂਟੀ ਨਾਲ ਤਾਂ ਬੜੀ ਮਾੜੀ ਹੋ ਗਈ ਯਾਰ
3: ਹਾਂ
0: ਗੁੱਡ ਡੇ ਬੱਲੇ ਵਿਰਕ ਸਾਹਿਬ ਥੈਂਕ ਯੂ ਸੈਮੀ ਸਾਹਿਬ ਤੁਸੀਂ ਆਉਂਦੇ ਰਹੋ ਸਤਿ ਸ੍ਰੀ ਅਕਾਲ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ
2: ਤੁਹਾਡੇ ਕੋਲ ਕੋਈ ਮੋਟੀ ਆਂਟੀ ਵਾਲਾ ਜੋਕ ਹੈਗਾ ਕਿ ਨਹੀਂ ਹੈਗਾ ਖਜ਼ਾਨੇ ਸਾਂਭ ਕੇ ਰੱਖੇ
0: ਸੈਮੀ ਸਾਹਿਬ ਪਿੰਨੀਆਂ ਚ ਤੇ ਤੁਹਾਡਾ ਵੀ ਬੜਾ ਰੌਲਾ ਹੁੰਦਾ ਯਾਰ ਕਿ ਤੁਸੀਂ ਗੁਪਤ ਜਾਈਓ ਹੈ ਜਦੋਂ ਜੈਸਮੀਨ ਜੀ ਆਉਂਦੇ ਉਦੋਂ ਤੇ ਬੜੀਆਂ ਪਿੰਨੀਆਂ ਤੁਸੀਂ ਟਾਈਮ ਨਾਲ ਬਣਾ ਕੇ ਦੇਈ ਜਾਂਦੇ ਹੋ ਆਪੇ ਆ ਜਾਣਗੀਆਂ ਪਿੰਨੀਆਂ ਨੇ ਐਡਰੈਸ ਫੀਡ ਕਰ ਦੋਗੇ ਉਹ ਨਾ ਇੱਕ ਇੱਕ ਕਰਕੇ ਆਉਣ ਭਲਾ ਦੋ ਕੋਣ ਆ ਗਈਆਂ ਦੋ ਕੁ ਸ਼ਾਮੀ ਆ ਗਈਆਂ ਭਲਾ ਅਸੀਂ ਸਾਰਾ ਦਿਨ ਇੱਥੇ ਬੈਠੇ ਰਹੀਏ
2: ਸਾਨੂੰ 5 ਚਾਹੀਦੀਆਂ 5 ਪਿੰਨੀਆਂ
0: ਆਹ
4: ਪਿੰਨੀਆਂ ਮੈਂ ਭੇਜਣੀਆਂ ਸੀ ਜਦੋਂ ਲਾਲ ਜੀ ਆਏ ਨਾ ਪਿਛਲੇ ਹਫ਼ਤੇ ਪਿੰਨੀਆਂ ਲਾਲ ਜੀ ਵੀ ਲੈ ਕੇ ਆਏ ਸੀ 6 ਪਿੰਨੀਆਂ ਲੈ ਕੇ ਆਏ ਲਾਲ ਜੀ
0: ਅੱਛਾ ਅੱਛਾ
4: ਤੇ ਬਾਅਦ ਮੈਂ ਕਿਹਾ ਲਾਲ ਜੀ ਪਿੰਨੀਆਂ ਦੇ ਆਏ ਤਾਂ ਨਹੀਂ ਮੈਂ ਵਾਪਸ ਆਇਆ ਮੈਂ ਕਿਉਂ ਆਉਂਦਾ ਪਿੰਨੀਆਂ ਉੱਥੇ ਹੀ ਵਾਹਵਾ ਪਈਆਂ ਸੀ ਉਹਦੇ ਡੱਬਾ ਉਦੋਂ
0: ਜਾਓ ਫਿਰ ਅੱਜ ਸਜ਼ਾ ਹੀ ਦੇਣੀ ਆਪਾਂ ਇਹਨਾਂ ਨੂੰ
2: ਅੱਜ ਰੰਜੋਲ ਭਾਈ ਸ਼ਿਕਾਰ ਤੇ ਨੇ ਪਿੰਨੀ ਸ਼ਿਕਾਰ ਤੇ
4: ਕ੍ਰਿਸ਼ਨਾ ਜੀ ਅੱਜ ਮੈਂ ਨਾ ਬੜਾ ਮਜਬੂਰ ਬੰਦਾ ਵੇਖਿਆ ਮੈਂ ਜਿਹਨੇ ਨਾ ਇਹ ਕਹਿਤਾ ਵੀ ਆਪਣੀਆਂ ਜਿਹੜੀਆਂ ਆਪਣੀਆਂ ਪੰਜਾਬੀ ਮੰਮੀਆਂ ਉਹ ਪਿੰਨੀਆਂ ਖਾਂਦੀਆਂ ਤੇ ਜਿਹੜੇ ਗੋਰੀਆਂ ਮੰਮੀਆਂ ਨਾ ਉਹ ਮੇਕਅਪ ਕਰਦੀਆਂ
2: ਨਹੀਂ ਬੰਦੇ ਦੀ ਆਬਜ਼ਰਵੇਸ਼ਨ ਹੁੰਦੀ ਹੈ,
4: ਬੰਦੇ ਨੇ ਪੂਰੀ ਗੱਲ ਨਹੀਂ ਕਹੀ, ਅੱਧੀ ਗੱਲ ਮਨ ਚ ਆ ਗਿਆ ਵੀ ਮੇਕਅਪ ਕਰਕੇ ਸੋਹਣੀਆਂ ਹੁੰਦੀਆਂ।
0: ਪਤਾ ਕੀ ਚੱਕਰ ਆ, ਅਸੀਂ ਹੁਣ ਅਸੀਂ ਹੈਗੇ ਗੱਡੀ ਵਾਲੇ, ਗੱਡੀ ਚੋ ਗੱਡੀ ਚ ਕਿੰਨਾ ਕੁ ਦੀਦਾ, ਇਹ ਹੈਗੇ ਟਰੱਕਾਂ ਵਾਲੇ, ਇਹਨਾਂ ਨੂੰ ਉੱਤੋਂ ਦੀਦੀ ਜ਼ਿਆਦਾ ਪਾਰਦਰਸ਼ਤਾ
2: ਇਹਨਾਂ ਕੋਲ, ਜ਼ਿਆਦਾ ਟ੍ਰਾਂਸਪੇਰੈਂਸੀ ਹੈ ਬਈ।
0: ਇਹ ਇਹ ਤੇ ਨਖੱਤੇ ਬ੍ਰਾਂਡ ਵੀ ਦੱਸ ਦਿੰਦੇ ਕਿਹੜੇ ਬ੍ਰਾਂਡ ਦੀ ਲਿਪਸਟਿਕ ਲੱਗ ਰਹੀ ਹੈ।
2: ਲੈ ਸਹੀ ਹੈ, ਇਦਾਂ ਹੀ ਹੈ ਭਾਈ,
0: ਹੋਰ ਕੀ।
4: ਜਿਦਨ ਲਾਲ ਜੀ ਉਦਨ ਗਏ ਨੀ ਕਰਕੇ ਸ਼ੋ ਕਰਕੇ ਗਏ ਘਰੇ, ਫਰਾਈਡੇ ਨੂੰ ਘਰੇ ਪਹੁੰਚੇ ਤੇ ਉਦਨ ਮੌਸਮ ਠੀਕ ਹੈ ਨਾ, ਤੇ ਬੈਠੇ ਗੱਲਾਂ ਕਰਦੇ ਨਾ, ਚਾਹ ਚੁੱਪ ਚਾਹ ਪਾਣੀ ਪੀਣ ਦੇ, ਤੇ ਲਾਲ ਜੀ ਨਾ ਉਹ ਸਹਿ ਸੁਭਾਅ ਕਹਿੰਦੇ ਆਪਾਂ ਭਾਬੀ ਨੂੰ ਕਹਿੰਦੇ ਵੀ ਐਕਾ ਨਾ ਠੰਡ ਬੜੀ ਘੱਟ ਪੈਣ ਦੀ ਆ, ਤੇ ਭਾਬੀ ਜੀ ਨੇ ਨਾ ਫਿਰ ਸਾਰੇ ਕਿੱਥੇ ਖੋਲੇ, ਘਰਦਿਆਂ ਦੇ, ਦਰਾਣੀਆਂ ਦੇ, ਜਠਾਣੀਆਂ ਦੇ, ਸੱਸਾਂ ਦੇ, ਇਧਰੋਂ ਉਧਰੋਂ।
0: ਨਹੀਂ ਭਾਬੀ ਜੀ ਕਹਿੰਦੇ ਹੁਣ ਚਾਹ ਪੀ ਲਓ, ਕੋਈ ਨੀ ਪਾ ਦਿੰਦੇ।
4: ਬੜੀ ਘੋਰ ਪਾਵਾ
0: ਇਹ ਝੂਠ ਹੈ ਗੱਲ,
2: ਆਪ ਤਾਂ ਬੰਦਾ ਇੱਦਾਂ ਦੀ ਗੱਲ ਸੁਣਦਾ ਹੋਣਾ, ਆਪ ਹੀ ਬਾਹਰ ਨਿਕਲ ਜਾਂਦਾ, ਮੈਂ ਮਾੜੀ ਬਾਹਰ ਵੇਖਦਾ ਠੰਡ ਠੁੰਡ।
0: ਨਹੀਂ ਇੱਦਾਂ ਹੋ ਹੀ ਨਹੀਂ ਸਕਦਾ, ਜਿੱਦਾਂ ਇਹਨਾਂ ਨੇ ਕਿਹਾ ਨਾ, ਬਿਲਕੁਲ ਝੂਠ ਆ।
2: ਅੱਛਾ
0: ਭਾਬੀ ਪੰਜਾਬੀ ਬੋਲਦੇ ਨੀ ਗੇ,
2: ਇਹ ਲੈਂਗੁਏਜ ਬੈਰੀਅਰ ਆ ਗਿਆ ਯਾਰ,
0: ਇੱਥੋਂ ਫੜੇ ਗਏ ਆ।
4: ਨਹੀਂ ਪੜੇ ਗੱਲ ਹੁੰਦੀ ਆ, ਜਦੋਂ ਭਾਬੀ ਜੀ ਇਹੋ ਜਿਹੀ ਗੱਲ ਕਰਦੇ ਆ ਨਾ, ਭਾਬੀ ਨੂੰ ਸਾਰੀ ਲੈਂਗੁਏਜ ਆ ਗਈ, ਭਾਬੀ ਮਲਟੀਲਿੰਗੁਅਲ ਆ।
0: ਅੱਛਾ
2: ਇੰਨੀ ਕੁ ਤਾਂ,
0: ਤੁਸੀਂ ਕਦੀ ਕਰਵਾਈ ਲਾ ਪਾ ਹਿੰਦੀ ਚ ਕਦੀ?
4: ਬਥੇਰੀ ਵਾਰੀ ਗਈ। ਉਦੋਂ ਤਾਂ ਸ਼ੁਰੂ ਹੋ ਗਈ ਜਦੋਂ ਸਾਨੂੰ ਛੇਵੀਂ ਤੱਕ ਹਿੰਦੀ ਲੱਗੀ ਨਾ ਆਣ ਕੇ, ਉਦੋਂ ਦੀ ਹੋਈ ਫਿਰ।
0: ਥੈਂਕ ਯੂ ਸਾਹਿਬ, ਥੈਂਕ ਯੂ।
4: ਇੱਕ ਥੋੜਾ ਜਿਹਾ ਜਸਵਾਲ ਸਾਹਿਬ ਨਾ ਗਏ ਡਾਇਟੀਸ਼ਨ ਕੋਲ ਨਾ, ਕਹਿੰਦਾ ਵੀ ਦੱਸ ਮੁੰਡਿਆ ਮੈਂ ਇਹੋ ਜਿਹੀ ਕੀ ਚੀਜ਼ ਖਾਵਾਂ ਵੀ ਮੇਰਾ ਭਾਰ ਘੱਟ ਜਾਏ, ਤੇ ਡਾਇਟੀਸ਼ਨ ਕਹਿੰਦਾ ਵੀ ਤੂੰ ਹਰ ਖਾਣ ਵਾਲੀ ਚੀਜ਼ ਤੇ ਤਰਸ ਖਾ ਬਸ।
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਤੇ ਹਾਂਜੀ ਔਜਲਾ ਸਾਹਿਬ, ਕੱਲ ਆਇਓ ਤੁਸੀਂ, ਤੇ ਥੈਂਕ ਯੂ, ਮਾਫੀ ਚਾਹੁੰਦੇ ਅੱਜ ਤੁਹਾਡੀ ਕਾਲ ਨਹੀਂ ਲਈ ਗਈ। ਜਸਵਾਲ ਸਾਹਿਬ ਕਹਿੰਦੇ ਕਈ ਸਾਲ ਬਾਅਦ ਅੱਜ ਪਿੰਨੀ ਪਿੰਨੀ ਹੋਈ ਪਈ ਆ, ਕਈ ਸਾਲ ਬਾਅਦ ਨਹੀਂ, ਸਾਲ ਬਾਅਦ ਜਦੋਂ ਠੰਡ,
2: ਸਾਲ ਬਾਅਦ ਹੀ ਹੁੰਦਾ ਹੈ,
0: ਹਾਂ ਜਦੋਂ ਠੰਡ ਆਉਂਦੀ ਆ ਹਨਾ। ਤੇ ਬਸੰਤ ਲਾਲ ਜੀ, ਮੈਂ ਉਹਦਾ ਮੈਂ ਇਹ ਜਨਹਿਤ ਵਿੱਚ ਜਾਰੀ, ਤੇ ਮਤਲਬ ਸਾਰੇ ਧੰਨਵਾਦ ਸਾਰਿਆਂ ਦਾ ਜਿਹੜੇ ਔਲਰੇਡੀ ਢੇਰ ਸਾਰੀਆਂ ਪਿੰਨੀਆਂ ਤੇ ਤੁਸੀਂ ਬਣਾ ਕੇ ਦੇ ਜਾਂਦੇ ਹੋ। ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰਦੇ ਹਾਂ ਉਹ ਸਿਰਫ ਹਾਸਾ ਠੱਠਾ ਆਪਾਂ ਕਰੀਦਾ, ਪਲੀਜ਼ ਤੁਸੀਂ ਕੋਈ ਇੱਦਾਂ ਦੀ ਕੋਈ, ਕਿਉਂਕਿ ਲਾਸਟ ਟਾਈਮ ਇੱਦਾਂ ਹੋਇਆ ਸੀ ਵੀ ਮੁੜ ਕੇ ਸਾਨੂੰ ਰੱਖਣ ਨੂੰ ਥਾਂ ਨਹੀਂ ਲੱਭਦੀ,
2: ਮਿਲੀਅਨ ਪਿੰਨੀ ਹੋ ਗਈ,
0: ਮਿਲੀਅਨ ਪਿੰਨੀ ਹੋ ਗਈ। ਸੋ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਬਣਾਉਣੀਆਂ ਬਣਾਉਣੀਆਂ ਅਤੇ ਤੁਸੀਂ ਭੇਜਣੇ ਭੇਜਣੀਆਂ, ਤੁਹਾਡੇ ਪਿਆਰ ਦੇ ਲਈ, ਤੁਹਾਡੇ ਸਿਰਫ ਸੋਚਣ ਦੇ ਲਈ ਤੁਹਾਡਾ ਬਹੁਤ ਧੰਨਵਾਦ। ਮਤਲਬ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਤੁਸੀਂ ਪਿੰਨੀਆਂ ਦੇ ਕੇ ਜਾਓ ਸਾਰੇ, ਸੋ ਉਹ ਸਾਰਾ ਜਿੰਨਾ ਕੁ ਸਾਨੂੰ ਚਾਹੀਦਾ ਹੁੰਦਾ ਵਾ ਕੋਟਾ, ਉਹਨਾਂ ਕੁ ਪਿਆ ਹੁੰਦਾ ਸਾਡੇ ਕੋਲ। ਅਤੇ ਥੈਂਕ ਯੂ ਤੁਹਾਡਾ, ਤੁਸੀਂ ਇਸ ਚੀਜ਼ ਨੂੰ ਮੁੱਖ ਦੀ ਗੱਲ ਸੀਰੀਅਸਲੀ ਨਹੀਂ ਲੈਣਾ ਕਿਸੇ ਨੇ, ਸਿਰਫ ਇੰਜੋਏ ਕਰੋ ਤੁਸੀਂ। ਅਤੇ ਹੁਣ ਲੈਂਦੇ ਇਜਾਜ਼ਤ ਤੁਹਾਡੇ ਕੋਲ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
5: ਯਾਨੀ ਹੁਣ 22 ਕੈਰਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US Visitor Visa ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: Hi Australia, hi Melbourne, मैं आपका माजन बोल रहा हूँ, यानी कि मैडी, और आप सुन रहे हैं रेडियो हांजी 1674 AM।

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ ਤੇ ਅੱਜ ਦੀ ਕਹਾਣੀ ਦੇ ਵਿੱਚ। ਅੱਜ ਦੀ ਕਹਾਣੀ ਦੇ ਵਿੱਚ ਬਜ਼ੁਰਗਾਂ ਦੀ ਕਹੀ ਉਸ ਗੱਲ ਦਾ ਜ਼ਰੂਰ ਜ਼ਿਕਰ ਹੁੰਦਾ ਕਿ ਕਾਲੀ ਅੱਗੇ ਟੋਏ। ਜਦੋਂ ਬੰਦਾ ਜ਼ਿਆਦਾ ਕਾਲਾ ਹੋ ਕੇ ਤੁਰਦਾ, ਜ਼ਿਆਦਾ ਭੱਜਦਾ, ਧਿਆਨ ਨਹੀਂ ਦਿੰਦਾ, ਸਫ਼ਰ 'ਤੇ ਆਲੇ ਦੁਆਲੇ ਨਹੀਂ ਦੇਖਦਾ, ਫਿਰ ਟੋਏ 'ਚ ਕਈ ਵਾਰੀ ਡਿੱਗਣ ਦਾ ਖਤਰਾ ਵੱਧ ਜਾਂਦਾ। ਇਹ ਟੋਏ ਕਈ ਪ੍ਰਕਾਰ ਦੇ ਹੋ ਸਕਦੇ ਨੇ। ਅੱਜ ਦੀ ਕਹਾਣੀ ਦੋ ਭਿਕਸ਼ੂਆਂ ਦੀ ਹੈ। ਦੋ ਭਿਕਸ਼ੂਆਂ ਨੂੰ, ਉਹਦੇ ਵਿੱਚੋਂ ਤੁਹਾਨੂੰ ਕਾਫੀ ਲੋਕ ਲੱਭ ਜਾਣਗੇ, ਸ਼ਾਇਦ ਆਪਣਾ ਮਹਾਂਦਰਾ ਵੀ ਪੈ ਜੇ। ਕਹਿੰਦੇ ਨੇ ਇੱਕ ਵਾਰੀ ਦੋ ਭਿਕਸ਼ੂ ਜਿਹੜੇ ਹੁਣੇ ਹੁਣੇ ਆਸ਼ਰਮ 'ਚੋਂ ਆਪਣਾ ਸਿੱਖ ਕੇ ਸਮਾਂ ਪਾ ਕੇ ਅੱਗੇ ਵਧਣ ਲਈ ਤਿਆਰ ਸਨ, ਉਹਨਾਂ ਦੋਵਾਂ ਨੂੰ ਆਸ਼ਰਮ 'ਚ ਰਹਿੰਦਿਆਂ ਕੁਝ ਸਮਾਂ ਹੋ ਗਿਆ ਸੀ। ਹੁਣ ਉਹ ਦੂਜੀਆਂ ਥਾਵਾਂ 'ਤੇ ਜਾਣ ਲਈ, ਟਰੈਵਲ ਕਰਨ ਲਈ ਤਿਆਰ ਸਨ। ਜਿਸ ਦਿਨ ਦਾ ਜਾਣ ਦਾ ਸਮਾਂ ਸੀ, ਉਹ ਸਵੇਰੇ ਦੋਵੇਂ ਉੱਠਦੇ ਨੇ, ਭੋਜਨ ਛਕਦੇ ਨੇ, ਆਪਣੇ ਗੁਰੂ ਜੀ ਦਾ ਆਸ਼ੀਰਵਾਦ ਲੈਂਦੇ ਨੇ ਅਤੇ ਤੁਰ ਪੈਂਦੇ ਨੇ ਉਸ ਨਗਰ ਵੱਲ ਨੂੰ ਜਿੱਥੇ ਜਾ ਕੇ ਉਹਨਾਂ ਨੇ ਹੁਣ ਉਪਦੇਸ਼ ਕਰਨੇ ਹੁੰਦੇ ਜਾਂ ਉੱਥੋਂ ਦੇ ਲੋਕਾਂ ਦਾ ਜਾਂ ਉੱਥੋਂ ਦੇ ਆਸ਼ਰਮ ਦੇ ਲੋਕਾਂ ਦਾ ਹੱਥ ਵਟਾਉਣਾ ਹੁੰਦਾ। ਸਵੇਰ ਦੇ ਸਮੇਂ ਰੋਟੀ ਪਾਣੀ ਖਾ ਕੇ ਉਹ ਤੁਰ ਪੈਂਦੇ ਨੇ। ਲੰਮਾ ਰਾਹ ਹੁੰਦਾ, ਜੰਗਲ ਪਾਰ ਕਰਦੇ ਨੇ ਸਾਰਾ ਦਿਨ ਲਾ ਕੇ। ਹੁਣ ਰਾਸਤਾ ਥੋੜ੍ਹਾ ਰਹਿ ਗਿਆ ਸੀ, ਪਰ ਛਾਵਾਂ ਵੀ ਪੈਣ ਵਾਲੀਆਂ ਸੀ। ਨਗਰ 'ਚ ਪਹੁੰਚਣ ਵਾਸਤੇ ਇੱਕ ਨਦੀ ਵੀ ਪਾਰ ਕਰਨੀ ਪੈਂਦੀ ਸੀ। ਹੌਲੀ ਹੌਲੀ ਜਦੋਂ ਜੰਗਲ ਤਾਂ ਪਾਰ ਹੋ ਗਿਆ, ਨਦੀ ਦੇ ਕਿਨਾਰੇ 'ਤੇ ਪਹੁੰਚਦੇ ਨੇ ਤਾਂ ਛਾਵਾਂ ਪੈ ਹੀ ਰਹੀਆਂ ਸਨ। ਜਿੱਥੇ ਨਗਰ 'ਚ ਉਹਨਾਂ ਨੇ ਪਹੁੰਚਣਾ ਸੀਗਾ, ਉਹ ਨਗਰ ਉਹਨਾਂ ਨੂੰ

ਦੂਰ ਨਦੀ ਤੋਂ ਦੂਜੇ ਪਾਸੇ ਦਿਸਦਾ ਸੀਗਾ। ਪਰ ਨਗਰ ਚ ਗੱਲ ਇਹ ਸੀ ਗਈ ਕਿ ਜਦੋਂ ਵੀ ਸੂਰਜ ਢਲਦਾ ਨਾ ਉਹ ਨਗਰ ਦੇ ਦਰਵਾਜ਼ੇ ਬੰਦ ਹੋ ਜਾਂਦੇ ਸਨ, ਫਿਰ ਤੁਸੀਂ ਅਗਲੇ ਦਿਨ ਹੀ ਉਸ ਨਗਰ ਦੇ ਵਿੱਚ ਜਾ ਸਕਦੇ ਸੀਗੇ। ਇਹ ਦੋਵੇਂ ਭਿਕਸ਼ੂ ਬੜੇ ਚਿੰਤਤ ਕਿ ਕੀ ਕਰਾਂਗੇ, ਸਮੇਂ ਸਿਰ ਪਹੁੰਚ ਜਾਈਏ ਸਹੀ। ਨਦੀ ਦੇ ਕਿਨਾਰੇ ਤੇ ਇਹਨਾਂ ਨੂੰ ਇੱਕ ਮਲਾਹ ਮਿਲਦਾ, ਬੀੜੀ ਚਲਾਉਣ ਵਾਲਾ, ਆਰਾਮ ਨਾਲ ਆਪਣੇ ਬੈਠਾ ਹੁੰਦਾ। ਇਹ ਜਾਂਦੇ ਨੇ ਉਹਦੇ ਕੋਲ ਤੇ ਕਹਿੰਦੇ ਨੇ ਜੀ ਨਦੀ ਪਾਰ ਕਰਨੀ ਹੈ ਤੇ ਉਹ ਨਗਰ ਦੂਜੇ ਪਹੁੰਚਣਾ ਸੀ। ਵੀ ਬੜਾ ਖੁਸ਼ ਹੋ ਜਾਂਦਾ ਕਿ ਸਾਧੂ ਲੋਕ ਆਏ ਨੇ, ਭਿਕਸ਼ੂ ਲੋਕ ਆਏ ਨੇ। ਧੰਨ ਧੰਨ ਉਹ ਕਿਹਾ, ਕਹਿੰਦਾ ਮਹਾਰਾਜ ਤੁਹਾਡੇ ਚਰਨ ਪਾਏ ਨੇ ਮੇਰੀ ਬੇੜੀ ਦੇ ਵਿੱਚ। ਤੇ ਉਹ ਮਲਾਹ ਤੋਰ ਲੈਂਦਾ ਬੇੜੀ ਨੂੰ, ਪਰ ਉਹ ਜਿਹੜਾ ਕਾਲਾਪਨ ਸੀਗਾ ਨਾ ਉਹ ਹਾਲੇ ਵੀ ਮਲਾਹ ਦੇ ਉੱਪਰ ਪਾਈ ਜਾਂਦੇ ਸੀਗੇ। ਭਾਈ ਛੇਤੀ ਕਰ, ਉਹ ਜਗ੍ਹਾ ਪਹੁੰਚਣਾ, ਛੇਤੀ ਕਰ। ਪਰ ਉਹ ਜਿਹੜਾ ਮਲਾਹ ਸੀ ਉਹ ਬਿਲਕੁਲ ਸ਼ਾਂਤ, ਜਿੱਦਾਂ ਉਹਨੂੰ ਪਤਾ ਸੀਗਾ ਕਿ ਜੋ ਹੋਣਾ ਹੋਣਾ ਹੀ ਆ, ਜਿਹੜਾ ਸਮਾਂ ਲੱਗਣਾ ਲੱਗਣਾ ਹੀ ਆ। ਜਦੋਂ ਉਹ ਨਦੀ ਦੇ ਵਿੱਚ ਜਾ ਰਹੇ ਸਨ ਤੇ ਇੱਕ ਭਿਕਸ਼ੂ ਨੇ ਪੁੱਛਿਆ ਵੀ ਤੈਨੂੰ ਕੀ ਲੱਗਦਾ ਕਿ ਉਹ ਜਿਹੜਾ ਨਗਰ ਹੈ ਦੂਰ, ਨਗਰ ਦਾ ਦਰਵਾਜ਼ਾ ਹੈ, ਸ਼ਾਮ ਢਲਣ ਤੋਂ ਪਹਿਲਾਂ ਉੱਥੇ ਪਹੁੰਚ ਜਾਂਗੇ? ਮਲਾਹ ਕਹਿੰਦਾ ਜੀ ਜੇ ਤੇ ਹੌਲੀ ਹੌਲੀ ਗਏ ਫਿਰ ਤਾਂ ਸ਼ਾਇਦ ਪਹੁੰਚ ਜਾਓਗੇ, ਜੇ ਤੇਜ਼ ਤੇਜ਼ ਗਏ ਫਿਰ ਤਾਂ ਨਹੀਂ ਪਹੁੰਚਦੇ। ਇਸ ਤੇ ਦੋਵੇਂ ਭਿਕਸ਼ੂ ਹੱਸਣ ਲੱਗ ਕੇ, ਥੋੜ੍ਹੇ ਚਿੜੇ ਵੀ ਕਿ ਇਹ ਕੀ ਗੱਲ ਹੋਈ, ਤੇਜ਼ ਤੇਜ਼ ਤੇ ਬੰਦਾ ਸਗੋਂ ਛੇਤੀ ਪਹੁੰਚੂਗਾ, ਹੌਲੀ ਹੌਲੀ ਤੇ ਸ਼ਾਇਦ ਚਾਂਸਿਸ ਘੱਟ ਨੇ। ਫਿਰ ਵੀ ਉਹ ਆਪਣੀ ਗੱਲਬਾਤ ਜਾਰੀ ਰੱਖਦੇ, ਉਹਨੂੰ ਕਹੀ ਜਾਂਦੇ ਵਾਰ ਵਾਰ ਵੀ ਹਾਂ ਭਾਈ ਹੋਰ ਤੇਜ਼ ਹੋਰ ਤੇਜ਼ ਛੇਤੀ ਪਹੁੰਚਾ। ਇੰਨੇ ਨੂੰ ਉਹ ਕਿਨਾਰੇ ਤੇ ਪਹੁੰਚ ਜਾਂਦੇ ਤੇ ਹੁਣ ਬਸ ਇੱਕ ਛੋਟੀ ਪਹਾੜੀ ਚੜ੍ਹਨੀ ਬਾਕੀ ਸੀ, ਜਿਸ ਤੋਂ ਬਾਅਦ ਉਹ ਨਗਰ ਤੇ ਨਗਰ ਦਾ ਦਰਵਾਜ਼ਾ, ਪਰ ਜਿਹੜਾ ਸੂਰਜ ਸੀਗਾ ਉਹ ਵੀ ਛਿਪ ਰਿਹਾ ਸੀਗਾ, ਢਲ ਰਿਹਾ ਸੀਗਾ, ਤੇ ਸੂਰਜ ਢਲਣ ਤੇ ਉਹ ਨਗਰ ਦਾ ਦਰਵਾਜ਼ਾ ਵੀ ਬੰਦ ਹੋ ਜਾਣਾ ਸੀ। ਇਸੇ ਕਾਲੀ ਕਾਲੀ 'ਚ ਚੱਲਦਿਆਂ ਦੋਵੇਂ ਭਿਕਸ਼ੂ ਉਸ ਬੇੜੇ 'ਚ ਉਤਰਦੇ ਨੇ ਤੇ ਪਹਾੜ ਨੂੰ ਚੜ੍ਹਨਾ ਸ਼ੁਰੂ ਕਰ ਦਿੰਦੇ ਨੇ। ਰਾਸਤੇ ਦੇ ਵਿੱਚ ਉਸ ਪਹਾੜੇ ਦੇ ਉੱਪਰ, ਪਹਾੜ ਦੇ ਉੱਪਰ ਥੋੜ੍ਹੀਆਂ ਝਾੜੀਆਂ ਵੀ, ਪੱਥਰ ਵੀ ਨੇ। ਇੱਦਾਂ ਹੀ ਪਹਾੜੀਆਂ ਚੜ੍ਹਦਿਆਂ ਤਾਂ ਉਹਨੂੰ ਜਾਂਦਿਆਂ ਇੱਕ ਭਿਕਸ਼ੂ ਦਾ ਪੈਰ ਫਿਸਲਦਾ, ਪਛਾਣ ਨੂੰ ਆਉਂਦਾ ਤੇ ਹੇਠਾਂ ਡਿੱਗ ਕੇ ਸਿਰ 'ਚ ਸੱਟ ਲੱਗਦੀ, ਸਿਰ ਲਹੂ ਲਹਾਨ ਹੋ ਜਾਂਦਾ। ਜਿੱਦਾਂ ਹੁਣ ਚਿੰਤਾ ਭੁੱਲ ਗਈ ਹੋਵੇ ਦੋਵਾਂ ਜਾਣਿਆਂ ਨੂੰ ਅੱਗੇ ਜਾਣ ਦੀ, ਹੁਣ ਸਾਹਮਣੇ ਬਸ ਉਸਨੂੰ ਉਹ ਭਿਕਸ਼ੂ ਦਿਸ ਰਿਹਾ ਸੀ ਜਿਹੜਾ ਥੋੜ੍ਹਾ ਘਬਰਾਇਆ ਸੀ, ਜਿਸ 'ਤੇ ਸੱਟ ਲੱਗ ਗਈ ਸੀ, ਖੂਨ ਨਿਕਲ ਰਿਹਾ ਸੀ। ਫਿਰ ਕਿਨਾਰੇ ਤੇ ਵਾਪਸ ਮਲਾਹ ਕੋਲ ਜਾਂਦੇ ਨੇ, ਕਹਿੰਦੇ ਨੇ ਜੀ ਮਦਦ ਕਰੋ। ਮਲਾਹ ਫਿਰ ਉਹ ਹੀ ਕਹਿੰਦਾ ਜੀ ਤੁਸੀਂ ਕਾਹਲੀ ਕੀਤੀ ਨਾ, ਚਲੋ। ਮਲਾਹ ਆਪਣੇ ਘਰੇ ਲੈ ਕੇ ਜਾਂਦਾ, ਥੋੜ੍ਹੀ ਮਦਦ ਕਰਦਾ ਉਹਨਾਂ ਦੀ, ਉਪਚਾਰ ਕਰਦਾ, ਖਾਣ ਪੀਣ ਨੂੰ ਦਿੰਦਾ ਕੁਛ। ਫਿਰ ਕਹਿੰਦਾ ਜਜਮਾਨ ਤੁਸੀਂ ਹੈਗੇ ਤਾਂ ਮੇਰੇ ਤੋਂ ਬੜੇ ਸਿਆਣੇ ਹੋ, ਤੁਸੀਂ ਮੇਰੇ ਤੋਂ ਵੱਧ ਗਿਆਨੀ ਹੋ, ਪਰ ਮੈਂ ਵੀ ਗਿਆਨ ਦੀ ਗੱਲ ਹੀ ਦੱਸਣੀ ਚਾਹੀ ਸੀ ਉਦੋਂ ਵੀ ਜੇ ਤੋਂ ਹੌਲੀ ਹੌਲੀ ਜਾਓਗੇ ਤਾਂ ਜ਼ਰੂਰ ਪਹੁੰਚੋਗੇ, ਪਰ ਕਾਲੀ ਤੇ ਨਹੀਂ ਪਹੁੰਚਦੇ। ਹੁਣ ਦੇਖ ਲਓ ਕਾਲੀ ਕੀਤੀ ਤਾਂ ਤੁਸੀਂ ਕਿੱਥੇ ਉਸ ਨਗਰ ਦੇ ਵਿੱਚ ਹੋਣਾ ਸੀ, ਨਗਰ ਵਾਲੇ ਲੋਕਾਂ ਨੇ ਤੁਹਾਡੀ ਪ੍ਰਾਹੁਣਚਾਰੀ ਕਰਦੇ ਹੋਣਾ ਸੀ, ਤੁਸੀਂ ਉੱਥੇ ਬਹੁਤ ਸੋਹਣੇ ਥਾਂ 'ਤੇ ਸੁੱਤੇ ਹੋਣਾ ਸੀ, ਹੁਣ ਤੁਸੀਂ ਮੇਰੇ ਕੋਲ ਇੱਥੇ ਬੈਠੇ ਹੋ, ਸਿਰ 'ਚ ਤੁਹਾਡੇ ਸੱਟ ਲੱਗੀ ਹੈ, ਖਾਣ ਪੀਣ ਜੋ ਹੈਗਾ ਸੀ ਤੁਹਾਨੂੰ ਦੇ ਦਿੱਤਾ, ਪਰ ਰਾਤ ਤੁਹਾਨੂੰ ਇਸ ਝੌਂਪੜੀ 'ਚ ਬਿਤਾਉਣੀ ਪਊਗੀ। ਦੇਖਿਆ ਜਾਵੇ ਦੋਸਤੋ ਗੱਲ ਸਿਰਫ ਉਸ ਮਲਾਹ ਉਹਨਾਂ ਦੋਵਾਂ ਭਿਕਸ਼ੂਆਂ ਦੀ ਨਹੀਂ ਆ, ਇਹ ਮੇਰੀ ਤੁਹਾਡੀ ਸਾਡੀ ਤੁਹਾਡੀ ਸਭ ਦੀ ਹੋ ਸਕਦੀ ਆ। ਬੜੇ ਪੱਖ ਨੇ ਇਸ ਕਹਾਣੀ 'ਚੋਂ, ਇਸ ਗੱਲਬਾਤ 'ਚੋਂ ਜੇ ਜਾਣਨੇ ਚਾਹੀਏ ਤਾਂ। ਇੱਕ ਜਿਹੜਾ ਸ਼ੁਰੂ ਦੇ ਵਿੱਚ ਹੀ ਦੱਸਿਆ ਕਿ ਕਾਲੀ ਅੱਗੇ ਟੋਲੀ, ਜਿਹੜੇ ਬਜ਼ੁਰਗਾਂ ਨੇ ਵੀ ਬੜੀ ਵਾਰੀ ਦੱਸਿਆ ਹੋਊਗਾ ਵੀ ਜਦੋਂ ਅਸੀਂ ਕਾਲੀ ਕਰਦੇ ਹਾਂ ਉਦੋਂ ਕੁਝ ਨਾ ਕੁਝ ਜ਼ਰੂਰ ਹੋਣਾ। ਅਤੇ ਦੂਜੀ ਵੱਡੀ ਚੀਜ਼ ਕਿ ਅਸੀਂ ਮੰਜ਼ਿਲ ਦੀ ਪਰਵਾਹ ਤਾਂ ਕਰਦੇ ਹਾਂ ਪਰ ਅਸੀਂ ਸਫ਼ਰ ਨੂੰ ਉਵੇਂ ਹੀ ਅਜਾਈਂ ਲੰਘਾ ਦੇਣਾ ਚਾਹੁੰਦੇ ਹਾਂ।
ਸਫ਼ਰ ਦਾ ਆਨੰਦ ਮਾਣ ਕੇ ਮੰਜ਼ਿਲ ਤੱਕ ਪਹੁੰਚਣ ਦਾ ਮਜ਼ਾ ਹੀ ਕੁਝ ਹੋਰ ਹੈ। ਤੇ ਕੀ ਪਤਾ ਮੰਜ਼ਿਲ ਦੇ ਉੱਪਰ ਜਾ ਕੇ ਪਤਾ ਲੱਗੇ ਕਿ ਸਫ਼ਰ ਹੀ ਮੰਜ਼ਿਲ ਸੀਗੀ। ਪਰ ਆਪਾਂ ਪਤਾ ਨਹੀਂ ਕਿਹੜੀ ਚੀਜ਼ ਨੂੰ ਹੱਥ ਲਾਉਣਾ ਭੱਜ ਕੇ ਛੇਤੀ ਦੇਣੀ ਜਾ ਕੇ ਕਿ ਸਫ਼ਰ ਵੀ ਨਹੀਂ ਵੇਖਿਆ, ਸਫ਼ਰ ਦੇ ਵਿੱਚ ਆਏ ਹੋਏ ਲੋਕ ਵੀ ਨਹੀਂ ਜਾਣੇ, ਸੋਹਣੇ ਫੁੱਲ ਵੀ ਖਿੜੇ ਸੀ, ਸੋਹਣੇ ਪੰਛੀ ਵੀ ਸੀ, ਸੋਹਣੇ ਤਲਾਅ ਵੀ ਸੀਗੀ, ਪਰ ਸਾਨੂੰ ਉਹ ਦੂਰ ਚੋਟੀ ਵਾਲਾ ਮੰਜ਼ਿਲ ਭਰਮਾਉਂਦੀ ਰਹੀ। ਤੇ ਨਾਲੇ ਉਹ ਮਲਾਹ ਦੀ ਗੱਲ, ਜਿਹੜਾ ਭਿਕਸ਼ੂਆਂ ਤੋਂ ਤੇ ਸ਼ਾਇਦ ਘੱਟ ਹੀ ਗਿਆਨਵਾਨ ਸੀਗਾ, ਪਰ ਭਿਕਸ਼ੂਆਂ ਨੂੰ ਲੱਗਾ ਕਿ ਇਹ ਕਿਤੇ ਕਿੰਨਾ ਕੁ ਗਿਆਨੀ ਹੋਊਗਾ ਜਿਹੜੀ ਗਿਆਨ ਦੀ ਗੱਲ ਦੱਸੂ। ਇੱਦਾਂ ਸਾਡੇ ਆਸ ਪਾਸ ਸਾਡੇ ਕੋਲ ਬੜੇ ਸੱਜਣ ਮਿੱਤਰ ਰਿਸ਼ਤੇ ਜਾਂ ਕਹਿ ਲਓ ਵੀ ਹੋਰ ਲੋਕ ਹੁੰਦੇ ਨੇ ਜਿਹੜੇ ਸਾਨੂੰ ਕਦੀ ਵੀ ਐਕਸਪੀਰੀਅੰਸ ਨਹੀਂ ਜਾਪਦੇ, ਜੋ ਕਦੀ ਕੋਈ ਸਲਾਹ ਦੇਣ, ਕੋਈ ਗੱਲ ਕਹਿਣ, ਕੋਈ ਜੀਵਨ ਜਾਂਚ ਦੇਣ ਦੀ ਕੋਸ਼ਿਸ਼ ਕਰਨ, ਤੇ ਅਸੀਂ ਇਹ ਗੱਲ ਕਹਿ ਕੇ ਟਾਲ ਦਿੰਦੇ ਕਿ ਨਹੀਂ ਇਹ ਛੋਟਾ ਆ, ਇਸਨੂੰ ਕਿਤੇ ਕਿੰਨਾ ਕੁ ਪਤਾ ਹੋਣਾ, ਇਹਦਾ ਤੇ ਅਹੁਦਾ ਵੀ ਮੇਰੇ ਤੋਂ ਛੋਟਾ, ਇਹਦੀ ਤੇ ਉਮਰ ਵੀ ਮੇਰੇ ਤੋਂ ਛੋਟੀ। ਪਰ ਜੇ ਆਪਾਂ ਇਹ ਗੱਲ ਮੰਨਦੇ ਹਾਂ ਨਾ ਕਿ ਰੱਬ ਹਰ ਜਗ੍ਹਾ ਮੌਜੂਦ ਆ, ਤੇ ਕਈ ਵਾਰੀ ਉਹ ਰੱਬ ਕਿਸੇ ਹੋਰ ਦੇ ਵਿੱਚ ਆ ਕੇ ਤੁਹਾਨੂੰ ਕੁਝ ਕਹਿਣਾ ਚਾਹ ਰਿਹਾ ਹੁੰਦਾ, ਪਰ ਅਸੀਂ ਨਕਾਬ ਜੇ ਪਾ ਲੈਂਦੇ ਕਈ ਵਾਰੀ ਉਮਰਾਂ ਦੇ, ਕਈ ਵਾਰੀ ਐਕਸਪੀਰੀਅੰਸਿਸ ਦੇ, ਤੇ ਕਈ ਵਾਰੀ ਸਾਡੇ ਹੋਰ ਹੀ ਮਨਮਟਾਵ ਹੁੰਦੇ। ਸੋ ਮੰਜ਼ਿਲ ਤੱਕ ਜ਼ਰੂਰ ਪਹੁੰਚੋ, ਪਰ ਰਾਹਾਂ ਨੂੰ ਵੀ ਜ਼ਰੂਰ ਮਾਣਦੇ ਰਹੋ, ਤੇ ਆਪਣੇ ਆਪ ਦੇ ਗਿਆਨ ਦਾ ਤੇ ਨਿੱਘ ਮਾਣੋ, ਆਨੰਦ ਮਾਣੋ, ਪਰ ਜੇ ਕੋਈ ਹੋਰ ਵੀ ਆਉਂਦਾ ਤੇ ਬੜਾ ਸੋਹਣਾ, ਬੜਾ ਚੰਗਾ। ਖੁਸ਼ ਰਹੋ, ਹੱਸਦੇ ਮੁਸਕਰਾਉਂਦੇ ਰਹੋ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਏਗੀ।

0: यह है ऑस्ट्रेलिया का नंबर वन रेडियो स्टेशन रेडियो हांजी। रेडियो हांजी।
1: रेडियो हांजी 1674 आस करते हैं दिन थोड़ा वधिया जा रहा होएगा, चढ़दी कला च होगी। समा चुका अज की कहानी का, अज के विचार का। अकबर ते तानसेन दियां शायद बहुत सारियां कहानियां आपां सुनिया होण। सो कहिंदे ने कि एक बारी तानसेन ने ऐसा संगीत सुनाया, ऐसियां तानसेन ने धुनां वजाईयां कि अकबर बहुत खुश होया। इन्ना ज़्यादा मंत्र मुग्ध होया कि ढेर सारे उपहार दिते, ढेर सारे तोहफे दिते। तो नाल अचानक मन दे विच एक सवाल आ गया, कहन लगा तानसेन तू इन्ना सोहना वजाउना, इन्नियां वधिया तू धुनां बनाईयां ने, तो की तेरे तो भी वधिया कोई संगीत वजा सकदा? पता नहीं क्यों मेरे मन दे विच सवाल आ गया। पर कहिंदे ने कि दुनिया परे तो परे, तैनू सिखाउण वाला भी तो कोई होऊगा, जिद कोल तू सिख्या वह किदां दा होगा? कि यह संभव है कि मैं उन्हूं सुन सकां? मैं वेखना चाहुंदा कि इस तों अगे होर की है, कि इस तों भी गांह कुछ है। तानसेन ने कहा जी मेरे गुरु जी जिन्हां तों मैं सिख्या। पर वह तां डेली नहीं वजाउणगे, क्यों मेरे लिए क्यों नहीं वजाउणगे? मैं राजा, मैं की नहीं दे सकता? कि वो इन्ने महंगे ने? जी नहीं, वो महंगे नहीं, असल दे विच पैसे दे लई जां फिर किसे दे लई अजकल संगीत वजाउंदे ही नहीं। मेरा गुरु जेकर संगीत दे नाल लगा रखदा, संगीत वजाउंदा, तो साज सिर्फ अपने आप दे लई वजाउंदा, अपने मन की मौज के लिए सिर्फ वह बजाउंदा। इस करके बहुत औखा कि तुसी सुन पाओ। जो किसी ये कह दो ना क्या चीज़ तेरे वस की नहीं, तो वो कोल होवे भी रुतबा होवे भी अहुदा, फिर उन्हों होर ज़्यादा चुभदी है, फिर होर ज़्यादा शिद्दत दे नाल वो चाहुंदा है कि कोई तो कारण होगा, कोई तो हल होगा। तो यही हल फिर लभ्या गया। तानसेन ने कहा कि वह अपनी मर्जी के नाल अपनी मौज के विच वजाउंदे ने, जे तुसी चाहुंदे हो तो सवेर के समय आप जा सकते हैं, लुक छिप के सानू सुनना पवेगा। मैं तो लुक छिप के विच विच सुनाउना, तुसी ठहरे राजा, वेख लो जे बादशाह सलामत ये चीज़ कर सकते ने तो फिर आप कल चले जावांगे। राजे ने हामी भरी तो अगले दिन दोवें चले जाते हैं। सवेर का समा चारे पासे चुप चान, तो तानसेन के गुरु स्वामी हरिदास जी वो संगीत बजा रहे हैं। बादशाह इन्ना क मंत्र मुग्ध होया कि उन्हें पता ही नहीं लगा कदों समा बीत गया, उन्हें एहसास ही नहीं रहा कि मैं किहड़ी दुनिया दे विच आ। काफ़ी समा लंघ गया, हुण दोवें जाने वापस आ रहे ने। तानसेन ने पुछया बादशाह तुसीं बोलदे क्यों नहीं, की गल चंगा नहीं लगा? बादशाह ने कहा मेरे को बोलन दे लई कोई शब्द ही नहीं रहे, मैनूं समझ नहीं आ रही कि मैं जो सुन के आया मैं उस चीज़ नूं बयान किदां करां। मैं तेरी बहुत तारीफ करदा, मैनूं तेरा संगीत बहुत वधिया लगदा, तू समा बंध देना, तू होश भुला देना, पर इस तो अगे भी कुछ हो सकता, उन्हों शब्दां दे विच किदां बयान करा? सच जाने तो मैं तेरे नाल गल तां नहीं कर रहा, मैनू तुम ही धुंधला लगन लग पिया, मैनू ये लगन लग पिया कि तानसेन तां कोई चीज़ ही नहीं। मैनू ये महसूस हो रहा सी कि तेनू तां हले होर बहुत सीखण की लोड़ है। ਕੱਲ ਤੱਕ ਮੇਰੇ ਲਈ ਤੂੰ ਬਹੁਤ ਵਧੀਆ ਇੱਕ ਸਜਿੰਦਾ ਸੀ, ਪਰ ਇਸ ਤੋਂ ਵੀ ਵਧੀਆ ਕੁਛ ਸੰਗੀਤ ਹੋ ਸਕਦਾ ਉਹ ਮੈਂ ਅੱਜ ਸੁਣਿਆ। ਤੂੰ ਕਿਉਂ ਨਹੀਂ ਇੱਦਾਂ ਦਾ ਵਜਾਉਂਦਾ, ਆਖਿਰਕਾਰ ਤੇਰਾ ਹੀ ਗੁਰੂ ਆ, ਤੂੰ ਉਹਦਾ ਸ਼ਿਸ਼ ਹੈ, ਤੂੰ ਉਹਦਾ ਚੇਲਾ ਹੈ, ਉਹਦੇ ਕੋਲੋਂ ਤੂੰ ਸਿੱਖਿਆ ਹੈ, ਉਹਦੇ ਵਰਗਾ ਕਿਉਂ ਨਹੀਂ ਵਜਾਉਂਦਾ। ਤਾਨਸੈਨ ਨੇ ਕਿਹਾ, ਬਾਦਸ਼ਾਹ ਮੈਂ ਉਹਦੇ ਵਰਗਾ ਨਹੀਂ ਵਜਾ ਸਕਦਾ, ਮੈਂ ਚਾਹ ਕੇ ਵੀ ਉਹਦੇ ਵਰਗਾ ਨਹੀਂ ਵਜਾ ਸਕਦਾ। ਕੀ ਕਾਰਨ? ਬਾਦਸ਼ਾਹ ਨੇ ਪੁੱਛਿਆ, ਅਤੇ ਤਾਨਸੈਨ ਨੇ ਜਿਹੜਾ ਜਵਾਬ ਦਿੱਤਾ ਉਹ ਅੱਜ ਸਾਨੂੰ ਵੀ ਸਮਝ ਲੈਣ ਦੀ ਲੋੜ ਹੈ, ਸਾਡੀ ਜ਼ਿੰਦਗੀ 'ਚ ਵੀ ਕੰਮ ਆਉਣ ਵਾਲੀ ਗੱਲ ਹੈ। ਤਾਨਸੈਨ ਨੇ ਕਿਹਾ, ਰਾਜਾ ਸਾਡੇ 'ਚ ਸਭ ਤੋਂ ਵੱਡਾ ਫਰਕ ਇਹ ਹੈ ਕਿ ਮੈਂ ਕਿਸੇ ਲਈ ਵਜਾਉਣਾ, ਮੈਂ ਤੁਹਾਡੇ ਲਈ ਵਜਾਉਣਾ, ਦਰਬਾਰ ਦੇ ਵਿੱਚ ਮੌਜੂਦ ਹੋਰ ਲੋਕਾਂ ਲਈ ਵਜਾਉਣਾ, ਮੈਂ ਪੈਸੇ ਲਈ ਵਜਾਉਣਾ, ਮੈਂ ਸ਼ੋਹਰਤ ਲਈ ਵਜਾਉਣਾ। ਮੈਨੂੰ ਵਾਹ ਵਾਹੀ ਚੰਗੀ ਲੱਗਦੀ ਹੈ ਜਦੋਂ ਤੁਸੀਂ ਮੇਰੀ ਤਾਰੀਫ ਕਰਦੇ ਹੋ, ਮੈਂ ਗਦਗਦ ਹੋ ਉੱਠਦਾ, ਮੈਂ ਹੋਰ ਮਿਹਨਤ ਕਰਦਾ, ਪਰ ਹੌਲੀ ਹੌਲੀ ਮੈਨੂੰ ਚਸਕਾ ਪੈ ਗਿਆ ਪੈਸੇ ਦੇ ਨਾਲ ਨਾਲ ਇਸ ਵਾਹ ਵਾਹੀ ਦਾ। ਮੈਂ ਜੋ ਸੰਗੀਤ ਵਜਾ ਰਿਹਾ ਮੈਂ ਕਿਸੇ ਦੇ ਲਈ ਵਜਾ ਰਿਹਾ, ਮੇਰਾ ਗੁਰੂ ਜੋ ਸੰਗੀਤ ਵਜਾ ਰਿਹਾ, ਜੋ ਤੁਸੀਂ ਅੱਜ ਸੁਣ ਕੇ ਆਇਓ, ਉਹ ਆਪਣੇ ਆਪ ਦੇ ਲਈ ਵਜਾ ਰਿਹਾ, ਅਤੇ ਇਹ ਕੋਈ ਛੋਟਾ ਅੰਤਰ ਨਹੀਂ ਹੈ, ਇਹ ਬਹੁਤ ਵੱਡਾ ਅੰਤਰ ਆ ਸਾਡੇ ਦੋਵਾਂ ਦੇ ਵਿੱਚ। ਮੇਰਾ ਗੁਰੂ ਜੇ ਤੁਹਾਨੂੰ ਸਾਹਮਣੇ ਵੇਖ ਵੀ ਲੈਂਦਾ ਕਿਤੇ, ਅਤੇ ਇਸ ਚੀਜ਼ ਦੀ ਪਰਵਾਹ ਨਹੀਂ ਸੀ ਉਹਨੇ ਕਰਨੀ ਕਿ ਤੁਸੀਂ ਬਾਦਸ਼ਾਹ ਹੋ ਸਕਦਾ ਹੈ, ਸ਼ਾਇਦ ਉਹ ਵਜਾਉਣੋਂ ਇਨਕਾਰ ਕਰ ਦਿੰਦਾ, ਇਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਲੁੱਕ ਛਿਪ ਕੇ ਸੁਣਾਵਾਂਗੇ। ਦੁਨੀਆ ਦੇ ਵਿੱਚ ਇਹ ਬਹੁਤ ਵੱਡਾ ਅੰਤਰ ਹੈ, ਤੁਸੀਂ ਕੰਮ ਆਪਣੇ ਆਪ ਦੇ ਲਈ ਕਰ ਰਹੇ ਹੋ ਜਾਂ ਕਿਸੇ ਦੇ ਲਈ ਕਰ ਰਹੇ ਹੋ। ਆਪਾਂ ਸਾਰੇ ਜੋ ਵੀ ਕਰ ਰਹੇ ਹਾਂ ਆਪਾਂ ਵੀ ਕਿਸੇ ਦੇ ਲਈ ਕਰ ਰਹੇ ਹਾਂ, ਜ਼ਰੂਰੀ ਨਹੀਂ ਕਿ ਹਰ ਕੋਈ ਸੰਗੀਤਕਾਰ ਹੋਵੇ, ਹਰ ਕੋਈ ਸਜਿੰਦਾ ਹੋਵੇ। ਜੋ ਵੀ ਆਪਾਂ ਕਰ ਰਹੇ ਹਾਂ ਉਹਦੇ ਵਿੱਚ ਉਨ੍ਹਾਂ ਚਿਰ ਤੱਕ ਪਰਪੱਕਤਾ ਨਹੀਂ ਆਉਂਦੀ ਜਿੰਨਾ ਚਿਰ ਤੱਕ ਉਹ ਆਪਾਂ ਕਿਸੇ ਲਾਲਚ ਤੋਂ ਬਿਨਾਂ ਨਹੀਂ ਕਰਦੇ। ਆਪਾਂ ਵੀ ਜੋ ਵੀ ਕਰ ਰਹੇ ਹਾਂ, ਕੰਮ ਕਰ ਰਹੇ ਹਾਂ ਅਤੇ ਪੈਸੇ ਦੇ ਲਈ ਕਰ ਰਹੇ ਹਾਂ, ਬੱਚੇ ਪਾਲ ਰਹੇ ਹਾਂ ਅਤੇ ਇਸ ਕਰਕੇ ਕਿਉਂਕਿ ਭਵਿੱਖ ਦੇ ਵਿੱਚ ਉਹ ਸਾਨੂੰ ਪਾਲਣਗੇ, ਉਹ ਸਾਡੀ ਦੇਖਭਾਲ ਕਰਨਗੇ। ਵੱਡੇ ਤੋਂ ਵੱਡੇ ਨਵੇਂ ਤੋਂ ਨਵੇਂ ਰੁਤਬੇ ਹਾਸਲ ਕਰ ਰਹੇ ਹਾਂ, ਆਪਾਂ ਘਰ ਲੈ ਰਹੇ ਹਾਂ, ਗੱਡੀਆਂ ਲੈ ਰਹੇ ਹਾਂ, ਤਾਂ ਇਸ ਕਰਕੇ ਕਿ ਲੋਕ ਸਾਡੀ ਵਾਹ ਵਾਹੀ ਕਰਨ। ਸਵਾਲ ਬਹੁਤ ਵੱਡਾ ਕਿ ਕੀ ਆਪਾਂ ਕੁਛ ਇੱਦਾਂ ਦਾ ਕਰ ਰਹੇ ਹਾਂ ਜਿਹੜਾ ਆਪਾਂ ਸਿਰਫ ਆਪਣੇ ਆਪ ਦੇ ਲਈ ਕਰ ਰਹੇ ਹੋਈਏ, ਅਤੇ ਇਹਦਾ ਜਵਾਬ ਤੁਹਾਨੂੰ ਤੁਹਾਡੇ ਅੰਦਰੋਂ ਲੱਭਣਾ ਕੀ ਤੁਸੀਂ ਕੁਛ ਇੱਦਾਂ ਦਾ ਕਰ ਰਹੇ ਹੋ ਜਿਹੜਾ ਤੁਸੀਂ ਕਿਸੇ ਨੂੰ ਵਿਖਾਉਣ ਦੇ ਲਈ ਨਾ ਕਰ ਰਹੇ ਹੋ, ਜਿਹੜਾ ਤੁਸੀਂ ਕੋਈ ਕਮਾਈ ਕਰਨ ਦੇ ਲਈ ਨਾ ਕਰ ਰਹੇ ਹੋ, ਜਿਹੜਾ ਸਿਰਫ ਤੁਹਾਡੇ ਲਈ ਹੋਵੇ, ਤੁਹਾਡੇ ਆਪਣੇ ਲਈ ਐਸਾ ਇੱਕ ਕੰਮ, ਜੇਕਰ ਨਹੀਂ ਤਾਂ ਆਪਾਂ ਉਹ ਲੱਭੀਏ ਕੰਮ ਅਤੇ ਉਹ ਕਰੀਏ, ਕਿਉਂਕਿ ਉਹ ਤੁਹਾਨੂੰ ਜ਼ਿਆਦਾ ਸਰੂਰ ਦਿੰਦਾ, ਉਹ ਤੁਹਾਨੂੰ ਜ਼ਿਆਦਾ ਮਜ਼ਾ ਦਿੰਦਾ, ਉਹਦੇ ਵਿੱਚ ਤੁਸੀਂ ਇੱਕ ਮਿਕ ਹੋ ਜਾਂਦੇ ਹੋ, ਉਹ ਤੁਹਾਡਾ ਆਪਣਾ ਹੁੰਦਾ, ਉਹਦੇ ਵਿੱਚ ਕੋਈ ਮਨੋਰਥ ਸ਼ਾਮਿਲ ਨਹੀਂ ਹੁੰਦਾ। ਵੱਡੀ ਗੱਲ ਉਹ ਫਿਰ ਤੁਸੀਂ ਕਿਸੇ ਦੇ ਮੁਤਾਬਿਕ ਨਹੀਂ ਕਰਦੇ, ਉਹ ਤੁਸੀਂ ਆਪਣੇ ਮੁਤਾਬਿਕ ਆਪਣੇ ਮਨ ਦੀ ਮੌਜ ਦੇ ਮੁਤਾਬਿਕ ਤੁਸੀਂ ਕਰਦੇ ਹੋ। ਸ਼ਾਇਦ ਜਿਹੜੀ ਆਪਾਂ ਸੇਵਾ ਕਰਦੇ ਹਾਂ, ਜਿਹੜਾ ਆਪਾਂ ਵਲੰਟੀਅਰ ਵਰਕ ਕਰਦੇ ਹਾਂ, ਉਹ ਕਿਸੇ ਹੱਦ ਤੱਕ ਇਸੇ ਦਾ ਹੀ ਇੱਕ ਹਿੱਸਾ। ਜਿਹੜਾ ਆਸਟ੍ਰੇਲੀਆ ਦੇ ਵਿੱਚ ਚੱਲਦਾ ਵਲੰਟੀਅਰ ਵਰਕ ਹੈ, ਜਾਂ ਫਿਰ ਆਪਾਂ ਆਪਣੇ ਧਾਰਮਿਕ ਸਥਾਨਾਂ 'ਤੇ ਜਾ ਕੇ ਸੇਵਾ ਕਰਦੇ ਹਾਂ, ਹਾਲਾਂਕਿ ਉਹਦੇ ਵਿੱਚ ਵੀ ਅੱਗੇ ਕੈਟੇਗਰੀਆਂ ਆ ਜਾਂਦੀਆਂ, ਤੁਸੀਂ ਕੀ ਮਨਸਾ ਲੈ ਕੇ ਕਰ ਰਹੇ ਹੋ। ਜੇ ਆਪਾਂ ਸਾਰੀਆਂ ਆਪਣੀਆਂ ਮਨਸਾ ਇੱਕ ਪਾਸੇ ਰੱਖ ਦਈਏ, ਇਹ ਨਹੀਂ ਕਿ ਸੇਵਾ ਕਰਕੇ ਅਤੇ ਬਾਅਦ ਵਿੱਚ ਮੰਗ ਕੇ ਆ ਜਾਓ ਕਿ ਮੈਨੂੰ ਆਹ ਚੀਜ਼ ਦੇ ਦੇ, ਫਿਰ ਉਹਦੇ ਵਿੱਚ ਵੀ ਸਵਾਰਥ ਆ ਜੁੜਿਆ। ਇਸੇ ਕਰਕੇ ਕਹਿੰਦੇ ਨੇ ਕਿ ਜਦੋਂ ਤੁਸੀਂ ਖੁਸ਼ ਹੋ, ਜਦੋਂ ਤੁਹਾਡੀ ਜ਼ਿੰਦਗੀ ਪੱਧਰੀ ਚੱਲ ਰਹੀ ਹੈ, ਉਸ ਸਮੇਂ ਵੀ ਜਾ ਕੇ ਤੁਹਾਨੂੰ ਸੇਵਾ ਕਰਨੀ ਚਾਹੀਦੀ ਹੈ, ਉਸ ਸਮੇਂ ਵੀ ਤੁਹਾਨੂੰ ਵਲੰਟੀਅਰ ਵਰਕ ਕਰਨੇ ਚਾਹੀਦੇ ਨੇ। ਕਿਉਂਕਿ ਇਹ ਕੰਮ ਹਮੇਸ਼ਾ ਉਸ ਪਾਸੇ ਨੂੰ ਤੁਸੀਂ ਕਰਦੇ ਹੋ ਜਿਹੜੇ ਪਾਸੇ ਤੁਹਾਡਾ ਰੁਝਾਨ ਹੁੰਦਾ। ਤੁਹਾਡੇ 'ਚੋਂ ਬਹੁਤ ਸਾਰੇ ਅਤੇ ਆਪਾਂ ਲਗਭਗ ਹਰ ਕੋਈ ਵਲੰਟੀਅਰ ਵਰਕ ਦੇ ਵਿੱਚ ਇਨਵੋਲਵ ਹੈ। ਉਹ ਕੰਮ ਜਿਹਦਾ ਆਪਾਂ ਮਿਹਨਤਾਨਾ ਨਹੀਂ ਲੈਂਦੇ ਅਤੇ ਆਪਾਂ ਹਰ ਕੋਈ ਅਲੱਗ ਅਲੱਗ ਪਾਸੇ ਨੂੰ ਜਾਂਦੇ ਹਾਂ। ਕੋਈ ਕਿਤੇ ਕਿਸੇ ਸੰਸਥਾ 'ਚ ਕਰ ਰਿਹਾ ਹੋਊਗਾ, ਕੋਈ ਕਿਤੇ ਕਰ ਰਿਹਾ ਹੋਊਗਾ। ਇਹਦਾ ਮਤਲਬ ਕਿ ਤੁਸੀਂ ਉਹ ਆਪਣੇ ਰੁਝਾਨ ਦੇ ਮੁਤਾਬਿਕ ਜਾ ਕੇ ਕਰ ਰਹੇ ਹੋ। ਇਹਦਾ ਮਤਲਬ ਕਿ ਤੁਹਾਨੂੰ ਅੰਦਰੋਂ ਮਨੋਂ ਉਸ ਚੀਜ਼ ਦੀ ਖੁਸ਼ੀ ਮਿਲਦੀ ਹੈ, ਤੁਸੀਂ ਤਾਂ ਜਾ ਕੇ ਕਰ ਰਹੇ ਹੋ। ਅਤੇ ਉਸੇ ਦੇ ਵਿੱਚੋਂ ਜੇਕਰ ਆਪਾਂ ਕੋਈ ਸਵਾਰਥ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਸਵਾਰਥ ਲੈ ਕੇ ਆਪਾਂ ਉਹ ਕੰਮ ਕਰ ਰਹੇ ਹਾਂ, ਉਹ ਜੇ ਆਪਾਂ ਵਿੱਚੋਂ ਮਾਈਨਸ ਕਰ ਦਈਏ ਤਾਂ ਫਿਰ ਸ਼ਾਇਦ ਉਹ ਵਾਲਾ ਸਵਾਦ ਆਪਾਂ ਚੱਖ ਸਕਦੇ ਹਾਂ ਜੋ ਤਾਨਸੈਨ ਦੇ ਗੁਰੂ ਚੱਖਦੇ ਸੀ। ਔਖਾ ਪਰ ਆਪਾਂ ਕੋਸ਼ਿਸ਼ ਕਰਕੇ ਵੇਖ ਸਕਦੇ ਹਾਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Hanji Radio.
3: यार तू इतने इनी छेती आके पक्का भी हो गया, की जुगाड़ लाया है?
4: जुगाड़ नहीं, ये है 8 सालां तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
5: ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 28 ਮਈ 2026 ਵੀਰਵਾਰ ਦੇ ਦਿਨ ਭਾਰਤ, ਆਸਟ੍ਰੇਲੀਆ, ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਸ ਕਥਿਤ ਸਮਝੌਤੇ ਨੂੰ ਖਾਰਜ ਕਰ ਦਿੱਤਾ। ਸਮਝੌਤਾ ਤਾਂ ਨਾ ਕਹੀਏ ਪਰ ਪ੍ਰਸਤਾਵ ਕਹੀਏ, ਜਿਸ ਦੇ ਵਿੱਚ ਓਮਾਨ ਤੇ ਈਰਾਨ ਰਲ ਕੇ ਹੌਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਤੋਂ ਟੋਲ ਵਸੂਲਣ ਦੀ ਯੋਜਨਾ ਦੇ ਉੱਤੇ ਚਰਚਾ ਕਰ ਰਹੇ ਸੀ। ਵਾਈਟ ਹਾਊਸ ਦੇ ਵਿੱਚ ਬੁੱਧਵਾਰ ਦੇ ਦਿਨ ਕੈਬਨਿਟ ਦੀ ਬੈਠਕ ਦੇ ਦਰਮਿਆਨ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਓਮਾਨ ਨੂੰ ਬਾਕੀਆਂ ਦੀ ਤਰ੍ਹਾਂ ਵਿਵਹਾਰ ਕਰਨਾ ਚਾਹੀਦਾ, ਨਹੀਂ ਤਾਂ ਸਾਨੂੰ ਉਹਨਾਂ ਦੇ ਉੱਤੇ ਵੀ ਹਮਲੇ ਕਰਨੇ ਪੈਣਗੇ। ਉਹ ਇਹ ਸਮਝਦੇ ਨੇ ਕਿ ਸਭ ਕੁਝ ਠੀਕ ਠਾਕ ਰਹੂਗਾ। ਦਰਅਸਲ ਬਲੂਮਬਰਗ ਨੇ ਸਭ ਤੋਂ ਪਹਿਲਾਂ 21 ਮਈ ਨੂੰ ਖਬਰ ਦਿੱਤੀ ਸੀ ਕਿ ਈਰਾਨ ਹੌਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਤੋਂ ਟੋਲ ਨੂੰ ਲੈ ਕੇ ਓਮਾਨ ਦੇ ਨਾਲ ਗੱਲਬਾਤ ਕਰ ਰਿਹਾ। ਬਾਅਦ ਵਿੱਚ ਨਿਊਯਾਰਕ ਟਾਈਮ ਨੇ ਇਸ ਗੱਲਬਾਤ ਦੇ ਵਿੱਚ ਦੋ ਅਲੱਗ ਅਲੱਗ ਹਵਾਲਿਆਂ ਦੇ ਨਾਲ ਰਿਪੋਰਟ ਦਿੱਤੀ ਸੀ ਕਿ ਚਰਚਾ ਹੌਰਮੁਜ਼ ਤੋਂ ਗੁਜ਼ਰਨ ਵਾਲੇ ਸਿੱਧੇ ਟੋਲ ਟੈਕਸ ਲਗਾਉਣ ਦੀ ਨਹੀਂ ਹੈ, ਬਲਕਿ ਜਹਾਜ਼ਾਂ ਤੋਂ ਸੇਵਾਵਾਂ ਦੇ ਬਦਲੇ ਸ਼ੁਲਕ ਲੈਣ ਦੇ ਪ੍ਰਸਤਾਵ ਦੇ ਉੱਤੇ ਹੈ। ਕਿਹਾ ਜਾ ਰਿਹਾ ਹੈ ਕਿ ਟਰੰਪ ਦੀਆਂ ਟਿੱਪਣੀਆਂ ਨੇ ਇਸ ਤਰੀਕੇ ਦੇ ਨਾਲ ਖੇਤਰੀ ਇਲਾਕੇ ਦੇ ਵਿੱਚ ਜਿਹੜੇ ਵਿਚੋਲਗੀ ਨਿਭਾ ਰਹੇ ਨੇ ਉਹਨਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ, ਕਿਉਂਕਿ ਓਮਾਨ ਤਾਂ ਲੰਮੇ ਸਮੇਂ ਤੋਂ ਅਮਰੀਕਾ ਦੇ ਸਭ ਤੋਂ ਕਰੀਬੀ ਖਾੜੀ ਅਰਬ ਦੇਸ਼ਾਂ ਦੇ ਵਿੱਚੋਂ ਇੱਕ ਸੀ। ਸੋ ਜੇ ਅਮਰੀਕਾ ਨੇ ਹੁਣ ਇੱਕ ਦਿਨ ਵੀ ਨਹੀਂ ਲਗਾਇਆ ਕਿ ਓਮਾਨ ਨੂੰ ਧਮਕੀ ਦੇ ਛੱਡੀ ਹੈ, ਜ਼ਾਹਰ ਜੀ ਗੱਲ ਹੈ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਦਹਾਕਿਆਂ ਪੁਰਾਣੇ ਸਮਝੌਤੇ ਵੀ ਜਿਹੜੇ ਨੇ ਉਹ ਪ੍ਰਭਾਵਿਤ ਹੋਣਗੇ, ਜਿਨ੍ਹਾਂ ਦੇ ਤਹਿਤ ਅਮਰੀਕੀ ਫੌਜ ਨੂੰ ਓਮਾਨ ਦੀਆਂ ਬੰਦਰਗਾਹਾਂ ਅਤੇ ਏਅਰਬੇਸ ਤੱਕ ਪਹੁੰਚ ਹਾਸਲ ਹੈ, ਜੋ ਖਾੜੀ ਅਤੇ ਹਿੰਦ ਮਹਾਂਸਾਗਰ ਦੇ ਖੇਤਰ ਦੇ ਵਿੱਚ ਅਮਰੀਕੀ ਫੌਜੀ ਮੁਹਿੰਮਾਂ ਦੇ ਲਈ ਕਾਫ਼ੀ ਮਹੱਤਵਪੂਰਨ ਮੰਨੇ ਜਾਂਦੇ ਨੇ। ਹੋਰ ਤਾਂ ਹੋਰ, ਓਮਾਨ ਅਤੇ ਅਮਰੀਕਾ ਦੇ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਵੀ ਹੋਇਆ ਪਿਆ। ਓਮਾਨ ਲੰਮੇ ਸਮੇਂ ਤੋਂ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਵਿਚੋਲਗੀ ਦੀ ਵੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ, ਔਰ 2015 ਦੇ ਪਰਮਾਣੂ ਸਮਝੌਤੇ ਤੋਂ ਪਹਿਲਾਂ ਹੋਈ ਗੁਪਤ ਬੈਕ ਚੈਨਲ ਗੱਲਬਾਤ ਨੂੰ ਵੀ ਅੱਗੇ ਵਧਾਉਣ ਦੇ ਵਿੱਚ ਓਮਾਨ ਦੀ ਹੀ ਮਦਦ ਅਮਰੀਕਾ ਨੇ ਲਈ ਸੀ। 28 ਫਰਵਰੀ ਨੂੰ ਜਦੋਂ ਅਮਰੀਕਾ ਨੇ ਇਜ਼ਰਾਈਲ ਦੇ ਨਾਲ ਰਲ ਕੇ ਈਰਾਨ ਦੇ ਉੱਤੇ ਹਮਲਾ ਬੋਲ ਦਿੱਤਾ ਸੀ, ਤਾਂ ਸਭ ਤੋਂ ਪਹਿਲਾਂ ਓਮਾਨ ਨੇ ਦੋਹਾਂ ਧਿਰਾਂ ਦੇ ਦਰਮਿਆਨ ਗੱਲਬਾਤ ਕਰਵਾਉਣ ਦੀ ਮੇਜ਼ਬਾਨੀ ਕੀਤੀ ਸੀ। ਫਰਵਰੀ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਟਰੰਪ ਦੇ ਮੱਧ ਪੂਰਬ ਦੇ ਦੂਤ ਨੇ ਜਿਹੜੇ ਸਟੀਵ ਵਿਟਕੌਫ ਅਤੇ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ, ਉਹਨਾਂ ਨੇ ਵੀ ਓਮਾਨ ਦੇ ਹੀ ਰਾਜਧਾਨੀ ਸ਼ਹਿਰ ਮਸਕਟ ਦੇ ਵਿੱਚ ਪਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਜਿਹੜੀ ਇੱਕ ਬੈਠਕ ਕੀਤੀ ਸੀ ਉਹ ਵੱਖਰੀ ਗੱਲ ਹੈ ਕਿ ਉਹ ਬੈਠਕ ਸਫਲ ਨਹੀਂ ਸੀ ਹੋਈ, ਪਰ ਮਸਕਟ ਨੇ ਈਰਾਨ ਦੇ ਨਾਲ ਆਪਣੇ ਸੰਬੰਧ ਵੀ ਬਣਾਏ ਹੋਏ ਨੇ। ਖੇਤਰੀ ਵਿਵਾਦ ਦੇ ਵਿੱਚ ਖੁਦ ਨੂੰ ਇੱਕ ਵਿਚੋਲਗੀ ਧਿਰ ਦੇ ਤੌਰ ਦੇ ਉੱਤੇ ਓਮਾਨ ਨੇ ਚੰਗੇ ਤਰੀਕੇ ਦੇ ਨਾਲ ਸਥਾਪਿਤ ਕੀਤਾ। ਹੁਣ ਜਦੋਂ ਬੁੱਧਵਾਰ ਦੇ ਦਿਨ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਈਰਾਨ ਦੇ ਨਾਲ ਭਵਿੱਖ ਦੇ ਵਿੱਚ ਕੋਈ ਵੀ ਸਮਝੌਤਾ ਸਾਊਦੀ ਅਰਬ ਅਤੇ ਹੋਰਨਾਂ ਮੁਸਲਿਮ ਦੇਸ਼ਾਂ ਦੇ ਲਈ ਜਿਹੜਾ ਉਹ ਇਜ਼ਰਾਈਲ ਦੇ ਸੰਬੰਧ ਜਾਂ ਇਜ਼ਰਾਈਲ ਦੇ ਨਾਲ ਸੰਬੰਧ ਆਮ ਜੇ ਕਰਨ ਲਈ ਵੀ ਕੀਤਾ ਜਾ ਰਿਹਾ, ਤਾਂ ਇਸ ਤੋਂ ਬਾਅਦ ਬਹੁਤ ਸਾਰੇ ਮੁਸਲਿਮ ਦੇਸ਼ਾਂ ਦੀ ਤਰਫ ਤੋਂ ਇਸ ਵਕਤ ਆਨਾਕਾਨੀ ਵੀ ਕੀਤੀ ਜਾ ਰਹੀ ਹੈ, ਕਿਉਂਕਿ ਜ਼ਿਆਦਾਤਰ ਮੁਸਲਿਮ ਦੇਸ਼ ਇਜ਼ਰਾਈਲ ਦੇ ਨਾਲ ਖੜ੍ਹੇ ਹੋਣਾ ਇਸ ਵਕਤ ਨਹੀਂ ਚਾਹੁੰਦੇ ਜਾਂ ਇਜ਼ਰਾਈਲ ਦੇ ਨਾਲ ਰਲਣਾ ਨਹੀਂ ਚਾਹੁੰਦੇ, ਭਾਵੇਂ ਕਿ ਈਰਾਨ ਦੇ ਨਾਲ ਬਣਦੀ ਹੋਵੇ ਜਾਂ ਨਾ ਹੋਵੇ। ਉਧਰ ਇਜ਼ਰਾਈਲੀ ਫੌਜ ਨੇ ਦੱਖਣੀ ਲਬਨਾਨ ਦੇ ਵੱਡੇ ਹਿੱਸੇ ਨੂੰ ਖਾਲੀ ਕਰਨ ਦੇ ਹੁਕਮ

0: ਕੀਤੇ ਨੇ। ਉਹਨਾਂ ਨੇ ਇਹਨਾਂ ਹਮਲਿਆਂ ਤੋਂ ਪਹਿਲਾਂ ਇਸ ਇਲਾਕੇ ਨੂੰ ਜੰਗੀ ਖੇਤਰ ਐਲਾਨ ਦਿੱਤਾ। ਇਜ਼ਰਾਈਲੀ ਡਿਫੈਂਸ ਫੋਰਸ ਯਾਨੀ IDF ਨੇ ਲੋਕਾਂ ਨੂੰ ਜ਼ਹਰਾਨੀ ਨਦੀ ਦੇ ਉੱਤਰੀ ਪਾਸੇ ਚਲੇ ਜਾਣ ਦੇ ਲਈ ਕਿਹਾ। ਇਹਨਾਂ ਦੀ ਇਜ਼ਰਾਈਲ ਦੀ ਸਰਹੱਦ ਤੋਂ ਕਰੀਬ 40 ਕਿਲੋਮੀਟਰ ਹੀ ਦੂਰ ਹੈ। IDF ਯਾਨੀ ਇਜ਼ਰਾਈਲ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਉਹ ਬੇਹੱਦ ਸਖਤ ਕਾਰਵਾਈ ਕਰਨ ਜਾ ਰਹੇ ਨੇ ਹਿਜ਼ਬੁੱਲਾ ਦੇ ਉੱਤੇ। ਬਾਰ ਬਾਰ ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਦਾ ਦੋਸ਼ IDF ਲਗਾਉਂਦੀ ਰਹੀ ਹੈ। ਉਹ ਵੱਖਰੀ ਗੱਲ ਹੈ ਕਿ ਹਿਜ਼ਬੁੱਲਾ ਨੇ ਕਿਹਾ ਹੈ ਕਿ ਹਰ ਵਾਰ ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਤਾਂ ਇਜ਼ਰਾਈਲ ਦੀ ਤਰਫ ਤੋਂ ਹੋਈ ਹੈ। ਹੁਣ 17 ਅਪ੍ਰੈਲ ਨੂੰ ਲਾਗੂ ਹੋਇਆ ਜਿਹੜਾ ਇਹ ਜੰਗਬੰਦੀ ਸਮਝੌਤਾ ਸੀ ਜਾਂ ਸੀਜ਼ ਫਾਇਰ ਦਾ ਇੱਕ ਅਗਰੀਮੈਂਟ ਸੀ, ਇਸ ਤੋਂ ਬਾਅਦ ਇਜ਼ਰਾਈਲ ਦੀ ਤਰਫ ਤੋਂ ਦਿੱਤਾ ਗਿਆ ਇਹ ਹੁਕਮ ਕਹਿ ਲਵੇ ਜਾਂ ਫਿਰ ਇਹ ਕਹਿ ਲੈਂਦੇ ਹਾਂ ਕਿ ਇਜ਼ਰਾਈਲ ਦੀ ਤਰਫ ਤੋਂ ਦਿੱਤੀ ਗਈ ਹੈ ਚੇਤਾਵਨੀ। ਸਭ ਤੋਂ ਵੱਡੀ ਹੈ ਕਿਉਂਕਿ ਲੈਬਨਾਨ ਦੇ ਲਗਭਗ 14% ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਜੇਕਰ ਇਜ਼ਰਾਈਲ ਨੇ ਇਸ ਇਲਾਕੇ ਦੇ ਵਿੱਚ ਹਮਲੇ ਕੀਤੇ। ਤਾਂ ਇਜ਼ਰਾਈਲ ਨੇ ਦੱਖਣੀ ਸ਼ਹਿਰ ਟਾਇਰ ਦੇ ਉੱਤੇ ਵੀ ਪਹਿਲਾਂ ਹਮਲੇ ਕੀਤੇ ਸੀ ਪਿਛਲੇ ਹਫ਼ਤੇ ਦੇ ਦਰਮਿਆਨ। ਹਿਜ਼ਬੁੱਲਾ ਨੇ ਇਜ਼ਰਾਈਲ ਦੇ ਉੱਤੇ ਜੰਗਬੰਦੀ ਦੀ ਸਮਝੌਤੇ ਦੀ ਉਲੰਘਣਾ ਦਾ ਦੋਸ਼ 1 ਵਾਰ ਨਹੀਂ 2 ਵਾਰ ਨਹੀਂ ਦਰਜਨਾਂ ਵਾਰ ਲਗਾਇਆ ਅਤੇ ਕਿਹਾ ਕਿ ਉਹਨਾਂ ਦੇ ਲੜਾਕੇ ਤਾਂ ਸਿਰਫ ਇਜ਼ਰਾਈਲੀ ਫੌਜ ਦੇ ਨਾਲ ਝੜਪਾਂ ਕਰ ਰਹੇ ਨੇ ਜਾਂ ਉਹਨਾਂ ਤੋਂ ਬਚਾਅ ਕਰ ਰਹੇ ਨੇ। ਬੁੱਧਵਾਰ ਦੇ ਦਿਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਮਿਨ ਨੇਤਨਯਾਹੂ ਨੇ ਵੀ ਕਿਹਾ ਸੀ ਕਿ ਦੱਖਣੀ ਲੈਬਨਾਨ ਦੇ ਵਿੱਚ ਤੈਨਾਤ ਫੌਜੀਆਂ ਅਤੇ ਉੱਤਰੀ ਇਜ਼ਰਾਈਲ ਦੇ ਨਾਗਰਿਕਾਂ ਦੇ ਉੱਤੇ ਹਿਜ਼ਬੁੱਲਾ ਨੇ ਡਰੋਨ ਹਮਲੇ ਕੀਤੇ ਨੇ। ਇਸ ਤੋਂ ਬਾਅਦ ਉਹ ਆਪਣੀ ਫੌਜੀ ਮੁਹਿੰਮ ਨੂੰ ਜਾਰੀ ਰੱਖਣਗੇ ਅਤੇ ਬਣਦਾ ਜਵਾਬ ਦੇਣਗੇ। ਇਸ ਦਰਮਿਆਨ ਦੁਨੀਆ ਭਰ ਦੇ ਵਿੱਚ ਹੁਣ ਜਿੱਥੇ ਇਹ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਸ਼ਾਂਤੀ ਸਮਝੌਤਾ ਬੜਾ ਨੇੜੇ ਜਾ ਚੁੱਕਿਆ ਅਤੇ ਕਰੂਡ ਆਇਲ ਦੀਆਂ ਕੀਮਤਾਂ 6% ਡਿੱਗ ਪਈਆਂ ਸੀ। ਹੁਣ ਪਤਾ ਚੱਲ ਰਿਹਾ ਹੈ ਕਿ ਕਰੂਡ ਆਇਲ ਦੀਆਂ ਕੀਮਤਾਂ 88 ਰੁਪਏ 3 ਪੈਸੇ ਪ੍ਰਤੀ ਬੈਰਲ 'ਤੇ ਪਹੁੰਚ ਗਈਆਂ ਨੇ। ਯਾਨੀ ਕਿ ਦੁਨੀਆ ਭਰ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਅੰਦਰ ਇਹ ਨਰਮੀ ਆਈ ਹੈ। ਵਿਸ਼ਵ ਆਰਥਿਕਤਾ ਨੂੰ ਇੱਕ ਵੱਡੀ ਰਾਹਤ ਹੋਏਗੀ। ਭਾਰਤ ਦੇ ਵਿੱਚ ਇਸ ਦੇ ਕੀ ਅਸਰ ਹੋਣਗੇ ਉਹ ਭਾਰਤੀ ਮੀਡੀਆ ਦੀ ਤਰਫ ਤੋਂ ਕੋਈ ਖਾਸ ਦੱਸਿਆ ਨਹੀਂ ਜਾ ਰਿਹਾ। ਭਾਰਤੀ ਮੀਡੀਆ ਦੇ ਵਿੱਚ ਇਸ ਕਿਸਮ ਦੀਆਂ ਖਬਰਾਂ ਨਹੀਂ ਆ ਰਹੀਆਂ ਕਿ ਪਿਛਲੇ ਹਫ਼ਤੇ ਦੇ ਦਰਮਿਆਨ ਜਾਂ ਇੰਝ ਕਹਿ ਲਈਏ ਕਿ ਮੰਗਲਵਾਰ ਦੇ ਦਿਨ ਤੱਕ ਜਿਹੜੇ 11 ਦਿਨ ਸੀ ਉਹਨਾਂ ਦੇ ਵਿੱਚ ਭਾਰਤ ਸਰਕਾਰ ਨੇ 1-1, 2-2 ਰੁਪਏ ਕਰਕੇ ਲਗਾਤਾਰ ਤੇਲ ਦੀਆਂ ਕੀਮਤਾਂ ਵਧਾਈਆਂ। ਹੁਣ ਅਜਿਹੇ ਦੇ ਵਿੱਚ ਜਦੋਂ ਕਰੂਡ ਆਇਲ ਦੀਆਂ ਕੀਮਤਾਂ ਘਟੀਆਂ ਨੇ ਤਾਂ ਕਿ ਭਾਰਤ ਸਰਕਾਰ ਉਹਨਾਂ ਕੀਮਤਾਂ ਨੂੰ ਘਟਾਏਗੀ ਵੀ, ਇਹ ਇੱਕ ਵੱਡਾ ਸਵਾਲ ਹੈ। ਪਰ ਇੱਧਰ ਹਾਲ ਹੀ ਦੇ ਦਿਨਾਂ ਦੇ ਵਿੱਚ ਜੰਗ ਵਰਗੇ ਜਿਹੜੇ ਹਾਲਾਤ ਬਣੇ ਹੋਏ ਸੀ ਉਸ ਤਨਾਤਨੀ ਦੇ ਵਿੱਚ ਥੋੜ੍ਹੀ ਜਿਹੀ ਰਾਹਤ ਮਿਲਦੀ ਜ਼ਰੂਰ ਨਜ਼ਰ ਆ ਰਹੀ ਹੈ। ਉੱਥੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਤੇਲ ਦੀਆਂ ਕੀਮਤਾਂ ਨੂੰ ਘੱਟ ਕਰਨ ਨੂੰ ਲੈ ਕੇ ਤਾਂ ਕੁਝ ਨਹੀਂ ਕਿਹਾ, ਪਰ ਹਾਂ ਈਦ ਉਲ ਅਜ਼ਹਾ ਯਾਨੀ ਬਕਰੀਦ ਦੇ ਮੌਕੇ ਦੇ ਉੱਤੇ ਦੇਸ਼ ਵਾਸੀਆਂ ਨੂੰ ਅੱਜ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਉਹਨਾਂ ਨੇ ਲਿਖਿਆ ਕਿ ਇਹ ਤਿਉਹਾਰ ਸਮਾਜ ਦੇ ਭਾਈਚਾਰੇ, ਖੁਸ਼ੀਆਂ ਦੀਆਂ ਭਾਵਨਾਵਾਂ ਨੂੰ ਮਜ਼ਬੂਤ ਕਰਦਾ। ਸਭ ਦੀ ਕਾਮਯਾਬੀ ਅਤੇ ਚੰਗੀ ਸਿਹਤ ਦੀ ਮੈਂ ਕਾਮਨਾ ਕਰਦਾ ਅਤੇ ਇਸ ਮੌਕੇ ਦੇ ਉੱਤੇ ਲੋਕਾਂ ਦੇ ਜੀਵਨ 'ਚ ਸ਼ਾਂਤੀ ਆਵੇ, ਸੁੱਖ ਆਵੇ, ਇਹੀ ਉਮੀਦ ਹੈ। ਪੂਰੇ ਦੇਸ਼ ਦੇ ਵਿੱਚ ਅੱਜ ਪੂਰੀ ਦੁਨੀਆ 'ਚ ਈਦ ਉਲ ਅਜ਼ਹਾ ਮਨਾਈ ਜਾ ਰਹੀ ਹੈ। ਈਦ ਉਲ ਅਜ਼ਹਾ ਨੂੰ ਆਮ ਤੌਰ ਦੇ ਉੱਤੇ ਏਸ਼ੀਆਈ ਖਿੱਤੇ 'ਚ ਜਾਂ ਪਾਕਿਸਤਾਨ, ਭਾਰਤ ਵਰਗੇ ਖਿੱਤਿਆਂ ਦੇ ਵਿੱਚ ਬਕਰੀਦ ਜਾਂ ਕੁਰਬਾਨੀ ਦੀ ਈਦ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ। ਈਦ ਉਲ ਅਜ਼ਹਾ ਅਤੇ ਈਦ ਉਲ ਜੁਹਾ ਇਹ ਈਦ ਇਸਲਾਮਿਕ ਕੈਲੰਡਰ ਦੇ ਆਖਰੀ ਮਹੀਨੇ ਦੇ ਵਿੱਚ ਜ਼ਿਲਹਿਜ਼ ਦੀ 10ਵੀਂ ਤਰੀਕ ਨੂੰ ਮਨਾਈ ਜਾਂਦੀ ਹੈ। ਇਹ ਈਦ ਮੁਸਲਮਾਨਾਂ ਦੇ ਲਈ ਇੱਕ ਪੈਗੰਬਰ ਅਤੇ ਹਜ਼ਰਤ ਮੁਹੰਮਦ ਦੇ ਸਾਬਕਾ ਹਜ਼ਰਤ ਜਿਹੜੇ ਉਹਨਾਂ ਦੇ ਪੂਰਵਜ ਸੀ ਹਜ਼ਰਤ ਇਬਰਾਹਿਮ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨ ਦੇ ਲਈ ਮਨਾਈ ਜਾਂਦੀ ਹੈ। ਮੁਸਲਮਾਨਾਂ ਦਾ ਯਕੀਨ ਹੈ ਕਿ ਅੱਲਾ ਨੇ ਇਬਰਾਹਿਮ ਦੀ ਭਗਤੀ ਦੀ ਪ੍ਰੀਖਿਆ ਲੈਣ ਦੇ ਲਈ ਆਪਣੀ ਸਭ ਤੋਂ ਪਿਆਰੀ ਚੀਜ਼ ਦੀ ਕੁਰਬਾਨੀ ਮੰਗੀ ਸੀ। ਇਬਰਾਹਿਮ ਨੇ ਆਪਣੇ ਜਵਾਨ ਪੁੱਤ ਇਜ਼ਮਾਇਲ ਨੂੰ ਹੀ ਅੱਲਾ ਦੀ ਰਾਹ ਦੇ ਵਿੱਚ ਕੁਰਬਾਨ ਕਰਨ ਦਾ ਫੈਸਲਾ ਕਰ ਲਿਆ ਸੀ। ਉਸੇ ਦਿਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਤਿਉਹਾਰ ਮਨਾਇਆ ਜਾਂਦਾ ਹੈ। ਉੱਥੇ ਅੱਜ ਦੇ ਦਿਨ ਈਦ ਨੂੰ ਲੈ ਕੇ ਅਲੱਗ ਅਲੱਗ ਸ਼ਹਿਰਾਂ ਨੂੰ ਜਿੱਥੇ ਸਜਾਇਆ ਗਿਆ ਮਸਜਿਦਾਂ, ਦਰਗਾਹਾਂ, ਮਦਰੱਸਿਆਂ ਦੇ ਵਿੱਚ ਲੋਕ ਇਕੱਠੇ ਹੋ ਕੇ ਨਮਾਜ਼ ਅਦਾ ਕਰ ਰਹੇ ਨੇ। ਉੱਥੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ। ਮੰਨਿਆ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ ਖਾਸ ਤੌਰ ਦੇ ਉੱਤੇ ਡਰੋਨਸ ਦੇ ਨਾਲ ਜਿਹੜੀ ਉਹ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਅਤੇ ਇਹ ਕਿਹਾ ਗਿਆ ਹੈ ਕਿ ਕਲਕੱਤਾ ਤੋਂ ਲੈ ਕੇ ਜਿਹੜਾ ਉੜੀਸਾ ਤੱਕ ਅਤੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾਣ ਦਾ ਜਿਹੜਾ ਇੱਕ ਦਾਅਵਾ ਅਲੱਗ ਅਲੱਗ ਸੂਬਿਆਂ ਦੀਆਂ ਸਰਕਾਰਾਂ ਅਤੇ ਪੁਲਿਸ ਦੀ ਤਰਫ ਤੋਂ ਕੀਤਾ ਗਿਆ ਹੈ। ਉੱਥੇ ਅਗਲੀ ਖਬਰ ਭਾਰਤ ਤੋਂ ਆਸਾਮ ਦੇ ਨਾਲ ਜੁੜੀ ਹੋਈ, ਜਿੱਥੇ ਆਸਾਮ ਵਿਧਾਨ ਸਭਾ ਨੇ ਕੱਲ ਦੇ ਦਿਨ ਯੂਨੀਫਾਰਮ ਸਿਵਲ ਕੋਡ ਯਾਨੀ UCC ਦੇ ਉੱਤੇ ਬਿੱਲ ਪਾਸ ਕਰ ਦਿੱਤਾ, ਜਿਸ ਦਾ ਮਕਸਦ ਧਰਮ ਤੋਂ ਉੱਪਰ ਉੱਠ ਕੇ ਵਿਆਹ, ਤਲਾਕ, ਉੱਤਰਾਧਿਕਾਰ ਅਤੇ ਲਿਵ ਇਨ ਰਿਲੇਸ਼ਨਸ਼ਿਪ ਨੂੰ ਕੰਟਰੋਲ ਕਰਨ ਦੇ ਲਈ ਇੱਕ ਯੂਨੀਫਾਰਮ ਸਿਵਲ ਕੋਡ ਢਾਂਚਾ ਤਿਆਰ ਕਰਨਾ। ਇਸ ਬਿੱਲ ਦੇ ਪਾਸ ਹੋਣ ਦੇ ਨਾਲ ਹੀ ਆਸਾਮ, ਉੱਤਰਾਖੰਡ ਅਤੇ ਗੁਜਰਾਤ ਤੋਂ ਬਾਅਦ ਸਿਵਲ ਯੂਨੀਫਾਰਮ ਸਿਵਲ ਕੋਡ ਪਾਸ ਕਰਨ ਵਾਲਾ ਦੇਸ਼ ਦਾ ਤੀਜਾ ਸੂਬਾ ਬਣ ਗਿਆ ਹੈ। ਗੋਆ ਦੇ ਵਿੱਚ ਵੀ ਇੱਕ ਸਾਰ ਸਿਵਲ ਕਾਨੂੰਨ ਹੈ ਜੋ ਉਸਦੇ ਪੁਰਾਣੇ ਪੁਰਤਗਾਲੀ ਬਸਤੀਵਾਦ ਦੇ ਦੌਰਾਨ ਤੋਂ ਹੀ ਚੱਲੇ ਆ ਰਿਹਾ। ਯੂਨੀਫਾਰਮ ਸਿਵਲ ਕੋਡ ਬਿੱਲ ਆਸਾਮ 2026 ਦੇ ਉੱਤੇ ਕੱਲ੍ਹ ਦੇ ਦਿਨ ਭਰ ਬਹਿਸ ਚੱਲੀ। ਬਾਅਦ ਵਿੱਚ ਸਪੀਕਰ ਰਣਜੀਤ ਕੁਮਾਰ ਦਾਸ ਨੇ ਮੁੱਖ ਮੰਤਰੀ ਹਿਮੰਤਾ ਬਿਸਵਾ ਸ਼ਰਮਾ ਨੂੰ ਇਸ ਬਿੱਲ ਨੂੰ ਪਾਸ ਕਰਨ ਦੇ ਲਈ ਅੱਗੇ ਵਧਾਉਣ ਦੇ ਲਈ ਕਿਹਾ। ਦਾਸ ਨੇ ਬਿੱਲ ਨੂੰ ਵਿਆਪਕ ਸਲਾਹ ਮਸ਼ਵਰੇ ਦੇ ਲਈ ਸਿਲੈਕਟ ਕਮੇਟੀ ਦੇ ਕੋਲ ਭੇਜਣ ਦੀ ਵੀ ਵਿਰੋਧੀ ਧਿਰ ਦੀ ਮੰਗ ਨੂੰ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰ ਸਦਨ ਦੇ ਵਿੱਚ ਸਪੀਕਰ ਦੀ ਚੇਅਰ ਦੇ ਨੇੜੇ ਆ ਗਏ ਅਤੇ ਨਾਅਰੇਬਾਜ਼ੀ ਕੀਤੀ। ਸੱਤਾਧਾਰੀ ਪਾਰਟੀ ਵੱਲੋਂ ਲਗਾਤਾਰ ਲਗਾਏ ਜਾ ਰਹੇ ਭਾਰਤ ਮਾਤਾ ਕੀ ਜੈ ਜੈ ਸ਼੍ਰੀ ਰਾਮ ਦੇ ਨਾਅਰਿਆਂ ਦੇ ਵਿਚਕਾਰ ਵਿਧਾਨ ਸਭਾ ਸਪੀਕਰ ਨੇ ਬਿੱਲ ਨੂੰ ਜ਼ੁਬਾਨੀ ਵੋਟਾਂ ਦੇ ਨਾਲ ਪਾਸ ਕਰਵਾ ਦਿੱਤਾ। ਬਿੱਲ ਦੇ ਵਿੱਚ ਬਹੁ ਵਿਆਹ ਦੇ ਉੱਤੇ ਪਾਬੰਦੀ ਲਗਾਉਣ ਅਤੇ ਲਿਵ ਇਨ ਰਿਲੇਸ਼ਨਸ਼ਿਪ ਦੀ ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਕਰਨ ਬਾਰੇ ਇੱਕ ਤਜਵੀਜ਼ ਹੈ। ਇਸ ਦੇ ਵਿੱਚ ਕਈ ਸਜ਼ਾ ਯੋਗ ਉਪਾਅ ਵੀ ਸੁਝਾਏ ਗਏ ਨੇ, ਜਿਸ ਦੇ ਵਿੱਚ ਜ਼ਿਆਦਾ ਵਿਆਹ ਯਾਨੀ ਬਹੁ ਵਿਆਹ ਦੇ ਲਈ 7 ਸਾਲ ਦੀ ਕੈਦ ਅਤੇ ਲਿਵ ਇਨ ਰਿਲੇਸ਼ਨਸ਼ਿਪ ਰਜਿਸਟ੍ਰੇਸ਼ਨ ਨਾ ਕਰਵਾਉਣ 'ਤੇ 3 ਮਹੀਨੇ ਦੀ ਕੈਦ ਦੀ ਸਜ਼ਾ ਵੀ ਰੱਖੀ ਗਈ ਹੈ। ਖੈਰ, ਤਰੱਕੀ ਐਸੇ ਥਾਂ ਦੇ ਉੱਤੇ ਕਿਵੇਂ ਹੋਏਗੀ ਜਿੱਥੇ ਅਗਲੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਏ। ਕੋਲਕਾਤਾ ਦੇ ਵਿੱਚ ਲਿਓਨਲ ਮੈਸੀ ਆਏ ਸੀ, ਯਾਦ ਹੀ ਹੋਣਾ ਤੁਹਾਨੂੰ, ਔਰ ਵੱਡਾ ਹੁੜਦੰਗ ਹੋਇਆ ਸੀ, ਕਈ ਲੋਕ ਮਿਲ ਹੀ ਨਹੀਂ ਸੀ ਸਕੇ। ਕੋਲਕਾਤਾ ਦੇ ਸਟੇਡੀਅਮ ਦੇ ਵਿੱਚ ਭੰਨ ਤੋੜ ਵੀ ਹੋਈ ਸੀ। ਹੁਣ ਕੋਲਕਾਤਾ ਦੇ ਲੇਕ ਟਾਊਨ ਦੇ ਵਿੱਚ ਲਗਾਈ ਗਈ ਫੁੱਟਬਾਲਰ ਲਿਓਨਲ ਮੈਸੀ ਦੀ 70 ਫੁੱਟ ਉੱਚੀ ਮੂਰਤੀ ਨੂੰ ਹਟਾ ਵੀ ਦਿੱਤਾ ਜਾਏਗਾ। ਉਦਘਾਟਨ ਦੇ 5 ਮਹੀਨਿਆਂ ਬਾਅਦ ਇਸ ਮੂਰਤੀ ਨੂੰ ਹਟਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ। ਬੀਤੇ ਦਿਨੀ ਕੋਲਕਾਤਾ ਦੇ ਵਿੱਚ ਤੇਜ਼ ਹਵਾ ਦੇ ਨਾਲ ਮੈਸੀ ਦੀ ਇਹ ਮੂਰਤੀ ਹਿਲਦੀ ਹੋਈ ਨਜ਼ਰ ਆਈ। ਇਸ ਤੋਂ ਬਾਅਦ ਇਸ ਨੂੰ ਰੱਸੀਆਂ ਦੇ ਸਹਾਰੇ ਦੇ ਨਾਲ ਫੜਤਾ ਜ਼ਰੂਰ ਲਿਆ ਗਿਆ, ਪਰ ਹੁਣ ਪਤਾ ਇਹ ਚੱਲਿਆ ਹੈ ਕਿ ਕਾਹਲੀ ਕਾਹਲੀ ਦੇ ਵਿੱਚ ਬਣਾਈ ਇਸ ਮੂਰਤੀ ਦੇ ਅੰਦਰ ਕਈ ਖਾਮੀਆਂ ਨੇ, ਇਸ ਕਰਕੇ ਇਸ ਨੂੰ ਹੁਣ ਹਟਾਇਆ ਜਾਏਗਾ। ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਮਹੀਨੇ ਦੇ ਵਿੱਚ ਕੋਲਕਾਤਾ ਦੇ ਦੌਰੇ ਦੇ ਉੱਤੇ ਆਏ ਲਿਓਨਲ ਮੈਸੀ ਨੇ ਇਸ ਮੂਰਤੀ ਦੇ ਸਾਹਮਣੇ ਦੀਦਾਰੇ ਕੀਤੇ ਸੀ। ਫੁੱਟਬਾਲ ਦੇ ਦੀਵਾਨੇ ਇਸ ਸ਼ਹਿਰ ਦੇ ਵਿੱਚ ਅਰਜਨਟੀਨਾ ਦੀ ਟੀਮ ਦੇ ਕਪਤਾਨ ਮੈਸੀ ਦੀ 70 ਫੁੱਟ ਉੱਚੀ ਮੂਰਤੀ ਨੂੰ ਇੱਕ ਇਸ ਤਰੀਕੇ ਦੇ ਨਾਲ ਦੇਖ ਰਹੇ ਸੀ ਕਿ ਜਿਵੇਂ ਇਸ ਸ਼ਹਿਰ ਨੂੰ ਫੁੱਟਬਾਲ ਖੇਡਣ ਦੀ ਲੈ ਕੇ ਇੱਕ ਪ੍ਰੇਰਣਾ ਮਿਲਦੀ ਰਹੀ ਹੋਵੇ। ਮੈਸੀ ਨੇ ਉਸ ਸਮੇਂ ਇਸ ਮੂਰਤੀ ਦੇ ਪ੍ਰਤੀ ਕਾਫੀ ਜ਼ਿਆਦਾ ਸਨਮਾਨ ਦਰਸਾਇਆ ਸੀ, ਪਰ ਹੁਣ ਇਸ ਮੂਰਤੀ ਨੂੰ ਲੈ ਕੇ ਵਿਵਾਦ ਹੋ ਗਿਆ, ਇਸ ਦੀ ਕੁਆਲਿਟੀ ਨੂੰ ਲੈ ਕੇ ਵਿਵਾਦ ਹੋ ਗਿਆ। ਮੂਰਤੀ ਇੱਕ ਐਸੇ ਬਿਜ਼ੀ ਚੌਰਾਹੇ ਦੇ ਵਿੱਚ, ਚੌਂਕ ਦੇ ਵਿੱਚ ਲੱਗੀ ਹੋਈ ਹੈ, ਜਿੱਥੋਂ ਲੋਕਾਂ ਦੇ ਵਿੱਚ ਡਰ ਪੈਦਾ ਹੋ ਗਿਆ ਕਿ ਜੇ ਕਿਤੇ ਇਹ ਡਿੱਗ ਪਈ ਕੋਈ ਵੱਡਾ ਹਾਦਸਾ ਹੋ ਜਾਣਾ। ਉੱਥੇ ਮੱਧ ਪ੍ਰਦੇਸ਼ ਦੇ ਉਜੈਨ ਦੇ ਵਿੱਚ ਵੰਦੇ ਭਾਰਤ ਟ੍ਰੇਨ ਦੇ ਉੱਤੇ ਅਣਪਛਾਤੇ ਬਦਮਾਸ਼ਾਂ ਦੀ ਤਰਫ ਤੋਂ ਪੱਥਰਬਾਜ਼ੀ ਕੀਤੇ ਜਾਣ ਦੀ ਘਟਨਾ ਵਾਪਰੀ ਹੈ। ਇਸ ਘਟਨਾ ਦੇ ਦਰਮਿਆਨ ਵੰਦੇ ਭਾਰਤ ਟ੍ਰੇਨ ਦੀ ਕਈ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਰੇਲਵੇ ਸੁਰੱਖਿਆ ਬਲ ਦੇ ਤਰਫ ਤੋਂ ਦੱਸਿਆ ਗਿਆ ਕਿ ਸੋਮਵਾਰ ਦੇ ਦਿਨ ਇਹ ਘਟਨਾ ਵਾਪਰੀ ਸੀ। ਉਜੈਨ ਰੇਲਵੇ ਸਟੇਸ਼ਨ ਤੋਂ ਕਰੀਬ 300 ਫੁੱਟ ਦੂਰੀ ਦੇ ਉੱਤੇ ਹਰੀ ਫਾਟਕ ਬ੍ਰਿਜ ਦੇ ਨੇੜੇ ਪੁਲੀਆ ਖੇਤਰ ਦੇ ਵਿੱਚ ਵੰਦੇ ਭਾਰਤ ਟ੍ਰੇਨ ਚੱਲਦੀ ਟ੍ਰੇਨ ਦੇ ਉੱਤੇ ਅਚਾਨਕ ਪੱਥਰਬਾਜ਼ੀ ਕਰ ਦਿੱਤੀ ਗਈ, ਜਿਸ ਨਾਲ ਇੱਕ ਕੋਚ ਦੀਆਂ 4-5 ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਬਾਅਦ ਦੇ ਵਿੱਚ ਯਾਤਰੀਆਂ ਨੂੰ ਜਿਹੜਾ ਦਹਿਸ਼ਤ ਦਾ ਮਾਹੌਲ ਵੀ ਦੇਖਿਆ ਗਿਆ। ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਸੀ ਹਾਸਲ ਹੋਈ, ਜੋ ਕਿ ਇੱਕ ਸੁਰੱਖਿਅਤ ਗੱਲ ਹੈ, ਸੁਖਦ ਗੱਲ ਹੈ। ਪਰ ਰੇਲਵੇ ਸੁਰੱਖਿਆ ਦੇ ਨਾਲ ਜੁੜੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਦੇਖਿਆ ਜਾ ਰਿਹਾ। ਹੁਣ ਆਲੇ ਦੁਆਲੇ ਦੀ CCTV ਫੁਟੇਜ ਨੂੰ ਵੀ ਫਰੋਲਿਆ ਜਾ ਰਿਹਾ ਤਾਂ ਕਿ ਦੇਖਿਆ ਜਾ ਸਕੇ ਕਿ ਆਖਿਰਕਾਰ ਇਹ ਬਦਮਾਸ਼ ਲੋਕ ਕਿਹੜੇ ਸੀ ਜਿਨ੍ਹਾਂ ਨੇ ਭਾਰਤ ਦੇ ਇਸ ਤਰੀਕੇ ਦੇ ਨਾਲ ਇਨਫਰਾਸਟ੍ਰਕਚਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਅੱਗੇ ਵੀ ਬੜੀ ਵਾਰ ਹੋਇਆ ਇਨਫਰਾਸਟ੍ਰਕਚਰ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਜਿਹੜਾ ਇਸ ਤਰੀਕੇ ਦੇ ਨਾਲ ਹਮਲੇ ਕੀਤੇ ਜਾਂਦੇ ਨੇ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਆਸਟ੍ਰੇਲੀਆ ਤੋਂ ਬੜੀਆਂ ਅਹਿਮ ਖਬਰਾਂ ਨੇ। ਪਹਿਲਾਂ ਤਾਂ ਆਈਸਿਸ ਬ੍ਰਾਈਡਸ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਹੁਣ ਇਹ ਵੀ ਪਤਾ ਚੱਲਿਆ ਹੈ ਕਿ ਇਹ ਜਿਹੜੀਆਂ ਮਹਿਲਾਵਾਂ ਅਤੇ ਬੱਚਿਆਂ ਦਾ ਸਮੂਹ ਆ ਰਿਹਾ, ਇਸ ਦੇ ਵਿੱਚ ਇੱਕ ਮਹਿਲਾ ਤਾਂ ਉਹ ਵੀ ਹੈ ਜਿਹਨੂੰ ਸਪਤੰਬਰ 2025 ਦੇ ਵਿੱਚ ਲੈਬਨਾਨ ਦੇ ਅੰਦਰ ਦਹਿਸ਼ਤਗਰਦੀ ਦੇ ਯਾਨੀ ਟੈਰਰਿਜ਼ਮ ਦੇ ਦੋਸ਼ ਲਗਾ ਕੇ ਆਇਦ ਕੀਤਾ ਗਿਆ ਸੀ। ਆਸਟ੍ਰੇਲੀਅਨ ਫੈਡਰਲ ਪੁਲਿਸ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਸ ਮਹਿਲਾ ਨੂੰ ਆਸਟ੍ਰੇਲੀਆ ਆਉਣ ਤੋਂ ਬਾਅਦ ਉਸ ਦੇ ਉੱਤੇ ਦੋਸ਼ ਆਇਦ ਕੀਤੇ ਗਏ ਨੇ, ਔਰ ਫਿਲਹਾਲ ਉਸ ਨੂੰ ਜਿਹੜਾ ਇੱਕ 34 ਸਾਲ ਦੀ ਇਸ ਮਹਿਲਾ ਨੂੰ ਮੈਲਬਨ ਮੈਜਿਸਟ੍ਰੇਟ ਕੋਰਟ ਦੇ ਵਿੱਚ ਪੇਸ਼ ਵੀ ਕੀਤਾ ਗਿਆ ਅੱਜ ਦੇ ਦਿਨ। ਦੋਸ਼ ਸਾਬਤ ਹੋਣ ਦੇ ਉੱਤੇ ਉਸਨੂੰ ਵੱਧ ਤੋਂ ਵੱਧ 10 ਸਾਲ ਦੀ ਜੇਲ੍ਹ ਦੀ ਸਜ਼ਾ ਦੇ ਕੇ ਜੇਲ੍ਹ 'ਚ ਧੱਕਿਆ ਜਾ ਸਕਦਾ। ਇਹ ਮਹਿਲਾ ਸੀਰੀਆ ਦੇ ਅਲ ਹਾਲ ਕੈਂਪ ਤੋਂ ਸਾਲ 2019 ਦੇ ਵਿੱਚ ਡਿਟੇਨ ਕੀਤੀ ਗਈ ਸੀ। ਇਸ ਤੋਂ ਪਹਿਲਾਂ ਇਹ ਲੈਬਨਾਨ ਵੀ ਜਾ ਚੁੱਕੀ ਹੈ। ਉੱਥੇ ਸੱਤਾਧਾਰੀ ਲੇਬਰ ਪਾਰਟੀ ਦੀ ਤਰਫ ਤੋਂ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਉਸ ਵਿਵਾਦਿਤ ਪ੍ਰਸਤਾਵ ਨੂੰ ਜਾਂ ਉਸ ਬਿੱਲ ਨੂੰ ਅੱਗੇ ਵਧਾਇਆ ਜਾਏਗਾ ਜਿਹੜਾ ਕਿ ਜਲਦੀ ਕਾਨੂੰਨ ਬਣ ਜਾਣਾ। ਉਹ ਲੈਂਡਮਾਰਕ ਬਿੱਲ ਜਿਹਦੇ ਵਿੱਚ ਕੈਪੀਟਲ ਗੇਨਸ ਟੈਕਸ ਦੇ ਡਿਸਕਾਊਂਟ ਦੇ ਵਿੱਚ ਕਟੌਤੀ ਅਤੇ ਉਸ ਦੇ ਵਿੱਚ ਫੇਰਬਦਲ, ਅਤੇ ਇਸ ਤੋਂ ਇਲਾਵਾ ਨੈਗੇਟਿਵ ਗੇਰਿੰਗ ਦੇ ਵਿੱਚ ਫੇਰਬਦਲ, ਅਤੇ ਨਾਲ ਹੀ ਕਰਮਚਾਰੀਆਂ ਦੇ ਲਈ $250 ਦੀ ਸਾਲਾਨਾ ਰਿਬੇਟ। ਇਹ ਸਾਰੇ ਜਿਹੜੇ ਬਿੱਲ ਨੇ ਅੱਜ ਦੇ ਦਿਨ ਪੇਸ਼ ਕੀਤੇ ਜਾਣੇ ਨੇ। ਹਾਲਾਂਕਿ ਇਸ ਨੂੰ ਵੰਸ ਇਨ ਅ ਜਨਰੇਸ਼ਨ ਬਿੱਲ ਮੰਨਿਆ ਜਾ ਰਿਹਾ ਹੈ ਜਾਂ ਐਸਾ ਇੱਕ ਪ੍ਰਸਤਾਵ ਮੰਨਿਆ ਜਾ ਰਿਹਾ ਜਿਸ ਨੇ ਆਸਟ੍ਰੇਲੀਆ ਦੇ ਟੈਕਸੇਸ਼ਨ ਹਿਸਟਰੀ ਦੇ ਵਿੱਚ ਬਦਲਾਅ ਕਰਕੇ ਰੱਖ ਦੇਣੇ ਨੇ। ਹਾਲਾਂਕਿ ਜਿਹੜਾ ਸੀ ਜੀ ਟੀ ਦੇ ਵਿੱਚ 50% ਦਾ ਟੈਕਸ ਡਿਸਕਾਊਂਟ ਹੈ ਉਸ ਨੂੰ ਖਤਮ ਕੀਤਾ ਜਾਣਾ। 1999 ਦੇ ਵਿੱਚ ਇਹ ਲੱਗਿਆ ਸੀ, ਪਰ ਬਹੁਤ ਸਾਰੇ ਜਿਹੜੇ ਵਿਵਾਦ ਨੇ ਉਹ ਸਮਾਲਰ ਬਿਜ਼ਨਸ ਦੇ ਨਾਲ ਜੁੜੇ ਹੋਏ ਆਏ ਨੇ। ਆਸਟ੍ਰੇਲੀਆ ਦੇ ਵੈਸਟਰਨ ਆਸਟ੍ਰੇਲੀਆ ਦੇ ਜਿਹੜੇ ਪ੍ਰੀਮੀਅਰ ਨੇ ਰੋਜਰ ਕੁੱਕ, ਉਹਨਾਂ ਨੇ ਇਹ ਗੱਲ ਕਹੀ ਸੀ। ਹਾਲਾਂਕਿ NSW ਤੋਂ ਬਾਅਦ ਜਿਹੜਾ ਵੈਸਟਰਨ ਆਸਟ੍ਰੇਲੀਆ ਦੂਜੀ ਸਟੇਟ ਸੀ ਜਿਨ੍ਹਾਂ ਨੇ ਆਪਣੇ ਇਤਰਾਜ਼ ਇਸ ਦੇ ਉੱਤੇ ਜਿਤਾਏ ਸੀ। NSW ਦੇ ਪ੍ਰੀਮੀਅਰ ਵੀ ਕ੍ਰਿਸਮਸ ਪਹਿਲਾਂ ਇਸ ਦੇ ਉੱਤੇ ਇਤਰਾਜ਼ ਜਿਤਾ ਚੁੱਕੇ ਨੇ। ਪਰ ਸੂਬਿਆਂ ਦੇ ਪ੍ਰੀਮੀਅਰ ਦੀਆਂ ਜਿਹੜੀਆਂ ਇਸ ਵਕਤ ਟਿੱਪਣੀਆਂ ਨੇ ਉਹਨਾਂ ਨੂੰ ਵੀ ਅਣਗੌਲਿਆ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਦਰਮਿਆਨ CGT ਬਦਲਾਅ ਨੂੰ ਲੈ ਕੇ ਛੋਟੇ ਵਪਾਰਕ ਅਦਾਰੇ ਖਾਸੇ ਪਰੇਸ਼ਾਨ ਨਜ਼ਰ ਆਉਂਦੇ ਨੇ। ਉੱਧਰ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਅੱਜ ਦੇ ਦਿਨ ਹਾਊਸਿੰਗ ਮਿਨਿਸਟਰ ਕਲੇਅਰ ਓਨੀਲ ਨੇ ਸੰਬੋਧਨ ਕੀਤਾ ਔਰ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਦੇਸ਼ ਦੇ ਵਿੱਚ ਹਾਊਸਿੰਗ ਕ੍ਰਾਈਸਿਸ ਜਿਹੜਾ ਹੈ ਉਹ ਦੋਵਾਂ ਪਾਰਟੀਆਂ ਦੀਆਂ ਅਣਦੇਖੀਆਂ ਅਣਗਹਿਲੀਆਂ ਦੇ ਚੱਲਦਿਆਂ ਹੋਇਆ, ਭਾਵੇਂ ਕਿ ਉਹ ਲੇਬਰ ਹੋਵੇ ਭਾਵੇਂ ਲਿਬਰਲ। ਉਹਨਾਂ ਕਿਹਾ ਕਿ ਹਾਊਸਿੰਗ ਸਿਰਫ ਇੱਕ ਸੋਸ਼ਲ ਇਕਨੋਮਿਕ ਫੇਲੀਅਰ ਨਹੀਂ ਹੈ ਬਲਕਿ ਇਹ ਇੱਕ ਪੋਲੀਟੀਕਲ ਫੇਲੀਅਰ ਵੀ ਹੈ। ਹੁਣ ਇਹ ਵੀ ਇਸ ਗੱਲਬਾਤ ਦੀ ਸ਼ੁਰੂਆਤ ਤੋਂ ਪਹਿਲਾਂ ਕਿਹਾ ਕਿ ਮੈਂ ਇੱਧਰ ਉੱਧਰ ਗੱਲਾਂ ਕਰਕੇ ਤੁਹਾਨੂੰ ਬੋਰ ਨਹੀਂ ਕਰਾਂਗੀ, ਸਿੱਧੇ ਅਤੇ ਸਪਸ਼ਟ ਤੌਰ 'ਤੇ ਆਉਂਦੀ ਹੈ। ਸਰਕਾਰਾਂ ਨੇ ਹੀ ਨਹੀਂ ਕੰਮ ਚੱਜ ਦੇ ਨਾਲ ਕੀਤੇ। ਅਜਿਹੇ ਦੇ ਵਿੱਚ ਹੁਣ ਜਿਹੜੇ ਕੁਝ ਦੱਖਣਪੰਥੀ ਵਿਚਾਰਧਾਰਾ ਵਾਲੇ ਲੋਕ ਨੇ ਅਕਸਰ ਮਾਈਗ੍ਰੇਸ਼ਨ ਨੂੰ ਜ਼ਿੰਮੇਦਾਰ ਠਹਿਰਾਉਂਦੇ ਨੇ, ਜਦੋਂ ਹਾਊਸਿੰਗ ਮਿਨਿਸਟਰ ਦਾ ਇਹ ਬਿਆਨ ਆਇਆ ਸਾਹਮਣੇ ਤਾਂ ਇਸ ਬਿਆਨ ਦੇ ਮਾਇਨੇ ਵੀ ਜਿਹੜੇ ਨੇ ਉਹ ਧਿਆਨ ਦੇ ਵਿੱਚ ਰੱਖੇ ਜਾਣਗੇ, ਕਿਉਂਕਿ ਪੋਲੀਟੀਕਲ ਪਾਰਟੀਆਂ ਖੁਦ ਦੀ ਜ਼ਿੰਮੇਵਾਰੀ ਆਮ ਤੌਰ ਦੇ ਉੱਤੇ ਘੱਟ ਹੀ ਚੱਕਦੀਆਂ ਨੇ। ਪਰ ਹਾਊਸਿੰਗ ਮਿਨਿਸਟਰ ਨੇ ਆਪਣੀ ਜ਼ਿੰਮੇਵਾਰੀ ਚੱਕ ਕੇ ਇਸ ਮਾਮਲੇ ਦੇ ਵਿੱਚ ਕਈਆਂ ਦੀ ਵਾਹਵਾਹੀ ਵੀ ਖੱਟੀ ਹੈ ਅਤੇ ਬਹੁਤਿਆਂ ਦੀ ਜਿਹੜੀ ਉਹ ਇਸ ਮਾਮਲੇ ਦੇ ਵਿੱਚ ਨਿਸ਼ਾਨੇ ਦੇ ਉੱਤੇ ਵੀ ਉਹ ਹੋਣਗੇ। ਹਾਲਾਂਕਿ ਹਾਊਸਿੰਗ ਮਿਨਿਸਟਰ ਨੇ ਜਿਹੜਾ ਇਸ ਵਕਤ ਟੈਕਸ ਰਿਫੋਰਮ ਦੀ ਹਮਾਇਤ ਜ਼ਰੂਰ ਕੀਤੀ। ਉਹਨਾਂ ਕਿਹਾ ਕਿ ਗੱਠਜੋੜ ਬਗੈਰ ਕਿਸੇ ਹੱਲ ਦੇ ਇਸ ਸਮੱਸਿਆ ਦਾ ਵਿਰੋਧ ਕਰ ਰਿਹਾ, ਜਾਂ ਤਾਂ ਉਹ ਹੱਲ ਦੇਣ, ਅਤੇ ਉਹ ਕਹਿ ਰਹੇ ਨੇ ਕਿ ਤੁਹਾਨੂੰ ਜੇ ਜਿੱਤ ਗਏ ਤਾਂ ਇਸ ਦਾ ਹੱਲ ਕੱਢਣਗੇ, ਪਰ ਉਹਨਾਂ ਦੇ ਕੋਲ ਹੈ ਨਹੀਂ ਹੱਲ। ਉਹਨਾਂ ਕਿਹਾ ਕਿ ਟੈਕਸਪੇਅਰਸ ਦੇ ਡਾਲਰਸ ਬਚਾਉਣ ਦੇ ਲਈ ਇਹ ਜ਼ਰੂਰੀ ਹੈ ਕਿ ਇਹ ਜਿਹੜੇ ਰਿਫੋਰਮ ਨੇ, ਚਾਹੇ CGT, ਚਾਹੇ ਨੈਗੇਟਿਵ ਗੇਰਿੰਗ, ਚਾਹੇ $250 ਦੀ ਇਮਦਾਦ, ਇਹ ਸਾਰੇ ਜ਼ਰੂਰੀ ਨੇ। ਉੱਥੇ ਹੀ ਅਗਲੀ ਖਬਰ ਦੀ ਸਾਂਝ ਪਈ ਹੈ ਅਤੇ ਗ੍ਰੀਨਸ ਪਾਰਟੀ ਨੇ ਸੰਕੇਤ ਦਿੱਤੇ ਨੇ ਕਿ ਜੇਕਰ ਇਹ ਬਿੱਲ ਪਾਰਲੀਮੈਂਟ ਦੇ ਵਿੱਚੋਂ ਪਾਸ ਕਰਨੇ ਨੇ, ਉਹਨਾਂ ਦੀਆਂ ਥੋੜ੍ਹੀਆਂ ਬਹੁਤ ਸ਼ਰਤਾਂ ਮੰਨੋ, ਅਤੇ ਉਹ ਆਟੋਮੈਟਿਕਲੀ ਆਪਣੀ ਹਮਾਇਤ ਇਸ ਬਿੱਲ ਨੂੰ ਪਾਸ ਕਰਵਾਉਣ ਦੇ ਲਈ ਜਾਂ ਜਿਹੜਾ ਵੀ ਸਮਰਥਨ ਘੱਟ ਰਿਹਾ ਹੋਏਗਾ ਉਹ ਸਮਰਥਨ ਦੇਣ ਦੇ ਲਈ ਤਿਆਰ ਨੇ। ਗ੍ਰੀਨਸ ਪਾਰਟੀ ਦੀ ਤਰਫ ਤੋਂ ਲੇਬਰ ਨੂੰ ਇਹ ਗੱਲ ਕਹੀ ਗਈ ਹੈ ਕਿ CGT ਅਤੇ ਨੈਗੇਟਿਵ ਗੇਰਿੰਗ ਦੇ ਵਿੱਚ ਇਹ ਬਦਲਾਅ ਅਗਲੇ ਕੁਝ ਹੀ ਹਫ਼ਤਿਆਂ ਦੇ ਵਿੱਚ ਕਰ ਦਿੱਤੇ ਜਾਣ, ਨਹੀਂ ਤਾਂ ਫਿਰ ਹਮਾਇਤ ਨੂੰ ਵੀ ਲੰਮਾ ਸਮਾਂ ਲੱਗ ਸਕਦਾ। ਟ੍ਰੈਜਰ ਜਿਮ ਚਾਮਸ ਨੇ ਅੱਜ ਦੇ ਦਿਨ ਲੋਅਰ ਹਾਊਸ ਦੇ ਵਿੱਚ ਇਸ CGT ਡਿਸਕਾਊਂਟ ਨੂੰ ਲੈ ਕੇ ਅਤੇ ਨੈਗੇਟਿਵ ਗੇਰਿੰਗ ਨੂੰ ਲੈ ਕੇ ਆਪਣਾ ਪ੍ਰਸਤਾਵ ਦਾ ਪਹਿਲਾ ਖਰੜਾ ਜਿਹੜਾ ਉਹ ਪੇਸ਼ ਕੀਤਾ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਵਿਕਟੋਰੀਆ ਦੇ ਵਿੱਚ ਹੁਣ 1 ਸਾਲ ਹੋ ਚੱਲਿਆ ਜਦੋਂ ਮਸ਼ੈਟੀ ਬੈਨ ਸਰਕਾਰ ਦੀ ਤਰਫ ਤੋਂ ਲਗਾਇਆ ਗਿਆ ਸੀ। ਤੁਹਾਨੂੰ ਲੱਗਦਾ ਹੈ ਕਿ ਜੈਸਿੰਟਾ ਐਲਨ ਸਰਕਾਰ ਨੇ ਇੱਕ ਵੱਡਾ ਕੰਮ ਕਰ ਦਿੱਤਾ, ਪਰ ਕੋਈ ਫਰਕ ਤਾਂ ਪਿਆ ਨਹੀਂ। ਕਿਉਂਕਿ ਇੱਕ ਸਾਲ ਪੂਰਾ ਹੋਣ ਦੇ ਉੱਤੇ ਵੀ ਮੈਰੀ ਬ੍ਰਾਊਨ ਦਾ ਜਿਹੜਾ ਇਲਾਕਾ ਉੱਥੇ ਇੱਕ ਹਾਈ ਪੁਆਇੰਟ ਸ਼ੋਪਿੰਗ ਸੈਂਟਰ ਦੇ ਵਿੱਚ ਮਸ਼ੈਟੀ ਚੱਲੀ ਹੈ। ਇੱਕ ਨੌਜਵਾਨ ਦੇ ਉੱਤੇ ਹਮਲਾ ਬੋਲਿਆ ਗਿਆ, ਨੌਜਵਾਨ ਦੇ ਗੁੱਟਾਂ ਦੀ ਤਰਫ ਤੋਂ ਆਪਸ ਦੇ ਵਿੱਚ ਲੜਾਈ ਕੀਤੀ ਗਈ ਹੈ, ਜਿਸ ਦਰਮਿਆਨ ਇੱਕ ਲੜਕੇ ਨੂੰ ਹਸਪਤਾਲ ਭਰਤੀ ਕੀਤਾ ਗਿਆ ਜਿੱਥੇ ਉਸਦੀ ਹਾਲਤ ਸਥਿਰ ਦੱਸੀ ਗਈ ਹੈ। ਫਿਲਹਾਲ ਪੁਲਿਸ ਨੇ ਜਿਹੜੇ ਦੋ ਹੋਰ ਲੜਕੇ ਨੇ ਜਿਨ੍ਹਾਂ ਦੀ ਉਮਰ 18 ਸਾਲ ਦੇ ਆਸ ਪਾਸ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਖੇਡ ਦੇ ਵਿੱਚ ਜਾਂਦੇ ਜਾਂਦੇ IPL ਦੇ ਨਾਲ ਜੁੜੀ ਖਬਰ, ਵੈਸੇ ਤਾਂ ਤੁਸੀਂ ਮੈਚ ਵੀ ਦੇਖ ਲਿਆ ਹੋਣਾ, ਸਕੋਰ ਕਾਰਡ ਵੀ ਦੇਖ ਲਿਆ ਹੋਣਾ, ਹੁਣ ਤੱਕ ਸਭ ਕੁਝ ਪਤਾ ਲੱਗ ਹੀ ਗਿਆ ਹੋਣਾ। ਰਾਜਸਥਾਨ ਰਾਇਲਸ ਨੇ ਸਨਰਾਈਜ਼ਰ ਹੈਦਰਾਬਾਦ ਨੂੰ 47 ਦੌੜਾਂ ਦੇ ਫਰਕ ਦੇ ਨਾਲ ਹਰਾ ਕੇ ਹੁਣ ਐਲੀਮੀਨੇਟਰ ਮੁਕਾਬਲਾ ਜਿੱਤ ਲਿਆ ਅਤੇ ਹੁਣ ਜਿਹੜਾ ਰਾਜਸਥਾਨ ਦੀ ਟੀਮ ਅੱਗੇ ਵਧੀ ਹੈ ਇਸ ਟੂਰਨਾਮੈਂਟ 'ਚ, ਹਾਲੇ ਵੀ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਨੇ। ਯਸ਼ਸਵੀ ਜੈਸਵਾਲ ਨੇ 29 ਦੌੜਾਂ ਬਣਾਈਆਂ, ਪਰ ਵੈਭਵ ਸੂਰਿਆਵੰਸ਼ੀ ਦੀਆਂ 97 ਦੌੜਾਂ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ। ਧਰੁਵ ਜਰੇਲ ਦੀਆਂ 21 ਗੇਂਦਾਂ 'ਚ 50 ਦੌੜਾਂ, ਕਪਤਾਨ ਰਿਆਨ ਪਰਾਗ ਦੀਆਂ 12 ਗੇਂਦਾਂ 'ਚ 26 ਦੌੜਾਂ ਵੀ ਉਹਨਾਂ ਦੇ ਅੱਗੇ ਬਾਉਣੀਆਂ ਪੈ ਗਈਆਂ ਨੇ। ਦੱਸ ਦਈਏ ਕਿ ਜਿਹੜਾ ਸੂਰਿਆਵੰਸ਼ੀ ਹੈ ਉਸਦੀ ਖੇਡ ਨੂੰ ਲੈ ਕੇ ਹੁਣ ਦੁਨੀਆ ਭਰ ਦੇ ਵਿੱਚ ਚਰਚਾ ਉੱਠਣ ਲੱਗ ਪਈ ਹੈ ਕਿ ਇੱਕ ਐਸਾ ਖਿਡਾਰੀ ਜਿਹੜਾ ਕਿ ਇੰਟਰਨੈਸ਼ਨਲ ਟੀਮ ਦੇ ਵਿੱਚ ਵੀ ਨਹੀਂ ਖੇਡ ਰਿਹਾ, ਉਹ ਕਿਵੇਂ IPL ਦੇ ਵਿੱਚ ਚੌਕੇ ਛਿੱਕੇ ਮਾਰ ਰਿਹਾ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਇਸ ਐਲੀਮੀਨੇਟਰ ਮੁਕਾਬਲੇ 'ਚ ਹੈਦਰਾਬਾਦ ਦੇ ਖਿਲਾਫ ਮਹਿਜ 29 ਗੇਂਦਾਂ ਅਤੇ 97 ਦੌੜਾਂ ਬਣਾਉਣ ਵਾਲੇ ਵੈਭਵ ਸੂਰਿਆਵੰਸ਼ੀ ਦੀ ਬੈਟਿੰਗ ਦੀ ਤਾਰੀਫ ਕਰਦਿਆਂ ਲਿਖਿਆ ਕਿ ਵੈਭਵ ਦਾ ਬੈਟ ਸਵਿੰਗ ਸ਼ਾਨਦਾਰ ਕਰਦਾ, ਨਾਲ ਹੀ ਪੈਰਾਂ ਦੀ ਤਰਫ ਆਉਣ ਵਾਲੀਆਂ ਗੇਂਦਾਂ ਨੂੰ ਆਪਣਾ ਅਗਲਾ ਪੈਰ ਚੰਗੀ ਤਰ੍ਹਾਂ ਹਟਾ ਕੇ ਉਹ ਸ਼ਾਟ ਖੇਡਦੇ ਨੇ, ਖੁੱਲ੍ਹ ਕੇ ਖੇਡਦੇ ਨੇ ਔਰ ਆਸਾਨੀ ਦੇ ਨਾਲ ਉਹਨਾਂ ਨੂੰ ਛੱਕੇ ਲਗਾਉਣ ਦੀ ਆਜ਼ਾਦੀ ਮਿਲਦੀ ਹੈ। ਇਸ ਸੀਜ਼ਨ ਦੇ ਵਿੱਚ ਵੈਭਵ ਸੂਰਿਆਵੰਸ਼ੀ ਨੇ ਹੁਣ ਤੱਕ 65 ਛੱਕੇ ਲਗਾ ਦਿੱਤੇ ਨੇ। ਇਸ ਦੇ ਨਾਲ ਹੀ ਉਸਨੇ ਵੈਸਟ ਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਦੇ T20 ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ। ਵੈਭਵ ਸੂਰਿਆਵੰਸ਼ੀ ਨੇ ਇੱਕ T20 ਟੂਰਨਾਮੈਂਟ ਦੇ ਸੀਜ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਔਰ IPL ਦੀ ਇੱਕ ਪਾਰੀ ਦੇ ਵਿੱਚ 10 ਜਾਂ ਉਸ ਤੋਂ ਵੱਧ ਛੱਕੇ ਲਗਾਉਣ ਦੇ ਮਾਮਲੇ 'ਚ ਵੀ ਕ੍ਰਿਸ ਗੇਲ ਦੀ ਬਰਾਬਰੀ ਕਰ ਲਈ ਹੈ। ਬਹਿਰਾਲ ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: रेडियो हांजी,
1: रेडियो हांजी 1674 AM 24/7 इंडियन रेडियो, सिडनी का अपना इंडियन रेडियो स्टेशन
0: रेडियो हांजी।
2: Stay tuned।
3: हमारी लव स्टोरी तो लेजेंडरी बन गई।
4: इस जन्म का
5: लेजेंडरी लव स्टोरीज की ही तो एंडिंग ट्रेजिक होती है।
6: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
7: Chand Mera Dil, Chand Mera Dil.
8: रेडियो हांजी 1674 में दोस्तों अज आप गलबात करांगे महान आजादी घुलाटीए करतार सिंह सराभा जी के बारे। 1896 दे विच जमे सी, 24 तरीक मई का महीना। सो अज के दिन जन्म दिहाड़े दे उत्ते गल्लां बातां होणगीआं। भारत नूं वड्डे स्वतंत्रता सैनानी पंजाब की धरती ने दिते ने। सो उहनां दे विचों एक वड्डा नां, एक महान इनकलाबी, एक महान नायक जिहदा नां लै के साडा सीना फखर दे नाल चौड़ा हो जाता। सो उन्हां दी कुरबानी नूं, उन्हां दी बहादरी नूं, उन्हां दी देशभगती नूं अज याद करांगे, उन्हां दे जीवन बारे जाणांगे। साडे नाल इस टाइम प्रीतम रुपाल जी ने फोन लाइन दे उत्ते। सर सति श्री अकाल, तुसीं ऑन एयर हो, स्वागत तुहाडा रेडियो हांजी दे।
9: सति श्री अकाल रणजोत जी, मेरे वल्लों सारे श्रोतियां नूं भी सति श्री अकाल
8: जी। सति श्री अकाल सर, मैं जिदा गल कर ही रहा करतार सिंह सराभा, एक वड्डा महान नायक, तो जिन्हां बारे ये भी कहा जाता कि शायद जो बंदा सरदा सत्कार सी वह किताबों के सरकारी रिकॉर्डों के कहीं आप उस ढंग के नाल शायद नहीं दे पाए। इस अज के दिन की सांझ पा सकते हैं श्रोतियां नूं?
9: देखो जिहड़ी सब तो पहली गल है वह यह है कि करतार सिंह सराभा उस वेले होए जदों अजे किते मूवमेंट साडे देश दे विच उस रूप दे विच है ही नहीं सी, जिहड़ी आजादी की लहर ते भावें 1857 दे गदर नूं एक मन्निया जांदा है, पर वो क्योंकि अचानक घटना सी, वो एक शिनभंगरी घटना सी ते उदे ही जिहड़ा है, क्योंकि उस तों बाद वो अगे जाके किते कंटिन्यू नहीं हो सकी गल, वो दबा ली गई सी जिहड़ी उस वेले दा जिहड़ी बगावत सीगी 1857 दी। ते उस तों बाद किते ऑर्गेनाइज तरीके दे नाल जिहड़ी कोई मूवमेंट उस रूप दे विच पूरे देश दे विच इस तरह है नहीं सी। ठीक है, किते ना किते गल्लां बातां चल रही सी जां लिखती रूप दे विच अखबारां जिहड़े उस वेले दे कोई छपदे सी जिहड़े उहनां दे विच जिहड़े जिहड़े अखबार जिहड़े देश भगतां वल्लों छप जांदे सी, इत्थों तक कि महात्मा गांधी दी वी उस वेले कोई इस तरह जिहड़ी मूवमेंट है नहीं सी, ते जो बाद दे विच इक वड्डी जिहड़ी आ उह लहर बणी। ते हुण मसला इत्थे इह है कि जिहड़ा करतार सिंह सराभा दी जिहड़ी दूजी सब तो वड्डी गल इह है कि उस वेले दे समयां दे विच जिहड़ी गदर पार्टी दी स्थापना अमरीका दे विच जाके होई, ते बाद दे विच अजकल जिहड़े साडे लोक ने बाहर जांदे आ अपने वतन तों, ते इहदे उल्ट सी जिहड़े गदरी सी उह उत्थे सैट सी, उहनां दे सारे काम कार भी चल रहे सी, भावें लेबर ही करदे सी ज्यादा, पर वह आजादी की लड़ाई वास्ते उतों वापस भारत आए। यह भी एक जी वी विलखणता इस करतार सिंह सराभा भी जरा शामिल सी। ते एक होर जी वी गल के सब तो छोटी उम्र के जड़े से वह उस समय आजादी घुलाटी जे फांसी के तख्त से चढ़े 19 साल की उम्र से, सिर्फ कुछ भी नहीं है। ते 24 मई में जिदा तुम दसा 1896 में उन्होंने जन्म हों, लुधियाना जिले के सराभा पिंड, सराभा काफी वड्डा पिंड है। ते जिहड़ा है अगे जाके फिर 1915 है उन्होंने जिहड़ी लाहौर साजिश केस दे विच जिहड़ी आ ओह फांसी दी सजा लाहौर दी सेंट्रल जेल दे विच उन्होंने फांसी दित्ती जांदी है, इत्थे शहीदी प्राप्त करदे। हुण सराभा दा जन्म जिहड़ा सी ओह सराभा पिंड जिदा मैं दस्या होया ते जट सिख परिवार च जन्मे सी, ते उन्होंने पिता सरदार मंगल सिंह ते माता साहिब कौर, ते वह ये भी नहीं कि कोई बड़ा वैल ऑफ फैमिली सी, उन्होंने को जमीन जायदाद जरा हो सारा कुछ सही उस वेले, ते हालांकि उस वेले होंदा कि चलो हर एक का जरा थोड़ा रजदा पुजदा कि साढ़े बच्चे अगे सैट होण किसी पासे जाण, पर करतार सिंह सराभा होरां दा एक बिल्कुल एक वक्री तरह का जिहड़ा हैगा करतार साढ़े सामने आउंदा है। उन्हां दी इक भैण सी धन कौर, दो ही बच्चे सीगे इस परिवार दे, ते जदों उन्होंने मुढ़ली सिक्ख्या तां अपने पिंड तों ही ली, ते जिहड़ी अपनी मैट्रिक है उस वेले ਤੇ ਮੈਟ੍ਰਿਕ ਜਿਹੜੀ ਸੀਗੀ ਤੇ ਉਹ ਮਾਲਵਾ ਖਾਲਸਾ ਸਕੂਲ ਲੁਧਿਆਣੇ ਤੋਂ ਕੀਤੀ ਤੇ ਉਦੋਂ ਉਹਨਾਂ ਦੇ ਪੇਰੈਂਟਸ ਦੇ ਅੰਦਰ ਇੱਕ ਥੋੜਾ ਸੀ ਸਾਡਾ ਬੱਚਾ ਬਾਹਰ ਜਾ ਕੇ ਪੜ੍ਹੇ ਤੇ ਇਸ ਗੱਲ ਨੂੰ ਜਿਹੜਾ ਹੈ ਅੱਗੇ ਰੱਖ ਕੇ ਉਹਨਾਂ ਨੇ ਸਰਾਭਾ ਨੂੰ ਉੱਚ ਸਿੱਖਿਆ ਵਾਸਤੇ ਅਗਲੇ ਦੀ ਪੜ੍ਹਾਈ ਵਾਸਤੇ ਮੈਟ੍ਰਿਕੁਲੇਸ਼ਨ ਤੋਂ ਬਾਅਦ ਕਿਉਂਕਿ ਉਦੋਂ ਹੋਣ ਵਾਲਾ ਸਿਲਸਿਲਾ ਇਹ ਪਲੱਸ ਟੂ ਇਹ ਜਿਹੜਾ ਹੈਗਾ ਏਦਾਂ ਦਾ ਨਹੀਂ ਸੀ ਉਦੋਂ ਮੈਟ੍ਰਿਕੁਲੇਸ਼ਨ ਵੀ ਆਪਣੇ ਆਪ ਚ ਬਹੁਤ ਵੱਡੀ ਡਿਗਰੀ ਮੰਨੀ ਜਾਂਦੀ ਸੀ ਤੇ ਉਸ ਤੋਂ ਬਾਅਦ ਜਿਹੜੀ ਸੀ ਫਿਰ ਹਾਇਰ ਐਜੂਕੇਸ਼ਨ ਐਜੂਕੇਸ਼ਨ ਵਾਸਤੇ ਤੇ ਉਹ ਫਿਰ ਜਾਂਦੇ ਆ ਬਰਕਲੇ ਤੇ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਿੱਚ ਜਾ ਕੇ ਉੱਥੇ ਉਹਨਾਂ ਦੀ ਐਡਮਿਸ਼ਨ ਹੁੰਦੀ ਆ ਤੇ ਉੱਥੇ ਜਾ ਕੇ ਜਿਹੜਾ ਹੈ ਉਹਨਾਂ ਦਾ ਜਿਹੜਾ ਮੇਲ ਜੋਲ ਹੈ ਉਹ ਦੇਸ਼ ਭਗਤਾਂ ਦੇ ਨਾਲ ਹੁੰਦਾ ਤੇ ਕਮਾਲ ਦੀ ਗੱਲ ਇਹ ਹੈ ਕਿ ਇੱਕ ਵਿਦਿਆਰਥੀ ਜਿਹੜਾ ਆਪਣਾ ਇੱਕ ਚੰਗਾ ਕਰੀਅਰ ਬਣਾਉਣ ਵਾਸਤੇ ਉੱਥੇ ਆਇਆ ਉਹ ਸਮਝਦਾ ਕਿ ਇੱਥੇ ਮੈਂ ਪੜ੍ਹ ਕੇ ਚੰਗੀ ਜਿਹੜੀ ਸਿੱਖਿਆ ਵਿੱਦਿਆ ਹਾਸਲ ਕਰਕੇ ਅੱਗੇ ਕੁਛ ਕਰਨਾ ਜ਼ਿੰਦਗੀ ਦੇ ਵਿੱਚ ਲਾਈਫ ਦੇ ਵਿੱਚ ਤੇ ਉੱਥੇ ਐਡਮਿਸ਼ਨ ਵੀ ਉਹਨਾਂ ਨੇ ਸਾਇੰਸ ਸਟ੍ਰੀਮ ਦੇ ਵਿੱਚ ਲਈ ਯੂਨੀਵਰਸਿਟੀ ਦੇ ਵਿੱਚ ਵੀ ਤੇ ਪਰ ਜਦੋਂ ਉੱਥੇ ਉਹਨਾਂ ਦਾ ਤਾਲਮੇਲ ਜਿਹੜੀ ਉੱਥੇ ਯੂਨੀਵਰਸਿਟੀ ਦੇ ਵਿੱਚ ਇੱਕ ਗਰੁੱਪ ਸੀ ਜਿਹੜਾ ਕਲੱਬ ਸੀ ਨਲੰਦਾ ਕਲੱਬ ਜਦੋਂ ਉਹਦੇ ਨਾਲ ਤਾਲਮੇਲ ਹੋਇਆ ਉੱਥੇ ਉਹ ਵੀ ਕਿਉਂਕਿ ਇੰਡੀਆ ਤੋਂ ਹੋਰ ਵੀ ਉੱਥੇ ਜਿਹੜੇ ਰਾਜ ਦੇ ਪੁਜ ਦੇ ਘਰਾਂ ਦੇ ਮੁੰਡੇ ਸੀ ਉਹ ਉੱਥੇ ਪੜ੍ਹਦੇ ਸੀਗੇ ਤੇ ਉਹ ਨਲੰਦਾ ਕਲੱਬ ਦੇ ਵਿੱਚ ਜਦੋਂ ਫਿਰ ਉਹਨਾਂ ਨੂੰ ਪਤਾ ਲੱਗਿਆ ਆਪਣਾ ਇਤਿਹਾਸ ਹੋਰ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਕਿਉਂਕਿ ਉੱਥੇ ਜਿਹੜੇ ਦੇਸ਼ ਭਗਤਾਂ ਨਾਲ ਵੀ ਉਹਨਾਂ ਦੀ ਰਸਾਈ ਸੀ ਕਿਤੇ ਨਾ ਕਿਤੇ ਤੇ ਫਿਰ ਉਹ ਬਹੁਤ ਛੇਤੀ ਜਿਹੜਾ ਹੈ ਬਾਬਾ ਸੋਹਣ ਸਿੰਘ ਭਕਨਾ ਉਹਨਾਂ ਦੀ ਜਿਹੜੀ ਆ ਉਹ ਸੰਪਰਕ ਦੇ ਵਿੱਚ ਉਹ ਆ ਗਏ ਕਿਉਂਕਿ 1912 ਦੇ ਵਿੱਚ ਕਰਤਾਰ ਸਿੰਘ ਸਰਾਭਾ ਜਾਂਦੇ ਆ ਉੱਥੇ ਬਰਕਲੇ ਯੂਨੀਵਰਸਿਟੀ ਦੇ ਵਿੱਚ ਤੇ ਫਿਰ 1913 ਦੇ ਵਿੱਚ ਹੀ ਜਿਹੜਾ ਸੀ ਉਹ ਉਹਨਾਂ ਦੇ ਸੰਪਰਕ ਦੇ ਵਿੱਚ ਆਏ ਤੇ ਉਸ ਵੇਲੇ ਕਿਉਂਕਿ 1913 ਚ ਹੀ ਜਿਹੜੀ ਆ ਗਦਰ ਪਾਰਟੀ ਹਾਲਾਂਕਿ ਗੱਲਾਂ ਬਾਤਾਂ ਦੇਸ਼ ਭਗਤਾਂ ਦੀਆਂ ਚੱਲਦੀਆਂ ਸੀ ਮੀਟਿੰਗਾਂ ਹੁੰਦੀਆਂ ਸੀ ਜ਼ਿਆਦਾ ਜਿਹੜੇ ਦੇਸ਼ ਭਗਤ ਸੀ ਉੱਥੇ ਜਿਹੜੀਆਂ ਲੰਬਰ ਮਿੱਲਾਂ ਨੇ ਜਿਹੜੇ ਆ ਰਹੇ ਆ ਜਿੱਥੇ ਕਿਉਂਕਿ ਲੱਕੜੀ ਦਾ ਕੰਮ ਉਦੋਂ ਬਹੁਤ ਜ਼ਿਆਦਾ ਚੱਲ ਰਿਹਾ ਸੀ ਉਹਨਾਂ ਦੇਸ਼ਾਂ ਦੇ ਵਿੱਚ ਖਾਸ ਕਰਕੇ ਅਮਰੀਕਾ ਕੈਨੇਡਾ ਦੇ ਵਿੱਚ ਦੇਸ਼ ਉਹ ਆਜ਼ਾਦ ਹੋਏ ਸੀ ਤੇ ਉੱਥੇ ਜਿਹੜੀਆਂ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਸੀ ਹੋਰ ਇਸ ਤਰ੍ਹਾਂ ਦੀ ਜਿਹੜੀ ਉਹ ਗੱਲ ਜਿਹੜੀ ਆ ਉਹ ਚੱਲ ਰਹੀ ਸੀ ਤੇ ਉੱਥੇ ਜਦੋਂ ਬਾਬਾ ਸੋਹਣ ਸਿੰਘ ਭਕਨਾ ਹੋਰਾਂ ਨੇ ਇਹ ਪਾਰਟੀ ਬਣਾਈ ਗਦਰ ਪਾਰਟੀ ਤੇ ਗਦਰ ਪਾਰਟੀ ਜਿਹੜੀ ਉਹਨਾਂ ਨੇ ਸਾਨ ਫਰਾਂਸਿਸਕੋ ਦੇ ਵਿੱਚ ਉਹਨਾਂ ਦਾ ਯੁਗਾਂਤਰ ਆਸ਼ਰਮ ਉੱਥੇ ਜਿਹੜਾ ਸੀ ਹੈਡ ਆਫਿਸ ਬਣਾਇਆ ਤੇ ਦੋ ਵਿਅਕਤੀ ਜਿਹੜੇ ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ ਹਾਲਾਂਕਿ ਲਾਲਾ ਹਰਦਿਆਲ ਬਾਅਦ ਦੇ ਵਿੱਚ ਬੈਕਆਊਟ ਕਰ ਗਏ ਸੀ ਕਾਫੀ ਸਮੇਂ ਬਾਅਦ ਉਹ ਇਸ ਮੂਵਮੈਂਟ ਨਾਲੋਂ ਅਲੱਗ ਹੋ ਗਏ ਸੀ ਤੇ ਪਰ ਇਹ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਉਹਨਾਂ ਨੇ ਫਿਰ ਨਾਲ ਹੀ ਗਦਰ ਨਾਂ ਦਾ ਜਿਹੜਾ ਅਖਬਾਰ ਕੱਢਣਾ ਸ਼ੁਰੂ ਕੀਤਾ ਤੇ ਉਹਦੇ ਵਿੱਚ ਫਿਰ ਕਰਤਾਰ ਸਿੰਘ ਸਰਾਭਾ ਦੀ ਕਾਫੀ ਸ਼ਮੂਲੀਅਤ ਰਹੀ ਤੇ ਉਹ ਲਿਖਣ ਦੇ ਵਿੱਚ ਇੱਕ ਤਾਂ ਕਿਉਂਕਿ ਉਹਨਾਂ ਨੂੰ ਪੰਜਾਬੀ ਅੰਗਰੇਜ਼ੀ ਦੋਨੇ ਭਾਸ਼ਾਵਾਂ ਬੜੀਆਂ ਵਧੀਆ ਹੁੰਦੀਆਂ ਸੀ ਫਿਰ ਬਾਅਦ ਦੇ ਵਿੱਚ ਹਿੰਦੀ ਹੋਰ ਭਾਸ਼ਾਵਾਂ ਵੀ ਉਹਨਾਂ ਨੇ ਜਿਹੜੀ ਉਰਦੂ ਵਗੈਰਾ ਇਹ ਵੀ ਨਾਲ ਨਾਲ ਸਿੱਖ ਲਈਆਂ ਕਿਉਂਕਿ ਜਿਹੜਾ ਗਦਰ ਜਿਹੜਾ ਅਖਬਾਰ ਸੀਗਾ ਉਹ ਉਸੇ ਵੇਲੇ ਜਿਹੜਾ ਸੱਤ ਭਾਸ਼ਾਵਾਂ ਦੇ ਵਿੱਚ ਜਿਹੜਾ ਸੀਗਾ ਉਹ ਪ੍ਰਕਾਸ਼ਿਤ ਹੁੰਦਾ ਸੀ ਹੱਥ ਲਿਖਤ ਪਹਿਲਾਂ ਹੱਥ ਨਾਲ ਲਿਖ ਕੇ ਫਿਰ ਉਹਦੀਆਂ ਲਿਥੋ ਪ੍ਰਿੰਟ ਉਸ ਵੇਲੇ ਹੁੰਦੀ ਸੀ ਜਿਹਨੂੰ ਇਹਦੀ ਜਿਹੜੀ ਪੱਥਰ ਛਾਪੇ ਦੀ ਜਿਹੜੀ ਉਹ ਕਹਿੰਦੇ ਸੀ ਉਹਨੂੰ ਛਪਾਈ ਤੇ ਇੱਕ ਪ੍ਰਿੰਟ ਜਿਹੜਾ ਹੱਥ ਨਾਲ ਲਿਖ ਕੇ ਫਿਰ ਉਹਦੇ ਅੱਗੇ ਦੂਸਰੇ ਪ੍ਰਿੰਟ ਤਿਆਰ ਕੀਤੇ ਜਾਂਦੇ ਸੀ ਤੇ ਉਸ ਵੇਲੇ ਵੀ ਉਹਦੀ ਛਪਣ ਗਿਣਤੀ ਬਹੁਤ ਸੀ ਜਿਹੜਾ ਪੰਜਾਬੀ ਅੰਗਰੇਜ਼ੀ ਹਿੰਦੀ ਤੇ ਪਸ਼ਤੋ ਦੇ ਵਿੱਚ ਤੇ ਬੰਗਾਲੀ ਦੇ ਵਿੱਚ ਗੁਜਰਾਤੀ ਦੇ ਵਿੱਚ ਵੀ ਜਿਹੜਾ ਸੀ ਉਹ ਅਖਬਾਰ ਛਪਦਾ ਸੀ ਇਹਨਾਂ ਭਾਸ਼ਾਵਾਂ ਦੇ ਵਿੱਚ ਕਿਉਂਕਿ ਇਹਨਾਂ ਸਾਰੇ ਇਹਨਾਂ ਭਾਸ਼ਾਵਾਂ ਦੇ ਨਾਲ ਸੰਬੰਧਿਤ ਜਾਂ ਇਹਨਾਂ ਖਿੱਤਿਆਂ ਦੇ ਨਾਲ ਸੰਬੰਧਿਤ ਉੱਥੇ ਦੇਸ਼ ਭਗਤ ਸੀ ਜਿਹੜੇ ਗਦਰ ਪਾਰਟੀ ਦੇ ਨਾਲ ਜੁੜੇ ਹੋਏ ਸੀ ਅਸਲ ਦੇ ਵਿੱਚ ਉੱਥੇ ਹੀ ਕਰਤਾਰ ਸਿੰਘ ਸਰਾਭਾ ਹੋਰਾਂ ਨੂੰ ਸਾਰੀ ਇਹ ਸਿੱਖਿਆ ਜਿਹੜੀ ਮਿਲੀ ਤੇ ਹੌਲੀ ਹੌਲੀ ਉਹਨਾਂ ਨੇ ਜਿਹੜਾ ਇੱਕ ਕ੍ਰਾਂਤੀਕਾਰੀ ਜਿਹੜੇ ਕਦਮ ਸੀ ਜਾਂ ਇਸ ਪਾਸੇ ਨੂੰ ਵੀ ਜਿਹੜਾ ਸੀ ਉਹ ਵੀ ਉਸ ਤਰ੍ਹਾਂ ਦੀ ਸਿਖਲਾਈ ਤੇ ਉਹ ਉਸ ਪਾਸੇ ਨੂੰ ਫਿਰ ਨਾਲ ਨਾਲ ਉਹਨਾਂ ਨੇ ਲਾਈ ਸਿਖਲਾਈ ਕਿਉਂਕਿ ਇੱਕ ਤਾਂ ਉਹਨਾਂ ਦੀ ਉਮਰ ਸਭ ਤੋਂ ਛੋਟੀ ਸੀ ਬਿਲਕੁਲ ਯੰਗ ਬਲੱਡ ਸੀ ਤੇ ਪਰ ਇੱਕ ਉਹਨਾਂ ਦੇ ਅੰਦਰ ਜਿਹੜੀ ਇਹ ਦੋ ਤਰ੍ਹਾਂ ਦੀ ਕੁਛ ਕਰਨ ਦੀ ਤੇ ਦੇਸ਼ ਭਗਤੀ ਦੀ ਜਿਹੜੀ ਭਾਵਨਾ ਉਹ ਬਹੁਤ ਪ੍ਰਬਲ ਸੀਗੀ ਉਸ ਵੇਲੇ ਜਿਸ ਕਰਕੇ ਉਹ ਹਰੇਕ ਗੱਲ ਦੇ ਵਿੱਚ ਅਗਲੇਰੀਆਂ ਸਫਾ ਦੇ ਵਿੱਚ ਹੋ ਕੇ ਉਹ ਵਿਚਰਦੇ ਸੀ ਤੇ ਹੌਲੀ ਹੌਲੀ ਕਿਉਂਕਿ ਇੱਕ ਗਰੁੱਪ ਪੂਰਾ ਉੱਥੇ ਬਣ ਗਿਆ ਤੇ ਇੱਧਰ ਸੰਪਰਕ ਹੋ ਗਿਆ ਭਾਰਤ ਦੇ ਵਿੱਚ ਉਸ ਵੇਲੇ ਭਾਰਤ ਵੀ ਕਾਫੀ ਵੱਡਾ ਸੀ ਇਹਦੇ ਵਿੱਚ ਅੱਜ ਦਾ ਜਿਹੜਾ ਹੈਗਾ ਪਾਕਿਸਤਾਨ ਤੇ ਅੱਜ ਦਾ ਬੰਗਲਾਦੇਸ਼ ਉਹ ਵੀ ਉਹਦੇ ਵਿੱਚ ਸ਼ਾਮਿਲ ਸੀਗੇ ਤੇ ਫਿਰ ਉੱਥੋਂ ਜਿਹੜੀਆਂ ਸੀ ਇਹ ਗੱਲਾਂ, ਫਿਰ ਜਦੋਂ ਇਹ ਗੱਲ ਫਾਈਨਲੀ ਇਹ ਹੋਈ ਕਿ ਇੱਥੋਂ ਜਿਹੜੇ ਲੋਕ ਜਾ ਕੇ ਉੱਥੇ ਗਦਰ ਜਿਹੜਾ ਕਰਨਗੇ, ਕਿਉਂਕਿ ਉੱਥੇ ਅਜੇ ਲੋਕ ਇੰਨੇ ਜਾਗਰੂਕ ਉਸ ਰੂਪ ਚ ਨਹੀਂ ਹੋਏ, ਉਹਨਾਂ ਨੂੰ ਜਾ ਕੇ ਜਾਗਰੂਕ ਕਰਨਾ, ਤੇ ਜਾਗਰੂਕ ਕਰਕੇ ਫੇਰ ਜਿਹੜਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਨਾਲ ਜੋੜਨਾ। ਤੇ ਉਹਨਾਂ ਨੇ ਜਿਹੜੀ ਪਲਾਨਿੰਗ ਉੱਥੇ ਕੀਤੀ ਕਿ ਜਿਹੜੇ ਇੱਥੋਂ ਜਿਹੜੇ ਸਾਰੇ ਲੋਕ ਜਾਣਗੇ ਉੱਥੇ ਜਾ ਕੇ ਉਹ ਗੁਪਤ ਮੀਟਿੰਗਾਂ ਕਰਨਗੇ, ਤੇ ਖਾਸ ਕਰਕੇ ਫੌਜੀ ਛਾਉਣੀਆਂ ਦੇ ਵਿੱਚ ਸਭ ਤੋਂ ਪਹਿਲਾਂ ਬਗਾਵਤ ਕਰਾਈ ਜਾਊਗੀ ਤਾਂ ਕਿ ਜਿਹੜੇ ਹਥਿਆਰ ਹੈ ਉਹ ਮਿਲ ਸਕਣ। ਤੇ ਉਹਨਾਂ ਨੇ ਇਹ ਵੀ ਇੱਕ ਇਹ ਬਣਾਇਆ ਕਿ ਕਿੱਥੇ ਕਿੱਥੇ ਜਿਹੜੀ ਸ਼ੁਰੂ ਦੇ ਵਿੱਚ ਕਰਨੀ, ਕਿਉਂਕਿ ਇਹ ਫਿਰ ਵਾਪਸ ਉੱਥੋਂ ਆ ਗਏ ਸੀਗੇ ਜਿਹੜਾ ਸੀ ਕੈਲੀਫੋਰਨੀਆ ਤੋਂ, ਜਾਂ ਆਪਾਂ ਕਹਿ ਲਓ ਕਿ ਅਮਰੀਕਾ ਦੇ ਵਿੱਚੋਂ ਹੋਰਨਾਂ ਥਾਵਾਂ ਦੇ ਵਿੱਚ ਵੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਜਿਹੜਾ ਕੈਨੇਡਾ ਦੇ ਵਿੱਚ ਵੀ ਕਾਫੀ ਸੀ ਜਿਹੜੇ ਦੇਸ਼ ਭਗਤ ਸੀਗੇ ਤੇ ਇਸ ਪਾਰਟੀ ਦੇ ਨਾਲ ਜੁੜੇ, ਫਿਰ ਉੱਥੋਂ ਵੀ ਜਿਹੜੇ ਕੁਛ ਜਿਹੜੇ ਲੋਕ ਉਹ ਵਾਪਸ ਆਏ, ਤੇ ਜਿਹੜੇ ਸੀ ਸਰਾਭਾ ਵੀ ਫਿਰ ਜਿਹੜਾ ਕੋਲੰਬੋ ਦੇ ਰਾਹੀਂ ਜਿਹੜੇ ਸ਼ਿਪ ਦੇ ਵਿੱਚ ਉਹ ਆਏ ਵਾਪਸ ਫਿਰ ਕਲਕੱਤਾ ਹੁੰਦੇ ਹੋਏ। ਤੇ ਫਿਰ ਜਿਹੜੇ ਇੱਥੇ ਰਾਸ ਬਿਹਾਰੀ ਬੋਸ ਵਰਗੇ ਜਿਹੜੇ ਦੇਸ਼ ਭਗਤ ਕੰਮ ਕਰ ਰਹੇ ਸੀ ਖਾਸ ਕਰਕੇ ਕ੍ਰਾਂਤੀਕਾਰੀ, ਉਹਨਾਂ ਦੇ ਸੰਪਰਕ ਦੇ ਵਿੱਚ ਆਏ ਤੇ ਇੱਥੇ ਫਿਰ ਉਹਨਾਂ ਨੇ ਕੰਮ ਸ਼ੁਰੂ ਕੀਤਾ, ਛਾਉਣੀਆਂ ਤੱਕ ਰਸਾਈ ਕੀਤੀ। ਤੇ ਉਹਨਾਂ ਦਾ ਇਹ ਸੀ ਕਿ ਜਿਹੜੀ ਹੈ ਇਹ ਜਿਹੜੀ ਬਗਾਵਤ ਸਭ ਤੋਂ ਪਹਿਲਾਂ ਛਾਉਣੀਆਂ ਦੇ ਵਿੱਚ ਜਿਹੜੀ ਹੈ ਉਹ ਕੀਤੀ ਜਾਏਗੀ, ਕਿਉਂਕਿ ਇੱਕ ਰਣਜੋਤ ਜੀ ਸੀ ਕਿ ਉਸ ਵੇਲੇ ਜਿਹੜੀ ਹੈ ਪਹਿਲੀ ਵਰਲਡ ਵਾਰ ਜਿਹੜਾ ਵਿਸ਼ਵ ਯੁੱਧ ਸੀ ਉਹ ਸ਼ੁਰੂ ਹੋ ਗਿਆ ਸੀ। ਤੇ ਹਾਂ, ਤੇ ਉਦੋਂ ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦੇ ਨਾਲ ਕੀ ਹੋਇਆ ਕਿ ਜਿਹੜਾ ਸੀਗਾ ਜਿਹੜਾ ਬਰਤਾਨੀਆ ਸੀ ਜਾਂ ਇੰਗਲੈਂਡ ਸੀ, ਅੱਜ ਦਾ ਜਿਹੜਾ UK ਹੈ, ਉਹ ਵੀ ਇੱਕ ਧਿਰ ਸੀਗੇ ਉਸ ਪਹਿਲੇ ਵਿਸ਼ਵ ਯੁੱਧ ਦੇ ਵਿੱਚ। ਤੇ ਜਦੋਂ ਇਹ ਪਤਾ ਲੱਗਿਆ ਕਿ ਹੁਣ ਜਿਹੜਾ ਹੈਗਾ ਇਹ ਇਸ ਪਾਸਿਓਂ ਜਿਹੜਾ ਹੈ ਇਹ ਕਮਜ਼ੋਰ ਹੋ ਰਹੀ ਹੈ ਇਹਨਾਂ ਦੀ ਤਾਕਤ, ਕਿਉਂਕਿ ਸਾਰੀ ਉਹ ਲੜਾਈ ਚ ਝੁੱਕ ਜਾ ਰਹੀ ਹੈ, ਤੇ ਵੀ ਹੁਣ ਇਹ ਮੌਕਾ ਜਿਹੜਾ ਇਹ ਇਸ ਤਰੀਕੇ ਦਾ ਜਿਹੜਾ ਕਰਨ ਦਾ, ਬਗਾਵਤ ਕਰਨ ਦਾ। ਤੇ ਫਿਰ ਜਿਹੜਾ ਹੈ ਉੱਥੋਂ ਇਹਨਾਂ ਨੇ ਬਕਾਇਦਾ ਇੱਕ ਤਰੀਕ ਮਿਥੀ ਕਿ ਬਗਾਵਤ ਜਿਹੜੀ ਆ ਉਹ ਕਦੋਂ ਕਰਨੀ ਹੈ, ਤੇ ਉਹਦਾ ਉਹਦੇ ਵਾਸਤੇ ਗਦਰ ਪਾਰਟੀ ਦਾ ਜਿਹੜਾ ਅਖਬਾਰ ਸੀ ਉਹਨੇ ਆਪਣਾ ਬਕਾਇਦਾ ਐਲਾਨ ਕੀਤਾ ਕਿ ਜਿਹੜਾ ਹੈਗਾ ਕਦੋਂ ਇਹ ਜਿਹੜਾ ਅਸੀਂ ਉੱਥੇ ਜਿਹੜੀ ਆ ਬਗਾਵਤ ਕਰਾਂਗੇ। ਪਰ ਇਹ ਸਾਰੀ ਗੱਲ ਜਿਹੜੀ ਆ ਉਹ ਗੁਪਤ ਲਿਖੀ ਗਈ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਬਗਾਵਤ ਕਿੱਥੇ ਕਰਨੀ ਹੈ ਜਾਂ ਕਿਵੇਂ ਕਰਨੀ ਹੈ ਉਹ ਜਿਹੜਾ ਸੀ ਸਾਰਾ ਇਹ ਗੱਲ ਜਿਹੜੀ ਗੁਪਤ ਰੱਖੇਗੀ। ਪਰ ਬਾਅਦ ਦੇ ਵਿੱਚ ਕੀ ਹੋਇਆ ਕਿ ਵਿੱਚ ਕੋਈ ਮੁਖਬਰ, ਕਿਉਂਕਿ ਹਰੇਕ ਥਾਂ ਤੇ ਬਰਤਾਨਵੀ ਸਰਕਾਰ, ਕਿਉਂਕਿ ਹਕੂਮਤਾਂ ਇਹ ਕਰਦੀਆਂ ਨੇ ਹਮੇਸ਼ਾ, ਸਟੇਟ ਦਾ ਇਹ ਖਾਸਾ ਹੁੰਦਾ ਕਿ ਜਿਹੜੇ ਆਪਣੇ ਬੰਦੇ ਆ ਉਹਨਾਂ ਨੂੰ ਵਿੱਚ ਕਿਤੇ ਨਾ ਕਿਤੇ ਮੁਖਬਰੀ ਵਾਸਤੇ ਫਿੱਟ ਕਰ ਦਿਓ। ਤੇ ਇਸੇ ਤਰ੍ਹਾਂ ਉੱਥੇ ਵੀ ਜਿਹੜੇ ਹੈ ਉਹ ਬੰਦੇ ਉਹ ਉਹਨਾਂ ਦੇ ਫਿੱਟ ਸੀ ਜਿਹਨਾਂ ਨੇ ਇਹ ਕਰਕੇ, ਤੇ ਇਹ ਫਿਰ ਉਹਨਾਂ ਦੀ ਜਿਹੜੀ ਮੁਖਬਰੀ ਜਿਹੜੀ ਆ ਉਹ ਕਰ ਦਿੱਤੀ। ਤੇ ਇਸ ਕਰਕੇ ਉਹ ਜਿਹੜਾ, ਕਿਉਂਕਿ ਇਹਨਾਂ ਨੇ ਪਹਿਲਾਂ ਸੋਚਿਆ ਸੀ ਕਿ ਜਿਹੜੀ ਇਹ ਬਗਾਵਤ ਕਰਾਉਣੀ ਹੈ ਜਿਹੜਾ ਗਦਰ ਕਰਨਾ ਉਹਦਾ ਨਾਂ ਹੀ ਗਦਰ ਸੀ, ਇਸ ਕਰਕੇ ਪਾਰਟੀ ਦਾ ਨਾਂ ਵੀ ਗਦਰ ਪਾਰਟੀ ਸੀ ਕਿ ਉਹ ਜਿਹੜੀ ਹੈ 1900 ਜਿਹੜੀ ਹੈ ਉਹ 15 ਦੇ ਵਿੱਚ 21 ਫਰਵਰੀ ਨੂੰ ਜਿਹੜੀ ਆ ਉਹ ਕੀਤੀ ਜਾਏਗੀ। ਤੇ ਪਹਿਲਾਂ ਉਹਨਾਂ ਨੇ 12 ਫਰਵਰੀ ਨੂੰ ਮੀਟਿੰਗ ਕੀਤੀ, ਤੇ ਉਹਦੇ ਵਾਸਤੇ ਉਹਨਾਂ ਨੇ ਦੋ ਛਾਉਣੀਆਂ ਜਿਹੜੀਆਂ ਸੀ ਇਹ ਰੱਖੀਆਂ ਕਿ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਮੀਆਂ ਮੀਰ ਤੇ ਫਿਰੋਜ਼ਪੁਰ ਦੀ ਜਿਹੜੀ ਛਾਉਣੀ ਆ ਉੱਥੇ ਬਗਾਵਤ ਕੀਤੀ ਜਾਊਗੀ, ਤੇ ਫਿਰ ਉਸ ਤੋਂ ਬਾਅਦ ਅੰਬਾਲਾ ਦਿੱਲੀ ਜਿਹੜੀਆਂ ਦੂਜੀਆਂ ਵੱਡੀਆਂ ਛਾਉਣੀਆਂ ਉੱਥੇ ਤੱਕ ਇਹ ਗੱਲ ਚਲੀ ਜਾਏਗੀ। ਪਰ ਮੁਖਬਰੀ ਕਰਨ ਦੇ ਨਾਲ ਕੀ ਹੋਇਆ ਕਿ ਜਿਹੜੇ ਅੰਗਰੇਜ਼ ਸੀ ਉਹਨਾਂ ਨੇ ਪਹਿਲੇ ਹੀ ਜਿਹੜੇ ਸਾਡੇ ਇੱਥੋਂ ਦੇਸੀ ਜਿਹੜੇ ਫੌਜੀ ਸੀ ਜਿਹੜੇ ਪੰਜਾਬੀ ਸੀ ਜਾਂ ਭਾਰਤੀ ਫੌਜੀ ਸੀ ਜਿਹਨਾਂ ਤੋਂ ਡਰ ਸੀ ਕਿ ਇਹ ਬਗਾਵਤ ਕਰਨਗੇ, ਉਹਨਾਂ ਤੋਂ ਹਥਿਆਰ ਲੈ ਲਏ, ਸਾਰੇ ਹਥਿਆਰ ਜਮ੍ਹਾਂ ਕਰਾ ਲਏ। ਉਹ ਫਿਰ ਇੱਕ ਤਰੀਕੇ ਦੀ ਉਹ ਬਗਾਵਤ ਸੀ ਜਿਹੜੀ ਉਹ ਉੱਥੇ ਉਵੇਂ ਨਹੀਂ ਹੋ ਸਕੀ ਜਿਵੇਂ ਕਰਨਾ ਚਾਹੁੰਦੇ ਸੀ। ਤੇ ਉਹਦੇ ਉਲਟ ਇਹ ਹੋਇਆ ਕਿ ਮੁਖਬਰਾਂ ਨੇ ਫਿਰ ਇਹਨਾਂ ਨੇ ਜਦੋਂ ਸਾਰਾ ਜਿਹੜਾ ਉਹ ਮਿਊਟਨੀ ਵਾਲਾ ਸੀ ਜਾਂ ਬਗਾਵਤ ਵਾਲਾ ਕੰਮ ਸੀ ਜਾਂ ਗਦਰ ਵਾਲਾ ਕੰਮ ਸੀ, ਤੇ ਉਹ ਨਹੀਂ, ਫਿਰ ਇਹਨਾਂ ਨੇ ਇਹਨਾਂ ਨੂੰ ਹੁਕਮ ਦਿੱਤਾ ਪਾਰਟੀ ਨੇ ਕਿ ਤੁਸੀਂ ਇੱਥੋਂ ਨਿਕਲ ਜਾਓ ਹੁਣ ਪੰਜਾਬ ਦੇ ਵਿੱਚੋਂ। ਤੇ ਅੱਡ ਅੱਡ ਹੋਇਆ ਸਰਾਭੇ ਦੇ ਨਾਲ, ਉਹਨਾਂ ਦੇ ਜਿਹੜੇ ਹੋਰ ਦੇਸ਼ ਭਗਤ ਸੀਗੇ ਇਹਨਾਂ ਨਾਲ ਹਰਨਾਮ ਸਿੰਘ ਟੁੰਡੀ ਲਾਟ ਵਗੈਰਾ ਉਹ ਸੀ, ਤੇ ਕਿ ਤੁਸੀਂ ਅਫਗਾਨਿਸਤਾਨ ਬਾਇਆ ਕਾਬਲ ਹੋ ਕੇ ਤੁਸੀਂ ਇੱਥੋਂ ਨਿਕਲ ਜਾਓ। ਤੇ ਇਸੇ ਤਰ੍ਹਾਂ ਕੁਛ ਨੂੰ ਕਿਹਾ ਕਿ ਤੁਸੀਂ ਚੀਨ ਚਲੇ ਜਾਓ। ਤੇ ਪਰ ਉਹਦੇ ਬਾਵਜੂਦ ਵੀ ਫਿਰ ਜਿਹੜਾ ਹੈਗਾ ਉਹ ਇਹਨਾਂ ਦੀ ਵੀ ਜਿਹੜੀ ਹੈ CID ਕਹਿ ਲਓ ਜਾਂ ਮੁਖਬਰੀ ਕਹਿ ਲਓ ਕਰ ਦਿੱਤੀ ਗਈ, ਜਿਸ ਕਰਕੇ ਇਹਨਾਂ ਨੂੰ ਅਰੈਸਟ ਜਿਹੜਾ ਸੀ ਉਹ ਕਰਵਾ ਦਿੱਤਾ। ਤੇ ਇਹਨਾਂ ਦੇ ਖਿਲਾਫ ਫਿਰ ਕੇਸ ਚੱਲਿਆ, ਤੇ ਜਿਹਨਾਂ ਜਿਹੜਾ ਲਾਹੌਰ ਸਾਜਿਸ਼ ਕੇਸ ਜਿਹਨੂੰ ਕਹਿੰਦੇ ਆ ਲਾਹੌਰ ਕੰਸਪੀਰੇਸੀ ਕੇਸ ਫਸਟ ਪਹਿਲਾ ਵਾਲਾ, ਕਿਉਂਕਿ ਦੂਜਾ ਜਿਹੜਾ ਲਾਹੌਰ ਦਾ ਸਾਜਿਸ਼ ਕੇਸ ਉਦੋਂ ਭਗਤ ਸਿੰਘ ਹੋਰਾਂ ਨਾਲ ਸੰਬੰਧਿਤ ਸੀਗਾ, ਤੇ ਉਹਦੇ ਵਿੱਚ ਫਿਰ ਜਿਹੜਾ ਹੈਗਾ ਇਹਨਾਂ ਨੂੰ ਜਿਹੜੀ ਆ ਉਹ ਸਜ਼ਾ ਜਿਹੜੀ ਆ ਉਹ ਸੁਣਾਈ ਗਈ, ਤੇ ਇਹਨਾਂ ਨੂੰ ਫਾਂਸੀ ਦੀ ਜਿਹੜੀ ਸਜ਼ਾ ਸੁਣਾਈ ਗਈ। ਤੇ ਇਹ ਵੀ ਕਿਹਾ ਜਾਂਦਾ ਵੈਸੇ ਕਿਤੇ ਰਿਕਾਰਡਡ ਤਾਂ ਇਹ ਗੱਲ ਹੈ ਨੀ ਕਿ ਵੀ ਜਿਹੜਾ ਜੱਜ ਸੀ ਉਸ ਵੇਲੇ ਉਹਨਾਂ ਨੇ ਕਿਹਾ ਕਿ ਤੂੰ ਜੇ ਲਿਖ ਕੇ ਦੇ ਦੇ ਵੀ ਤੂੰ ਇੱਕ ਤਾਂ ਇਹ ਵੀ ਤੂੰ ਨਾਬਾਲਗ ਹੈ, ਛੋਟੀ ਉਮਰ ਹੈ ਤੇਰੀ ਬਹੁਤ, ਤੇ ਤੇਰੀ ਜਿਹੜੀ ਸਜ਼ਾ ਉਹ ਮਾਫ਼ ਹੋ ਸਕਦੀ ਹੈ ਜਾਂ ਘੱਟ ਹੋ ਸਕਦੀ ਹੈ, ਪਰ ਜਿਹੜਾ ਸੀਗਾ ਉਹ ਬਿਲਕੁਲ ਸਰਾਬਾ ਇਸ ਗੱਲ ਤੇ ਨਹੀਂ ਜਿਹੜੇ ਹੈ ਮੰਨੇ ਕਿਸੇ ਵੀ ਤਰੀਕੇ ਦੇ ਨਾਲ। ਤੇ ਅਖੀਰ ਫਿਰ ਜੋ ਹੋਇਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ 16 ਨਵੰਬਰ ਜਿਹੜਾ ਹੈ 1915 ਲਾਹੌਰ ਦੀ ਜਿਹੜੀ ਸੈਂਟਰਲ ਜੇਲ ਸੀ, ਫਿਰ ਉਹਨਾਂ ਨੂੰ ਬਾਕੀ ਦੂਜੇ ਨਾਲ ਹੋਰ ਦੇਸ਼ ਭਗਤਾਂ ਦੇ ਨਾਲ ਉਹਨਾਂ ਨੂੰ ਜਿਹੜਾ ਹੈਗਾ ਉਹ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਤੇ ਪਰ ਜਿਹੜੀ ਇਸ ਤੋਂ ਬਾਅਦ ਦੀ ਗੱਲ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਕਰਤਾਰ ਸਿੰਘ ਸਰਾਭਾ ਛੋਟੀ ਉਮਰ ਦੇ ਹੋਣ ਕਰਕੇ, ਤੇ ਫਿਰ ਇਹ ਕਿਉਂਕਿ ਉਹ ਜਿਹੜਾ ਹਿੰਦੁਸਤਾਨ ਗਦਰ ਸੀ ਜਿਹੜਾ ਅਖਬਾਰ ਉਹਦੇ ਉਹਦੇ ਜਿਹੜੇ ਸੀ ਪੰਜਾਬੀ ਦਾ ਐਡੀਸ਼ਨ ਦੇਖ ਕਰਕੇ ਉਹਨੂੰ ਲਿਖਣ ਦੀ ਬਹੁਤ ਮਹਾਰਤ ਹੋ ਗਈ ਸੀ, ਤੇ ਕਹਿੰਦੇ ਉਹਨਾਂ ਦੀ ਲਿਖਾਈ ਵੀ ਜਿਹੜੀ ਸੀ ਬੜੀ ਖੁਸ਼ਖਾਸ ਸੀ। ਤੇ ਇੱਕ ਉਹਨਾਂ ਦੀ ਤੂਕ ਹੈ ਜਿਹੜੀ ਉਹ ਬੜੀ ਪਾਪੂਲਰ ਹੁਣ ਤੱਕ ਚੱਲਦੀ ਹੈ ਸਾਡੇ, ਕਈ ਵਾਰੀ ਹੁਣ ਵੀ ਜਦੋਂ ਕੋਈ ਦੇਸ਼ ਭਗਤੀ ਦਾ ਜਾਂ ਸ਼ਹੀਦਾਂ ਦਾ ਕੋਈ ਗੀਤ ਗਾਉਂਦੇ ਆ ਜਾਂ ਵਾਰ ਗਾਉਂਦੇ ਉਹਦੇ ਅੱਗੇ ਇਹਨੂੰ ਇੱਕ ਸ਼ੇਰ ਦੇ ਰੂਪ ਦੇ ਵਿੱਚ ਬਦਲਿਆ, ਜਿਹੜਾ ਇਹ ਗੁਣਗੁਣਾਉਂਦਾ ਕਰਤਾਰ ਸਿੰਘ ਸਰਾਭਾ ਹੁੰਦਾ ਸੀ, ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਪਈਆਂ, ਢੇਰ ਸੁਖਾਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ, ਤੇ ਇਹ ਫਿਰ ਇੱਕ ਤਰ੍ਹਾਂ ਦਾ ਇੱਕ ਸਲੋਗਨ ਹੀ ਬਣ ਗਿਆ ਦੇਸ਼ ਭਗਤਾਂ ਲਈ। ਤੇ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਉਹ ਇਹ ਕਿ ਭਗਤ ਸਿੰਘ ਦੇ ਜੇ ਕੋਈ ਆਈਕਨ ਸੀ ਉਹਨਾਂ ਦੇ ਲਈ ਅੱਗੇ ਕੋਈ ਆਈਡੀਅਲ ਸੀ ਦੇਸ਼ ਭਗਤ ਤਾਂ ਉਹ ਕਰਤਾਰ ਸਿੰਘ ਸਰਾਭਾ ਸੀ, ਤੇ ਕਿਉਂਕਿ ਭਗਤ ਸਿੰਘ ਹਮੇਸ਼ਾ ਆਪਣੇ ਨਾਲ ਕਹਿੰਦੇ ਆਪਣੇ ਕੋਲ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਆਪਣੇ ਨਾਲ ਰੱਖਦੇ ਹੁੰਦੇ ਸੀ, ਕਹਿੰਦੇ ਕਿ ਜਦੋਂ ਉਹਨਾਂ ਦੀ ਜਾਮਾ ਤਲਾਸ਼ੀ ਭਗਤ ਸਿੰਘ ਦੀ ਹੋਈ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਉਦੋਂ ਵੀ ਉਹਦੀ ਜੇਬ ਦੇ ਵਿੱਚ ਕਰਤਾਰ ਸਿੰਘ ਸਰਾਭੇ ਦੀ ਫੋਟੋ ਜਿਹੜੀ ਸੀ। ਤੇ ਸੋ ਇਹ ਮੈਂ ਸਮਝਦਾ ਕਿ ਆਪਾਂ ਉਹਨਾਂ ਦਾ ਜਨਮ ਦਿਹਾੜਾ ਆਉਣਾ ਪਰਸੋਂ ਇਸ ਮੌਕੇ ਆਪਾਂ ਯਾਦ ਕਰ ਰਹੇ ਹਾਂ। ਤੇ ਇੱਕ ਉਹਨਾਂ ਦੀ ਇੱਕ ਜਿਹੜੀ ਹੋਰ ਦੇਖਿਆ ਹੋਣਾ ਜਾਂ ਕਦੇ ਗਦਰ ਪਾਰਟੀ ਦੇ ਜਿਹੜਾ ਆਪਾਂ ਝੰਡੇ ਅਕਸਰ ਜਿਹੜਾ ਹੈ ਜਦੋਂ ਮੇਲਾ ਗਦਰੀ ਬਾਬਿਆਂ ਦਾ ਹੁੰਦਾ ਤੇ ਉਦੋਂ ਹਰਾਇਆ ਜਾਂਦਾ, ਤੇ ਉਹਦੇ ਚ ਵੀ ਜਿਹੜੇ ਹੈਗੇ ਉਹ 3 ਰੰਗ ਸੀ, ਤੁਸੀਂ ਨੋਟ ਕੀਤੀ ਹੋਣੀ ਇਹ ਗੱਲ। ਤੇ ਉਹ ਜਿਹੜੇ ਉਹ ਗਦਰ ਪਾਰਟੀ ਦੇ ਜਿਹੜੇ ਝੰਡੇ ਦੇ ਵਿੱਚ 3 ਜਿਹੜੇ ਰੰਗ ਸੀ ਤੇ ਉਹਦੇ ਵਿੱਚ ਵੀ ਕਹਿੰਦੇ ਆ ਕਿ ਸਰਾਭਾ ਦਾ ਕਾਫੀ ਵੱਡਾ ਰੋਲ ਸੀ ਕਿ ਕਿਸ ਕੀਤੇ ਜਾਣ। ਤੇ ਉਦੋਂ ਜਿਹੜਾ ਇੱਕ ਤਰੀਕੇ ਦਾ ਸੀ ਕਿ ਜਿਹੜੇ ਉਹ 3 ਜਿਹੜੇ ਰੰਗ ਸੀ ਜਿਹਦੇ ਚ ਇੱਕ ਲਾਲ ਸੀ, ਇੱਕ ਹਰਾ ਸੀ ਤੇ ਇੱਕ ਪੀਲਾ ਸੀ, ਬਸੰਤੀ ਰੰਗ ਸੀਗਾ ਉਸ ਝੰਡੇ ਦੇ ਵਿੱਚ, ਦੇ ਵਿੱਚ 2 ਤਲਵਾਰਾਂ। ਹੁਣ ਵੀ ਜਦੋਂ ਤੁਸੀਂ ਸਰਚ ਕਰੋਗੇ ਕਦੇ ਤੁਹਾਨੂੰ ਫਲੈਗ ਆਫ ਗਦਰ ਪਾਰਟੀ ਜਾਂ ਇਨਸਿਗਨੀ ਆਫ ਗਦਰ ਪਾਰਟੀ ਲੇਖ ਤਾਂ ਉਹ ਤੁਹਾਨੂੰ ਲੱਭ ਜਾਏਗਾ ਉਹ ਝੰਡੇ ਦਾ ਜਿਹੜਾ ਰੰਗ ਹੈ। ਤੇ ਉਹ ਕਹਿੰਦੇ ਪਹਿਲਾਂ ਇਹਦੇ 2 ਹੀ ਰੰਗ ਸੀ, ਤੇ ਕਰਤਾਰ ਸਿੰਘ ਸਰਾਭਾ ਹੋਰਾਂ ਨੇ ਕਿਹਾ ਜਦੋਂ ਉਹਨੂੰ ਕਹਿ ਕੇ ਵੀ ਇਹ ਜਿਹੜੀ ਲੜਾਈ ਹੈ 3 ਕੌਮਾਂ ਦੀ ਲੜਾਈ ਹੈ ਇਕੱਠੀ, ਜਿਹਦੇ ਚ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਲੜ ਰਹੇ, ਕਿਉਂਕਿ ਗਦਰ ਪਾਰਟੀ ਦੇ ਵਿੱਚ ਸਾਰੇ ਧਰਮਾਂ ਨਾਲ ਸੰਬੰਧਿਤ ਇਹਨਾਂ 3 ਨਾਲ ਸੰਬੰਧਿਤ ਸੀ। ਉਹ ਕਹਿੰਦੇ ਫਿਰ ਜਿਹੜੇ ਜਿਹੜੇ ਚਿੰਨ੍ਹ ਨੇ ਉਹ 3 ਧਰਮਾਂ ਦੇ ਜਿਹੜੇ ਰੰਗ ਨੇ ਉਹ ਇਹਦੇ ਚ ਹੋਣੇ ਚਾਹੀਦੇ ਨੇ। ਹਾਲਾਂਕਿ ਉਦਾਂ ਕਿਤੇ ਗੱਲ ਬਹੁਤ ਘੱਟ ਕੋਟ ਹੁੰਦੀ ਹੈ, ਕਿਉਂਕਿ ਫਿਰ ਉਹ ਗੱਲ ਦੂਜੇ ਪਾਸੇ ਥੋੜਾ ਜਿਹਾ ਜਿਹਨਾਂ ਨੂੰ ਆਪਾਂ ਕਹਿੰਦੇ ਨਾ ਇੱਕ ਕਮਿਊਨਲ ਸ਼ੇਪ ਵਾਲੇ ਪਾਸੇ ਨੂੰ ਗੱਲ ਤੁਰਨ ਦਾ ਇਹ ਰਹਿੰਦਾ ਕਿ ਇਹ ਗੱਲ ਏਦਾਂ, ਪਰ ਨਹੀਂ ਉਹ ਕਹਿੰਦੇ ਕਿ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਗੱਲ ਉਠਾਈ ਕਿ ਨਹੀਂ ਇਹਦੇ ਇਹਦੇ ਜਿਹੜੇ 3 ਰੰਗ ਹੋਣੇ ਚਾਹੀਦੇ ਨੇ ਤੇ ਬਸੰਤੀ ਰੰਗ ਵੀ ਹੋਣਾ ਚਾਹੀਦਾ, ਕਿਉਂਕਿ ਜਿਹੜਾ ਅਕਸਰ ਭਗਤ ਸਿੰਘ ਨਾਲ ਜੁੜ ਜਾਂਦੀ ਹੈ ਬਾਅਦ ਚ ਗੱਲ ਮੇਰਾ ਰੰਗ ਦੇ ਬਸੰਤੀ ਚੋਲਾ ਵਾਲੀ, ਤੇ ਉਹ ਅਸਲ ਦੇ ਵਿੱਚ ਕਿਉਂਕਿ ਉਸ ਤੋਂ ਪਹਿਲਾਂ ਸਿੱਖ ਇਥੋਸ ਦੇ ਵਿੱਚ ਜਾਂ ਸਿੱਖ ਕਲਚਰ ਦੇ ਵਿੱਚ ਕਹਿ ਲਓ ਜਾਂ ਸਿੱਖੀ ਦੇ ਵਿੱਚ ਜਿਹੜਾ ਬਸੰਤੀ ਰੰਗ ਸੀ ਉਦੋਂ ਪਹਿਲਾਂ ਜਿਹੜਾ ਸੀ ਇਹ ਮਰਜ ਹੋ ਚੁੱਕਿਆ ਸੀ ਜਿਹੜੇ ਖਾਸ ਕਰਕੇ ਸਾਡੇ ਨਿਸ਼ਾਨ ਸਾਹਿਬ, ਠੀਕ ਹੈ ਉਹ ਤੋਂ ਬਾਅਦ ਚ ਬਦਲਦਾ ਕੇਸਰੀ ਹੋ ਗਿਆ, ਤੇ ਪਰ ਪਹਿਲਾਂ ਜਿੱਥੇ ਕਿਤੇ ਆਉਂਦਾ ਈਵਨ ਇਸ ਤੱਕ ਜਿਹੜੀ ਰਹਿਤ ਮਰਿਆਦਾ ਵੀ ਉਹਦੇ ਵਿੱਚ ਵੀ ਇਹ 2 ਹੀ ਰੰਗਾਂ ਦਾ ਜਿਹੜਾ ਜ਼ਿਕਰ ਕੀਤਾ ਫਲੈਗ ਵਾਸਤੇ ਨਿਸ਼ਾਨ ਵਾਸਤੇ ਬਸੰਤੀ ਤੇ ਸੁਰਮਈ ਜਿਹੜਾ ਥੋੜਾ ਜਿਹਾ ਹੁੰਦਾ ਇਹਦੇ ਨੀਲੇ ਤੇ ਜਿਹੜਾ ਇਹਦੇ ਵਿਚਕਾਰ ਜੇ ਹੁੰਦਾ ਜਿਹਨੂੰ ਆਪਾਂ ਗ੍ਰੇ ਸ਼ੇਡ ਕਹਿ ਦਿੰਦੇ ਹਾਂ ਹਨਾ, ਤੇ ਹੁਣ ਉੱਥੇ ਕਹਿੰਦੇ ਕਿ ਉਹਨਾਂ ਨੇ ਇਸ ਗੱਲ ਦਾ ਸਟੈਂਡ ਹੈ ਤੇ ਉਹਦੀ ਗੱਲ ਇਹ ਮੰਨੀ ਗਈ ਕਿ ਹਾਂ ਠੀਕ ਹੈ ਇਹ ਤਿੰਨ ਜਿਹੜੇ ਰੰਗ ਹੈ ਤਿੰਨ ਹੀ ਹੋਣੇ ਚਾਹੀਦੇ ਝੰਡੇ ਦੇ ਵਿੱਚ, ਫਿਰ ਤਿੰਨੇ ਹੀ ਜਿਹੜੇ ਸੀ ਉਹ ਰੰਗ ਉਹ ਪਾਏ ਗਏ, ਤੇ ਇਹ ਉਹਨਾਂ ਦਾ ਇੱਕ ਵੱਖਰੀ ਉਹਨਾਂ ਦੀ ਸ਼ਖਸੀਅਤ ਦੀ ਇਹ ਜਿਹੜੀ ਉਹ ਗੱਲ ਸੀ। ਤੇ ਉਸ ਤੋਂ ਬਾਅਦ ਜਿਹੜੀ ਸ਼ੁਰੂ ਚ ਗੱਲ ਕੀਤੀ ਕਿ ਬਾਅਦ ਦੇ ਵਿੱਚ ਹਕੂਮਤਾਂ ਸਰਕਾਰਾਂ ਉਹ ਕਿੰਨਾ ਕੁ ਕਿਸ ਤਰੀਕੇ ਨਾਲ ਰੈਕਗਨਾਈਜ਼ ਕਰਦੀਆਂ ਨੇ ਉਹਦੇ ਕਈ ਕਾਰਨ ਹੁੰਦੇ ਆ। ਇੱਕ ਤਾਂ ਇਹ ਸੀ ਕਿ ਉਹਨਾਂ ਦੇ ਪਿਤਾ ਜੀ ਤਾਂ ਬਚਪਨ ਚ ਹੀ ਛੋਟੇ ਸੀ ਉਦੋਂ ਜਦੋਂ ਡੈਥ ਹੋ ਗਈ ਸੀ, ਤੇ ਉਹਦਾ ਚਾਚਾ ਤੇ ਜਾਂ ਦਾਦਾ ਉਹਨਾਂ ਨੇ ਪਾਲਣ ਪੋਸ਼ਣ ਕੀਤਾ, ਤੇ ਫਿਰ ਇਹ ਵੀ ਉਹਨਾਂ ਦੇ ਜਿਹੜੇ ਸਿਬਲਿੰਗ ਸੀ ਪਰਿਵਾਰ ਦੇ ਵਿੱਚ ਉਹ ਭੈਣ ਸੀ ਇਕੱਲੀ, ਤੇ ਉਹ ਇੱਕ ਧੰਨ ਕੌਰ ਠੀਕ ਆ ਉਹ ਕਾਫੀ ਲੰਬੇ ਸਮੇਂ ਤੱਕ ਅੱਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਭਾਣਜੇ ਭਾਣਜੀਆਂ ਤੇ ਉਹ ਰਹੇ, ਤੇ ਪਰ ਉਵੇਂ ਪਰਿਵਾਰ ਦੇ ਵਿੱਚ ਕੋਈ ਅੱਗੋਂ ਫਿਰ ਪੋਲੀਟੀਕਲ ਜਿਹੜੀ ਉਹ ਲਾਈਨ ਵਾਲਾ ਕੋਈ ਜਿਵੇਂ ਬੰਦਾ ਨੀ, ਜਿਵੇਂ ਭਗਤ ਸਿੰਘ ਦਾ ਪਰਿਵਾਰ ਸੀ ਜਾਂ ਹੋਰ ਆ, ਉਹ ਕਿਉਂਕਿ ਸ਼ੁਰੂ ਤੋਂ ਹੀ ਪੋਲੀਟੀਕਲ ਸੀ ਉਹਦੇ ਦਾਦੇ ਤੋਂ ਲੈ ਕੇ ਇੱਦਾਂ ਦਾ ਉਹਨਾਂ ਦੇ ਚੱਲ ਰਿਹਾ ਸੀ। ਕਿਸ਼ਨ ਸਿੰਘ ਆਪ ਬੜੇ ਕਾਂਗਰਸ ਦੇ ਵੱਡੇ ਉਸ ਵੇਲੇ ਦੇ ਲੀਡਰ ਸੀ, ਬਲਾਕ ਲੈਵਲ ਦੇ, ਜ਼ਿਲ੍ਹਾ ਲੈਵਲ ਦੇ, ਫਿਰ ਸਟੇਟ ਲੈਵਲ ਦੇ ਬਣੇ, ਤੇ ਪਰ ਇਹ ਵੀ ਸਰਾਬੇ ਦੇ ਉਹ ਪਰਿਵਾਰ ਦੇ ਵਿੱਚ ਉਦਾਂ ਦੀ ਇੱਕ ਪੋਲੀਟੀਕਲ ਉਹ ਨਾ ਹੋਣ ਕਰਕੇ ਵੀ ਜਿਹੜਾ ਸੀ ਇਹ ਫਿਰ ਬਾਅਦ ਦੇ ਵਿੱਚ ਗੱਲਾਂ ਵਿਸਰਦੀਆਂ ਰਹੀਆਂ। ਉਹ ਵੱਖਰੀ ਗੱਲ ਹੈ ਕਿ ਪਾਸਟ ਰੈਫਰੈਂਸ ਦੇ ਵਿੱਚ ਦੇਸ਼ ਭਗਤਾਂ ਦੇ ਵਿੱਚ ਨਾ ਆ ਗਿਆ, ਇਹ ਤਾਂ ਫਿਰ ਬਹੁਤ ਬਾਅਦ ਦੇ ਵਿੱਚ ਆ ਕੇ ਜਦੋਂ ਇਹ ਦੇਖਿਆ ਜਦੋਂ ਇੱਥੇ ਸਰਕਾਰਾਂ ਬਣੀਆਂ ਭਾਵੇਂ ਅਕਾਲੀਆਂ ਦੀ ਬਣੀ ਕਾਂਗਰਸ ਦੀ, ਫਿਰ ਉਹਨਾਂ ਦੀ ਯਾਦਗਾਰ ਬਣਾਈ ਗਈ ਉਹਨਾਂ ਦੇ ਨਾਂ ਤੇ, ਇਹ ਫਿਰ ਸਾਰਾ ਕੁਛ ਇਹ ਹੋਇਆ, ਫਿਰ ਲੁਧਿਆਣੇ ਦੇ ਵਿੱਚ ਵੀ ਉਹਨਾਂ ਦੇ ਨਾਂ ਤੇ ਇਹ ਜਿਹੜੀ ਉਹ ਗੱਲ ਇਹ ਚੱਲੀ। ਤੇ ਹੁਣੇ ਹਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ ਜਿਹੜਾ ਹਲਵਾਰੇ ਦਾ ਜਿਹੜਾ ਹਵਾਈ ਅੱਡਾ ਉਹਦਾ ਨਾਂ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਿਆ ਜਾਵੇ, ਕਿਉਂਕਿ ਹਾਰਡਲੀ ਸਰਾਭਾ ਜਿਹੜਾ ਪਿੰਡ ਆ ਉਹਦੇ ਨੇੜੇ ਹੀ ਆ, ਹਲਵਾਰੇ ਦੇ ਕੋਈ ਬਹੁਤਾ ਦੂਰ ਨਹੀਂ ਹੈ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ, ਪਹਿਲੀ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਸਭ ਤੋਂ ਉਹਨਾਂ ਦੀ ਉਮਰ ਜਿਹੜੀ ਆ ਉਹ ਸਭ ਤੋਂ ਘੱਟ ਸੀਗੀ ਉਸ ਵੇਲੇ ਜਦੋਂ ਉਹ ਸ਼ਹੀਦ ਹੋਏ, ਤੇ ਬਾਅਦ ਦੇ ਵਿੱਚ ਠੀਕ ਹੈ ਹੁਣ ਆਪਾਂ ਉਹਨਾਂ ਦੀ ਬਰਸੀ ਦਾ ਸਮਾਗਮ ਹੁੰਦਾ ਜਾਂ ਉਹਨਾਂ ਦਾ ਜਨਮ ਦਿਹਾੜਾ ਹੁੰਦਾ, ਬਰਸੀ ਦੇ ਸਮਾਗਮ ਤੇ ਜ਼ਿਆਦਾ ਉਹਨਾਂ ਦਾ ਪਿੰਡ ਵੱਡਾ ਇਕੱਠ ਹੁੰਦਾ ਹੈਗਾ ਤੇ ਯਾਦ ਕੀਤਾ ਜਾਂਦਾ ਹੈ, ਪਰ ਉਵੇਂ ਨੀ ਜਿਵੇਂ ਹੋਰ ਦੇਸ਼ ਦੇ ਵਿੱਚ ਹੋਰ ਦੇਸ਼ ਭਗਤਾਂ ਦੀ ਜਾਂ ਉਸ ਲੈਵਲ ਤੇ ਜਿਹੜੀ ਗੱਲ ਚੱਲਦੀ ਹੈ। ਜਿਵੇਂ ਹੁਣ ਤੁਸੀਂ ਨੋਟ ਕੀਤਾ ਹੋਣਾ ਕਈ ਵਾਰੀ ਬਿਰਸਾ ਮੁੰਡਾ ਦੀ ਬੜੀ ਗੱਲ ਚੱਲਦੀ ਹੈ, ਖਾਸ ਕਰਕੇ ਬੀਜੇਪੀ ਮੋਦੀ ਸਾਹਿਬ ਹੋਰ, ਤੇ ਮੈਨੂੰ ਇਹ ਲੱਗਦਾ ਕਿ ਇਹ ਤਾਂ ਉਸ ਤੋਂ ਵੀ ਜਿਹੜਾ ਸੀ, ਹਾਲਾਂਕਿ ਚਲੋ ਆਪਾਂ ਕੰਪੈਰੀਜ਼ਨ ਦੇਸ਼ ਭਗਤਾਂ ਚ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰਿਆਂ ਦੀ ਭਾਵਨਾ ਇੱਕੋ ਹੀ ਹੁੰਦੀ ਸੀ, ਦੇਸ਼ ਦੇ ਜਿਹੜੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਨੇ, ਤੇ ਪਰ ਫਿਰ ਵੀ ਹੈ ਕਿ ਉਦਾਂ ਦਾ ਜਿਹੜਾ ਸੀ ਉਹ ਉਸ ਰੂਪ ਦੇ ਵਿੱਚ ਪਹਿਲਾਂ ਤੇ ਉਦਾਂ ਦੀ ਜਿਹੜੀ ਉਹ ਗੱਲ ਉਹ ਨਹੀਂ ਮਿਲੀ। ਹੁਣ ਜਦੋਂ ਗਦਰੀ ਬਾਬਿਆਂ ਦਾ ਮੇਲਾ ਹੁੰਦਾ ਉਦੋਂ ਜਿਹੜੀ ਗਦਰ ਦੇ ਜਿਹੜੇ ਅੱਗੋਂ ਉਸ ਦੇਸ਼ ਭਗਤ ਹਾਲ ਬਣਿਆ ਜਲੰਧਰ ਚ ਜਾਂ ਉਸ ਧਾਰਾ ਨਾਲ ਸੰਬੰਧਿਤ ਨੇ, ਕਿਉਂਕਿ ਲੈਫਟ ਵਾਲਿਆਂ ਨੇ ਫਿਰ ਜ਼ਿਆਦਾ ਦੇਸ਼ ਭਗਤਾਂ ਦੀ ਗੱਲਬਾਤ ਕੀਤੀ। ਬਾਅਦ ਦੇ ਵਿੱਚ ਜਿਹੜੇ ਮਾਰਕਸਵਾਦੀ ਜਾਂ ਖੱਬੇ ਪੱਖੀ ਪਾਰਟੀਆਂ ਦੇ ਲੋਕ ਸੀ ਤੇ ਉਹੀ ਹੁਣ ਸੰਭਾਲਦੇ ਆ ਤੇ ਹਰ ਸਾਲ ਉਹਨੂੰ ਫਿਰ ਯਾਦ ਕਰਦੇ ਆ। ਹਾਂਜੀ,
8: ਸੋ ਕੀ ਵਜ੍ਹਾ ਕੀ ਰਹੀ ਕਿ ਇਹ ਉਸ ਹਿਸਾਬ ਦੇ ਨਾਲ ਕਦੀ, ਆਪਾਂ ਗੱਲ ਸ਼ੁਰੂ ਵੀ ਇੱਥੋਂ ਹੀ ਕੀਤੀ ਸੀਗੀ, ਉਸ ਹਿਸਾਬ ਦੇ ਨਾਲ ਕਦੀ ਰੈਕੋਗਨੀਸ਼ਨ ਮਿਲੀ ਨਹੀਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਚਲੋ ਆਪਾਂ ਕੰਪੈਰੀਜ਼ਨ ਤੇ ਨਹੀਂ ਆਪਾਂ ਕਰ ਸਕਦੇ ਆਪਾਂ ਦੇਸ਼ ਭਗਤਾਂ ਦੇ ਦਰਮਿਆਨ ਕਿਹਦਾ ਯੋਗਦਾਨ ਵੱਧ ਕਿਹਦਾ ਘੱਟ, ਪਰ ਫਿਰ ਵੀ ਕਿਉਂ ਇਹ ਵਖਰੇਵੇਂ ਕਿਉਂ ਆਏ ਜਾਂ ਕੀ ਨੋਟਿਡ ਜਾਂ ਫਿਰ ਡਾਇਗਨੋਸਡ ਕੁਛ ਵਜ਼ਵਾਤ ਨੇ ਜਿਹਦੇ ਕਰਕੇ ਆਪਾਂ ਇਹ ਵੇਖਦੇ ਹਾਂ ਵੀ ਕਈ ਨਾਂ ਜਿਹੜੇ ਨੇ ਉਹ ਬਹੁਤ ਵੱਡੇ ਹੋ ਗਏ, ਕਈ ਨਾਂ ਜਿਹੜੇ ਉਹ ਬਿਲਕੁਲ ਹੀ ਨਹੀਂ ਲਏ ਜਾਂਦੇ ਜਾਂ ਬਹੁਤ ਥੋੜ੍ਹੇ ਲਏ ਜਾਂਦੇ ਨੇ?
9: ਨਹੀਂ, ਇਹ ਵੱਡਾ ਕਾਰਨ ਤਾਂ ਹੋਈ ਹੈ ਕਿ ਪੋਲੀਟੀਕਲੀ, ਕਿਉਂਕਿ ਅੱਗੇ ਜਿਹੜੀ ਵਾਗਡੋਰ ਦੇਸ਼ ਦੀ ਕਾਂਗਰਸ ਦੇ ਹੱਥ ਚ ਆ ਗਈ, ਸਟੇਟਾਂ ਦੀ ਜਿਹੜੀ ਵਾਗਡੋਰ ਸੀ ਅਲੱਗ ਅਲੱਗ ਰੀਜਨਲ ਪਾਰਟੀਆਂ ਸੀ ਉਹਨਾਂ ਕੋਲੇ ਆ ਗਈ, ਤੇ ਉਹਨਾਂ ਦਾ ਜਿਹੜਾ ਉਹਨਾਂ ਨਾਲ ਕਿੰਨਾ ਸੀ ਜਾਂ ਉਹ ਉਹਨਾਂ ਪਰਿਵਾਰਾਂ ਨਾਲ, ਇਹਦੀ ਜਿਹੜੀ ਉਹ ਗੱਲ
8: ਸਮੱਸਿਆ ਇਸ ਟਾਈਮ ਦੇ ਉੱਤੇ ਆਪਾਂ ਕਹਿ ਸਕਦੇ ਹਾਂ।
9: ਹਾਂਜੀ ਹਾਂ, ਬਿਲਕੁਲ ਸਹੀ ਗੱਲ ਹੈ।
8: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
9: ਹਾਂਜੀ, ਧੰਨਵਾਦ।
8: ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਕਰਤਾਰ ਸਿੰਘ ਸਰਾਭਾ ਦੇ ਬਾਰੇ। ਸੋ ਸਾਡੇ ਦੇਸ਼ ਭਗਤਾਂ ਦੇ ਵਿੱਚੋਂ ਉਹ ਦੇਸ਼ ਭਗਤ ਜਿਨ੍ਹਾਂ ਨੇ ਬਹੁਤ ਛੋਟੀ ਜਿਹੀ ਉਮਰ ਦੇ ਵਿੱਚ ਕੁਰਬਾਨੀ ਦਿੱਤੀ, ਹਿੰਮਤ ਨਹੀਂ ਹਜਬਾ ਉਹਨਾਂ ਦਾ ਬਿਲਕੁਲ ਕਾਇਮ ਸੀ। ਕਹਿੰਦੇ ਨੇ ਕਿ ਉਸ ਸਮੇਂ ਵੀ ਜਦੋਂ ਉਹਨਾਂ ਨੇ ਫਾਂਸੀ ਦੀ ਸਜ਼ਾ ਜਦੋਂ ਉਹਨਾਂ ਨੂੰ ਸੁਣਾਈ ਗਈ ਤਾਂ ਉਸ ਸਮੇਂ ਵੀ ਜੱਜ ਦੇ ਅੱਗੇ ਬੜੇ ਹੌਸਲੇ ਦੇ ਨਾਲ 19 ਸਾਲਾਂ ਦੀ ਉਮਰ ਦੇ ਵਿੱਚ ਮਾਫ਼ੀ ਮੰਗਣ ਦੀ ਥਾਂ ਦੇ ਉੱਤੇ ਹੱਸ ਕੇ ਜਵਾਬ ਦਿੱਤਾ ਕਿ ਜੇਕਰ ਮੈਨੂੰ ਇਹੋ ਜਿਹੀਆਂ ਜਾਨਾਂ ਵਾਰ ਵਾਰ ਵੀ ਗਵਾਉਣੀਆਂ ਪੈਣ ਇਸ ਮੌਤ ਤੋਂ ਬਾਅਦ ਮੈਨੂੰ ਫਿਰ ਜ਼ਿੰਦਗੀ ਮਿਲੇ ਤਾਂ ਮੈਂ ਫਿਰ ਦੇਸ਼ ਲਈ ਲੜਾਂ ਅਤੇ ਮੈਂ ਫਿਰ ਫਾਂਸੀ ਚੜ੍ਹਾਂ। ਸੋ ਇੱਦਾਂ ਦਾ ਜਜ਼ਬਾ, ਇੱਦਾਂ ਦੀ ਹਿੰਮਤ, ਇਸੇ ਕਰਕੇ ਅੱਜ ਦੇ ਦਿਨ ਵੀ ਆਪਾਂ ਇਹਨਾਂ ਨੌਜਵਾਨਾਂ ਨੂੰ ਯਾਦ ਕਰਦੇ ਹਾਂ। ਸੋ ਉਮਰਾਂ ਭਾਵੇਂ ਛੋਟੀਆਂ ਪਰ ਵੱਡੇ ਜਜ਼ਬੇ, ਸੋ ਆਓ ਆਪਣੇ ਬੱਚਿਆਂ ਤੱਕ ਵੀ ਇਹ ਸ਼ਹੀਦਾਂ ਦੀਆਂ ਗੱਲਾਂ ਜ਼ਰੂਰ ਆਪਾਂ ਪਹੁੰਚਾਈਏ। ਕੌਣ ਸਾਨੂੰ ਨੱਚ ਨੇ ਮਜਬੂਰ ਕਰ ਦਿੱਤਾ ਗੋਰਿਆਂ ਨੂੰ ਕਿ ਉਹ ਦੇਸ਼ ਛੱਡ ਕੇ ਚਲੇ ਜਾਣ। ਆਸ ਕਰਦੇ ਹਾਂ ਕਿ ਅੱਜ ਦਾ ਇਹ ਸੈਗਮੈਂਟ ਤੁਸੀਂ ਪਸੰਦ ਕੀਤਾ ਹੋਵੇਗਾ। ਧੰਨਵਾਦ।
0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio station.
3: Hanji Hanji, oye Hanji Hanji,
4: Hanji Radio.
5: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
2: You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
2: Stay tuned.
7: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
9: ਉਹ ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
9: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
7: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
9: ਆਹੋ ਜੀ ਆਹੋ,
7: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜਾਸਮਨ। ਅੱਜ ਦਾ ਸ਼ੋ ਇੱਕ ਕਵੀ ਨੂੰ ਯਾਦ ਕਰਨ ਲਈ ਨਹੀਂ, ਅੱਜ ਦਾ ਇਹ ਸ਼ੋ ਇੱਕ ਆਵਾਜ਼ ਨੂੰ ਮਹਿਸੂਸ ਕਰਨ ਲਈ ਹੈ। ਅੱਜ ਦੀ ਇਸ ਖਾਸ ਸਾਹਿਤਕ ਮਹਿਫਲ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਸ਼ਾਇਰ ਦੀ ਜਿਸ ਨੇ ਸਿਰਫ ਕਵਿਤਾ ਨਹੀਂ ਲਿਖੀ ਸਗੋਂ ਆਪਣੇ ਲਹੂ ਨਾਲ ਇਤਿਹਾਸ ਲਿਖਿਆ। ਇੱਕ ਐਸੀ ਆਵਾਜ਼ ਜੋ ਖੇਤਾਂ ਵਿੱਚ ਗੂੰਜਦੀ ਸੀ, ਕਾਰਖਾਨਿਆਂ ਵਿੱਚ ਸੁਣਾਈ ਦਿੰਦੀ ਸੀ, ਵਿਦਿਆਰਥੀਆਂ ਦੇ ਸੁਪਨਿਆਂ ਵਿੱਚ ਜਾਗਦੀ ਸੀ ਤੇ ਜ਼ੁਲਮ ਦੇ ਸਾਹਮਣੇ ਖੜੀ ਹੋ ਜਾਂਦੀ ਸੀ। ਇੱਕ ਐਸਾ ਨਾ ਜਿਸ ਦੀ ਆਵਾਜ਼ ਅੱਜ ਵੀ ਕਿਸਾਨਾਂ ਦੇ ਧਰਨਿਆਂ ਵਿੱਚ ਸੁਣਾਈ ਦਿੰਦੀ ਹੈ, ਅੱਜ ਵੀ ਵਿਦਿਆਰਥੀਆਂ ਦੇ ਸੁਪਨਿਆਂ ਵਿੱਚ ਗੂੰਜਦੀ ਹੈ ਤੇ ਹੁਣ ਹਰ ਉਸ ਦਿਲ ਵਿੱਚ ਵਸਦੀ ਹੈ ਜੋ ਅਨਿਆਇ ਦੇ ਖਿਲਾਫ ਖੜਾ ਹੋਣਾ ਚਾਹੁੰਦਾ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਦੇ ਮਹਾਨ ਇਨਕਲਾਬੀ ਕਵੀ ਪਾਸ਼ ਦੀ। ਪਾਸ਼ ਜਿਸ ਦਾ ਅਸਲੀ ਨਾਂ ਸੀ ਅਵਤਾਰ ਸਿੰਘ ਸੰਧੂ। ਕੁਝ ਲੋਕ ਕਵਿਤਾ ਲਿਖਦੇ ਨੇ ਪਰ ਕੁਝ ਲੋਕ ਆਪਣੀ ਜ਼ਿੰਦਗੀ ਨੂੰ ਹੀ ਕਵਿਤਾ ਬਣਾ ਦਿੰਦੇ ਨੇ। ਪਾਸ਼ ਉਹਨਾਂ ਵਿੱਚੋਂ ਹੀ ਇੱਕ ਸੀ। ਪਾਸ਼ ਨੂੰ ਸਮਝਣਾ ਸਿਰਫ ਇੱਕ ਕਵੀ ਨੂੰ ਸਮਝਣਾ ਨਹੀਂ, ਇਹ ਪੰਜਾਬ ਦੇ ਦਰਦ ਨੂੰ ਸਮਝਣਾ ਹੈ। ਉਹ ਪੰਜਾਬ ਜੋ ਹਰਿਆ ਭਰਿਆ ਤਾਂ ਸੀ ਪਰ ਅੰਦਰੋਂ ਘੁੱਟ ਰਿਹਾ ਸੀ, ਜਿੱਥੇ ਖੇਤਾਂ ਵਿੱਚ ਕਣਕ ਉੱਗਦੀ ਸੀ ਪਰ ਗਰੀਬ ਦਾ ਪੁੱਤ ਭੁੱਖਾ ਸੀ, ਜਿੱਥੇ ਇਨਕਲਾਬ ਦੇ ਸੁਪਨੇ ਵੀ ਸਨ ਤੇ ਗੋਲੀਆਂ ਦਾ ਡਰ ਵੀ। 9 ਸਤੰਬਰ 1950 ਜਲੰਧਰ ਦੇ ਇੱਕ ਛੋਟੇ ਜਿਹੇ ਪਿੰਡ ਤਲਵੰਡੀ ਸਲੇਮ ਵਿੱਚ ਇੱਕ ਬੱਚੇ ਨੇ ਜਨਮ ਲਿਆ। ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਬੱਚਾ ਇੱਕ ਦਿਨ ਪੰਜਾਬ ਦੀ ਸਭ ਤੋਂ ਬੇਚੈਨ ਆਵਾਜ਼ ਬਣ ਜਾਵੇਗਾ। ਉਹ ਪਿੰਡਾਂ ਵਾਲਾ ਪੰਜਾਬ ਸੀ। ਖੂਹ ਸਨ, ਚਰਖੇ ਸਨ, ਬੈਲ ਸਨ, ਮਿੱਟੀ ਦੀ ਖੁਸ਼ਬੂ ਸੀ ਪਰ ਉਸ ਮਿੱਟੀ ਦੇ ਅੰਦਰ ਬਹੁਤ ਦਰਦ ਵੀ ਸੀ। ਗਰੀਬੀ ਸੀ, ਅਸਮਾਨਤਾ ਸੀ ਤੇ ਮਜ਼ਦੂਰ ਦੀ ਥਕਾਵਟ ਸੀ ਅਤੇ ਪਾਸ਼ ਇਹ ਸਭ ਬਚਪਨ ਤੋਂ ਹੀ ਵੇਖ ਰਿਹਾ ਸੀ। ਉਸਦੀ ਕਵਿਤਾ ਵਿੱਚ ਇਸੇ ਕਰਕੇ ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਏ। ਉਸਦੀ ਇੱਕ ਕਵਿਤਾ ਬਹੁਤ ਸੋਹਣੀ ਘਾਹ ਲਿਖਦਾ ਏ, ਮੈਂ ਘਾਹ ਹਾਂ ਤੁਹਾਡੇ ਕੀਤੇ ਕਿਰਾਏ ਤੇ ਉਗਿਆਵਾਂਗਾ, ਮੈਂ ਘਾਹ ਹਾਂ ਮੈਂ ਤੁਹਾਡੇ ਹਰ ਕੀਤੇ ਕਿਰਾਏ ਤੇ ਉਗਿਆਵਾਂਗਾ, ਬੰਬ ਸੁੱਟ ਦਿਓ ਭਾਵੇਂ ਵਿਸ਼ਵ ਵਿਦਿਆਲੇ ਤੇ, ਬਣਾ ਦਿਓ ਹਰ ਹੋਸਟਲ ਮਲਬੇ ਦਾ ਢੇਰ, ਸੁਹਾਗਾ ਫੇਰ ਦਿਓ ਬੇਸ਼ੱਕ ਸਾਡੀਆਂ ਝੁੱਗੀਆਂ ਤੇ, ਮੈਨੂੰ ਕੀ ਕਰੋਗੇ, ਮੈਂ ਤਾਂ ਘਾਹ ਹਾਂ ਹਰ ਚੀਜ਼ ਟੱਕ ਲਵਾਂਗਾ, ਹਰ ਢੇਰ ਤੇ ਉਗਿਆਵਾਂਗਾ, ਬੰਗੇ ਨੂੰ ਢੇਰੀ ਕਰ ਦਿਓ, ਸੰਗਰੂਰ ਨੂੰ ਮਿਟਾ ਦਿਓ, ਧੂੜ ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ, ਮੇਰੀ ਹਰਿਆਲੀ ਆਪਣਾ ਕੰਮ ਕਰੇਗੀ, 2 ਸਾਲ 10 ਸਾਲ ਬਾਅਦ ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ ਇਹ ਕਿਹੜੀ ਥਾਂ ਹੈ, ਮੈਨੂੰ ਬਰਨਾਲੇ ਉਤਾਰ ਦੇਣਾ ਜਿੱਥੇ ਹਰੇ ਘਾਹ ਦਾ ਜੰਗਲ ਹੈ, ਮੈਂ ਘਾਹ ਹਾਂ ਮੈਂ ਆਪਣਾ ਕੰਮ ਕਰਾਂਗਾ, ਮੈਂ ਤੁਹਾਡੇ ਹਰ ਕੀਤੇ ਕਿਰਾਏ ਤੇ ਉਗਿਆਵਾਂਗਾ। ਕਹਿੰਦੇ ਨੇ ਹਰ ਇਨਕਲਾਬੀ ਪਹਿਲਾਂ ਬਹੁਤ ਸੰਵੇਦਨਸ਼ੀਲ ਇਨਸਾਨ ਹੁੰਦਾ ਹੈ। ਪਾਸ਼ ਵੀ ਸੀ।
ਉਹ ਆਪਣੀ ਮਾਂ ਨਾਲ ਬਹੁਤ ਜੁੜਿਆ ਹੋਇਆ ਸੀ। ਸ਼ਾਇਦ ਇਸੇ ਕਰਕੇ ਉਹਨਾਂ ਦੀਆਂ ਕਵਿਤਾਵਾਂ ਵਿੱਚ ਮਾਂ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ। ਕਦੀ ਉਹ ਮਾਂ ਇੱਕ ਪੁੱਤ ਵਾਂਗ ਤੇ ਕਦੀ ਇੱਕ ਟੁੱਟਦੇ ਇਨਸਾਨ ਵਾਂਗ। ਉਹਨਾਂ ਦੀ ਇੱਕ ਬਹੁਤ ਹੀ ਖੂਬਸੂਰਤ ਕਵਿਤਾ ਹੈ, ਤੂੰ ਕਿਵੇਂ ਰਹਿਣੀ ਹੀ ਜਾਨੀ ਏ ਮਾਂ। ਲਿਖਦੇ ਨੇ, ਤੂੰ ਗਮ ਨਾ ਲਾਇਆ ਕਰ, ਤੂੰ ਗਮ ਨਾ ਲਾਇਆ ਕਰ, ਮੈਂ ਆਪਣੇ ਦੋਸਤਾਂ ਨਾਲ ਬੋਲਣਾ ਛੱਡ ਦਿੱਤਾ ਹੈ। ਪਤਾ ਹੈ, ਉਹ ਕਹਿੰਦੇ ਸੀ ਹੁਣ ਤੇਰਾ ਘਰ ਪਰਤਣਾ ਬਹੁਤ ਮੁਸ਼ਕਿਲ ਹੈ। ਉਹ ਝੂਠ ਕਹਿੰਦੇ ਨੇ ਨਾ ਮਾਂ, ਤੂੰ ਮੈਨੂੰ ਹੁਣ ਉੱਥੇ ਬਿਲਕੁਲ ਨਾ ਜਾਣ ਦੇਈ, ਆਪਾਂ ਬਬਲੂ ਨੂੰ ਵੀ ਨਹੀਂ ਜਾਣ ਦੇਵਾਂਗੇ। ਉਹ ਉਹੀ ਉਹ ਲੋਕ ਨੇ ਜਿੰਨਾ ਮੈਥੋਂ ਵੱਡੇ ਨੂੰ ਤੈਥੋਂ ਵਿਛੋੜ ਦਿੱਤਾ ਸੀ। ਤੂੰ ਗਮ ਨਾ ਲਾਇਆ ਕਰ, ਮੈਂ ਉਸ ਅਸ਼ਮ ਚੈਟਰਜੀ ਨੂੰ ਮੁੱਛਾਂ ਤੋਂ ਫੜ ਕੇ ਤੇਰੇ ਕਦਮਾਂ ਤੇ ਪਟਕ ਦਿਆਂਗਾ। ਤੂੰ ਉੱਥੋਂ ਮੈਥੋਂ ਵੱਡੇ ਦੀ ਲਾਸ਼ ਮੰਗੀ, ਉਹ ਬਾਈ ਦੀਆਂ ਹੱਡੀਆਂ ਨੂੰ ਜਾਦੂ ਦਾ ਡੰਡਾ ਬਣਾ ਕੇ ਨਵਿਆਂ ਮੁੰਡਿਆਂ ਦੇ ਸਿਰ ਤੇ ਘਵਾਉਂਦੇ ਹਨ। ਤੂੰ ਰੋਂਦੀ ਕਿਉਂ ਏ ਮਾਂ, ਮੈਂ ਵੱਡੀ ਭੈਣ ਨੂੰ ਵੀ ਉਸ ਰਾਹੋਂ ਹੋੜ ਲਿਆਵਾਂਗਾ ਤੇ ਫਿਰ ਅਸੀਂ ਸਾਰੇ ਭੈਣ ਭਰਾ ਇਕੱਠੇ ਹੋ ਕੇ ਪਹਿਲਾਂ ਵਾਂਗ ਠਾਕੇ ਲਗਾਇਆ ਕਰਾਂਗੇ। ਬਚਪਨ ਦੇ ਉਹਨਾਂ ਦਿਨਾਂ ਵਾਂਗ ਜਦ ਤੇਰੀਆਂ ਅੱਖਾਂ ਤੇ ਚੁੰਨੀ ਬੰਨ੍ਹ ਕੇ ਅਸੀਂ ਮੰਜਿਆਂ ਦੇ ਹੇਠ ਲੁਕ ਜਾਂਦੇ ਸਾਂ ਤੇ ਤੂੰ ਹੱਥ ਵਡਾ ਵਡਾ ਕੇ ਟੁੰਦੀ ਹੋਈ ਸਾਨੂੰ ਲੱਭਿਆ ਕਰਦੀ ਸੈਂ। ਜਾਂ ਬਿਲਕੁਲ ਉਦੋਂ ਵਾਂਗ ਜਦੋਂ ਮੈਂ ਪਿੱਠ ਉੱਤੇ ਚੁੰਡੀ ਭਰ ਕੇ ਦੌੜ ਜਾਂਦਾ ਸਾਂ ਅਤੇ ਤੂੰ ਗੁੱਸੇ ਵਿੱਚ ਮੇਰੇ ਪਿੱਛੇ ਵੇਲਣਾ ਵਗਾ ਕੇ ਮਾਰਦੀ। ਮੈਂ ਟੁੱਟਿਆ ਹੋਇਆ ਵੇਲਣਾ ਵਿਖਾ ਵਿਖਾ ਕੇ ਤੈਨੂੰ ਬੜਾ ਹੀ ਸਤਾਉਂਦਾ ਸਾਂ। ਬਾਈ ਦਾ ਚੇਤਾ ਤੈਨੂੰ ਬਹੁਤ ਸਤਾਉਂਦਾ ਹੈ ਨਾ ਮਾਂ, ਉਹ ਬੜਾ ਸਾਊ ਸੀ। ਇੱਕ ਵਾਰ ਚੇਤਾ ਹੈ ਜਦੋਂ ਉਹ ਟਾਲੀ ਛਾਂਗ ਦਾ ਡਿੱਗ ਪਿਆ ਸੀ ਤੇ ਬਾਂਹ ਟੁੱਟ ਜਾਣ ਤੇ ਵੀ ਹੱਸਦਾ ਰਿਹਾ ਸੀ ਤਾਂ ਕਿ ਤੂੰ ਸਦਮੇ ਨਾਲ ਗਸ਼ ਨਾ ਖਾ ਜਾਏ। ਤੇ ਭੈਣ ਉਦੋਂ ਕਿੰਨੀ ਛੋਟੀ ਸੀ, ਬਿਲਕੁਲ ਗੁੱਡੀ ਜਿਹੀ। ਹੁਣ ਉਹ ਸ਼ਹਿਰ ਜਾ ਕੇ ਕੀ ਸਿੱਖ ਗਈ ਏ। ਪਰ ਤੂੰ ਗਮ ਨਾ ਲਾਇਆ ਕਰ ਮਾਂ, ਆਪਾਂ ਉਹਦੇ ਹੱਥ ਪੀਲੇ ਕਰ ਦਿਆਂਗੇ। ਫਿਰ ਮੈਂ ਤੇ ਬਬਲੂ ਤੇਰੇ ਇਸੇ ਤਰ੍ਹਾਂ ਤੇਰੀ ਗੋਦ 'ਚ ਪੈ ਕੇ ਪਰੀਆਂ ਦੀਆਂ ਕਹਾਣੀਆਂ ਸੁਣਿਆ ਕਰਾਂਗੇ ਤੇ ਜ਼ਿਕਰ ਛੇੜਿਆ ਕਰਾਂਗੇ ਉਸ ਤਾਂ ਮੁਲਕ ਬਾਰੇ ਜੋ ਕਦੀ ਤਾਮਰ ਲਿਪਤੀ ਹੋਇਆ ਕਰਦਾ ਸੀ। ਆਪਾਂ ਮਾਂ ਕਿਤੇ ਦੂਰ ਚਲੇ ਜਾਵਾਂਗੇ ਜਿੱਥੇ ਸਿਰਫ ਪੰਛੀ ਰਹਿੰਦੇ ਨੇ, ਜਿੱਥੇ ਅਸਮਾਨ ਕੇਵਲ ਤੰਬੂ ਕੁ ਜਿੱਡਾ ਨਹੀਂ ਏ, ਜਿੱਥੇ ਦਰਖਤ ਲੋਕਾਂ ਵਰਗੇ ਨੇ ਤੇ ਲੋਕ ਦਰਖਤਾਂ ਵਰਗੇ ਨਹੀਂ। ਮਾਂ ਤੂੰ ਗਮ ਨਾ ਲਾ, ਆਪਾਂ ਫਿਰ ਇੱਕ ਵਾਰ ਉਹਨਾਂ ਦਿਨਾਂ ਵੱਲ ਪਰਤ ਜਾਵਾਂਗੇ, ਉੱਥੇ ਜਿੱਥੋਂ ਸ਼ਹਿਰ ਦਾ ਰਸਤਾ ਇੱਕ ਬਹੁਤ ਵੱਡੇ ਜੰਗਲ ਚੋਂ ਹੋ ਕੇ ਜਾਂਦਾ ਏ। ਉੱਥੋਂ ਜਿੱਥੋਂ ਸ਼ਹਿਰ ਦਾ ਰਸਤਾ ਇੱਕ ਬਹੁਤ ਵੱਡੇ ਜੰਗਲ ਚੋਂ ਹੋ ਕੇ ਜਾਂਦਾ ਏ।

ਉਹਨਾਂ ਦੀ ਇੱਕ ਹੋਰ ਬੜੀ ਖੂਬਸੂਰਤ ਨਜ਼ਮ ਹੈ ਮੇਰੀ ਮਾਂ ਦੀਆਂ ਅੱਖਾਂ। ਲਿਖਦੇ ਨੇ, ਜਦ ਇੱਕ ਕੁੜੀ ਨੇ ਮੈਨੂੰ ਕਿਹਾ ਮੈਂ ਬਹੁਤ ਸੋਹਣਾ ਹਾਂ, ਤਾਂ ਮੈਨੂੰ ਉਹਦੀਆਂ ਅੱਖਾਂ 'ਚ ਨੁਕਸ ਜਾਪਿਆ ਸੀ। ਮੇਰੇ ਭਾਣੇ ਤਾਂ ਉਹ ਸੋਹਣੇ ਸਨ ਮੇਰੇ ਪਿੰਡ ਵਿੱਚ ਜੋ ਵੋਟ ਫੇਰੀ 'ਤੇ ਜਾਂ ਉਦਘਾਟਨ ਦੀ ਰਸਮ 'ਤੇ ਆਉਂਦੇ ਸਨ। ਇੱਕ ਦਿਨ ਜੱਟੂ ਦੀ ਹੱਟੀ ਤੋਂ ਮੈਨੂੰ ਕੰਸੋ ਮਿਲੀ ਕਿ ਉਹਨਾਂ ਦੇ ਸਿਰ ਦਾ ਸੁਨਹਿਰੀ ਤਾਜ ਚੋਰੀ ਦਾ ਹੈ। ਮੈਂ ਉਸ ਦਿਨ ਪਿੰਡ ਛੱਡ ਦਿੱਤਾ। ਮੇਰਾ ਵਿਸ਼ਵਾਸ ਸੀ ਜੇ ਤਾਜਾਂ ਵਾਲੇ ਚੋਰ ਹਨ ਤੇ ਫਿਰ ਸੋਹਣੇ ਹੋਰ ਹਨ। ਸ਼ਹਿਰਾਂ ਵਿੱਚ ਮੈਂ ਥਾਂ ਥਾਂ ਖੋਜ ਦੇਖਿਆ, ਪ੍ਰਕਾਸ਼ਨਾਂ ਵਿੱਚ, ਕੈਫਿਆਂ ਵਿੱਚ, ਦਫ਼ਤਰਾਂ ਤੇ ਥਾਣਿਆਂ ਵਿੱਚ, ਅਤੇ ਮੈਂ ਦੇਖਿਆ ਇਹ ਕੋਚ ਦੀ ਨਦੀ ਦਿਲ ਦੇ ਗੋਲ ਪਰਬਤ ਵਿੱਚੋਂ ਸਿੰਮਦੀ ਹੈ ਅਤੇ ਉਸ ਗੋਲ ਪਰਬਤ ਵਿੱਚ ਸੁਰਾਖ ਕਰਨ ਲਈ ਮੈਂ ਕੋਚ ਵਿੱਚ ਵੜਿਆ, ਕੋਚ ਸੰਗ ਲੜਿਆ ਤੇ ਕਈ ਲਹੂ ਲਹਾਨ ਵਰਿਆਂ ਕੋਲੋਂ ਲੰਘਿਆ ਤੇ ਹੁਣ ਮੈਂ ਚਿਹਰੇ ਉੱਤੇ ਯੁੱਧ ਦੇ ਨਿਸ਼ਾਨ ਲੈ ਕੇ ਦੋ ਘੜੀ ਲਈ ਪਿੰਡ ਆਇਆ ਹਾਂ ਤੇ ਉਹੀ 40 ਵਰਿਆਂ ਦੀ ਕੁੜੀ ਆਪਣੇ ਲਾਲ ਨੂੰ ਬਦਸੂਰਤ ਕਹਿੰਦੀ ਏ ਤੇ ਮੈਨੂੰ ਫੇਰ ਉਸ ਦੀਆਂ ਅੱਖਾਂ 'ਚ ਨੁਕਸ ਲੱਗਦਾ ਏ ਤੇ ਮੈਨੂੰ ਫੇਰ ਉਸ ਦੀਆਂ ਅੱਖਾਂ ਵਿੱਚ ਨੁਕਸ ਲੱਗਦਾ ਏ।

ਫਿਰ ਪਾਸ਼ ਹੌਲੀ ਹੌਲੀ ਨੌਜਵਾਨ ਹੋਇਆ ਤੇ ਉਸਨੇ ਆਪਣੇ ਆਲੇ ਦੁਆਲੇ ਦੀ ਦੁਨੀਆਂ ਨੂੰ ਧਿਆਨ ਨਾਲ ਦੇਖਣਾ ਸ਼ੁਰੂ ਕੀਤਾ। ਉਸਨੇ ਵੇਖਿਆ ਕੁਝ ਲੋਕਾਂ ਕੋਲ ਤਾਂ ਸਭ ਕੁਝ ਸੀ ਤੇ ਕੁਝ ਲੋਕ ਜੀਣ ਲਈ ਵੀ ਕੁਝ ਨਹੀਂ ਸੀ। ਉਸਨੇ ਵੇਖਿਆ ਸੱਚ ਬੋਲਣ ਵਾਲੇ ਡਰਦੇ ਨੇ ਤੇ ਝੂਠ ਬੋਲਣ ਵਾਲੇ ਰਾਜ ਕਰਦੇ ਨੇ। ਤੇ ਉੱਥੇ ਜਨਮ ਹੋਇਆ ਪਾਸ਼ ਦੀ ਕਵਿਤਾ ਦਾ। ਉਹ ਸਮਾਂ ਪੰਜਾਬ ਵਿੱਚ ਉਥਲ ਪੁਥਲ ਵਾਲਾ ਸੀ। ਨੌਜਵਾਨ ਗੁੱਸੇ ਵਿੱਚ ਸਨ, ਸਵਾਲ ਬਹੁਤ ਸਨ। ਪਾਸ਼ ਨੇ ਕਲਮ ਚੁੱਕੀ ਪਰ ਉਹ ਕਲਮ ਸਿਰਫ ਸ਼ਬਦਾਂ ਲਈ ਹੀ ਨਹੀਂ ਸੀ, ਉਹ ਲੜਾਈ ਲਈ ਸੀ। ਪਾਸ਼ ਦੇ ਪਿਤਾ ਸੋਹਣ ਸਿੰਘ ਫੌਜ ਵਿੱਚ ਸਨ, ਉਹ ਵੀ ਸ਼ਾਇਰੀ ਦਾ ਸ਼ੌਕ ਰੱਖਦੇ ਸਨ। ਸ਼ਾਇਦ ਉੱਥੋਂ ਹੀ ਸ਼ਬਦਾਂ ਨਾਲ ਪਿਆਰ ਪਾਸ਼ ਦੇ ਖੂਨ ਵਿੱਚ ਆ ਗਿਆ ਸੀ। ਕਹਿੰਦੇ ਨੇ ਕੁਝ ਬੱਚੇ ਖਿਡੌਣਿਆਂ ਨਾਲ ਖੇਡਦੇ ਨੇ ਪਰ ਕੁਝ ਬੱਚੇ ਸਵਾਲਾਂ ਨਾਲ ਖੇਡਦੇ ਨੇ। ਪਾਸ਼ ਉਹਨਾਂ ਵਿੱਚੋਂ ਹੀ ਸੀ। ਉਹ ਛੋਟੀ ਉਮਰ ਤੋਂ ਹੀ ਸੋਚਦਾ ਸੀ ਇਹ ਦੁਨੀਆ ਇੰਨੀ ਬੇਇਨਸਾਫ ਕਿਉਂ ਹੈ। ਜਦੋਂ ਪੰਜਾਬ ਵਿੱਚ ਨਕਸਲਵਾੜੀ ਲਹਿਰ ਦੀ ਗੂੰਜ ਆ ਰਹੀ ਸੀ ਉਹ ਨੌਜਵਾਨ ਪ੍ਰਣਾਲੀ ਤੋਂ ਨਾਰਾਜ਼ ਸਨ। ਜਦੋਂ ਜ਼ਮੀਨਦਾਰਾਂ ਅਤੇ ਮਜ਼ਦੂਰਾਂ ਵਿਚਕਾਰ ਵੱਡੀ ਖਾਈ ਸੀ ਉਦੋਂ ਪਾਸ਼ ਨੇ ਕਲਮ ਚੁੱਕੀ। ਇਹ ਕਲਮ ਇੱਕ ਤਲਵਾਰ ਵਾਂਗ ਸੀ। ਉਹ ਸਿਰਫ 18-19 ਸਾਲ ਦਾ ਸੀ ਜਦੋਂ ਉਸਦੀ ਪਹਿਲੀ ਕਿਤਾਬ ਲੋਕ ਕਥਾ ਛਪੀ। ਨਾਮ ਹੀ ਕਿੰਨਾ ਵੱਖਰਾ, ਲੋਕ ਕਥਾ। ਲੋਹਾ ਸਖਤ ਤਿੱਖਾ ਨਾ ਚੁੱਕਣ ਵਾਲਾ। ਉਸਦੀ ਕਵਿਤਾ ਵਿੱਚ ਪਿਆਰ ਵੀ ਸੀ ਪਰ ਉਹ ਪਿਆਰ ਸੁੱਤਾ ਹੋਇਆ ਨਹੀਂ ਸੀ, ਉਹ ਜਗਾਉਂਦਾ ਸੀ। ਉਸਦੀ ਇੱਕ ਕਵਿਤਾ ਏ ਅਸੀਂ ਲੜਾਂਗੇ ਸਾਥੀ। ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ। ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾਂ ਲਈ। ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ। ਹਥੌੜਾ ਹੁਣ ਵੀ ਚੱਲਦਾ ਹੈ ਉਦਾਸ ਅਹਿਰਨ ਤੇ, ਸਿਆੜ ਹੁਣ ਵੀ ਵਗਦੇ ਨੇ ਚੀਕ ਦੀ ਧਰਤੀ ਤੇ। ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ, ਸਵਾਲ ਦੇ ਮੋਹਰਾਂ ਤੇ ਚੜ੍ਹ ਕੇ ਅਸੀਂ ਲੜਾਂਗੇ ਸਾਥੀ। ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ, ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ, ਹੱਥਾਂ ਤੇ ਪਏ ਰਟਣਾਂ ਦੀ ਕਸਮ ਖਾ ਕੇ ਅਸੀਂ ਲੜਾਂਗੇ ਸਾਥੀ। ਅਸੀਂ ਲੜਾਂਗੇ ਤਦ ਤੱਕ ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ ਬੱਕਰੀਆਂ ਦਾ ਮੂਤ ਪੀਂਦਾ ਹੈ, ਖਿੜੇ ਹੋਏ ਸਰੋਂ ਦੇ ਫੁੱਲਾਂ ਨੂੰ ਜਦੋਂ ਤੱਕ ਵਾਹਣ ਵਾਲੇ ਆਪ ਨਹੀਂ ਸੁੰਘਦੇ, ਕਿ ਸੁੱਜੀਆਂ ਅੱਖਾਂ ਵਾਲੀਆਂ ਪਿੰਡ ਦੀ ਅਧਿਆਪਿਕਾ ਦਾ ਪਤੀ ਜਦੋਂ ਤੱਕ ਜੰਗ ਤੋਂ ਪਰਤ ਨਹੀਂ ਆਉਂਦਾ, ਜਦੋਂ ਤੱਕ ਪੁਲਿਸ ਦੇ ਸਿਪਾਹੀ ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਤੇ ਬਾਧਕ ਹਨ, ਕਿ ਬਾਬੂ ਦਫ਼ਤਰ ਵਾਲੇ ਜਦੋਂ ਤੱਕ ਲਹੂ ਦੇ ਨਾਲ ਹਰਫ ਪਾਉਂਦੇ ਨੇ। ਅਸੀਂ ਲੜਾਂਗੇ ਜਦ ਤੱਕ ਦੁਨੀਆਂ 'ਚ ਲੜਨ ਦੀ ਲੋੜ ਬਾਕੀ ਹੈ। ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ, ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਵੇਗੀ, ਲੜਨ ਦੀ ਜਾਚ ਨਾ ਹੋਈ ਲੜਨ ਦੀ ਲੋੜ ਹੋਵੇਗੀ। ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ। ਅਸੀਂ ਲੜਾਂਗੇ ਕਿ ਹਾਲੇ ਤੱਕ ਲੜੇ ਕਿਉਂ ਨਹੀਂ। ਅਸੀਂ ਲੜਾਂਗੇ ਆਪਣੀ ਸਜ਼ਾ ਕਬੂਲਣ ਲਈ। ਲੜਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ।
ਇਹ ਕਵਿਤਾ ਸਿਰਫ ਸ਼ਬਦ ਨਹੀਂ ਸੀ, ਇਹ ਉਸ ਪੀੜ੍ਹੀ ਦੀ ਧੜਕਣ ਸੀ। ਉਸ ਵੇਲੇ ਪੰਜਾਬੀ ਸਾਹਿਤ ਵਿੱਚ ਬਹੁਤ ਕੁਝ ਪਿਆਰ, ਰੋਮਾਂਸ ਤੇ ਦਰਦ ਬਾਰੇ ਲਿਖਿਆ ਜਾ ਰਿਹਾ ਸੀ, ਪਰ ਪਾਸ਼ ਨੇ ਲਿਖਿਆ ਮਜ਼ਦੂਰ ਬਾਰੇ, ਕਿਸਾਨ ਬਾਰੇ, ਸਿਸਟਮ ਦੇ ਖਿਲਾਫ, ਡਰ ਦੇ ਖਿਲਾਫ। ਤੇ ਉਸਦੀ ਇਹ ਆਵਾਜ਼ ਹਕੂਮਤ ਨੂੰ ਪਸੰਦ ਨਹੀਂ ਆਈ। ਉਸ ਉੱਤੇ ਝੂਠਾ ਕਤਲ ਦਾ ਕੇਸ ਲਾਇਆ ਗਿਆ, ਉਹ ਜੇਲ੍ਹ ਵਿੱਚ ਵੀ ਰਿਹਾ। ਪਰ ਪਾਸ਼ ਦੀ ਸਭ ਤੋਂ ਵੱਡੀ ਗੱਲ ਕੀ ਹੈ ਪਤਾ? ਉਹ ਡਰਿਆ ਨਹੀਂ, ਅਤੇ ਸਿਸਟਮ ਨੂੰ ਸਭ ਤੋਂ ਵੱਧ ਡਰ ਬੇਡਰ ਲੋਕਾਂ ਤੋਂ ਹੀ ਲੱਗਦਾ ਹੈ। ਜ਼ਰਾ ਸੋਚੋ, ਇੱਕ ਨੌਜਵਾਨ ਮੁੰਡਾ, ਇੱਕ ਕਵੀ, ਉਸਦੇ ਹੱਥ ਵਿੱਚ ਬੰਦੂਕ ਨਹੀਂ, ਉਸਦੇ ਹੱਥ ਵਿੱਚ ਸਿਰਫ ਕਵਿਤਾ ਸੀ। ਉਸ ਤੋਂ ਵੀ ਲੋਕ ਡਰ ਗਏ, ਕਿਉਂ? ਕਿਉਂਕਿ ਸ਼ਬਦਾਂ ਵਿੱਚ ਬਹੁਤ ਤਾਕਤ ਹੁੰਦੀ ਏ। ਕਿਉਂ? ਕਿਉਂਕਿ ਸੱਚ ਦੀ ਆਵਾਜ਼ ਹਮੇਸ਼ਾ ਖਤਰਨਾਕ ਲੱਗਦੀ ਏ। ਉਹਨੇ ਜੇਲ੍ਹ ਵਿੱਚੋਂ ਵੀ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ, ਅਤੇ ਉਹਨਾਂ ਦੇ ਵਿੱਚੋਂ ਇੱਕ ਕਵਿਤਾ ਦਾ ਨਾਮ ਏ ਜੇਲ੍ਹ। ਲਿਖਦੇ ਨੇ, ਉਹਨਾਂ ਨੂੰ ਰਿਹਾ ਇੱਕ ਭੁਲੇਖਾ ਕਿ ਜਿੰਦਰੇ 'ਚ ਡੱਕ ਦੇਣਗੇ, ਉਹਨਾਂ ਨੂੰ ਰਿਹਾ ਇੱਕ ਭੁਲੇਖਾ ਕਿ ਜਿੰਦਰੇ 'ਚ ਡੱਕ ਦੇਣਗੇ, ਗੁਸਤਾਖ ਪਲਾਂ ਦੀ ਬੇਜਸਮ ਹੋਂਦ, ਕੰਧਾਂ ਉਸਾਰ ਦੇਣਗੇ ਸੜਕਾਂ ਦੀਆਂ ਹਿੱਕ 'ਤੇ, ਰੌਸ਼ਨੀ ਦੇ ਕਈ ਵਰੇ ਬੱਦਲ ਦੇ ਨਾਲ ਨਾਲ ਤੁਰੇ, ਰੁੱਤ ਮਗਰੋਂ ਰੁੱਤ ਨੂੰ ਕੋਈ ਰੋਕ ਨਹੀਂ ਸਕਿਆ, ਸਿਰਫ ਛੱਤਾਂ ਤੇ ਝੂਲਦਾ ਰਿਹਾ ਚੋਰਾ ਉਹਨਾਂ ਪਲਾਂ ਦਾ ਜਿਨ੍ਹਾਂ ਤੀਰਾਂ ਦੀਆਂ ਨੋਕਾਂ ਤੇ ਪਲਣਾ ਸੀ, ਚੋਰਾ ਉਹਨਾਂ ਪਲਾਂ ਦਾ ਜਿਨ੍ਹਾਂ ਤੀਰਾਂ ਦੀਆਂ ਨੋਕਾਂ ਤੇ ਪਲਣਾ ਸੀ। ਇਸੇ ਦੌਰਾਨ ਉਹਨਾਂ ਨੇ ਇੱਕ ਹੋਰ ਕਵਿਤਾ ਲਿਖੀ, ਕਵਿਤਾ ਦਾ ਸਿਰਲੇਖ ਹੈ ਪੁਲਿਸ ਦੇ ਸਿਪਾਹੀ ਨੂੰ। ਲਿਖਦੇ ਨੇ, ਮੈਂ ਪਿੱਛੇ ਛੱਡ ਆਇਆ ਹਾਂ ਸਮੁੰਦਰ ਰੋਂਦੀਆਂ ਭੈਣਾਂ, ਮੈਂ ਪਿੱਛੇ ਛੱਡ ਆਇਆ ਹਾਂ ਸਮੁੰਦਰ ਰੋਂਦੀਆਂ ਭੈਣਾਂ, ਕਿਸੇ ਅਣਜਾਣੇ ਭੈ ਅੰਦਰ ਜਰਕ ਦੀ ਬਾਪ ਦੀ ਦਾੜੀ ਤੇ ਸੁਖਣਾ ਸੁੱਖ ਦੀ ਖਾਂਦੀ ਗਸ਼ਾਂ ਮਾਸੂਮ ਮਮਤਾ ਨੂੰ, ਮੇਰੇ ਖੁਰਲੀ ਤੇ ਬੱਧੇ ਹੋਏ ਡੰਗਰ ਬੇਜਾਨਾਂ ਨੂੰ, ਕਿਸੇ ਛਾਵੇਂ ਨਹੀਂ ਬੰਨਣਾ, ਕਿਸੇ ਪਾਣੀ ਨਹੀਂ ਡਾਉਣਾ, ਤੇ ਮੇਰੇ ਘਰ ਕਈ ਡੰਗ ਸੋਗ ਵਿੱਚ ਚੁੱਲ੍ਹਾ ਹੀ ਨਹੀਂ ਬਲਣਾ। ਸਿਪਾਹੀਆ ਦੱਸ, ਮੈਂ ਤੈਨੂੰ ਕਦੀ ਏਡਾ ਖਤਰਨਾਕ ਦਿਸਦਾ? ਸਿਪਾਹੀਆ ਦੱਸ, ਮੈਂ ਤੈਨੂੰ ਵੀ ਏਡਾ ਖਤਰਨਾਕ ਦਿਸਦਾ? ਭਰਾਵਾ ਸੱਚ ਦੱਸ, ਤੈਨੂੰ ਮੇਰੀ ਉਦੜੀ ਹੋਈ ਚਮੜੀ ਤੇ ਮੇਰੇ ਮੂੰਹ ਚੋਂ ਵਗਦੀ ਲਹੂ 'ਚ ਕੁਛ ਆਪਣਾ ਨਹੀਂ ਦਿਸਦਾ? ਤੂੰ ਲੱਖ ਦੁਸ਼ਮਣ ਕਤਾਰਾਂ ਵਿੱਚ ਹੁੱਬ ਕੇ ਮਾਰ ਲੈ ਸ਼ੇਖੀ, ਤੇਰੀ ਨੀਂਦਰ ਪਿਆਸੇ ਨੈਣ ਤੇ ਪਥਰਾ ਗਿਆ ਮੱਥਾ, ਤੇਰੀ ਪਾਟੀ ਹੋਈ ਨਿੱਕਰ ਤੇ ਉਸਦੀ ਜੇਬ ਵਿੱਚ ਰਚ ਗਈ ਜ਼ਹਿਰੀਲੀ ਬੋ ਤਮਾਕੂ ਦੀ, ਤੇ ਤੇਰੀ ਖਾ ਰਹੇ ਚੁਗਲੀ ਨਹੀਂ ਸਾਂਝੀ ਤਾਂ ਬਸ ਆਪਣੀ ਇਹ ਵਰਦੀ ਨਹੀਂ ਸਾਂਝੀ, ਪਰ ਅੱਜ ਤੋਂ ਕੋੜਮੇ ਤੇਰੇ ਦੇ ਦੁੱਖ ਮੇਰੇ ਨਾਲ ਸਾਂਝੇ ਨੇ, ਤੇਰਾ ਵੀ ਬਾਪ ਜਦ ਸੁੱਟਦਾ ਹੈ ਪੱਠਿਆਂ ਦੀ ਭਰੀ ਸਿਰ ਤੋਂ ਤੇ ਉਸ ਦੀਆਂ ਸੂਤੀਆਂ ਨਾੜਾਂ ਵੀ ਮਨਸ਼ਾ ਕਰਦੀਆਂ ਇਹੋ ਕਿ ਹੁਣ ਕਿਹੜੀ ਘੜੀ ਬਸ ਬੁਰੇ ਦਾ ਸਿਰ ਫੇ ਦਿੱਤਾ ਜਾਵੇ, ਤੇਰੇ ਬੱਚਿਆਂ ਨੂੰ ਜਦ ਵੀਰਾ ਸਕੂਲੀ ਖਰਚ ਨਹੀਂ ਜੁੜਦਾ ਤਾਂ ਸੀਨਾ ਪਾਟ ਜਾਂਦਾ ਹੈ ਤੇਰੇ ਵੀ ਅਰਧ ਅੰਕੀ ਦਾ, ਤੇਰੀ ਪੀਤੀ ਹੋਈ ਰਿਸ਼ਵਤ ਜਦੋਂ ਤੇਰਾ ਗਾਲ ਦੀ ਅੰਦਰ ਤਾਂ ਤੂੰ ਵੀ ਲੋਚਦਾ ਏ ਭੰਨਣੀ ਸ਼ਾਹ ਰੱਗ ਹਕੂਮਤ ਦੀ, ਜੋ ਕੁਝ ਵਰਿਆਂ 'ਚ ਖਾ ਗਈ ਤੇਰਾ ਚੰਦਨ ਜਿਹਾ ਪਿੰਡਾ।
ਤੇਰਾ ਤੇਰੀ ਰਿਸ਼ੀਆਂ ਜਹੀ ਬਿਰਤੀ ਤੇ ਬਰਸਾਤੀ ਵਾਹ ਵਰਗਾ ਲੁਭਾਉਣਾ ਸੁਖ ਟੱਬਰ ਦਾ। ਤੂੰ ਲੱਖ ਵਰਦੀ ਦਾ ਉਹਲਾ ਕਰਕੇ ਮੈਥੋਂ ਦੂਰ ਖੜਿਆ ਰਹੋ। ਤੂੰ ਲੱਖ ਵਰਦੀ ਦਾ ਉਹਲਾ ਕਰਕੇ ਮੈਥੋਂ ਦੂਰ ਖੜਿਆ ਰਹੋ। ਤੇਰੇ ਪਰ ਅੰਦਰਲੀ ਦੁਨੀਆ ਹੈ ਪਾ ਰਹੀ ਕੰਗਲੀ। ਅਸੀਂ ਮੈਂ ਜੋ ਸਾਂਭ ਦੇ ਘਾਟੇ ਅਵਾਰਾ ਰੋਗੀ ਬਚਪਨ ਨੂੰ ਰਹੇ ਆਟੇ ਚੋਂ ਗੁੰਨਦੇ। ਕਿਸੇ ਲਈ ਬਣੇ ਨਾ ਖਤਰਾ ਤੇ ਉਹ ਜਦੋਂ ਸਾਡੇ ਸੁੱਖ ਬਦਲੇ ਰਹੇ ਵਿਕਦੇ ਰਹੇ ਰੁਲਦੇ। ਕਿਸੇ ਲਈ ਬਣੀ ਨਾ ਚਿੰਤਾ ਤੂੰ ਭਾਵੇਂ ਦੁਸ਼ਮਣਾਂ ਦੇ ਹੱਥ ਵਿੱਚ ਅੱਜ ਬਣ ਗਿਆ ਸੋਟੀ ਪਰ ਢਿੱਡ ਤੇ ਹੱਥ ਰੱਖ ਕੇ ਦੱਸ ਕਿ ਸਾਡੀ ਜਾਤ ਨੂੰ ਹੁਣ ਕਿਸੇ ਤੋਂ ਹੋਰ ਖਤਰਾ ਹੈ। ਅਸੀਂ ਹੁਣ ਸਿਰਫ ਖਤਰਾ ਹਾਂ ਉਹਨਾਂ ਲਈ ਜਿਨ੍ਹਾਂ ਨੂੰ ਦੁਨੀਆਂ ਤੇ ਬਸ ਖਤਰਾ ਹੀ ਖਤਰਾ ਹੈ। ਤੂੰ ਆਪਣੇ ਮੂੰਹ ਦੀਆਂ ਗਾਲਾਂ ਨੂੰ ਆਪਣੇ ਕੀਮਤੀ ਗੁੱਸੇ ਲਈ ਸੰਭਾਲ ਕੇ ਰੱਖ। ਮੈਂ ਕੋਈ ਚਿੱਟ ਕੱਪੜੀਆ ਕੁਰਸੀ ਦਾ ਪੁੱਤ ਨਹੀਂ ਜਿਸ ਅਭਾਗੇ ਦੇਸ਼ ਦੀ ਹੋਣੀ ਨੂੰ ਘੜਦੀ ਲਹੂ ਚ ਲਿਬੜੇ ਹਜ਼ਾਰਾਂ ਚਿਹਰਿਆਂ ਵਿੱਚੋਂ ਇੱਕ ਹਾਂ। ਮੇਰੇ ਮੱਥੇ ਉੱਤੇ ਵਗਦੀਆਂ ਘਰਾਲਾਂ ਤੋਂ ਮੇਰੇ ਦੇਸ਼ ਦਾ ਕੋਈ ਵੀ ਦਰਿਆ ਬਹੁਤ ਛੋਟਾ ਏ। ਕਿਸੇ ਵੀ ਧਰਮ ਦਾ ਕੋਈ ਗ੍ਰੰਥ ਮੇਰੇ ਜ਼ਖਮੀ ਬੁੱਲਾਂ ਦੀ ਚੁੱਪ ਤੋਂ ਬਾਹਲਾ ਪਵਿੱਤਰ ਨਹੀਂ। ਤੂੰ ਜਿਸ ਡੰਡੇ ਨੂੰ ਅੱਡੀਆਂ ਜੋੜ ਕੇ ਦੇਨਾ ਸਲਾਮੀ ਸਾਡਾ ਲੁੱਟੇ ਹੋਏ ਦੇ ਕਿਸੇ ਵੀ ਦਰਦ ਦਾ ਇਤਿਹਾਸ ਉਸਦੇ ਤਿੰਨ ਰੰਗਾਂ ਤੋਂ ਬੜਾ ਗਾੜਾ ਹੈ ਤੇ ਸਾਡੀ ਰੂਹ ਦਾ ਹਰ ਇੱਕ ਜ਼ਖਮ ਉਸ ਵਿਚਲੇ ਚੱਕਰ ਤੋਂ ਬਹੁਤ ਵੱਡਾ ਹੈ। ਮੇਰੇ ਦੋਸਤ, ਮੈਂ ਕੋਇਆ ਪਿਆ ਵੀ ਤੇਰੇ ਕਿੱਲਾਂ ਵਾਲੇ ਬੂਟ ਥੱਲੇ ਮਾਊਂਟ ਐਵਰੈਸਟ ਤੋਂ ਬਹੁਤ ਉੱਚਾ ਹਾਂ। ਮੇਰੇ ਬਾਰੇ ਗਲਤ ਦੱਸਿਆ ਹੈ ਤੇਰੇ ਕਾਇਰ ਅਫਸਰ ਨੇ ਕਿ ਮੈਂ ਇਸ ਰਾਜ ਦਾ ਇੱਕ ਮਹਾਖੋਰਾ ਮਹਾ ਦੁਸ਼ਮਣ ਹਾਂ। ਨਹੀਂ, ਮੈਂ ਤਾਂ ਦੁਸ਼ਮਣੀ ਦੀ ਅਜੇ ਪੂਣੀ ਵੀ ਨਹੀਂ ਛੋਹੀ। ਅਜੇ ਤਾਂ ਹਾਰ ਜਾਂਦਾ ਹਾਂ ਮੈਂ ਕਰਦੀਆਂ ਔਕੜਾਂ ਅੱਗੇ। ਅਜੇ ਮੈਂ ਅਮਲ ਦੇ ਟੋਏ ਕਲਮ ਨਾਲ ਪੂਰ ਲੈਂਦਾ ਹਾਂ। ਅਜੇ ਮੈਂ ਸੀਰੀਆਂ ਜੱਟਾਂ ਵਿਚਾਲੇ ਲਰਜ ਦੀ ਕੜੀ ਹਾਂ। ਅਜੇ ਮੇਰੀ ਸੱਜੀ ਬਾਂਹ ਨੂੰ ਵੀ ਤੂੰ ਮੇਰੇ ਤੋਂ ਉੱਪਰੋਂ ਫੜਦਾ। ਅਜੇ ਮੈਂ ਉਸਤਰੇ ਨਾਈਆਂ ਦੇ ਖੰਜਰ ਚ ਬਦਲਨੇ ਨੇ। ਅਜੇ ਰਾਜਾਂ ਦੀ ਕਾਂਡੀ ਤੇ ਮੈਂ ਲਿਖਣੀ ਵਾਰ ਚੰਡੀ ਦੀ ਚਮਕ ਦੇ ਨਾਰਿਆਂ ਨੂੰ ਜੰਮਣ ਵਾਲੀ ਕੁੱਖ ਦੇ ਅੰਦਰ ਹੈ ਭੱਜ ਕੇ ਜ਼ਹਿਰ ਵਿੱਚ ਫਿਰਨੀ ਅਜੇ ਤਾਂ ਆਰ ਮੁੱਚੀ ਦੀ। ਅਤੇ ਉਸ ਸ਼ੈਤਾਨ ਦੇ ਝੰਡੇ ਤੋਂ ਉੱਚਾ ਲਹਿਰ ਨਾ ਹਾਲੇ ਬੁੜਕਦਾ ਬੁੱਕਦਾ ਹੋਇਆ ਧੁੰਮੇ ਤਰਖਾਣ ਦਾ ਤੀਸਾ। ਅਜੇ ਤਾਂ ਲਾਗੀਆਂ ਨੇ ਲਾਗ ਲੈਣੇ ਨੇ ਜੁਬਲੀਆਂ ਦੇ ਰਾਜ ਵਿੱਚ ਜੋ ਆਇਆਂ ਗਿਆਂ ਦੇ ਝੂਠੇ ਰਹੇ ਨੇ ਭਾਂਡੇ ਮਾਂਜਦੇ। ਕਿਸੇ ਕੁਰਸੀ ਦੇ ਬੈਠੀ ਗਿਰਜ ਦੇ ਪੱਟ ਦੀ ਨਰਮ ਹੱਡੀ। ਮੈਂ ਜਿਸ ਦਿਨ ਸੱਤ ਰੰਗ ਜੋੜ ਕੇ ਇੰਦਰ ਧਨੁਸ਼ ਬਣਿਆ ਮੇਰਾ ਕੋਈ ਵਾਰ ਦੁਸ਼ਮਣ ਤੇ ਖਾਲੀ ਨਹੀਂ ਜਾਣਾ। ਜਦੋਂ ਫਿਰ ਝੰਡੀ ਵਾਲੀ ਕਾਰ ਨੇ ਬਦਬੂ ਭਰੇ ਥੁੱਕ ਦੇ ਛਿੱਟੇ ਮੇਰੀ ਜ਼ਿੰਦਗੀ ਦੇ ਚਾਹ ਭਰੇ ਮੂੰਹ ਤੇ ਨਾ ਚਮਕਣਗੇ, ਮੈਂ ਉਸ ਚਾਨਣ ਦੀ ਬੁਰਜੀ ਤੇ ਇੱਕ ਕੱਲਾ ਨਹੀਂ ਪਹੁੰਚ ਸਕਦਾ। ਤੇਰੀ ਵੀ ਲੋੜ ਹੈ, ਤੈਨੂੰ ਵੀ ਉੱਥੇ ਪਹੁੰਚਣਾ ਪੈਣਾ ਹੈ। ਅਸੀਂ ਇੱਕ ਕਾਫਲਾ ਹਾਂ ਜ਼ਿੰਦਗੀ ਦੀਆਂ ਤੇਜ਼ ਮਹਿਕਾਂ ਦਾ। ਤੇਰੀਆਂ ਪੀੜੀਆਂ ਦੀ ਖਾਦ ਇਸ ਦੇ ਚਮਨ ਨੂੰ ਲੱਗੀ। ਅਸੀਂ ਗੀਤਾਂ ਵਰਗੀ ਗੁਜ਼ਰਦੇ ਬੇਤਾਬ ਆਸ਼ਿਕ ਹਾਂ ਤੇ ਸਾਡੀ ਤੜਪ ਵਿੱਚ ਤੇਰੀ ਉਦਾਸੀ ਦਾ ਵੀ ਨਗਮਾ ਹੈ। ਸਿਪਾਹੀਆ, ਦੱਸ ਮੈਂ ਤੈਨੂੰ ਇੰਨਾ ਖਤਰਨਾਕ ਦਿਖਦਾ? ਸਿਪਾਹੀਆ, ਦੱਸ ਖਾਂ
मैं तैनू भी इन्ना खतरनाक दिखदा।

ਪਾਸ਼ ਦੀ ਕਵਿਤਾ ਵਿੱਚ ਇੱਕ ਗੁੱਸਾ ਸੀ। ਉਹ ਇਨਸਾਨ ਨੂੰ ਜਗਾਉਣ ਵਾਲਾ ਗੁੱਸਾ ਸੀ। ਉਹ ਕਹਿੰਦਾ ਸੀ, ਚੁੱਪ ਰਹਿਣਾ ਵੀ ਇੱਕ ਜ਼ੁਰਮ ਹੈ, ਸੋਚਣਾ ਬੰਦ ਕਰ ਦੇਣਾ ਇਹ ਸਭ ਤੋਂ ਵੱਡੀ ਹਾਰ ਹੈ। ਫਿਰ ਉਸਨੇ ਇੱਕ ਕਵਿਤਾ ਲਿਖੀ, ਸਭ ਤੋਂ ਖਤਰਨਾਕ। ਇਹ ਕਵਿਤਾ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵਸਦੀ ਏ। ਜਦੋਂ ਵੀ ਕੋਈ ਅਨਿਆਏ ਦੇ ਖਿਲਾਫ ਖੜਦਾ ਏ ਤੇ ਉੱਥੇ ਪਾਸ਼ ਦੀ ਇਹ ਕਵਿਤਾ ਜ਼ਰੂਰ ਗੂੰਜਦੀ ਏ। ਪਾਸ਼ ਲਿਖਦਾ ਏ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ, ਡਰੂ ਜਿਹੀ ਚੁੱਪ ਵਿੱਚ ਮੜੇ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ, ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦੱਬ ਜਾਣਾ ਬੁਰਾ ਤਾਂ ਹੈ, ਕਿਸੇ ਜੁਗਨੂ ਦੀ ਲੋ ਵਿੱਚ ਪੜਨ ਲੱਗ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ, ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪਦਾ ਸਭ ਸਹਿਣ ਕਰੀ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ, ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚੱਲਦੀ ਹੋਈ ਵੀ ਜੋ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ, ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਦੇਖਦੀ ਹੋਈ ਵੀ ਠੰਡੀ ਅੱਖ ਹੁੰਦੀ ਹੈ, ਜਿਸ ਦੀਆਂ ਨਜ਼ਰਾਂ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ, ਜੋ ਚੀਜ਼ਾਂ ਚੋਂ ਉੱਠਦੀ ਅੰਨੇਪਨ ਦੀ ਭਾਫ ਉੱਤੇ ਡੁੱਲ ਜਾਂਦੀ ਏ, ਜੋ ਨਿੱਤ ਦਿਸਦੇ ਦੀ ਸਾਧਾਰਨਤਾ ਨੂੰ ਪੀਂਦੀ ਹੋਈ ਇੱਕ ਮੰਤਕਹੀਣ ਦੁਹਰਾ ਦੇ ਗਦੀ ਗੇੜ ਵਿੱਚ ਹੀ ਰੁਲ ਜਾਂਦੀ ਹੈ, ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲ ਕਾਂਡ ਦੇ ਬਾਅਦ ਵਿੱਚ ਸੁੰਨ ਹੋਏ ਵਿਹੜਿਆਂ ਵਿੱਚ ਚੜ੍ਹਦਾ ਏ, ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ, ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ ਤੁਹਾਡੇ ਕੰਨਾਂ ਤੱਕ ਪਹੁੰਚਣ ਲਈ ਜਿਹੜਾ ਕੀਰਨਾ ਉਹ ਲੱਗਦਾ ਏ, ਡਰੇ ਹੋਏ ਲੋਕਾਂ ਦੇ ਬਾਰ ਮੂਹਰੇ ਜੋ ਵੈਲੀ ਦੀ ਖੰਘ ਖੰਘਦਾ ਏ, ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜੋ ਪੀਂਦੀ ਹੈ ਜਿਉਂਦੀ ਰੂਹ ਦੀਆਂ ਆਕਾਸ਼ਾਂ ਤੇ, ਜਿਹਦੇ ਵਿੱਚ ਸਿਰਫ ਉੱਲੂ ਬੋਲਦੇ ਗਿੱਦੜ ਹਵਾਂਕਦੇ, ਚਿਪਟ ਜਾਂਦੇ ਸਦੀ ਵੀ ਨੇਰ ਬੰਦ ਬੂਹਿਆਂ ਚੁਗਾਠਾਂ ਤੇ, ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ ਵਿੱਚ ਆਤਮਾ ਦਾ ਸੂਰਤ ਜੋ ਡੁੱਬ ਜਾਵੇ ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਬ ਚ ਖੁੱਭ ਜਾਵੇ, ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ। ਪਰ ਪਾਸ਼ ਸਿਰਫ ਇਨਕਲਾਬੀ ਕਵੀ ਹੀ ਨਹੀਂ ਸੀ, ਉਹ ਬਹੁਤ ਨਰਮ ਦਿਲ ਵਾਲੇ ਦਿਲ ਦਾ ਇਨਸਾਨ ਵੀ ਸੀ। ਉਸਨੇ ਪਿਆਰ ਵੀ ਲਿਖਿਆ, ਉਡੀਕ ਵੀ ਲਿਖੀ, ਇਕੱਲਾਪਨ ਵੀ ਲਿਖਿਆ। ਕਈ ਵਾਰੀ ਲੱਗਦਾ ਏ ਕਿ ਉਹ ਦੁਨੀਆਂ ਨਾਲ ਲੜਦੇ ਲੜਦੇ ਥੱਕ ਵੀ ਜਾਂਦਾ ਸੀ।
उसने एक कविता लिखी उड़ीक। लिखते ने नहीं, एक गल तां कदे नहीं होनी कि तारे ही बहला देणगे महबूब दा मन। एक गल तां कदे नहीं होनी कि तारे ही बहला देणगे महबूब दा मन। हो सकदा है रातां दा जहर कट जावे जदों हनेरा जित लिया गया, फिर शायद सिगरट नाल अंदर लुहण दी जरूरत ना रहे, शाहिद अवारगी दी जिल्लत कट जावे, मुक जावे बेचारगी दा दर्द। शायद उमर दे सफे ते गलतियां लाउण दी मुश्किल डूंगी ना रहे इन्नी। हो सकता है नफरत च भजण दा संकट ना रहे ते अपने चेहरे नू पहचान के अपना कह सकण दी शर्म ना रहे। उड़ीक तां शायद कदे खत्म ना होई, उड़ीक तां शायद कदे खत्म ना होई।

1980 ਦਾ ਪੰਜਾਬ, ਉਹ ਸਮਾਂ ਬਹੁਤ ਦਰਦਨਾਕ ਸੀ। ਡਰ ਸੀ, ਗੋਲੀਆਂ ਸਨ, ਨਫ਼ਰਤ ਸੀ, ਲੋਕਾਂ ਨੇ ਬੋਲਣਾ ਛੱਡ ਦਿੱਤਾ ਸੀ। ਪਰ ਪਾਸ਼ ਚੁੱਪ ਨਹੀਂ ਹੋਇਆ। ਉਸਨੇ ਹਰ ਤਰ੍ਹਾਂ ਦੀ ਹਿੰਸਾ ਦੇ ਖਿਲਾਫ ਲਿਖਿਆ, ਹਰ ਅੰਨੇਪਨ ਦੇ ਖਿਲਾਫ ਲਿਖਿਆ। ਉਸਦੀ ਕਵਿਤਾ ਇੱਕ ਪਾਸੇ ਦੀ ਨਹੀਂ ਸੀ, ਉਹ ਇਨਸਾਨ ਦੇ ਹਰ ਪਾਸੇ ਖੜੀ ਸੀ। ਉਸੇ ਉਹਨਾਂ ਦਿਨਾਂ ਵਿੱਚ ਪਾਸ਼ ਨੇ ਇੱਕ ਕਵਿਤਾ ਲਿਖੀ, ਸਾਡੇ ਸਮਿਆਂ ਵਿੱਚ ਲਿਖਦੇ ਨੇ, ਇਹ ਸਭ ਕੁਝ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ, ਇਹ ਸਭ ਕੁਝ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਹੰਬੀ ਹੋਈ ਜੋਗ ਵਾਂਗ, ਤੇ ਕੱਚੀਆਂ ਕੰਧਾਂ ਉੱਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲਿਆਂ ਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ ਸਾਡੇ ਵੇਲਿਆਂ ਦਾ ਗੀਤ ਬਣਨਾ ਸੀ। ਗਰੀਬ ਦੀ ਧੀ ਵਾਂਗ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ, ਸਾਡੇ ਰੋਜ਼ ਘਟਦੇ ਕਦਾਂ ਦੀਆਂ ਮੋਹਰਾਂ ਤੇ ਹੀ ਉੱਗਣਾ ਸੀ। ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ ਸਾਡੀ ਰੂਹ ਦੇ ਪਸਰੇ ਰੇਗਿਸਤਾਨ ਚੋਂ ਹੀ ਉੱਡਣੀ ਸੀ। ਮੇਰੇ ਤੁਹਾਡੇ ਦਿਲਾਂ ਦੀ ਸੜਕ ਤੇ ਦੇ ਮੱਥੇ ਤੇ ਜੰਮਣਾ ਸੀ, ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਹੂ, ਦੁਸਹਿਰੇ ਦੇ ਮੈਦਾਨ ਅੰਦਰ ਖੁਸ਼ੀ ਹੋਈ ਸੀਤਾ ਨਹੀਂ ਬਸ ਤੇਲ ਦੀ ਕੈਨੀ ਮੰਗਦੇ ਹੋਏ ਰਾਵਣ ਸਾਡੇ ਬੁੜਿਆਂ ਨੇ ਬਣਨਾ ਸੀ। ਬੇਪਤੀ ਵਕਤ ਦੀ ਸਾਡੇ ਹੀ ਵਕਤਾਂ ਵਿੱਚ ਹੋਣੀ ਸੀ। ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ ਖੁਦ ਹਿਟਲਰ ਦਾ ਡਰਨਾ ਸਾਡੇ ਹੀ ਮੱਥਿਆਂ 'ਚ ਕੱਢਣਾ ਸੀ। ਇਹ ਸ਼ਰਮਨਾਕ ਹਾਦਸਾ ਸਾਡੇ ਨਾਲ ਹੀ ਹੋਣਾ ਸੀ ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਣ ਦੇ ਪੌਡੇ, ਮਾਰਕਸ ਦੇ ਸਿਰ ਵਰਗ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੂਲ ਭੁਲਾਈਆਂ ਵਿੱਚ ਮਿਆਂਕਦਾ ਫਿਰਦਾ ਅਸੀਂ ਹੀ ਤੱਕਣਾ ਸੀ। ਓਏ ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ ਵਿੱਚ ਹੋਣਾ ਸੀ। ਬੜੀ ਵਾਰੀ ਹੀ ਪੱਕੇ ਪੁਲਾਂ ਤੇ ਲੜਾਈਆਂ ਹੋਈਆਂ, ਜਬਰ ਦੀਆਂ ਸ਼ਵੀਆਂ ਦੇ ਐਪਰ ਘੁੰਡ ਨਾ ਮੁੜ ਸਕੇ। ਮੇਰੇ ਯਾਰੋ, ਆਪਣੇ ਇਕੱਲੇ ਜੀਣ ਦੀ ਖਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ ਜੋ ਹਰ ਘੜੀ ਕਸੀ ਜਾ ਰਹੀ ਹੈ। ਨਾ ਇਸਨੇ ਸ਼ੇ ਯਾਰ ਦੀ ਨਿਸ਼ਾਨੀ ਬਣਨਾ ਹੈ, ਨਾ ਔਖੇ ਵੇਲਿਆਂ ਵਿੱਚ ਰਕਮ ਬਣਨਾ ਹੈ। ਮੇਰੇ ਯਾਰੋ, ਸਾਡੇ ਵਕਤ ਦਾ ਇਤਿਹਾਸ ਬਸ ਇੰਨਾ ਹੀ ਨਾ ਰਹਿ ਜਾਵੇ ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ ਜੀਣਾ ਸਮਝ ਬੈਠੇ ਹਾਂ, ਕਿ ਸਾਡੇ ਸਮੇਂ ਘੜੀਆਂ ਨਾਲ ਨਹੀਂ ਹੱਡਾਂ ਦੇ ਖੁਰਨ ਨਾਲ ਮਿਲੇ ਗਏ। ਇਹ ਗੌਰਵ ਸਾਡੇ ਹੀ ਵਕਤਾਂ ਦਾ ਹੋਣਾ ਹੈ ਕਿ ਉਹਨਾਂ ਨਫ਼ਰਤ ਨਿਤਾਰ ਲਈ ਗੁਜ਼ਰਦੇ ਗੰਧਲੇ ਸਮੁੰਦਰਾਂ ਚੋਂ, ਕਿ ਉਹਨਾਂ ਵਿਨ ਸੁੱਟਿਆ ਪਿਲਪਲੀ ਮੁਹੱਬਤ ਦਾ ਤੰਦੂਆ ਉਤਾਰ ਕੇ ਜਾ ਖੜੇ ਹੋਏ ਹੁਸਨ ਦੀਆਂ ਸਰਦਨਾ ਉੱਤੇ। ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਵੇਗਾ, ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਹੈ। ਤੇ ਫਿਰ ਆਇਆ 23 ਮਾਰਚ 1988। ਕਿੰਨੀ ਅਜੀਬ ਗੱਲ ਹੈ ਨਾ, ਜਿਸ ਦਿਨ ਭਗਤ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ ਉਸੇ ਦਿਨ ਪਾਸ਼ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਉਹ ਸਿਰਫ 37 ਸਾਲ ਦਾ ਸੀ। ਅਜੇ ਤਾਂ ਬਹੁਤ ਕੁਝ ਲਿਖਣਾ ਸੀ ਉਸਨੇ, ਬਹੁਤ ਕੁਝ ਕਹਿਣਾ ਸੀ, ਪਰ ਸ਼ਾਇਦ ਕੁਝ ਆਵਾਜ਼ਾਂ ਬਹੁਤ ਲੰਬੀ ਉਮਰ ਲਈ ਨਹੀਂ ਆਉਂਦੀਆਂ, ਉਹ ਸਿਰਫ ਲੋਕਾਂ ਨੂੰ ਜਗਾਉਣ ਲਈ ਆਉਂਦੀਆਂ ਨੇ।
एक कविता दी सांझ पावांगी जड़ी पाश ती लिखी हुई है। हुण मैं विदा हुंदा हां, हुण मैं विदा हुंदा हां, मेरी दोस्त हुण मैं विदा हुंदा हां। मैं एक कविता लिखनी चाही सी तू जिसनू सारी उम्र पढ़दी रह सकी। उस कविता विच महकदे होए तनिए दा जिक्र होना सी, तमादां दी सरसराहट दा जिक्र होना सी, ते गंदलां दी नाजक शोखी दा जिक्र होना सी। उस कविता विच रुखां उत्तों चोंदियां धुंदां अते बाल्टी विच चोए दुद्ध ते गौंदियां झग्गां दा जिक्र होना सी, ते जो भी होर मैं तेरे जिसम विच्चों तकिया उस सब कासे दा जिक्र होना सी। उस कविता विच मेरे हत्थां उत्ते रटना ने मुस्कुराना सी, मेरे पट्टां दियां मछलियां ने तैरना सी, ते मेरे हिकते वालां दी नरम शाल विच निग दियां लपटां उठाउणियां सन। उस कविता विच तेरे लई, मेरे लई, ते जिंदगी दे सारे साकां लई बहुत कुछ होना सी मेरी दोस्त, पर बड़ा ही बेसवादा ए दुनिया दे इस उलझे हुए नक्शे नाल निपटना। जे मैं लिख भी लैंदा ओ शगना परी कविता तां उसने उंज ही दम तोड़ देना सी। तैनू अते मैनू छाती उत्ते विलक दे छड़ के मेरे दोस्त कविता बहुत ही निसत्ती हो गई है, जदकि हथियारां दे नौ भैड़ी तरह वध आए हन। ते हर तरह की कविता तो पहला हथियारां नाल युद्ध करना जरूरी हो गया है। युद्ध विच हर चीज नू बहुत सौखी तरह समझ लिया जाता है, अपना या दुश्मन दा ना लिखण वांग। ते इस हालत विच मेरे चुम्मण लई वधे होए बुल्लां दी गुलाई नू धरती दे आकार दी उपमा जा तेरे लक दे लहरन नू समुंदर दे साह लैण दी तुलना देना बड़ा ही मजाक जा लगना सी। सो मैं अजिहा कुछ नहीं कीता, तैनू तेरी मेरे वेहड़े विच बच्चे खिड़ा सकन दी ख्वाहिश नू ते युद्ध दी समुचता नू इक्को कतार विच खड़ा करना मेरे लई संभव नहीं हो सकिया। ते हुण मैं विदा हुंदा हां, मेरी दोस्त आपां याद रखांगे कि दिने लुहार दी भट्ठी दे वांग तपन वाले अपने पिंड दे टिब्बे रात नू फुल्लां वांग महक उठदे ने, ते चांदनी विच रसे होए टोके दे ढेरां ते लेट के स्वर्ग नू गाल कढ़ना बड़ा संगीतमई हुंदा है। हाँ, ये सानू याद रखना पवेगा क्योंकि जदों दिल दियां जेबां विच कुछ नहीं हुंदा याद करना बड़ा सुखामा लगता है। मैं इस विदाई दी घड़ी विच धन्नवाद करना चाहुंदा हाँ उन्हां सारियां हसीन चीज़ां दा जो साडियां मिलनियां ते तंबू वांग तणदियां रहियां, ते उन्हां आम थावां दा जो साडे मिलन ते हसीन हो गईयां। मैं धन्नवाद करदा हां तेरे से अपने सिर ते ठहर जाण वाली तेरे वांग हौली ते गीतां भरी हवा दा जो मेरा चित लाई रखदी रही तेरी उड़ीक करदियां, आड़ उत्ते उगे हुए रेशमी घा दा जो तेरी रुमकती हुई तोर दे अगे सदा विच विच गया, टिंडियां चों खिरी कपाहां दा जिन्हां ने कदे कोई उजर ना कीता ते सदा मुस्कुरा के अपने लई सेज बन गईयां, गन्नियां उत्ते तैनात पिद्दियां दा जिन्हां ने आउंदे जांदे दी बड़क रखी, जवान होईयां कणकां दा जो सानू बैठिया ना सही लेटियां तां ढक दियां रहियां। मैं धन्नवाद करदा हां सरों दे निक्कियां फुल्लां दा जिन्ना मैनू कई वार बख्शिया मौका, पराग के

ਮੇਰੇ ਕੋਲ ਬਹੁਤ ਸ਼ੁਕਰਾਨਾ ਹੈ, ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ। ਪਿਆਰ ਕਰਨਾ ਬੜਾ ਹੀ ਸਹਿਜ ਹੈ, ਜਿਵੇਂ ਕਿ ਜ਼ੁਲਮ ਨੂੰ ਸਹਾਰਦੇ ਹੋਏ ਆਪਣੇ ਆਪ ਨੂੰ ਲੜਾਈ ਲਈ ਤਿਆਰ ਕਰਨਾ, ਜਾਂ ਜਿਵੇਂ ਗੁਪਤਵਾਸ ਵਿੱਚ ਵੱਜੀ ਗੋਲੀ ਤੋਂ ਕਿਸੇ ਛੰਨ ਅੰਦਰ ਪਏ ਰਹਿ ਕੇ ਜ਼ਖਮ ਦੇ ਭਰਨ ਦੀ ਕੋਈ ਕਲਪਨਾ ਕਰੇ। ਪਿਆਰ ਕਰਨਾ ਤੇ ਲੜ ਸਕਣਾ, ਜੀਨ ਤੇ ਇਮਾਨ ਲੈ ਆਉਣਾ ਮੇਰੀ ਦੋਸਤ, ਇਹੋ ਹੁੰਦਾ ਏ। ਧੁੱਪ ਵਾਂਗ ਧਰਤੀ ਤੇ ਖਿੜ ਜਾਣਾ ਤੇ ਫਿਰ ਗਲਵਕੜੀ ਵਿੱਚ ਸਿਮਟ ਜਾਣਾ, ਬਰੂਦ ਵਾਂਗ ਭੜਕ ਉੱਠਣਾ ਤੇ ਚੌਹਾਂ ਕੂੰਟਾਂ ਅੰਦਰ ਗੂੰਜ ਜਾਣਾ, ਜੀਣ ਦਾ ਇਹੋ ਹੀ ਸਲੀਕਾ ਹੁੰਦਾ ਹੈ। ਪਿਆਰ ਕਰਨਾ ਤੇ ਜੀਣਾ ਉਹਨਾਂ ਨੂੰ ਕਦੀ ਨਹੀਂ ਆਉਣਾ ਜਿਨ੍ਹਾਂ ਨੇ ਜ਼ਿੰਦਗੀ ਨੂੰ ਬਾਣੀਏ ਬਣਾ ਦਿੱਤਾ। ਜਿਸਮਾਂ ਦਾ ਰਿਸ਼ਤਾ ਸਮਝ ਸਕਣਾ, ਖੁਸ਼ੀ ਤੇ ਨਫ਼ਰਤ ਵਿੱਚ ਕਦੇ ਵੀ ਲੀਕ ਨਾ ਖਿੱਚਣਾ, ਜ਼ਿੰਦਗੀ 'ਚ ਫੈਲੇ ਹੋਏ ਆਕਾਰ ਤੇ ਫਿਦਾ ਹੋਣਾ, ਸਹਿਮ ਨੂੰ ਚੀਰ ਕੇ ਮਿਲਣਾ ਤੇ ਵਿਦਾ ਹੋਣਾ ਬੜਾ ਸੂਰਮ ਗਤੀ ਦਾ ਕੰਮ ਹੁੰਦਾ ਏ ਮੇਰੀ ਦੋਸਤ। ਮੈਂ ਹੁਣ ਵਿਦਾ ਹੁੰਦਾ ਹਾਂ, ਤੂੰ ਭੁੱਲ ਜਾਵੀਂ ਮੈਂ ਕਿਵੇਂ ਤੇਰੇ ਝਿਮਣਾ ਅੰਦਰ ਪਾਲ ਕੇ ਜਵਾਨ ਕੀਤਾ, ਆਪਣੀਆਂ ਨਜ਼ਰਾਂ ਨੇ ਕੁਝ ਨਹੀਂ ਕੀਤਾ ਤੇਰੇ ਨਕਸ਼ਾਂ ਦੀ ਧਾਰ ਬੰਨਣ ਵਿੱਚ, ਕਿ ਮੇਰੇ ਚੁੰਮਣਾ ਨੇ ਕਿੰਨਾ ਖੂਬਸੂਰਤ ਕਰ ਦਿੱਤਾ ਤੇਰਾ ਚਿਹਰਾ, ਤੇ ਮੇਰੀਆਂ ਜੱਫੀਆਂ ਨੇ ਤੇਰੇ ਮੋਮ ਵਰਗੇ ਪਿੰਡੇ ਨੂੰ ਕਿਵੇਂ ਸੰਚੇ ਚ ਢਾ ਲਿਆ। ਤੂੰ ਇਹ ਸਾਰਾ ਹੀ ਕੁਝ ਭੁੱਲ ਜਾਵੀਂ ਮੇਰੀ ਦੋਸਤ, ਸਿਵਾਏ ਇਸ ਤੋਂ ਕਿ ਮੈਨੂੰ ਜੀਣ ਦੀ ਬੜੀ ਲੋਚਾ ਸੀ, ਮੈਂ ਗਲੇ ਤੀਕਰ ਡੁੱਬਣਾ ਚਾਹੁੰਦਾ ਸਾਂ, ਮੇਰੇ ਵੀ ਹਿੱਸੇ ਦਾ ਜੀ ਲੈਣਾ ਮੇਰੀ ਦੋਸਤ, ਤੂੰ ਮੇਰੇ ਵੀ ਹਿੱਸੇ ਦਾ ਜੀ ਲੈਣਾ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ, ਚਿਹਰੇ ਤੇ ਹੋਵੇਗੀ ਮੁਸਕਰਾਹਟ ਤੇ ਉਹ ਇਸੇ ਮੁਸਕਰਾਹਟ ਨੂੰ ਬਰਕਰਾਰ ਰੱਖਦੇ ਹਾਂ। ਤੇ ਜੇਕਰ ਹਾਲੇ ਤੱਕ ਨਹੀਂ ਸਵੇਰੇ ਸਵੇਰੇ ਮੁਸਕਰਾ ਕੇ ਵੇਖਿਆ ਤੇ ਆਓ ਫਿਰ ਸਭ ਤੋਂ ਪਹਿਲਾਂ ਇਹ ਕੰਮ ਕਰਦੇ ਹਾਂ। ਤੇ ਬਿਲਕੁਲ ਇਸੇ ਤਰ੍ਹਾਂ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ ਤੇ ਸਜਾ ਕੇ ਰੱਖਿਓ, ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਜੇ ਤੁਸੀਂ ਖੁਸ਼ ਹੋ ਤੇ ਤੁਹਾਡੀਆਂ ਖੁਸ਼ੀਆਂ ਦੇ ਲਈ ਉਹ ਵੀ ਖੁਸ਼, ਤੇ ਕਹਿੰਦੇ ਨੇ ਕਿ ਦੇਣ ਵਾਲਾ ਫਿਰ ਹੋਰ ਵਧੇਰੇ ਦਿੰਦਾ ਤੁਹਾਨੂੰ। ਆਓ ਫਿਰ ਇਸੇ ਮੁਸਕਰਾਹਟ ਦੇ ਨਾਲ ਅੱਗੇ ਵੱਧਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਦਾ ਰਾਈਟਰ ਐਲਨ ਕੋਹਨ ਲਿਖਦਾ ਕਿ ਇੱਕ ਵਾਰੀ ਗ੍ਰੀਸ ਦੇ ਵਿੱਚ ਉਹ ਸੈਮੀਨਾਰ ਅਟੈਂਡ ਕਰਕੇ ਹਟਿਆ ਸੀ। ਉਹਦੇ ਨਾਲ ਦੇ ਕਿਸੇ ਨੇ ਆ ਕੇ ਉਹਨੂੰ ਲੰਚ ਆਫਰ ਕੀਤਾ। ਗ੍ਰੈਗਰੀ ਨਾਂ ਦਾ ਬੰਦਾ ਜਿਹਨੂੰ ਉਹ ਹਾਂ ਤਾਂ ਕਰ ਬੈਠਾ, ਪਰ ਬਾਅਦ ਵਿੱਚ ਉਹਨੇ ਸੋਚਿਆ ਕਿ ਰੈਸਟ ਨਹੀਂ ਸੀ ਹੋ ਸਕੀ, ਮੇਰਾ ਸਰੀਰ ਥੋੜ੍ਹੀ ਰੈਸਟ ਮੰਗਦਾ, ਕਾਫੀ ਦਿਨਾਂ ਤੋਂ ਥੱਕੇ ਟੁੱਟੇ ਹੋਣ ਦੇ ਕਰਕੇ ਅੱਜ ਜੇਕਰ ਆਪਣੇ ਸਰੀਰ ਨੂੰ ਮੈਂ ਰੈਸਟ ਦਵਾ ਲਵਾਂ ਤਾਂ ਜ਼ਿਆਦਾ ਬਿਹਤਰ ਰਹੇਗਾ। ਪਰ ਇਸ ਚੀਜ਼ ਦੇ ਕਰਕੇ ਅੰਦਰੋਂ ਅੰਦਰੀ ਗਿਲਟੀ ਵੀ ਫੀਲ ਕੀਤਾ, ਉਹ ਇਸ ਕਰਕੇ ਕਿਉਂਕਿ ਮੈਂ ਆਪਣਾ ਮਨ ਬਦਲ ਰਿਹਾ ਸੀ, ਉਹ ਇਸ ਕਰਕੇ ਕਿਉਂਕਿ ਮੈਂ ਉਹਨੂੰ ਹਾਂ ਕਰ ਚੁੱਕਾ ਸੀ। ਹਾਂ ਕਰਕੇ ਹੁਣ ਮੈਂ ਨਾ ਕਰੂੰਗਾ ਉਹਨੂੰ ਬੁਰਾ ਤਾਂ ਲੱਗੇ, ਮਨ ਦੇ ਵਿੱਚ ਬੜੀ ਤਰ੍ਹਾਂ ਦੇ ਖਿਆਲ ਆਈ ਜਾਣ। ਪਰ ਇਸ ਸਭ ਕੁਝ ਦੇ ਵਿੱਚੋਂ ਇੱਕ ਖਿਆਲ ਸਭ ਤੋਂ ਹਾਵੀ ਰਿਹਾ, ਉਹ ਸੀ ਰੈਸਟ ਕਰਨ ਦਾ, ਆਰਾਮ ਕਰਨ ਦਾ। ਜੇ ਮੈਂ ਅੱਜ ਆਪਣੇ ਸਰੀਰ ਦੇ ਨਾਲ ਧੱਕਾ ਕੀਤਾ ਤੇ ਫਿਰ ਨੁਕਸਾਨ ਹੋ ਸਕਦਾ, ਜਾਂ ਫਿਰ ਮੈਨੂੰ ਲੱਗ ਰਿਹਾ ਸੀ ਕਿ ਮੈਂ ਓਨਾ ਇੰਜੋਏ ਨਹੀਂ ਕਰ ਪਾਊਂਗਾ ਜਿੰਨਾ ਮੈਂ ਰੈਸਟ ਕਰਕੇ ਕਰ ਲੈਣਾ। ਅਗਲੇ ਦਿਨ ਦੀ ਤਿਆਰੀ ਬਹੁਤ ਜ਼ਰੂਰੀ। ਅਜਿਹੇ ਦੇ ਵਿੱਚ ਜਦੋਂ ਤੁਹਾਡੇ ਸਰੀਰ 'ਚ ਐਨਰਜੀ ਨਹੀਂ ਹੁੰਦੀ, ਤੁਸੀਂ ਨਾ ਆਪ ਇੰਜੋਏ ਕਰ ਪਾਉਂਦੇ ਹੋ ਅਤੇ ਨਾ ਤੁਹਾਡਾ ਸਾਥ ਕੋਈ ਦੂਸਰਾ ਮਾਣ ਪਾਉਂਦਾ। ਸੋ ਸਾਰੀਆਂ ਸੋਚ ਵਿਚਾਰਾਂ ਇੱਕ ਪਾਸੇ ਰੱਖੀਆਂ ਅਤੇ ਅਪੁਆਇੰਟਮੈਂਟ ਕੈਂਸਲ ਕਰ ਦਿੱਤੀ। ਪਰ ਨਾਲ ਦੀ ਨਾਲ ਮਾਫ਼ੀ ਮੰਗਦਿਆਂ ਗ੍ਰੋਗਰੀ ਨੂੰ ਇਹ ਵੀ ਕਿਹਾ ਕਿ ਆਪਾਂ ਰਾਤ ਨੂੰ ਮਿਲਦੇ ਹਾਂ, ਸ਼ਾਮ ਨੂੰ ਨਾਈਟ ਕਲੱਬ 'ਚ ਮਿਲਦੇ ਹਾਂ, ਉਸ ਤੋਂ ਬਾਅਦ ਫਿਰ ਡਿਨਰ ਕਰਾਂਗੇ, ਲੰਚ ਆਪਾਂ ਕੈਂਸਲ ਕਰ ਦਿੰਦੇ। ਉਸਨੇ ਕੋਈ ਇਤਰਾਜ਼ ਨਹੀਂ ਕੀਤਾ, ਇਸ ਚੀਜ਼ ਦੇ ਲਈ ਆਰਾਮ ਦੇ ਨਾਲ ਹਾਂ ਕਰ ਦਿੱਤੀ। ਆਰਾਮ ਕੀਤਾ, ਸਰੀਰ ਨੂੰ ਵਾਪਸ ਫੇਰ ਕਾਇਮ ਕੀਤਾ ਅਤੇ ਰਾਤ ਦੇ ਸਮੇਂ ਕਲੱਬ ਦੇ ਵਿੱਚ ਪਹੁੰਚ ਗਏ। ਮੈਂ ਗ੍ਰੋਗਰੀ ਦੇ ਲਈ ਇੱਕ ਸੀਟ ਬਚਾ ਕੇ ਰੱਖੀ ਸੀ, ਪਰ ਉਹ ਕਦੀ ਵਾ ਆਏ ਨਹੀਂ। ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਏ ਜਾਣ, ਸ਼ਾਇਦ ਉਹ ਗੁੱਸਾ ਕਰ ਗਿਆ, ਸ਼ਾਇਦ ਲੰਚ ਸਮੇਂ ਹੀ ਮੈਨੂੰ ਆ ਜਾਣਾ ਚਾਹੀਦਾ ਸੀ, ਸ਼ਾਇਦ ਮੈਨੂੰ ਰੈਸਟ ਨਹੀਂ ਸੀ ਕਰਨੀ ਚਾਹੀਦੀ, ਮੈਨੂੰ ਉਹਨੂੰ ਹਾਂ ਕਰਕੇ ਨਾ ਨਹੀਂ ਸੀ ਕਰਨੀ ਚਾਹੀਦੀ। ਖੈਰ ਮਾਨ ਹੈ ਨਾ, ਬੜੀ ਤਰ੍ਹਾਂ ਦੇ ਸੋਚ ਵਿਚਾਰ ਕਰੀ ਗਿਆ। ਇਸੇ ਤਰ੍ਹਾਂ ਬੈਠੇ ਕਈ ਘੰਟੇ ਬੀਤ ਗਏ, ਮੈਂ ਆਪਣੇ ਆਪ ਦੀ ਕੰਪਨੀ ਇੰਜੋਏ ਕਰ ਰਿਹਾ ਸੀ। ਰਾਈਟਰ ਲਿਖਦਾ ਕਿ ਕੁਛ ਦੇਰ ਬਾਅਦ ਜਦੋਂ ਮੈਂ ਇੱਕ ਭੀੜ ਦੇ ਵਿੱਚੋਂ ਦੀ ਹਲਕਾ ਜਿਹਾ ਆਪਣੇ ਆਪ ਨੂੰ ਝੋਲਾ ਪੈਂਦਾ ਵੇਖਿਆ
ਮੇਰੀਆਂ ਨਜ਼ਰਾਂ ਉਸ ਭੀੜ ਦੇ ਵਿੱਚੋਂ ਲੋਕਾਂ ਨੂੰ ਚੀਰਦੀਆਂ ਇੱਕ ਦੂਰ ਟੇਬਲ ਦੇ ਉੱਤੇ ਪਹੁੰਚੀਆਂ। ਕੀ ਵੇਖਦਾ ਕਿ ਗ੍ਰੋਗਰੀ ਉਸ ਜਗ੍ਹਾ ਦੇ ਉੱਤੇ ਬੈਠਾ ਸੀ। ਇੱਕ ਬੜੀ ਸੋਹਣੀ ਨਾਰ ਦੇ ਨਾਲ ਇਹ ਲੱਗ ਰਿਹਾ ਸੀ ਕਿ ਉਹਨੇ ਆਪਣੀ ਸ਼ਾਮ ਬੜੀ ਸੋਹਣੀ ਬਿਤਾਈ ਹੈ। ਦੋਵੇਂ ਬੜੀਆਂ ਸੋਹਣੀਆਂ ਹੱਸ ਹੱਸ ਕੇ ਗੱਲਾਂ ਕਰ ਰਹੇ ਸੀ। ਮੈਨੂੰ ਮਹਿਸੂਸ ਹੋਇਆ ਕਿ ਇਹਦੇ ਤੋਂ ਵਧੀਆ ਸਾਥ ਅੱਜ ਦੀ ਸ਼ਾਮ ਇਹਨੂੰ ਨਹੀਂ ਸੀ ਮਿਲ ਸਕਦਾ। ਸੋਚਿਆ ਉੱਠ ਕੇ ਜਾਣਾ, ਹੈਲੋ ਕਰਦਾ। ਜਾਣਾ ਕੀ ਮਸਲਾ, ਜਾ ਕੇ ਹੈਲੋ ਹਾਈ ਕੀਤੀ, ਪੁੱਛਿਆ। ਮੈਂ ਮਾਫੀ ਚਾਹੁੰਦਾ, ਮੈਨੂੰ ਨਹੀਂ ਸੀ ਪਤਾ ਤੂੰ ਕਲੱਬ ਦੇ ਵਿੱਚ ਪਹੁੰਚ ਚੁੱਕਾ। ਗ੍ਰੋਗਰੀ ਬੜੇ ਚਾਅ ਦੇ ਨਾਲ ਮਿਲਿਆ। ਉਹਦੇ ਚਿਹਰੇ ਦੇ ਉੱਤੇ ਇੱਕ ਅਲੱਗ ਤਰ੍ਹਾਂ ਦੀ ਸਮਾਈਲ ਸੀ। ਇਸ ਤੋਂ ਪਹਿਲਾਂ ਦਿਨ ਦੇ ਸਮੇਂ ਉਹਦੇ ਚਿਹਰੇ ਦੇ ਉੱਤੇ ਇਦਾਂ ਦੀ ਖਿੱਚ ਨਹੀਂ ਸੀ ਵੇਖੀ। ਬੜਾ ਹੱਸ ਕੇ ਮਿਲਿਆ ਤੇ ਨਾਲ ਉਸ ਸੋਹਣੀ ਕੁੜੀ ਦੇ ਨਾਲ ਵੀ ਮਿਲਾਉਣ ਲੱਗ ਪਿਆ। ਇਸ ਸੋਹਣੀ ਜੀ ਕੁੜੀ ਦਾ ਨਾਂ ਆਨਾ। ਗ੍ਰੋਗਰੀ ਦੱਸਣ ਲੱਗਾ ਕਿ ਜਦੋਂ ਲੰਚ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਸੀ ਉਸ ਸਮੇਂ ਮੈਂ ਆ ਗਿਆ ਸੀ ਕਿਉਂਕਿ ਮੈਂ ਵਿਹਲਾ ਸੀ। ਮੇਰੀ ਮੁਲਾਕਾਤ ਆਨਾ ਦੇ ਨਾਲ ਹੋਈ। ਸਾਨੂੰ ਇੱਕ ਦੂਸਰੇ ਦੇ ਨਾਲ ਮਿਲਾਪ ਇੰਨਾ ਸੋਹਣਾ ਲੱਗਾ ਕਿ ਅਸੀਂ ਸ਼ਾਮ ਦਾ ਫਿਰ ਦੁਬਾਰਾ ਪ੍ਰੋਗਰਾਮ ਬਣਾ ਲਿਆ। ਮੈਂ ਸਾਰੀ ਸ਼ਾਮ ਇੱਥੇ ਹੀ ਸੀ, ਸ਼ਾਇਦ ਜਦੋਂ ਤੁਸੀਂ ਆਏ ਉਸ ਤੋਂ ਵੀ ਪਹਿਲਾਂ। ਰਾਈਟਰ ਨੇ ਕਿਹਾ ਜਦੋਂ ਮੈਂ ਆਪਣੀ ਪਿੱਠ ਘੁਮਾਉਣ ਲੱਗਾ ਤਾਂ ਗ੍ਰੋਗਰੀ ਨੇ ਪਿੱਛੋਂ ਮੋਢੇ 'ਤੇ ਹੱਥ ਮਾਰ ਕੇ ਕਿਹਾ, ਮੈਂ ਤੇਰਾ ਧੰਨਵਾਦ ਕਰਨਾ ਚਾਹੁੰਦਾ ਲੰਚ ਦੀ ਅਪੁਆਇੰਟਮੈਂਟ ਕੈਂਸਲ ਕਰਨ ਦੇ ਲਈ। ਮੇਰੇ ਅਤੇ ਉਹਦੇ ਦੋਵਾਂ ਦੇ ਚਿਹਰੇ ਦੇ ਉੱਤੇ ਇੱਕ ਅਲੱਗ ਜਿਹੀ ਸਮਾਈਲ ਸੀ। ਉਹ ਆਪਣੀ ਥਾਂ ਖੁਸ਼ ਸੀ ਅਤੇ ਮੈਂ ਆਪਣੀ ਥਾਂ। ਉਹ ਇਸ ਕਰਕੇ ਖੁਸ਼ ਸੀ ਕਿਉਂਕਿ ਉਹਨੂੰ ਇੱਕ ਬੜੀ ਖੂਬਸੂਰਤ, ਇੱਕ ਬੜੀ ਨੇਕ ਔਰਤ ਦਾ ਸਾਥ ਮਿਲਿਆ ਸੀ। ਪਤਾ ਨਹੀਂ ਕਦੋਂ ਤੋਂ ਭਾਲਦਾ ਸੀ ਅਤੇ ਮੈਂ ਇਸ ਕਰਕੇ ਖੁਸ਼ ਸੀ ਕਿ ਉਹਨੇ ਗੁੱਸਾ ਨਹੀਂ ਕੀਤਾ ਮੇਰੇ ਨਾਂ ਆਉਣ ਦਾ। ਮੇਰੇ ਲੰਚ ਕੈਂਸਲ ਕਰਨ ਦਾ ਉਹਨੇ ਗੁੱਸਾ ਨਹੀਂ ਕੀਤਾ। ਹੁਣ ਮੈਂ ਜਦੋਂ ਵਾਪਸ ਆਪਣੇ ਟੇਬਲ ਵੱਲ ਨੂੰ ਪਰਤ ਰਿਹਾ ਤਾਂ ਸੋਚਦਾ ਕਿ ਸਾਡਾ ਲੰਚ ਕਿੰਨਾ ਵੀ ਵਧੀਆ ਹੋ ਸਕਦਾ ਸੀ। ਹੋ ਸਕਦਾ ਸੀ ਮੈਂ ਕੈਂਸਲ ਨਾ ਕਰਦਾ, ਮੈਂ ਰੈਸਟ ਨਾ ਕਰਦਾ, ਲੰਚ ਦੇ ਲਈ ਆ ਜਾਂਦਾ, ਕਿੰਨਾ ਵੀ ਵਧੀਆ ਲੰਚ ਰਹਿੰਦਾ ਗ੍ਰੋਗਰੀ ਦੇ ਨਾਲ। ਪਰ ਗ੍ਰੋਗਰੀ ਇਸ ਤੋਂ ਵਧੀਆ ਸਮਾਂ ਮੇਰੇ ਨਾਲ ਨਹੀਂ ਸੀ ਸਪੈਂਡ ਕਰ ਸਕਦਾ। ਜੋ ਮੇਰੀਆਂ ਅੱਖਾਂ ਨੇ ਵੇਖਿਆ, ਜਿੰਨਾ ਵਧੀਆ ਸਮਾਂ ਉਹਨੂੰ ਆਨਾ ਦੇ ਨਾਲ ਇਸ ਟਾਈਮ ਬਤੀਤ ਕਰ ਰਿਹਾ, ਇਹ ਨਹੀਂ ਸੀ ਹੋ ਸਕਦਾ ਕਿ ਉਹ ਮੇਰੇ ਨਾਲ ਇੱਦਾਂ ਦਾ ਸਮਾਂ ਬਤੀਤ ਕਰ ਪਾਉਂਦਾ। ਅੱਜ ਮਨ ਦੇ ਬੜੇ ਵੱਡੇ ਵੱਡੇ ਸੰਕੇ ਦੂਰ ਹੋਏ ਨੇ। ਹੋ ਸਕਦਾ ਇਹ ਛੋਟੀ ਜਿਹੀ ਵਾਰਤਾ ਸੁਣ ਕੇ ਹੋਰ ਵੀ ਬੜਿਆਂ ਦੇ ਸੰਕੇ ਦੂਰ ਹੋਏ ਹੋਣ। ਆਖਰ ਇਹ ਕਿੱਦਾਂ ਦੇ ਸੰਕੇ ਨੇ? ਇਹ ਸ਼ੰਕੇ ਨੇ ਆਪਣੇ ਆਪ ਨੂੰ ਐਵੇਂ ਗਿਲਟੀ ਫੀਲ ਕਰਾਉਂਦੇ ਰਹਿੰਦੇ। ਇੱਕ ਚੀਜ਼ ਤਾਂ ਮੰਨਣੀ ਪਵੇਗੀ, ਜਦੋਂ ਤੁਸੀਂ ਆਪਣੇ ਆਪ ਦੇ ਲਈ ਕੁਛ ਚੰਗਾ ਕਰਦੇ ਹੋ ਤਾਂ ਉਹ ਸਿਰਫ ਤੁਹਾਡੇ ਲਈ ਚੰਗਾ ਨਹੀਂ ਹੁੰਦਾ, ਤੁਸੀਂ ਕਿਸੇ ਦੂਸਰੇ ਦੇ ਲਈ ਵੀ ਦਰਵਾਜ਼ੇ ਖੋਲ੍ਹ ਚੁੱਕੇ ਹੁੰਦੇ ਹੋ ਉਹਦਾ ਚੰਗਾ ਹੋਣ ਦੇ ਲਈ। ਜਿੱਦਾਂ ਮੈਂ ਆਪਣੇ ਸਰੀਰ ਨੂੰ ਰੈਸਟ ਦਵਾਉਣੀ ਬਿਹਤਰ ਸਮਝੀ, ਆਪਣੇ ਸਰੀਰ ਦਾ ਚੰਗਾ ਸਮਝਿਆ, ਮੈਨੂੰ ਜ਼ਰੂਰਤ ਸੀ, ਮੈਂ ਉਸ ਤੋਂ ਬਾਅਦ ਬੜਾ ਚੰਗਾ ਮਹਿਸੂਸ ਕਰ ਰਿਹਾ। ਮੈਂ ਆਪਣਾ ਚੰਗਾ ਕੀਤਾ ਅਤੇ ਨਾਲ ਗ੍ਰੋਗਰੀ ਦਾ ਚੰਗਾ ਹੋ ਗਿਆ, ਉਹਨੂੰ ਜੋ ਚਾਹੀਦਾ ਸੀ ਉਹਨੂੰ ਮਿਲ ਗਿਆ। ਕੁਦਰਤ ਇਸੇ ਤਰ੍ਹਾਂ ਕੰਮ ਕਰਦੀ ਹੈ। ਕਈ ਵਾਰ ਆਪਾਂ ਹੀਣ ਭਾਵਨਾ ਮਹਿਸੂਸ ਕਰਦੇ ਹਾਂ,
ਸਾਨੂੰ ਲੱਗਦਾ ਅਸੀਂ ਜ਼ਿਆਦਾ ਸੈਲਫਿਸ਼ ਹੋ ਕੇ ਕੰਮ ਕੀਤਾ, ਪਰ ਖੁਦਗਰਜ਼ ਹੋਣ ਦੇ ਵਿੱਚ ਅਤੇ ਆਪਣੇ ਆਪ ਦੀ ਬਿਹਤਰੀ ਦੇ ਲਈ ਕੰਮ ਕਰਨ 'ਚ ਬੜਾ ਫਰਕ ਹੁੰਦਾ। ਯਕੀਨ ਮੰਨੋ, ਤੁਸੀਂ ਆਪਣੇ ਆਪ ਦੇ ਲਈ ਜਦੋਂ ਚੰਗਾ ਕਰਦੇ ਹੋ ਤਾਂ ਸਿਰਫ ਤੁਹਾਡੇ ਆਪਣੇ ਆਪ ਦੇ ਲਈ ਚੰਗਾ ਨਹੀਂ ਹੁੰਦਾ, ਕਈ ਵਾਰ ਸ਼ਾਇਦ ਛੋਟੇ ਬੱਚੇ ਨੂੰ ਪਾਲਦਿਆਂ ਮਾਵਾਂ ਇੱਦਾਂ ਦੀ ਹੀਣ ਭਾਵਨਾ ਦਾ ਸ਼ਿਕਾਰ ਬਣ ਜਾਂਦੀਆਂ। ਉਹਨਾਂ ਨੂੰ ਲੱਗਦਾ ਆਪਾਂ ਜੇ ਘੜੀ ਅੱਖ ਲਾ ਲਈ ਆ ਜਾਂ ਆਪਣੇ ਆਪ ਦੇ ਲਈ ਥੋੜ੍ਹਾ ਜਿਹਾ ਸਮਾਂ ਬਚਾ ਕੇ ਰੱਖ ਲਿਆ ਤਾਂ ਸ਼ਾਇਦ ਆਪਾਂ ਆਪਣੇ ਬੱਚੇ ਦੇ ਲਈ ਇਨਸਾਫ ਨਹੀਂ ਕੀਤਾ। ਉਹ ਹੀਣ ਭਾਵਨਾ ਦਾ ਸ਼ਿਕਾਰ ਬਣ ਜਾਂਦੀਆਂ। ਪਰ ਵੇਖਿਆ ਜਾਵੇ ਤਾਂ ਜੇ ਉਹ ਰੈਸਟ ਨਹੀਂ ਕਰਨਗੀਆਂ, ਬੱਚੇ ਦੀ ਦੇਖਭਾਲ ਵੀ ਕਿੱਦਾਂ ਕਰਨਗੀਆਂ? ਜੇ ਉਹ ਆਪਣਾ ਚੰਗਾ ਕਰ ਰਹੀਆਂ ਨੇ ਤੇ ਬੱਚੇ ਦਾ ਤਾਂ ਆਪਣੇ ਆਪ ਹੀ ਚੰਗਾ ਹੋ ਗਿਆ, ਉਸ ਤੋਂ ਵੀ ਕਿਤੇ ਵਧੇਰੇ ਚੰਗਾ। ਇਸੇ ਤਰ੍ਹਾਂ ਕਈ ਵਾਰੀ ਘਰ ਦੇ ਵਿੱਚ ਪਿਓ ਹੀਣ ਭਾਵਨਾ ਦਾ ਸ਼ਿਕਾਰ ਬਣ ਜਾਂਦੇ। ਉਹਨਾਂ ਨੂੰ ਲੱਗਦਾ ਅਸੀਂ ਘੱਟ ਸਮਾਂ ਦੇ ਰਹੇ ਹਾਂ ਪਰਿਵਾਰ ਨੂੰ, ਪਰ ਜੇ ਉਹ ਚੰਗੇ ਦੇ ਲਈ ਉਹ ਵੱਧ ਸਮਾਂ ਅੱਜ ਬਾਹਰ ਲਾ ਰਹੇ ਨੇ ਤੇ ਉਹਦਾ ਫਾਇਦਾ ਸਾਰੇ ਪਰਿਵਾਰ ਨੂੰ ਹੁੰਦਾ। ਇਸ ਕਰਕੇ ਸਾਨੂੰ ਹਮੇਸ਼ਾ ਇਹ ਚੀਜ਼ ਮਨ ਦੇ ਵਿੱਚ ਰੱਖਣੀ ਚਾਹੀਦੀ ਹੈ, ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਜਦੋਂ ਤੁਸੀਂ ਕੁਛ ਚੰਗਾ ਕਰ ਰਹੇ ਹੋ ਉਹ ਇੱਕ ਥਾਂ ਤੱਕ ਸੀਮਤ ਨਹੀਂ ਰਹਿੰਦਾ, ਉਹ ਤੁਹਾਡੇ ਚਾਹੁਣ ਵਾਲਿਆਂ ਨੂੰ ਬੜੀ ਦੂਰ ਤੱਕ ਫਾਇਦੇ ਦਿੰਦਾ। ਇਸ ਕਰਕੇ ਆਪਣੇ ਆਪ ਦੇ ਲਈ ਆਪਣਾ ਚੰਗਾ ਕਰਨਾ ਕੋਈ ਗਲਤ ਗੱਲ ਨਹੀਂ, ਪਰ ਹਾਂ ਇੰਨੀ ਸਮਝ ਜ਼ਰੂਰ ਸਾਡੇ ਵਿੱਚ ਹੋਵੇ ਕਿ ਉਹ ਜਿਹਨੂੰ ਆਪਾਂ ਚੰਗਾ ਕਹਿ ਰਹੇ ਹਾਂ ਉਹ ਵਾਕਈ ਸਾਡੀ ਬਿਹਤਰੀ ਦੇ ਲਈ ਹੈ। ਉਸਦਾ ਰਾਈਟਰ ਇੱਕ ਸਿੱਧਾ ਸਿੱਧਾ ਫਾਰਮੂਲਾ ਦਿੰਦਾ, ਚੰਗਾ ਉਹ ਜਿਹਦੇ ਵਿੱਚ ਕਿਸੇ ਦਾ ਨੁਕਸਾਨ ਨਾ ਹੋਵੇ। ਰਾਈਟਰ ਇੱਥੋਂ ਤੱਕ ਮੰਨਦਾ ਕਿ ਜਿਹੜਾ ਕੰਮ ਕਿਸੇ ਇੱਕ ਦੀ ਬਿਹਤਰੀ ਦੇ ਲਈ ਹੈ ਉਹ ਹੋ ਹੀ ਨਹੀਂ ਸਕਦਾ ਕਿਸੇ ਦੂਸਰੇ ਦਾ ਨੁਕਸਾਨ ਕਰ ਜਾਏ। ਜੋ ਕਿਸੇ ਇੱਕ ਦੀ ਬਿਹਤਰੀ ਦੇ ਲਈ ਹੈ ਉਹ ਹਰ ਇੱਕ ਦੀ ਬਿਹਤਰੀ ਦੇ ਲਈ ਹੋਊਗਾ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਵਿਗਿਆਨੀ ਜਦੋਂ ਪ੍ਰਯੋਗ ਕਰਦਾ, ਕੁਛ ਨਵੀਂ ਕਾਢ ਕੱਢਦਾ, ਉਹਨੂੰ ਰਾਤਾਂ ਜਾਗਣਾ ਪੈਂਦਾ, ਉਹਦੇ ਬੜੇ ਸਾਰੇ ਪ੍ਰਯੋਗ ਅਸਫਲ ਵੀ ਹੁੰਦੇ ਨੇ, ਉਹਦਾ ਸਰੀਰ ਬੜੀ ਤਰ੍ਹਾਂ ਦੀਆਂ ਘਾਲਣਾਵਾਂ ਦੇ ਵਿੱਚੋਂ ਲੰਘਦਾ, ਪਰ ਆਖਿਰਕਾਰ ਜਦੋਂ ਪ੍ਰਯੋਗ ਸਫਲ ਹੁੰਦਾ ਸਾਰੀ ਦੁਨੀਆਂ ਨੂੰ ਉਸਦਾ ਫਾਇਦਾ ਹੁੰਦਾ। ਪ੍ਰਯੋਗ ਕਰਨ ਵਾਲੇ ਨੂੰ ਤਸੱਲੀ ਮਿਲਦੀ ਹੈ, ਮਾਨ ਸਨਮਾਨ ਮਿਲਦਾ, ਦੁਨੀਆਂ ਦੇ ਵਿੱਚ ਉਹਦਾ ਨਾਂ ਬੜੀ ਇੱਜ਼ਤ ਦੇ ਨਾਲ ਲਿਆ ਜਾਂਦਾ। ਸੋ ਇਸ ਕਰਕੇ ਜਦੋਂ ਵੀ ਤੁਸੀਂ ਕੁਛ ਕਰੋ ਚੰਗਾ ਕਰੋ। ਜੇ ਤੁਸੀਂ ਕਿਸੇ ਦਾ ਚੰਗਾ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਦਾ ਚੰਗਾ ਕਰਨਾ ਪਊਗਾ, ਆਪਣੇ ਆਪ ਨੂੰ ਖੁਸ਼ ਰੱਖਣਾ ਪਊਗਾ। ਜਦੋਂ ਤੁਸੀਂ ਆਪਣੀ ਖੁਸ਼ੀ ਲੱਭਦੇ ਹੋ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੂਸਰਿਆਂ ਦੇ ਨਾਲ ਜ਼ਰੂਰ ਜੁੜ ਜਾਂਦੀ ਹੈ, ਕਿਉਂਕਿ ਖੁਸ਼ੀ ਕਦੀ ਇਕੱਲੇ ਦੀ ਹੋ ਹੀ ਨਹੀਂ ਸਕਦੀ। ਜੇਕਰ ਨਹੀਂ ਯਕੀਨ ਤਾਂ ਕਿਸੇ ਵੱਲ ਵੇਖ ਕੇ ਮੁਸਕਰਾ ਕੇ ਵੇਖ ਲਓ, ਜਦੋਂ ਤੁਹਾਡੇ ਚਿਹਰੇ 'ਤੇ ਕੋਈ ਮੁਸਕਰਾਹਟ ਵੇਖਦਾ ਤਾਂ ਉਹ ਤੁਹਾਡੇ ਤੱਕ ਸੀਮਤ ਥੋੜ੍ਹੀ ਰਹਿੰਦੀ ਹੈ, ਉਹ ਦੂਸਰਿਆਂ ਤੱਕ ਵੀ ਆਪਣੇ ਆਪ ਪਹੁੰਚ ਜਾਂਦੀ ਹੈ। ਉਸ ਖੁਸ਼ੀ ਦੀ, ਉਸ ਮੁਸਕਰਾਹਟ ਦੀ ਕੋਈ ਸਰਹੱਦ ਨਹੀਂ ਰਹਿੰਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਐਲਨ ਕੋਹਨ ਦੀ ਲਿਖੀ ਹੋਈ ਇਹ ਵਾਰਤਾ ਤੁਹਾਡੇ ਨਾਲ ਅੱਜ ਸਾਂਝੀ ਕੀਤੀ ਹੈ ਅਤੇ ਆਸ ਕਰਦਾ ਇਹਦੇ ਵਿੱਚੋਂ ਕੁਛ ਨਾ ਕੁਛ ਤੁਹਾਡੇ ਜੀਵਨ ਦੇ ਵਿੱਚ ਵੀ ਕਦੀ ਨਾ ਕਦੀ ਜ਼ਰੂਰ ਵਾਪਰਿਆ ਹੋਊਗਾ, ਜਿਹੜਾ ਆਪਾਂ ਸ਼ਾਇਦ ਇਸ ਨਜ਼ਰੀਏ ਦੇ ਨਾਲ ਨਹੀਂ ਵੇਖ ਪਾਏ ਜਿੱਦਾਂ ਐਲਨ ਨੇ ਵੇਖਿਆ।
ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

Home Run Radio Magic.

ਫੁਲਕਾਰੀ ਉੱਤੇ ਬੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਦਾ ਤੇ ਸੁਨ ਸਮਾਦ ਨਾਮ ਰਸਮਾ ਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਾਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਮਨ ਮੱਧੇ ਫਿਰਿਆ
1: ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਜਨ ਕੋ ਪਵ ਦਸ ਪਿਆ ਸਾ ਨਾਨਕ ਤਾ ਕਹਿ ਬਲ ਬਲ ਜਾ ਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਹੀਂ ਲੇਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਣੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਠ ਸਵਾਰ ਸਿਗਾਰਿਆ ਗਰਭ ਅਗਨ ਮਹਿਜ ਨੇ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਧ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲਈ ਪੁਧਾਰੈ ਧੋਏ ਘਰ ਤੋਂ ਪੀਰ ਪ੍ਰਸੰਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਓ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ नानक तुमरी कृपा तरै।
1: संग सहाय सो आवे ना चीत, जो बह राय ता सो प्रीत।
0: बलुआ के ग्रह भीतर वसै, आनंद केर माया रंग रसै।
1: दृढ़ कर मने मने प्रतीत, काल न आवे मूढ़ै चीत।
0: बैर विरोध काम क्रोध मोह, झूठ विकार महा लोभ त्रोह।
1: यह जुगत बिहाने कई जन्म, नानक राख लिहो आपन कर कर्म।
0: ठूठा कर तुम पह अरदास, जियो पिंड सब तेरी रास।
1: मात पिता हम भारत तेरे, तुमरी कृपा मैं सुगनेरे।
0: कोई न जाने तुमरा अंत, ऊंचे ते ऊंचा भगवंत।
1: सगल समदरी तुमरे सूत्रधारी, तुम ते होए स्वाज्ञाकारी।
0: तुमरी गत में तुम ही जानी, नानक दास दा कुर्बानी।
1: सुखमनी सुख अमृत पव नाम, भगत जना कै मन विश्राम। अठ चार श्लोक।
0: दीन हार प्रभ छोड़ कह लागे, आन सुआए। नान कहू नसी जई, बिना वै पत जाए। सत नाम श्री वाहे गुरु अष्टपदी।
1: दस वस्तु ले पाछे पावे, एक वस्त कारण भी खोट गवावे।
0: एक पीना दे दस पीहर ले, तो मूड़ा कहो कहां करे।
1: जिस ठाकर सो नाही चारा, ताको कीजे सद नमस्कारा।
0: जाके मन लागा प्राण मीठा, सर्व सुख ताहू मन बूठा।
1: जिस जन अपना हुक्म मनाया, सर्व थोक नानक तिन पाया।
0: अगणत साहो अपनी दे रास, खात पीत बरते आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खोवे, बहुर उसका विश्वास न होवे।
1: जिसकी बस सागे राख है, पप की आग्या माने माथ है।
0: उसते चौगन करे निहाल, नानक साहिब सदा दयाल।
1: नानक पांत माया के हे, सर पर होत जान अनेक।
0: बिर की छाया सो रंग लावे, ओ बिन सह ओ मन पछतावे।
1: जो दिसै सो चालन हार, लपट रहो ते अंध अंधार।
0: बटाऊ सो जो लावे, नेह ताको हाथ ना आवे के हे।
1: मन हर के नाम की प्रीत सुखदाई, कर कृपा नानक आप ले लाई।
0: मिथ्या तन धन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रोह मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरुक हिरे।
0: मिथ्या नेत्र पेखत पर तिर रूपाद, मिथ्या रसना भोजन अनुसवाद।
1: मिथ्या चिन्ह पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन मुझे मिथ्या सब पै, सफल दे नानक हर हर नाम लै।
0: बिरथी साख्त की आर जा, सच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाए, मेघ बिना जो खेती जाए।
1: गोविंद भजन बिन बिथे सब काम, जो कर प्रते निरार धाम।
0: धन धन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु परवीन, बाहर भेख न काहू पीन।
1: और उपदेश है अपना करै, आवत जावत जन मैं मरै।
0: जिसकै अंतर बसै निरंकार, तिसकी सीख तरै संसार।
1: जो तुम भाने तिन प्रभ जाता, नानक उंजन चन पराता।
0: करो बेनती पार ब्रह्म, सब जानै अपना किया आपह मानै।
1: आपे आप करत नवेरा, किसे दूर जिनावत किसे बुझावत नेरा।
0: उपाव स्यानप सगल ते रहत, सब कछ जानै आत्म की रहत।
1: पावै तिसलै लड़ लाए, थान थनंत रहा समाए।
0: सो सेवक जिस कृपा करी, निमख निमख जप नानक हरी।
1: सुखमनी सुख अमृत प्रभ नाम, भगत जना कै मन विश्राम। अठ पंज श्लोक।
0: काम क्रोध अर लोभ मोह, बिनस जाए अहमेव। नानक प्रभ शरणागति, कर प्रसाद गुरुदेव। सत नाम श्री वाहे गुरु अष्टपदी।
1: जय प्रसाद छत्ती अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद बसे सुख मंदर, तिसे त्याज सदा मन अंदर।
0: जय प्रसाद ग्रह संग सुख बसना, आठ पहर सिमरो तिस रसना।
1: जय प्रसाद रंग रस भोग, नानक सदा त्याई त्यावन जोग।
0: जय प्रसाद पाठ पटंबर हंडावे, तिसे त्याका तवर लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुझ सब को मान, मुक्ता को जस रसन बखाने।
1: जय प्रसाद तेरा धर्म, मन सदा त्याय केवल पार ब्रह्म।
0: प्रभु जी जपत दर गए मान, पावे नानक पथ सेती कर जावे।
1: जय प्रसाद और कंचन देही, लिव लाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेरे सगल छिद्र ढाकै, मन सनी प्रभ ठाकर प्रभता कह।
0: जय प्रसाद तुझ को न पहुंचै, मन सास सास सिमरो प्रभु उचे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असु हस्त असवारी, मन तिस पर को कबू ना बिसारी।
0: जय प्रसाद बाग मिलक तना, राख पुरोय प्रभ अपने मना।
1: जिन तेरी मन बंत बनाई, उठत बैठ सत सहते आई।
0: सहते आ जो एक अलख है, इहां उहां नानक तेरी रख है।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभ को सास सास चितारी।
1: जय प्रसाद तेरा सुंदर रूप, सो प्रभ सिमरो सदा अनूप।
0: जय प्रसाद तेरी नीकी जात, सो प्रभ सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुनै करनाद, जय प्रसाद पेख है बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण पूर्ण फल है।
1: जय प्रसाद परम गत पावै, जय प्रसाद सुख सहज समावै।
0: ऐसा प्रभु त्याग बरकत लागो, गुर प्रसाद नानक मन जागो।
1: जय प्रसाद तू पट संसार, तिस पाप को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावै साच, रे मन मेरे तू ता सुराच।
1: जय प्रसाद सब कीरत होए, नानक जाप जपै जप सोए।
0: आप जपाए जपै सो नाओ, आप गावै सो हर गुण गाओ।
1: प्रभु कृपा ते होए प्रगास, प्रभु दया ते कमल विगास।
0: सब सो प्रसन्न बसै मन सोए, प्रभु दया ते मत उत्तम होए।
1: सर्व निधान प्रभु तेरी मैया, आपो कछु ना किन्हू लैया।
0: जित जित लावो तित लगै हर नाथ, नानक किन कै कछु न हाथ।
1: सुख मनि सुख अमृत पव नाम, भगत जना कै मन विश्राम। 8-6 श्लोक।
0: आगम अगाध पार ब्रह्म सोए, जो जो कह सुमुक्ता होए। सुन मीता नानक बिनवंता, साध जना की अचार्ज कथा। सत नाम श्री वाहे गुरु अष्टपदी।
1: साधक संग जल होत, साध संग मल सगली को।
0: साधक संग मिटै अभिमान, साधक संग प्रगटै सो ज्ञान।
1: साधक संग पूजे पवनेरा, साध संग सुबहुत नबेरा।
0: साधक संग पाए नाम रतन, साधक संगे कुपर जतन।
1: साध की महिमा बरने कौन पुरानी, नानक साध की शोभा ब्रह्मा समानी।
0: साधक संग अगोचर मिलै, साधक संग सदा प्रफुल्ल।
1: साधक संग आवे बस पंचा, साध संग अमृत रस पुंचा।
0: साध संग होए सब की रेन, साधक संग मनोहर बैन।
1: साधक संग न कतहु धावे, साध संग अस्तित मन पावे।
0: साधक संग माया ते भिन्न, साध संग नानक प्रभु सो प्रसन्न।
1: साध संग दुश्मन सब मीत, साधु के संग महापुनी।
0: साध संग किसे नहीं बैर, साधक संग न बींगा पैर।
1: साधक संग नहीं को मंदा, सत्संग जाने परमानंदा।
0: साधक संग नहीं हो ताप, साधक संग तजै सा बाप।
1: आपे जाने साध वडाई, नानक साध प्रभु बनियाई।
0: साधक संग न साधक संग सदा सुख पावे।
1: साध संग बस अगोचर लह, साधु के संग अजर सह।
0: साधक संग बसै थान उच, साधु के संग महल पहुंचे।
1: साधक संग दिड़े सब धर्म, साधक संग केवल पार ब्रह्म।
0: साधक संग पाए नाम निदान, नानक साधु कै कुर्बान।
1: साधक संग सब कुल उधारे, साध संग साजन मीट कुटम निस्तारे।
0: साधु कै संग सो धन पावे, जिस धन ते सब को बरसावे।
1: साध संग धर्म राय करे सेवा, साधक संग सुबह सुर देवा।
0: साधु कै संग पाप पलायन, साध संग मृत गुण गायन।
1: साधक संग सर्वथान गम, नानक साध कै संग सफल जनम।
0: साधक संग नहीं कछ काल, दर्शन भेट तो होत निहाल।
1: साधक संग कुलूक तहरै, साधक संग नरक पर हरै।
0: साधक संग इहां उहां सुहिला, साध संग बिछड़त हर मेला।
1: जो इच्छै सोई फल पावै, साधक संग न बिरथा जावै।
0: पार ब्रह्म साध रिद वसै, नानक उदरै साध सुन रसै।
1: साधक संग सुनो हर नाव, साध संग हर के गुण गाओ।
0: साधक संग न मन ते बिसरै, साध संग सर पर निस्तारै।
1: साधक संग लगे प्रभु मीठा, साधु कै संग गड़गड़ डीठा।
0: साध संग पै आज्ञाकारी, साध संगत पई हमारी।
1: साधक संग मेटे सब रोग, नानक साध भेटे संजोग।
0: साध की महिमा वेद ना जाने, जीता सुने तेता बखियाने।
1: साध की उपमा ते गुण ते दूर, साध की उपमा रही भरपूर।
0: साध की शोभा का नाही अंत, साध की शोभा सदा बेअंत।
1: साध की शोभा ऊंची ते ऊंची, साध की शोभा मूच ते मूची।
0: साध की शोभा साध बनाई, नानक साध प्रा भेद न पाई।
1: सुख मनि सुख अमृत पव नाम, भगत जना कै मन विश्राम। 8-7 श्लोक।
0: मन साचा मुख साचा सोए, अबर न पेखै एक बिन कोए। नानक हे लक्षण ब्रह्म ज्ञानी होए, सत नाम श्री वाहे गुरु अष्टपदी।
1: दम ज्ञानी सदा निर्लेप, जैसे जल में कमल अलेप।
0: ब्रह्म ज्ञानी सदा निर्दोख, जैसे सूर सर्व को सोख।
1: दम ज्ञानी कै दिस समान, जैसे राज रंग को लागै तुल पवान।
0: ब्रह्म ज्ञानी कै धीर जेक, ज्यों बसदा को खोदै को चंदन लेप।
1: दम ज्ञानी का है गुनाव, नानक जो पावक का सह स्वभाव।
0: ब्रह्म ज्ञानी निर्मल ते निर्मला, जैसे मैल न लागै जला।
1: ब्रह्म ज्ञानी के मन होए प्रकाश, जैसे तार ऊपर आकाश।
0: ब्रह्म ज्ञानी कै मित्र शत्रु समान, ब्रह्म ज्ञानी कै नाही बिमान।
1: ब्रह्म ज्ञानी उचते उचा, मन अपने है सब ते नीचा।
0: ब्रह्म ज्ञानी से जन पए, नानक जिन प्रभु आप करे।
1: ब्रह्म ज्ञानी सगल किरीना, आत्म रस ब्रह्म ज्ञानी चीना।
0: ब्रह्म ज्ञानी की सब ऊपर माया, ब्रह्म ज्ञानी ते कछ बुरा न पया।
1: ब्रह्म ज्ञानी सदा समदर्शी, ब्रह्म ज्ञानी की दिस अमृत बरसी।
0: ब्रह्म ज्ञानी बंधन ते मुक्ता, ब्रह्म ज्ञानी की निर्मल योग्यता।
1: ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान।
0: ब्रह्म ज्ञानी एक ऊपर आस, ब्रह्म ज्ञानी का नहीं विनाश।
1: ब्रह्म ज्ञानी कै गरीबी समाहा, ब्रह्म ज्ञानी पर उपकार उमाहा।
0: ब्रह्म ज्ञानी कै नाही धंधा, ब्रह्म ज्ञानी ले तावत बंदा।
1: ब्रह्म ज्ञानी कै होए सुफला, ब्रह्म ज्ञानी सुफल फला।
0: ब्रह्म ज्ञानी संग सगल उधार, नानक ब्रह्म ज्ञानी जपै सगल संसार।
1: ब्रह्म ज्ञानी कै कै रंग, ब्रह्म ज्ञानी कै बसै प्रभ संग।
0: ब्रह्म ज्ञानी कै नाम आधार, ब्रह्म ज्ञानी कै नाम परिवार।
1: ब्रह्म ज्ञानी सदा सब जगत, ब्रह्म ज्ञानी अहबुत त्याग।
0: ब्रह्म ज्ञानी कै मन परमानंद, ब्रह्म ज्ञानी कै घर सदा आनंद।
1: ब्रह्म ज्ञानी सुख सहज निवास, नानक ब्रह्म ज्ञानी ज्ञानी का नहीं विनाश।
0: ब्रह्म ज्ञानी ब्रह्म का बेता, ब्रह्म ज्ञानी एक संहिता।
1: ब्रह्म ज्ञानी का होए अचिंत, ब्रह्म ज्ञानी का निर्मल मंत्र।
0: ब्रह्म ज्ञानी जिस करै प्रभाव, ब्रह्म ज्ञानी का बड़ प्रताप।
1: ब्रह्म ज्ञानी का दस बड़ भागी पाइया, ब्रह्म ज्ञानी को बल बल जाइया।
0: ब्रह्म ज्ञानी को खोज महेश्वर, नानक ब्रह्म ज्ञानी आप परमेश्वर।
1: ब्रह्म ज्ञानी की कीमत ना है, ब्रह्म ज्ञानी का सगल मन माहे।
0: ब्रह्म ज्ञानी का कौन जाने भेद, ब्रह्म ज्ञानी को सदा आदेश।
1: ब्रह्म ज्ञानी का कथिया न जाए अधाखर, ब्रह्म ज्ञानी सर्व का ठाकुर।
0: ब्रह्म ज्ञानी कीमत कौन बखाने, ब्रह्म ज्ञानी की गत ब्रह्म ज्ञानी जाने।
1: ब्रह्म ज्ञानी का अंत न पार, नानक ब्रह्म ज्ञानी को सदा नमस्कार।
0: ब्रह्म ज्ञानी सब श्रेष्ठ का करता, ब्रह्म ज्ञानी सब जीव है नहीं मरता।
1: ब्रह्म ज्ञानी मुकुट जुगत जी का दाता, ब्रह्म ज्ञानी पूर्ण पुरुष विधाता।
0: ब्रह्म ज्ञानी अनाथ का नाथ, ब्रह्म ज्ञानी का सब ऊपर हाथ।
1: ब्रह्म ज्ञानी का सगल आकार, ब्रह्म ज्ञानी आप निरंकार।
0: ब्रह्म ज्ञानी की शोभा, ब्रह्म ज्ञानी बनी, नानक ब्रह्म ज्ञानी सर्व का धनी।
1: सुख मनी सुख अमृत पव नाम, भगत जना कै मन विश्राम। अठ अठ श्लोक।
0: उरतार है जो अंतर नाम, सर्व मैं पेख है भगवान। निमख निमख ठाकुर नमस्कार है, नानक हो अपारस सगल निस्तार है। सत नाम श्री वाहे गुरु अष्टपति।
1: मिथ्या नाही रसना परस, मन में पीत निरंजन दर्श।
0: पर तेरे रूप न पेख है नेत्र, साध की टहल संत संग हेत।
1: न सुने काहु की निंदा, सब ते जाने आपस को मंदा।
0: गुर प्रसाद बिख्या पर हर है, मन की बासना मन ते टर है।
1: इंद्री जित पाई दोख ते रहत, नानक कोट मदे को ऐसा अपरस।
0: वैष्णो सोजे सुपर सो प्रसन्न, विष्णु की माया ते हुए भिन्न।
1: कर्म करत हुए ने कर्म, तिस वैष्णो का निर्मल तर्म।
0: काहु फल की इच्छा नहीं बाछा है, केवल भक्त कीर्तन संग राचा है।
1: मंत अनंतर सिमरन गोपाल, सब ऊपर होवत कृपाल।
0: आप दृढ़ अवरह नाम जपावे, नानक हो वैष्णो परमगत पावे।
1: भगवती भगवान भक्त का रंग, सगल त्याग है दुष्ट का संग।
0: मंते बिनसै सगला भर्म, कर पूजा सगल पार ब्रह्म।
1: साध संग पापा मल खोवे, तिस भगवती की मत उत्तम होवे।
0: भगवंत की टहल करे नितनीत, मंता नरपै विष्णु प्रीत।
1: हर के चरण हृदय बसावे, नानक ऐसा भगवती भगवंत को पावे।
0: सुपंडित जो मन पर बुद्ध है, राम नाम आत्म सुध है।
1: राम नाम सारस पीवे, उस पंडित के उपदेश जग जीवे।
0: हर की कथा हृदय बसावे, सुपंडित फिर जो न आवे।
1: वेद प्राण सिमरत बुझे मूल, सुख मैं जाने स्थूल।
0: वरना को दे उपदेश, नानक उस पंडित को सदा आदेश।
1: बीज मंत्र सर्व को ज्ञान, चौवरना में जपे को नाम।
0: जो जो जपे तिसकी गाथ होए, साध संग पावे जन पोए।
1: कर कृपा अंतर उधारे, पशु प्रेत मुक्त पाथर को तारे।
0: सर्व रोग का औखद नाम, कल्याण रूप मंगल गुण गाम।
1: आहो जुगत किते ना पाई है धर्म, नानक तिस मिले जिस लिखिया तुर कर्म।
0: जिस कै मन पार ब्रह्म का निवास, तिसका नाम सत राम दास।
1: आत्म नाम तिस नदरी आया, दास संत भाए तिन पाया।
0: सदा नित नित हर जान, सो दास दरगै प्रवान।
1: अपने दास को आप कृपा करे, तिस दास को सब सो जी पर।
0: सगल संग आत्मो दास, ऐसी जोत नानक राम दास।
1: सब की आ गया तुम हितावे, जीवन मुक्त सो कहावे।
0: ऐसा हरक तैसा सोग, सदा अनंत है नहीं बियोग।
1: ऐसा सुन तैसी उसमाटी, तैसा अमृत तैसी बिखाटी।
0: तैसा मन तैसा अभिमान, तैसा रंग तैसा राजान।
1: जो वरताए साई जुगत, नानक ओ प्रह कहिए जीवन मुक्त।
0: पार ब्रह्म के सगले ठाओ, जित जित का राखे तैसा तिनाओ।
1: आपे कन करावन जोग, प्रभावे सोई फन होग।
0: असरे आप हो अंत रंग, लखिन जाहे पार ब्रह्म के रंग।
1: जैसी मत दी तैसा प्रगास, पार ब्रह्म करता अवनाश।
0: सदा सदा सदा दयाल, सिमर सिमर नानक भय निहाल।
1: सुख मनी सुख अमृत पव नाम, भगत जना कै मन विश्राम। अठ नौ श्लोक।
0: उस्तत करे अनेक जन, अंत न पारा वार। नानक रचना प्रभ रची, बहुविध अनक प्रकार। सत नाम श्री वाहिगुरु अष्टपति।
1: कई कोट होए पुजारी, कई कोट आचार व्यवहारी।
0: कई कोट भय तीर्थ वासी, कई कोट मन पर महदासी।
1: कई कोट वेद के स्रोते, कई कोट तपीसर होते।
0: कई कोट आत्म ध्यान धार है, कई कोट कब का विचार है।
1: कई कोट नवत नाम ते आवे, नानक करते का अंत न पावे।
0: कई कोट भय अभिमानी, कई कोट अंध ज्ञानी।
1: कई कोट कृपन कठोर, कई कोट अभिग आत्म निकोर।
0: कई कोट पर दर्ब को हिर है, कई कोट पर दुख ना कर है।
1: कई कोट माया सुरमा है, कई कोट पर देश भरमा है।
0: जित जित लाभो ते तित लगना, नानक करते की जाने करता रचना।
1: कई कोट से जति जोगी, कई कोट राजे रस भोगी।
0: कई कोट पंखी सर्प पाए, कई कोट पाथर बिरख न पजाए।
1: कई कोट पौन पानी बैसंतर, कई कोट देश भूमंडल।
0: कई कोट सिर सूर नखत्र, कई कोट देव दानविंद्र सिर छत्र।
1: सुमदरी अपने सूतार है, नानक जिस जिस पावे ਹੈ ਤਿਸ ਤਿਸ ਨਿਸਤਾਰ ਹੈ।
0: ਕਈ ਕੋਟ ਰਾਜਸ ਤਮ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ,
1: ਕਈ ਕੋਟ ਕੀ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ,
0: ਕਈ ਕੋਟ ਕੀ ਚਿਰਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀ,
1: ਕਈ ਕੋਟ ਜਾਂ ਕਿਨ ਪ੍ਰਸਾਦ, ਕਈ ਕੋਟ ਭੂਤ ਪੇ ਸੁਕਰ ਮਿਰਗਾ,
0: ਸਭ ਤੇ ਨੇਰਾ ਸਭ ਹੂਤੇ ਦੂਰ, ਨਾਨਕ ਆਪ ਲਿਪਤ ਰਿਹਾ ਭਰਪੂਰ,
1: ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ,
0: ਕਈ ਕੋਟ ਜਨਮੈ ਜੀਵੈ ਮਰਹਿ, ਕਈ ਕੋਟ ਬਹੁ ਜੂਨੀ ਫਿਰਹਿ,
1: ਕਈ ਕੋਟ ਬੈਠਤੀ ਖਾਏ, ਕਈ ਕੋਟ ਖਾ ਲੇ ਤਕ ਪਾਏ,
0: ਕਈ ਕੋਟ ਕੀ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ,
1: ਜਹ ਜੈ ਬਹਾਣਾ ਤੈ ਤੈ ਰਾਖੇ, ਨਾਨਕ ਸਭ ਕੁਛ ਪ੍ਰਭ ਕੇ ਹਾਥੇ,
0: ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗਤਿਨ ਲਿਵ ਲਾਗੀ,
1: ਕਈ ਕੋਟ ਪ੍ਰਭ ਕੋ ਖੋਜਨ ਤੇ, ਆ ਤੁਮ ਮੈਂ ਪਾਰ ਬ੍ਰਹਮ ਨਹਮ ਤੇ,
0: ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ,
1: ਕਈ ਕੋਟ ਮਾ ਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ,
0: ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ,
1: ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਮੰਡ,
0: ਕਈ ਕੋਟ ਹੋਏ ਅਵਤਾਰ, ਕਈ ਜੋਤ ਕੀਨੋ ਵਿਸਥਾਰ,
1: ਕਈ ਬਾਰ ਪਸਰੋ ਪਾਸਾਰ, ਸਦਾ ਸਦਾ ਇਕ ਇਕ ਅੰਕਾਰ,
0: ਕਈ ਕੋਟ ਕੀਨੇ ਬਹੁ ਭਾਤ, ਪ੍ਰਭ ਤੇ ਹੋਏ ਪ੍ਰਮਾ ਹੈ ਸਮਾਤ,
1: ਤਾਕਾ ਅੰਤ ਨ ਜਾਣੇ ਕੋਈ, ਆਪੇ ਆਪ ਨਾਨਕ ਪ੍ਰਭ ਸੋਏ,
0: ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ,
1: ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੇ ਇਕੋ ਨੇਤਰੇ,
0: ਕਈ ਕੋਟ ਨਾਮ ਰਸ ਪੀਵੈ, ਅਮਰ ਭਏ ਸਦ ਸਦ ਹੀ ਜੀਵੈ,
1: ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸਹਿ ਸਮਾਵੈ,
0: ਆਪਣੇ ਜਨ ਕੋ ਸਾ ਸਾ ਸਮਾਰੇ, ਨਾਨਕ ਕੋਈ ਪਰਮੇਸ਼ਰ ਕੇ ਪਿਆਰੇ,
1: ਸੁਖਮਨੀ ਸੁਖ ਅਮਰ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਅੱਠ ਦਸ ਸਲੋਕ,
0: ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰ ਨੈ, ਜਲ ਥਲ ਮਹੀਲ ਸੋਏ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
1: ਕਰਨ ਕਰਾਵਨ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋਗ,
0: ਕਿਨ ਮੈਂ ਥਾਪੋ ਥਾਪ ਨਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ,
1: ਹੁਕਮੈ ਧਾਰ ਅਤਰ ਰਹਾਵੈ, ਹੁਕਮੈ ਉਪਜੈ ਹੁਕਮ ਸਮਾਵੈ,
0: ਹੁਕਮੈ ਊਚ ਨੀਚ ਵਿਵਹਾਰ, ਹੁਕਮੈ ਅਨਕ ਰੰਗ ਪ੍ਰਕਾਰ,
1: ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਈ,
0: ਪ੍ਰਭਾਵੈ ਮਨ ਗਤ ਪਾਵੈ, ਪ੍ਰਭਾਵੈ ਤਾਂ ਪਾਥਰ ਤਰਾਵੈ,
1: ਪ੍ਰਭਾਵੈ ਬਿਨ ਸਾਸ ਤੇ ਰਾਖੈ, ਪ੍ਰਭਾਵੈ ਤਾਂ ਹਰ ਗੁਣ ਪਾਖੈ,
0: ਪ੍ਰਭਾਵੈ ਤਾਂ ਪਥ ਤੁਧਾਰੈ, ਆਪ ਕਰੈ ਆਪਨ ਵਿਚਾਰੈ,
1: ਦੁਹਸਰਿਆ ਕਾ ਸੁਆਮੀ ਖਿਲੈ, ਵਿਖਸੈ ਅੰਤਰ ਜਾਮੀ,
0: ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ,
1: ਕਉ ਮਾਨਕ ਤੇ ਕਿਆ ਹੋਇਆਵੈ, ਜੋ ਤਿਸ ਭਾਵੈ ਸੋਈ ਕਰਾਵੈ,
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ,
1: ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ,
0: ਭਰਮੇ ਭੂਲਾ ਦਹਿ ਦਿਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ,
1: ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਾਨਾ ਮਿਲੇ,
0: ਖਿਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ,
1: ਜਾ ਕਾ ਦਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਾ ਦਸ ਪਲਟਾਵੈ,
0: ਜਾ ਕੋ ਆਪਣੀ ਕਰੈ ਬਖਸ਼ੀਸ, ਤਾਕਾ ਲੇਖਾ ਨਾ ਗਨੈ ਜਗਦੀਸ,
1: ਜੀਉ ਪਿੰਡ ਸਭ ਤਿਸ ਕੀ ਰਾਸ, ਘੜ ਘੜ ਪੂਰਨ ਬ੍ਰਹਮ ਪ੍ਰਗਾਸ,
0: ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਬਡਾਈ,
1: ਇਸ ਕਾ ਬਲ ਨਾ ਇਸ ਹਾਥ, ਕਰਮ ਕਰਮ ਸਰਵ ਕੋ ਨਾਥ,
0: ਆਗਿਆਕਾਰੀ ਬਪਰਾ ਜੀਉ, ਜੋ ਤਿਸ ਭਾਵੈ ਸੋਈ ਫੁਨਥੀਓ,
1: ਕਬਹੂ ਊਚ ਨੀਚ ਮੈਂ ਬਸੈ, ਕਬੂ ਸੋਕ ਹਰ ਖਰੰਗ ਹਸੈ,
0: ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਉਬ ਆਕਾਸ਼ ਪਿਆਲ,
1: ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ,
0: ਕਬਹੂ ਨਿਤ ਕਰੈ ਬਹੁ ਭਾਂਤ, ਕਬਹੂ ਸੋਏ ਰਹਿ ਦਿਨ ਰਾਤ,
1: ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕਿਹੋ ਤਰਵਾਲ,
0: ਕਬਹੂ ਹੋਏ ਬਹਿ ਬੜ ਰਾਜਾ, ਕਬਹੂ ਭੇਖਾਰੀ ਨੀਚ ਕਾ ਸਾਜਾ,
1: ਕਬਹੂ ਆਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ,
0: ਜਿਉਂ ਪ੍ਰਭ ਰਾਖੈ ਤਿਵਹੀ ਰਹਿ, ਗੁਰਪ੍ਰਸਾਦ ਨਾਨਕ ਸੱਚ ਕਹਿ,
1: ਕਬਹੂ ਹੋਏ ਪੰਡਿਤ ਕਰੇ ਵਖਿਆਨ, ਕਬਹੂ ਮੋਹਧਾਰੀ ਲਾਵੈ ਧਿਆਨ,
0: ਕਬਹੂ ਤਟ ਤੀਰਥ ਇਸ਼ਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ,
1: ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ,
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਾ ਭਾਵੈ ਤਿਵੈ ਨਚਾਵੈ,
1: ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ,
0: ਕਬਹੂ ਸਾਧ ਸੰਗਤ ਇਹ ਹੋ ਪਾਵੈ, ਉਸ ਅਸਥਾਨ ਤੇ ਬਹੁਰ ਨ ਆਵੈ,
1: ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼,
0: ਮਨ ਤਨ ਨਾਮਰ ਤੇ ਕਰੰਗ, ਸਦਾ ਵਿਸੈ ਪਾਰ ਬ੍ਰਹਮ ਕੈ ਸੰਗ,
1: ਜੋ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨ,
0: ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ,
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਅੱਠ ਗਿਆਰਾਂ ਸਲੋਕ,
0: ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆਂ, ਨਾਨਕ ਗਰਬ ਗਲੇ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
1: ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰ ਪਾਤੀ ਹੋ ਸਵਾਨ,
0: ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ,
1: ਆਪਸ ਕੋ ਕਰਮੰਤ ਕਹਾਵੈ, ਜਨਮ ਮਰੇ ਬੋ ਜੋਨ ਭਰਮਾਵੈ,
0: ਧਨ ਭੂਮਗਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ,
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ,
0: ਧਨਵੰਤਾ ਹੋਏ ਕਰ ਗੁਰਬਾਵੈ, ਤ੍ਰਿਣ ਸਮਾਨ ਕੱਛ ਸੰਗ ਨ ਜਾਵੈ,
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ, ਪਲ ਪੀਤਰਤਾ ਕਾ ਹੋਏ ਬਿਨਾਸ,
0: ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ,
1: ਕਿਸੇ ਨਾ ਬਦੇ ਆਪ ਹੰਕਾਰੀ, ਧਰਮ ਰਾਇ ਤਿਸ ਕਰੇ ਖੁਆਰੀ,
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ, ਸੋ ਜਾਨ ਨਾਨਕ ਦਰ ਗੈ ਪ੍ਰਵਾਨ,
1: ਕੋਟ ਕਰਮ ਕਰੇ ਹੋ ਤਾਰੈ, ਸ਼ਰਮ ਪਾਵੈ ਸਗਲੇ ਬਿਰਥਾਰੈ,
0: ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ,
1: ਅਨਕ ਯਤਨ ਕਰਾ ਤੁਮ ਨੀਂਦਰਵੈ, ਹਰ ਦਰ ਗੈ ਕੋ ਕੈਸੈ ਗਵੈ,
0: ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ,
1: ਸਰਬ ਕਿਰਿਆ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ,
0: ਜਬ ਲਗ ਜਾਨੈ ਮੁਝ ਤੇ ਕਾ ਛੋਏ, ਤਾਂ ਵਿਸ ਕੋ ਸੁਖ ਦੁਖ ਨਾਹੀ ਕੋਏ।
1: ਜਾਵੇ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਬ ਜੋਨ ਮੈਂ ਫਿਰਦਾ।
0: ਜਬ ਤਾਰੇ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ।
1: ਜਬ ਲਗ ਮੋਹਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ।
0: ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹਉ ਛੁਟੈ।
1: ਸੈਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ।
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ।
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ।
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ।
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ।
0: ਕਰਨ ਕਰਾਵਨ ਕਰਨੈ ਹਾਰ ਇਸਕੈ ਹਾਥ ਕਹਾਂ ਵਿਚਾਰ।
1: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਤਬ ਸੋਏ।
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ।
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ।
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ।
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ।
0: ਆਪ ਕੀਨੋ ਆਪਨ ਵਿਸਥਾਰ ਸਭ ਕਾ ਛੁਸਕਾ ਉਹ ਕਰਨੈ ਹਾਰ।
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ।
0: ਆਪਣੇ ਚਿਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ।
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ।
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ।
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਵਧੇ ਕਿਨੇ ਵਿਰਲੇ ਚੀਨਾ।
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ।
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ।
1: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ। 8-12 ਸਲੋਕ।
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਕੇ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ।
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ।
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ।
0: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ।
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ।
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ।
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ।
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ।
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ।
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀਗਤ ਪਾਹੇ।
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨਾ ਪਾਈ।
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ।
1: ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ।
0: ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ।
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ।
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ।
1: ਸੰਤ ਕਾ ਦੁਖੀ ਕੋ ਡਾਨ ਲਾਗੈ ਸੰਤ ਕੋ ਦੁਖੀ ਕੋ ਸਭ ਤਿਆਗੈ।
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ।
1: ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ।
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ।
1: ਸੰਤ ਕਾ ਦੁਖੀ ਅੱਜ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ।
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ।
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ।
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇਧਰ ਨਹੀਂ ਤਰਾਪੈ।
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੇ ਬਹੇਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ।
0: ਕਿਰਤ ਨਿੰਦਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ।
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਰਾਸਾ।
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ।
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ।
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ।
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ।
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ।
1: ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹਿ ਵਿਚਾਰ।
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। 8-13 ਸਲੋਕ।
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਮਨ ਕੀ ਟੇਕ ਬਿਧੀ ਸਭ ਜਾਨੂ ਦੇਵਨ ਕੋ ਏਕ ਹੈ ਭਗਵਾਨ।
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ।
1: ਮਾਰੇ ਰਾਖੇ ਏਕੋ ਆਪ ਮਨ ਕੈ ਕਛ ਨਾਹੀ ਹਾਰ।
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ।
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ।
0: ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ।
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ।
0: ਨੈਨੋ ਪੇਖ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ।
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ।
0: ਹਰ ਹਰ ਕਰਨ ਸਰਵਨ ਹਰ ਕਥਾ ਹਰ ਦਰਗੈ ਨਾਨਕ ਉਜਲ ਮਥਾ।
1: ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ।
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ।
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ।
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ।
1: ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨ ਨਿਰੰਜਨ ਜਾਣਿਆ।
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ।
1: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿ ਤੂ।
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ सोई निर्वाण।
1: एक ऊपर जिस जन की आशा तिसकी कटिए जम की फासा।
0: पार ब्रह्म की जिस मन भूख नानक तिस है ना लागे दुख।
1: जिसको हर पर मंचित आवे ऐसो संत सुहेला नहीं डुलावे।
0: जिस पर अपना कृपा कर ऐसो सेव कहो किस ते डरे।
1: जैसा सत तैसा दिष्टाया अपने कार्य में आप समाया।
0: सोदत सोदत सोदत सीजा गुर प्रसाद तत सा बूझिया।
1: जब देखो ता सब किछ मूल नानक सो सुखम सोई स्थूल।
0: नह किछ जन्म नह किछ मरे आपन चलित आप ही करे।
1: आवन जावन दिष्ट अनदिष्ट आज्ञाकारी तारी सब शिष्ट।
0: आपे आप सगल मह आप अनक जुगत राज थापो थाप।
1: अविनाशी नाही किछ खंड तारन धार रिहु ब्रह्मांड।
0: अलख अपे पुरख प्रताप आप जपाए ता नानक जाप।
1: जिन प्रभ जाता सो सोभावंत सगल संसार उदरे तन मंत।
0: प्रभु के सेवक सगल उदाहरण प्रभु के सेवक दुख विसारण।
1: आपे मेल लय कृपाल गुर का सज पै निहाल।
0: उनकी सेवा सोई लागे जिसनो कृपा करह बड़ भाग।
1: नाम जपत पावे विश्राम नानक तिन पुरख को उत्तम करमान।
0: जो किछ करे सो प्रभु कै रंग सदा सदा सह हर संग।
1: सह सुभा होवे सो होए करने हार पछाणे सोए।
0: प्रभु का किया जन मीठ लगाना जैसा सा तैसा दृष्टाना।
1: जिस ते उपजे तिस माहे सुमाए ओए निधान ओए सुख निदान उन्हों बनाए।
0: आपस को आप दीनो मान नानक प्रभु जन एको जान।
1: सुख मनी सुख अमृत पव नाम भग जना कै मन विश्राम। 8-14 श्लोक।
0: सर्व कला भरपूर प्रभु बिरथा जानन हार। जा कै स्मरण उदरिया नानक तिस बलिहार। सत नाम श्री वाहिगुरु अष्टपदी।
1: टूटी गानन हार गोपाल सर्व जिया आपे प्रतपाल।
0: सगल की चिंता जिस मन माहे तिस ते बिरथा कोई नाहे।
1: रे मन मेरे सदा हर जाप अवनाशी प्रभा पे आप।
0: आपन की आकछु न होए जी सौ प्राणी लोचै कोए।
1: तिस बिन नाही तेरे किछ काम गत नानक जप एक हर नाम।
0: रूपवंत होए नाही मोह प्रभु की जोत सगल घट सो है।
1: तनवंता होए क्या को गर्भ है जा सब की तिसका दिया दरबै।
0: असुरा जे को कहावे प्रभु की कला बिना कहतावे।
1: जे को होए बह दातार तिस दिन हार जाने गवार।
0: जिस गुर प्रसाद टूटे हो रोग नानक सो जन सदा अरोग।
1: ज्यो मंदिर को था मैं थमन त्यो गुर का शब्द मने अस्थमन।
0: ज्यो पाखान नाव चढ़ता रह प्राणी गुर चरण लगत निस्तार।
1: ज्यो अंध का दीप प्रगास गुर दर्शन देख मन होए बिगास।
0: ज्यो महाउद्यान मह मार्ग पावे त्यो साधु संग मिल जोत प्रगटावे।
1: इन संतन की बाछो तूर नानक की हर लोचा पूर।
0: मन मूर्ख काहे बिल लाइए पुरब लिखे का लिखिया पाइए।
1: दुख सुख प्रभ देव नहार अवर त्या तुत सह चितार।
0: जो कछ करे सोई सुखमान भूला काहे फिर जान।
1: कौन बसताई तेरे संग लपट रहे रस डूबी पतंग।
0: राम नाम जा फिर दे माहे नानक पद से ती कर जाहे।
1: जिस्व कर को लेन तू आया राम नाम संतन घर पाया।
0: ताजब मान ले हो मन मूल राम नाम हिरदे महतोल।
1: लाद खेप संत संचाल अवर त्या विख्या जंजाल।
0: धन धन कह सब कोए मुख उजल हर दर गै सोए।
1: हो वापार बिरला वापार है नानकता कैसद बलिहार है।
0: चरण साध के धोए धोए पियो अर्प साध को अपना जियो।
1: साध की तूर करो स्नान साध उपर जाइए कुर्बान।
0: साध सेवा वड भागी पाइए साध संग हर कीर्तन गाइए।
1: अनक विघन ते साधु राखे हर गुण गाए अमृत रस चाखे।
0: कोट गही संत है दर आया सर्ब सुख नानक तेह पाया।
1: मृतो को जीवा लनहार भूखे को देवत आधार।
0: सर्ब निदान जाकी दृष्टि माहे पुरब लिखे का लहना पाहे।
1: सब तिस का करने जोग तिस बिंदु सर हुआ न होग।
0: जप जान सदा सदा दिन रहनी सब ते उच निर्मल एह करनी।
1: कर कृपा जिसको नाम दिया नानक सो जन निर्मल थिया।
0: जाके मन गुर की प्रति तिस जन आवे हर प्रवचीत।
1: भगत भगत सुनिए तिहलोए जाके हृदय को होए।
0: सच करनी सच ताकि रहत सच हृदय सत मुकहत।
1: साची दिस साचा आकार सच वर्ते साचा पासार।
0: पार ब्रह्म जिन सच कर जाता नानक सो जन सच समाता।
1: सुख मनी सुख अमृत प्रभ नाम भगत जना कै मन विश्राम। 8-15 श्लोक।
0: रूप न रेख न रंग किछ त्रह गुण ते प्रापिन। तिसह बुझाए नानका जिस होवै सो प्रसन्न। सत नाम श्री वाहिगुरु अष्टपदी।
1: अविनाशी ब्रह्मन में राख मान की तू प्रीत त्याग।
0: तिस ते परै नाही किछ कोए सर्ब निरंतर एको सोए।
1: आपे बिना आपे दाना गहर गंभीर गही सुजाना।
0: पार ब्रह्म परमेश्वर गोविंद कृपा निधान दयाल बख्शंद।
1: सात तरे की चरनी पाओ नानक कै मन इहो अनुराग।
0: मनसा पूर्ण शरणा जोग जो कर पाया सोई होग।
1: हरन परन जाका नेत्र फोर तिसका मंत्र न जाने होर।
0: आनंद रूप मंगल सत जाकै सर्ब थोक सुनिए कर ताकै।
1: राज मैं राज जोग मैं जोगी तब मैं तभी सरगस्त मैं भोगी।
0: त्याय त्याय भगत है सुख पाया नानक तिस पुरख का किन अंत न पाया।
1: जाकी लीला कीमत नाहे सगल देव हारे वगाहे।
0: पिता का जन्म के जाने पूत सगल परोई अपने सूत।
1: सुमत ज्ञान ध्यान जन दे जन दास नाम ते आवै से।
0: तेह गुण मैं जाको परमाए जन्म रह फिर आवै जाए।
1: ऊच नीच तिसके स्थान जैसा जनावे तैसा नानक जान।
0: नाना रूप नाना जाके रंग नाना भेख करै करंग।
1: नाना बितकी नो विस्तार प्रभ बनासी एक अंकार।
0: नाना चलित करे खिन माहे पूर रहे ओ पूर्ण सब ठाए।
1: नाना बित कर बन ਗ੍ਰੰਥ ਬਣਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸੋ ਮੈ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸੋ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੇ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀ ਆ
0: ਜਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤ ਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉੱਚ ਤੇ ਉੱਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤ ਬੋ ਪਾਤ ਤਿਸ ਕੈ ਕਰਤ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮਕ ਸੰਗ
1: ਨਾਮ ਰਸ ਚੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ
1: ਹਾਟ ਪੈਰ ਪਵ ਸਹਿ ਹਜੂਰ ਹੈ ਕਹੋ ਨਾਨਕ ਸੇ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਪਾਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਤਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
0: ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵੇਚੈ ਸਤਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ਼ਵ ਵਿਸ਼ਵੇ ਗੁਰ ਕਾ ਮਨ ਮਾਨ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨ
0: ਸੋ ਸਤਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨਪ ਲਿਆ ਨਾ ਜਾਈਐ ਨਾਨਕ ਐਸਾ ਗੁਰੂੜ ਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰ सत चरण गत निर्मल रीत
1: संग्राम गुण रवै पार ब्रह्म की दरगह गवै
0: सुन कर बचन करन आगाने मन संतोखा तुम पतिया ने
1: पूरा गुरु आख्यो जाका मंत्र अमृत दिष्ट पिखे होए संत
0: गुण बेअंत कीमत नहीं पाए नानक जिस भावे तिस लय मिलाए
1: जे बाए कुस्तत अनेक सतपुरख पूर्ण बबे
0: काहू बोल न पहुंचत प्राणी अगम अगोचर प्रभु निर्बानी
1: निराहार निर्वैर सुखदाई ताकी कीमत किने न पाई
0: अनक भगत बंदन नित कर है चरण कमल हृदय स्मर है
1: सद बलिहारी सदगुरु अपने नानक जिस प्रसाद ऐसा प्रभु जपने
0: एहो हर रस पावे जन कोए अमृत पीवे अमर सो होए
1: प्रकार नाही कदे विनाश जाके मन पटे गुणतास
0: आठ पहर हर का नाम ले सच उपदे सेवक औदे
1: मोह माया के संग न लेप मन में रख है हर हर एक
0: अंधकार दीपक परगासे नानक पर मोह दुख तहते नासे
1: तब्त माहे ठांड वरताई आनंद पया दुख नाठे पाई
0: जन्म मरण के मिटे अंदेसे साधु के पूर्ण उपदेशे
1: पौ चुका निर्भ हो बसे सगल ब्याद मन ते खै नसे
0: जिसका सातन कृपा धारी साध संग जप नाम मुरारी
1: चित पाई चूके भौ गवन सुन नानक हर हाजा सरवन
0: निर्गुण आप सरगुण पी ओही कला धार जिन सगली मोही
1: अपने चित बाबा बनाए अपनी कीमत आपे पाए
0: हर बिन दूजा नाही कोए सर्ब निरंतर एको सोए
1: पोत पोत रव्या रूप रंग पै प्रगा साध कै संग
0: रच रचना अपनी कल धारी अनक बार नानक बलिहारी
1: सुख मनी सुख अमृत प्रभ नाम भगत जना कै मन विश्राम अठ अठारह श्लोक
0: साथ न चालै बिन भजन बिखिया सगली छार हर हर नाम कमाव ना नानक हो तन सार सत नाम श्री वाहेगुरु अष्टपदी
1: संजना मिल करो विचार एक सिमर नाम आधार
0: अवरो पासा मीत बिसार हो चरण कमल रिद मै उतार हो
1: करम कारण सो प्रभ समर्थ दृढ़ कर गहो नाम हर रथ
0: एहो तन संचो हो वो भगवंत संत जना का निर्मल मंत
1: एक आस राखो मन माहे सर्व रोग नानक मिट जाहे
0: जिस तन को चार कुंट उठता वै सो तन हर सेवा ते पाव है
1: जिस को नित बाछै मीत सो सुख साधु संग परीत
0: जे शोभा को कर है भली करनी सा शोभा भज हर की शरणी
1: अनको पावी रोग न जाए रोग मिटे हर अवख दलाए
0: सर्व निदान मह हर नाम निदान जप नानक दरगह परवान
1: मन पर बोधो हर के नाए दर्द स्तावत आवै ठाए
0: ताको बिगन लागे कोए जाके हृदय बसै हर सोए
1: कल ताती ठंडा हर नाओ सिमर सिमर सदा सुख पाओ
0: भव बिन सह पूर्ण होए आस भगत पाए आत्म प्रगास
1: सित कर जाए बसे अबनासी कहो नानक काटी जम फासी
0: तत विचार कह जन साचा जन्म मरै सो काचो काचा
1: आवागमन मिटे प्रभ सेव आप त्याग शरण गुरुदेव
0: क्यों रतन जन्म का होए उदार हर हर सिमर प्राण आधार
1: अनक पावन छूटन हारे सिमर शास्त वेद विचारे
0: हर की भगत करू मन लाए मन वंचित नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बन तैन ते कहो तुम कवन सनाथा
1: राज रंग माया विस्तार इन ते कहो कवन छुटकार
0: अस हस्ती रथ सवारी झूठा डंप झूठ पा सारी
1: जिन दिए तिस बुझे ना बिगाना नाम विसार नानक पछताना
0: गुर की मातू लिहे आने भगत बिना बहु डूबे स्याने
1: हर की पद करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जप हो अवरै नाम जपावो सुनत कहत रहत गत पाओ
0: सार भूत सत हर को नाओ सहज सुभाए नानक गुण गाओ
1: गुण गावत त्रिय त्रस मैल बिन जाए हो मैं मिख फैल
0: होए अचिंत बसै सुख नाल सांस ग्रासर नाम संभाल
1: छाड़ सियान सगली मना सास संग पावे सजतना
0: हर पूंजी सांच करो व्यवहार इहां सुख दर गै जयकार
1: सर्व निरंतर एको देख कहो नानक जाके मस्त कलेख
0: एको जापे को सालाहे एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आप पूर्ण पूरहे ओ प्रभ आप
1: अनक विस्तार एक ते भय एक अराद पराजित गए
0: मंतन अंतर एक प्रभ राता गुर प्रसाद नानक एक जाता
1: सुख मनी सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरनाए नानक की प्रभ बेनती अपनी भगती लाए सत नाम श्री वाहेगुरु अष्टपदी
1: जाचक जन जाचे प्रभ दान कर कृपा दिवो हर नाम
0: साध जना की मांगो तूर पार ब्रह्म मेरी शरदा पूर
1: सदा सदा प्रभ की गुण गाओ सास सास प्रभ तुम्हें ते आओ
0: चरण कमल स्यों लागे प्रीत भगत करो प्रभ की नित नीत
1: एकोट एको आधार नानक मांगे ना प्रभ सार
0: प्रभ की दृष्ट महा सुख होए हर रस पावे बिरला कोए
1: जिन चख्या से जन तृप्ता ने पूर्ण पुरख नहीं डोला ने
0: सो भर भरे प्रेम रस रंग उपजै चाओ साध कै संग
1: करै शरण आन सब त्याग अंतर प्रगास अंध निर्लाग
0: बड़ भागी जपया प्रसोए नानक नामर ते सुख होए
1: सेवक की मनसा पूरी भई सतगुर ते निर्मल मत लई
0: जन को प्रभ होए ओ दयाल सेवक की नो सदा निहाल
1: बंधन काट मुकुत जन भया जन्म मरण दुख परम गया
0: पिछ पुनी शरदा सा पूरी रब रहया सत्संग हजूरी
1: जिसका सा तिन लिया मिलाए नानक भक्ति नाम समाए
0: सो क्यों बिसरै जे काल न पानै सो क्यों ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
0: ਗੁਰਪੂਰ ਐ ਤਾ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
1: ਭਗ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
0: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ
1: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸਚਾਓ ਮਨ ਤਨ ਅੰਤਰ ਇਹੀ ਸੁਆਓ
1: ਨੇਤਰੋ ਪੇਕ ਤਰਸ ਹੋਏ ਮਨ ਵਿਕਸੈ ਸਾਧ ਚਰਨ ਤੋਏ
0: ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ
1: ਏਕ ਬਸਤੀ ਜੇ ਕਰ ਮਿਆ ਗੁਰ ਪ੍ਰਸਾਦ ਨਾਮ ਜਪ ਲਿਆ
0: ਤਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ ਭਗਤ ਜਿਨ੍ਹਾਂ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨ ਹੀ
1: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਕੁੰਠ ਮੁਕਤ ਮੋਖ ਪਾਏ ਏਕ ਨਿਮ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
0: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
1: ਪਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
0: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਜਨਾ ਕੈ ਮਨ ਵਿਸਰਾਮ ਅੱਠਵੀ ਸਲੋਕ
0: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪੁਨ ਤਬ ਕਹਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਦ ਤਾ ਬੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
0: ਜਬ ਆਪਨ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
1: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
1: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਖ ਕੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
1: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
0: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
1: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੁਛਤ ਲੇਖਾ
0: ਜਬ ਨਾਥ ਨਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
0: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
0: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
1: ਜਹ ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
0: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
1: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ
0: ਜਹ ਸਰਬ ਕਲਾ ਆਪੈ ਪਰਵੀਨ ਤਹ ਵੇਦਕ ਤੇਵ ਕਹਾਂ ਕੋਚੀਨ
1: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
0: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
1: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾਨੋ ਆਪ
0: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
1: ਆਪਸ ਕੋ ਆਪੇ ਆਦੇਸ ਤਿਹ ਗੁਣ ਕਾ ਨਾਹੀ ਪਰਵੇਸ਼
0: ਜਹ ਇਕ ਹੈ ਇਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
1: ਜਹ ਆਪਨ ਆਪ ਆਪ ਪਤੀਆਰਾ ਤਹ ਕੌਣ ਕਥੈ ਕੁਣ ਸੁਣਨੈ ਹਾਰਾ
0: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
1: ਜਹ ਆਪ ਰਚਿਉ ਪਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਵਿਸਤਾਰ
0: ਆਪ ਪੁੰਨ ਤਹ ਭਈ ਕਹਾਵਤ ਕਉ ਨਰਕ ਕੋ ਸੁਰਗ ਬੰਛਾਵਤ
1: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
0: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ
1: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
0: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
1: ਦੁਹੂ ਪਾਕ ਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
0: ਆਪ ਹੈ ਕੌਤ ਕਰੈ ਆਨੰਦ ਚੋਜ ਆਪ ਹੈ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤੁਸੀਂ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
0: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕੀ ਸਲੋਕ
0: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
0: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ
1: ਜੀ ਕੀ ਜੁਗ ਜਾ ਕੈ ਸਭਾਤ ਅੰਤਰ ਬਾਹਰ ਜਾਨੋ ਸਾਥ
0: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
1: ਪੂਰਨ ਪੂਰ ਰਹਿ ਦਇਆਲ ਕਾਲ ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
1: ਪ੍ਰਤ ਪਾਲੈ ਜੀ ਅਨੁਭਵ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
0: ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
0: ਜਨ ਲਾਗਾ ਹਰ ਇੱਕੈ ਨਾਏ ਤਿਸ ਕੀ ਆਸਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਣੇ ਆਏ ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੁਨਕਾਏ ਹੇ ਸੁਆਓ
0: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
1: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛਾ ਨਾਨਕ ਫਲ ਪਾਵੋ
0: ਹਲਤ ਪਲਤ ਦੋਇ ਲਿਹੋ ਸਵਾਰ ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸੈ ਤੇ ਸਾਚ ਪਰੀਖਿਆ
0: ਮਨ ਤਾਂ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
1: ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ
0: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
1: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰੱਖ ਨਹਾਰ ਤੇ ਆਏ
0: ਫਿਰ ਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਇਸ ਪ੍ਰਭ ਰੱਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ
0: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ
1: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕਹਿ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੇ ਸੋਤ ਨਿਹਾਲ ਤਾ ਕਹਿ ਨਿਕਟ ਨਾ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਲਜਨਾ ਕੈ ਮਨ ਵਿਸਰਾਮ ਅੱਠ ਬਾਈ ਸਲੋਕ
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੂਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੀ ਜੋਤ ਧਾਰਹਿ ਓ ਸਾਮੀ ਓਤ ਪੋਤ
1: ਗੁਰਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗਰਚਨ
0: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਓ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ।
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ।
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕੈ ਸਾਥੇ।
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ।
1: ਮਿਟ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ।
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ।
1: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਤੇ।
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ।
1: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ।
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ।
1: ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ।
0: ਸਭ ਤੇ ਉੱਚ ਪਾਏ ਅਸਥਾਨ ਬਹਰ ਨ ਹੋਵੈ ਆਵਨ ਜਾਨ।
1: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ।
0: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ।
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ਼ੇਸ਼ਟ ਉੱਤਮ ਇਸ਼ਨਾਨ।
0: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਧ ਸਗਲ ਤੇ ਉਦਾਸ।
1: ਸੁੰਦਰ ਚਿੱਤ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ।
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ।
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ।
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ।

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਕੋਸ਼ਿਸ਼ ਕਰਿਓ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਇਸੇ ਤਰ੍ਹਾਂ ਸਜੀ ਰਹੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਬੰਦਾ ਕਿਸੇ ਗੁਰੂ ਨੂੰ ਮੰਨਦਾ ਹੈ ਬੜੀ ਨੇਚਾ ਦੇ ਨਾਲ, ਹਰ ਰੋਜ਼ ਤੜਕ ਸਵੇਰੇ ਜਾਂਦਾ, ਦੂਰੋਂ ਨਦੀ ਤੋਂ ਪਾਣੀ ਭਰ ਕੇ ਲੈ ਕੇ ਆਉਂਦਾ, ਗੁਰੂ ਨੂੰ ਇਸ਼ਨਾਨ ਕਰਵਾਉਂਦਾ, ਸੋਹਣੇ ਸੋਹਣੇ ਪ੍ਰਵਚਨ ਸੁਣਦਾ, ਕੋਸ਼ਿਸ਼ ਕਰਦਾ ਉਹਨੂੰ ਆਪਣੀ ਜ਼ਿੰਦਗੀ ਦੇ ਉੱਤੇ ਲਾਗੂ ਕਰਾਂ ਅਤੇ ਫਿਰ ਆ ਕੇ ਆਪਣੇ ਘਰ ਦੇ ਕੰਮ ਕਰ। ਕਈ ਵਾਰੀ ਤਾਂ ਉਹਦਾ ਸਾਰਾ ਸਾਰਾ ਦਿਨ ਗੁਰੂ ਦੇ ਚਰਨਾਂ 'ਚ ਲੰਘ ਜਾਂਦਾ, ਗੁਰੂ ਵੀ ਬੜਾ ਖੁਸ਼, ਪਰਿਵਾਰ ਦੇ ਵਿੱਚ ਵੀ ਬੜਾ ਖੁਸ਼। ਪਰ ਇੱਕ ਦਿਨ ਅਚਾਨਕ ਉਹਦੇ ਨਾਲ ਕੁਛ ਇੱਦਾਂ ਦਾ ਵਾਪਰ ਜਾਂਦਾ, ਮਨ ਦੇ ਵਿੱਚ ਬੜੇ ਸਵਾਲ ਖੜ੍ਹੇ ਹੋ ਜਾਂਦੇ ਨੇ। ਇੱਕ ਦਿਨ ਤੜਕ ਸਵੇਰੇ ਗੁਰੂ ਦੇ ਦਰਸ਼ਨਾਂ ਦੇ ਲਈ ਆਪਣੇ ਛੋਟੇ ਬਾਲ ਨੂੰ ਲੈ ਕੇ ਜਾ ਰਹੇ ਹਨ, ਰਾਹ ਦੇ ਵਿੱਚ ਡਾਕੂਆਂ ਨੇ ਹਮਲਾ ਕੀਤਾ, ਲੁਟੇਰਿਆਂ ਨੇ ਹਮਲਾ ਕੀਤਾ, ਜੋ ਥੋੜ੍ਹਾ ਬਹੁਤ ਕੋਲ ਸੀ ਉਹ ਲੁੱਟ ਲਿਆ। ਜਾਂਦੇ ਜਾਂਦੇ ਬੱਚੇ ਨੂੰ ਵੀ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ, ਉਹਨੇ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਬੜੀ ਬੇਰਹਿਮੀ ਦੇ ਨਾਲ ਜਾਂਦੇ ਉਹਦੀ ਬਾਂਹ ਵੱਢ ਗਏ, ਬੱਚੇ ਨੂੰ ਸੱਟਾਂ ਪੇਟਾਂ ਲੱਗੀਆਂ। ਇਸ ਵਜ੍ਹਾ ਕਰਕੇ ਉਹਦਾ ਮਨ ਬੜਾ ਦੁਖੀ ਹੋਇਆ। ਜਾ ਕੇ ਗੁਰੂ ਦੇ ਨਾਲ ਗਿਲੇ ਸ਼ਿਕਵੇ ਕੀਤੇ। ਤੁਸੀਂ ਤਾਂ ਕਈ ਵਾਰ ਇੱਦਾਂ ਦੀ ਕਥਾ ਸੁਣਾਈ ਹੈ, ਜੇ ਤੁਸੀਂ ਚੰਗਾ ਕਰੋ ਤਾਂ ਤੁਹਾਡੇ ਨਾਲ ਚੰਗਾ ਹੁੰਦਾ, ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿੱਥੇ ਮਾੜਾ ਕੀਤਾ, ਮੈਂ ਤਾਂ ਹਰ ਰੋਜ਼ ਚੰਗਾ ਕਰਦਾ, ਮੈਂ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਨਾਲ ਕਰਦਾ, ਮੈਂ ਹਰ ਰੋਜ਼ ਕੋਸ਼ਿਸ਼ ਕਰਦਾ ਕਿ ਬਾਕੀ ਕੰਮ ਕਾਰ ਪਾਸੇ ਰੱਖਾਂ, ਪਹਿਲਾਂ ਤੁਹਾਡੇ ਪ੍ਰਵਚਨ ਸੁਣ ਲਾਂ। ਤੁਸੀਂ ਜੋ ਵਾਰ ਵਾਰ ਕਹਿੰਦੇ ਹੋ ਕਿ ਚੰਗੇ ਕਰਮਾਂ ਦੇ ਚੰਗੇ ਨਤੀਜੇ, ਚੰਗੇ ਬੰਦਿਆਂ ਦੇ ਨਾਲ ਹਮੇਸ਼ਾ ਚੰਗਾ ਹੁੰਦਾ, ਕੀ ਮੈਂ ਮੰਨ ਲਾਂ ਕਿ ਫਿਰ ਮੈਂ ਚੰਗਾ ਨਹੀਂ? ਜੋ ਇਹ ਮੇਰੇ ਨਾਲ ਹੋਇਆ ਮੈਂ ਹੁਣ ਆਪਣਾ ਕੰਮ ਕਾਰ ਵੀ ਨਹੀਂ ਕਰ ਸਕਦਾ, ਕਿੰਨੇ ਦਿਨ ਮੈਂ ਮੰਜੇ 'ਤੇ ਪਿਆ ਰਹੂੰਗਾ ਇਸ ਦਾ ਵੀ ਕੋਈ ਪਤਾ ਨਹੀਂ, ਮੈਂ ਬਚੂੰਗਾ ਕਿ ਨਹੀਂ ਬਚੂੰਗਾ ਇਹਦਾ ਵੀ ਕੋਈ ਪਤਾ ਨਹੀਂ, ਮੇਰੇ ਪਰਿਵਾਰ ਦਾ ਕੀ ਬਣੂਗਾ ਇਹ ਵੀ ਕੋਈ ਪਤਾ ਨਹੀਂ। ਅਨੇਕਾਂ ਹੀ ਗਿਲੇ ਸ਼ਿਕਵੇ ਕੀਤੇ। ਗੁਰੂ ਨੇ ਕਿਹਾ ਤੇਰਾ ਕੀ ਬਣੂਗਾ, ਤੇਰੇ ਨਾਲ ਇੱਦਾਂ ਕਿਉਂ ਹੋਇਆ? ਇਹ ਤਾਂ ਸ਼ਾਇਦ ਮੈਂ ਸਪਸ਼ਟ ਆਂਸਰ ਨਾ ਦੇ ਪਾਵਾਂ, ਪਰ ਮੈਂ ਇੱਕ ਕਹਾਣੀ ਜ਼ਰੂਰ ਤੈਨੂੰ ਸੁਣਾਉਣੀ ਚਾਹੂੰਗਾ। ਕਹਿੰਦੇ ਨੇ ਕਿ ਇਨਸਾਨ ਬੜੀਆਂ ਘਾਲਣਾ ਘਾਲ ਕੇ ਫਿਰ ਇਸ ਜੋਨੀ ਦੇ ਵਿੱਚ ਆਉਂਦਾ। ਇਹ ਜੂਨ ਬੜੀ ਔਖੀ ਮਿਲਦੀ ਹੈ, ਮੰਨਣ ਦੇ ਵਿੱਚ ਆਉਂਦਾ ਕਿ ਉਹ ਜੂਨ ਹੈ ਜਿੱਥੋਂ ਅੱਗੇ ਤੁਸੀਂ ਫਿਰ ਇਸ ਮਰਨ ਜੀਣ ਦੇ ਚੱਕਰਾਂ 'ਚੋਂ ਪਰੇ ਹੋ ਜਾਂਦੇ ਹੋ। 84 ਲੱਖ ਜੂਨਾਂ ਭੁਗਤਣੀਆਂ ਪੈਂਦੀਆਂ ਨੇ ਫਿਰ ਇਨਸਾਨ ਦਾ ਜਾਮਾ ਮਿਲਦਾ। ਕਈ ਜੂਨਾਂ ਤਾਂ ਇੱਦਾਂ ਦੀਆਂ ਹੁੰਦੀਆਂ ਤੁਸੀਂ ਸਵੇਰੇ ਜੰਮੇ ਸ਼ਾਮ ਹੀ ਮਰ ਗਏ, ਸਵੇਰੇ ਜੰਮੇ ਦੁਪਹਿਰੇ ਮਰ ਗਏ, ਇੱਧਰ ਜੰਮੇ ਉੱਧਰ ਮਰ ਗਏ, ਕਈ ਕੁਛ ਦਿਨਾਂ ਦੀਆਂ, ਕੁਛ ਹਫ਼ਤਿਆਂ ਦੀਆਂ, ਕੁਛ ਸਾਲਾਂ ਦੀਆਂ, ਕੋਈ ਪਤਾ ਨਹੀਂ ਕਿੰਨੀ ਕੁ ਵਾਰ ਇਹ ਮਰਨ ਜੰਮਣ ਹੁੰਦਾ। ਇੰਨੇ ਬਰੀਕ ਰਸਤੇ ਦੇ ਵਿੱਚੋਂ ਲੰਘਣਾ ਪੈਂਦਾ ਅਤੇ ਫਿਰ ਤਾਂ ਜਾ ਕੇ ਤੁਹਾਡੀ ਰੂਹ ਨੂੰ ਇੱਕ ਸਰੀਰ ਮਿਲਦਾ, ਮਨੁੱਖਾ ਸਰੀਰ, ਅਤੇ ਫਿਰ ਉਹਦੇ ਵਿੱਚ ਵੀ ਪਤਾ ਨਹੀਂ ਕਿੰਨੀ ਕੁ ਵਾਰ ਸਾਨੂੰ ਕਿੰਨੀਆਂ ਕੁ ਸਾਨੂੰ ਪ੍ਰੀਖਿਆ ਦੇਣੀਆਂ ਪੈਂਦੀਆਂ ਅਤੇ ਫਿਰ ਜਾ ਕੇ ਛੁਟਕਾਰਾ ਹੁੰਦਾ। ਇਸੇ ਤਰ੍ਹਾਂ ਦੇ ਨਾਲ ਇੱਕ ਕੁੜੀ ਮੁੰਡੇ ਦੀ ਤੈਨੂੰ ਕਹਾਣੀ ਸੁਣਾਉਂਦਾ। ਉਹਨਾਂ ਦੋਵਾਂ ਦਾ ਆਪਸ ਦੇ ਵਿੱਚ ਬੜਾ ਪਿਆਰ ਸੀ,
ਦੋਵੇਂ ਜਣੇ ਆਪਸ ਦੇ ਵਿੱਚ ਵਿਆਹ ਕਰਾਉਣਾ ਚਾਹੁੰਦੇ ਸੀ। ਔਖੇ ਸੌਖੇ ਹੋ ਕੇ ਦੋਵਾਂ ਨੇ ਵਿਆਹ ਕਰਾ ਲਿਆ। ਦੋਵਾਂ ਦਾ ਗੁਜ਼ਾਰਾ ਸੌਖਾ ਨਹੀਂ ਚੱਲਿਆ, ਪਿਆਰ ਛੇਤੀ ਰਫੂ ਚੱਕਰ ਹੋ ਗਿਆ। ਦੋਵਾਂ ਦੀ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਪਿਆਰ ਨਫ਼ਰਤ ਦੇ ਵਿੱਚ ਤਬਦੀਲ ਹੋ ਗਿਆ। ਉੱਤੋਂ ਭੁੱਖ ਮਰੀ, ਖਾਣ ਦੇ ਲਈ ਦਾਣੇ ਤੱਕ ਨਹੀਂ ਸੀ, ਹਾਲਾਤ ਇੱਥੋਂ ਤੱਕ ਬੱਤਰ ਹੋ ਗਏ ਕਿ ਇੱਕ ਦਿਨ ਉਹ ਮੁੰਡਾ ਉਸ ਕੁੜੀ ਨੂੰ ਵੇਚ ਤੱਕ ਦਿੰਦਾ, ਆਪਣੇ ਪਿਆਰ ਨੂੰ ਵੇਚ ਦਿੰਦਾ, ਆਪਣੇ ਪਿਆਰ ਦੇ ਨਾਲ ਵਪਾਰ ਕਰ ਲੈਂਦਾ। ਉਹਨਾਂ ਦੁਸ਼ਟਾਂ ਨੇ ਪਤਾ ਨਹੀਂ ਉਸ ਕੁੜੀ ਦੇ ਨਾਲ ਕੀ ਕੀਤਾ ਹੋਊਗਾ, ਪਰ ਕਹਾਣੀ ਇਹ ਕਿ ਹੁਣ ਅਗਲੇ ਜਨਮ ਦੇ ਵਿੱਚ ਉਹ ਕੁੜੀ ਬਣਿਆ ਅਤੇ ਕੁੜੀ ਮੁੰਡਾ ਬਣੀ। ਇਸ ਵਾਰੀ ਕੋਈ ਸਮੱਸਿਆ ਨਹੀਂ ਹੋਈ, ਦੋਵਾਂ ਦਾ ਬੜੀ ਆਸਾਨੀ ਦੇ ਨਾਲ ਵਿਆਹ ਹੋ ਗਿਆ। ਪਰ ਇਸ ਵਾਰੀ ਲਗਾਮ ਕੁੜੀ ਦੇ ਹੱਥ ਆ ਗਈ। ਹੁਣ ਉਹਨੇ ਬਦਲਾ ਲਿਆ, ਉਸੇ ਤਰ੍ਹਾਂ ਦੇ ਨਾਲ ਫਿਰ ਦੋਵਾਂ ਦਾ ਘਰ ਦੇ ਵਿੱਚ ਕਪੱਤ ਰਹਿਣਾ ਸ਼ੁਰੂ ਹੋ ਗਿਆ। ਦੋਵਾਂ ਨੂੰ ਫਿਰ ਇੱਕ ਦੂਸਰੇ ਦੇ ਨਾਲ ਇੰਨੀ ਕੁ ਨਫ਼ਰਤ ਹੋ ਗਈ ਕਿ ਇੱਕ ਦਿਨ ਸੁੱਤੇ ਪਏ ਨੂੰ ਛੱਡ ਕੁੜੀ ਨੇ ਘਰ ਨੂੰ ਅੱਗ ਲਾ ਦਿੱਤੀ। ਅੱਗ ਦੇ ਵਿੱਚ ਝੁਲਸਦਾ ਤੜਪ ਤੜਪ ਕੇ ਉਹਨੇ ਆਪਣੀ ਜਾਨ ਦੇ ਦਿੱਤੀ। ਸਿਲਸਿਲਾ ਇੱਥੇ ਨਹੀਂ ਮੁੱਕਿਆ, ਕਿਸੇ ਨਾ ਕਿਸੇ ਮੋੜ 'ਤੇ ਫਿਰ ਦੁਬਾਰਾ ਦੋਵੇਂ ਜੰਮੇ। ਇਸ ਵਾਰੀ ਉਹ ਦੋਵੇਂ ਭਰਾ ਭਰਾ ਬਣ ਕੇ ਜੰਮੇ, ਇੱਕੇ ਮਾਂ ਦੀ ਕੁੱਖੋਂ ਜੰਮੇ। ਥੋੜ੍ਹਾ ਪਿਆਰ ਵੀ ਆ, ਥੋੜ੍ਹੀ ਨਫ਼ਰਤ ਵੀ ਹੈ। ਆਖਿਰਕਾਰ ਉਹ ਸਮਾਂ ਆਉਂਦਾ ਜਦੋਂ ਦੋਵਾਂ ਨੇ ਆਪਸ ਦੇ ਵਿੱਚ ਜਾਇਦਾਦ ਵੰਡਣੀ ਹੈ। ਇੱਦਾਂ ਦਾ ਸਮਾਂ ਆਇਆ ਜਦੋਂ ਜਾਇਦਾਦ ਪਿੱਛੇ ਜੰਮ ਕੇ ਲੜਾਈ ਹੋਈ। ਆਸਾਨੀ ਦੇ ਨਾਲ ਕੋਈ ਕਿਸੇ ਨੂੰ ਕੁਛ ਨਹੀਂ ਦੇਣਾ ਚਾਹੁੰਦਾ, ਜਾਨਵਰਾਂ ਵਾਂਗੂ ਲੜੇ, ਇੱਕ ਦੂਸਰੇ ਨੂੰ ਕੋਹ ਕੋਹ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਹੈਗੇ ਤਾਂ ਭਰਾ ਭਰਾ ਹੀ ਸੀ। ਇਸੇ ਤਰ੍ਹਾਂ ਦੇ ਨਾਲ ਪਤਾ ਨਹੀਂ ਕਿੰਨੇ ਕੁ ਜਨਮ ਉਹਨਾਂ ਨੇ ਬਿਤਾਏ। ਸ਼ਾਇਦ ਇੱਕ ਜਨਮ ਦੇ ਵਿੱਚ ਇੱਕ ਜਣਾ ਧੀ ਬਣ ਕੇ ਵੀ ਕੁੱਖੋਂ ਜੰਮ ਪਿਆ। ਉਹਨੂੰ ਜੰਮਣ ਤੋਂ ਪਹਿਲਾਂ ਵੀ ਮਾਰ ਦਿੱਤਾ ਗਿਆ। ਪਤਾ ਨਹੀਂ ਕਿੰਨੇ ਕੁ ਜਨਮ ਇਸੇ ਤਰ੍ਹਾਂ ਦੇ ਨਾਲ ਨਿਕਲੇ। ਦੋਵਾਂ ਨੇ ਇੱਕ ਦੂਸਰੇ ਤੋਂ ਕਿੰਨੇ ਕੁ ਬਦਲੇ ਲਏ, ਜਾਂ ਫਿਰ ਪਤਾ ਨਹੀਂ ਕਿੰਨੇ ਲੋਕ ਕਿੱਦਾਂ ਅਤੇ ਕਿੱਥੇ ਕਿਵੇਂ ਇੱਕ ਦੂਸਰੇ ਤੋਂ ਇਸੇ ਤਰ੍ਹਾਂ ਦੇ ਨਾਲ ਬਦਲੇ ਲੈਂਦੇ ਰਹਿੰਦੇ ਨੇ ਅਤੇ ਉਸੇ ਬਦਲੇ ਦੀ ਭਾਵਨਾ ਦੇ ਵਿੱਚ ਮਰ ਜਾਂਦੇ ਨੇ। ਫਿਰ ਜੰਮਦੇ ਨੇ, ਉਸੇ ਭਾਵਨਾ ਨੂੰ ਫਿਰ ਦੁਬਾਰਾ ਤੋਂ ਹੰਢਾਉਂਦੇ ਨੇ। ਛੁਟਕਾਰਾ ਨਹੀਂ ਹੁੰਦਾ ਕਿਤੇ ਵੀ, ਇਹ ਉਹਨਾਂ ਦੇ ਕਰਮ ਨੇ। ਇੱਕ ਜਨਮ ਦੇ ਵਿੱਚ ਉਹ ਕਰਮ ਹੰਢਾਉਂਦੇ ਨੇ, ਅਗਲੇ ਦੇ ਵਿੱਚ ਫਿਰ ਆ ਕੇ ਦੁਬਾਰਾ ਉੱਥੋਂ ਹੀ ਸ਼ੁਰੂ ਕਰ ਲੈਂਦੇ। ਇਹਨੂੰ ਕਹਿੰਦੇ ਕਰਮਾਂ ਦਾ ਲੇਖਾ ਜੋਖਾ। ਮੈਂ ਤੇਰੇ ਬਾਰੇ ਸਪੱਸ਼ਟ ਤਾਂ ਨਹੀਂ ਦੱਸ ਸਕਦਾ, ਤੇਰਾ ਪਿਛਲਾ ਜਨਮ ਕੀ ਰਿਹਾ, ਅਗਲੇ ਜਨਮ ਤੋਂ ਕੀ ਜਾਣਾ, ਕੀ ਹੋਣਾ, ਪਰ ਹਾਂ ਸ਼ਾਇਦ ਇਹ ਤੇਰੇ ਸਵਾਲ ਦਾ ਜਵਾਬ ਹੋ ਸਕਦਾ। ਕਈ ਵਾਰੀ ਸਾਨੂੰ ਲੱਗਦਾ ਅਸੀਂ ਸਾਰਾ ਕੁਛ ਠੀਕ ਕਰ ਰਹੇ ਹਾਂ, ਅਸੀਂ ਬਹੁਤ ਵਧੀਆ ਕਰ ਰਹੇ ਹਾਂ, ਅਸੀਂ ਕਿਸੇ ਦਾ ਮਾੜਾ ਨਹੀਂ ਚਾਹੁੰਦੇ, ਅਸੀਂ ਆਪਣੀ ਕਿਰਤ ਕਮਾਈ ਕਰਕੇ ਹੱਕ ਹਲਾਲ ਦੀ ਖਾਂਦੇ ਹਾਂ, ਦਸਾਂ ਨੌਵਾਂ ਦੀ ਕਮਾਈ ਸਾਡੇ ਘਰ 'ਚ ਆਉਂਦੀ, ਫਿਰ ਵੀ ਇਹ ਦੁੱਖ ਕਿਉਂ ਨੇ, ਫਿਰ ਵੀ ਮੇਰੇ ਨਾਲ ਮਾੜਾ ਕਿਉਂ ਹੁੰਦਾ। ਇਹ ਸ਼ਾਇਦ ਦੁਨੀਆ ਦੇ ਹਰ ਇੱਕ ਇਨਸਾਨ ਦਾ ਸਵਾਲ ਹੋ ਸਕਦਾ, ਅਤੇ ਸ਼ਾਇਦ ਇਹ ਕਿਸੇ ਹੱਦ ਤੱਕ ਉਹਨਾਂ ਦੇ ਉਸ ਸਵਾਲ ਦਾ ਜਵਾਬ, ਕਿਉਂਕਿ ਇਨਸਾਨ ਜਦੋਂ ਵੀ ਕੋਈ ਕਿਸੇ ਦੇ ਨਾਲ ਮਾੜਾ ਕਰਦਾ ਜਾਂ ਜਾਣੇ ਅਣਜਾਣੇ ਉਹਦੇ ਉੱਤੇ ਕੋਈ ਲਾਲਚ ਹਾਵੀ ਹੋ ਜਾਂਦਾ ਅਤੇ ਫਿਰ ਉਹ ਮਾੜਾ ਕਰਨ ਦੇ ਲਈ ਜ਼ਰੂਰ ਕਿਸੇ ਨਾ ਕਿਸੇ 'ਤੇ ਹੱਥ ਚੁੱਕ ਲੈਂਦਾ। ਸਵਾਲ ਇਹ ਆ ਕਿ ਜਦੋਂ ਕੋਈ ਤੁਹਾਡੇ ਨਾਲ ਮਾੜਾ ਕਰਦਾ ਤਾਂ ਤੁਸੀਂ ਅੱਗੋਂ ਕਿੱਦਾਂ ਦਾ ਵਰਤਾਰਾ ਕਰਦੇ ਹੋ, ਤੁਹਾਡੇ ਮਨ ਦੇ ਵਿੱਚ ਕੀ ਆਉਂਦਾ ਜੇ ਤੁਹਾਡੇ ਨਾਲ ਕੋਈ ਮਾੜਾ ਕਰ ਰਿਹਾ ਜਾਂ ਤੁਹਾਡੇ ਉੱਤੇ ਕੋਈ ਜ਼ੋਰ ਚਾੜ ਵੀ ਜਾਂਦਾ ਤਾਂ ਤੁਸੀਂ ਉਸ ਸਮੇਂ
की सोचते हो की कहें हो जी तो ताड़े मन दे विच इह धारना है कि तेरे कोलों मैं बदला लऊंगा तो जां फिर नहीं कितने वापस चलती तो तुसीं इह कहें हो जां मेरा शराब ही जां मैं रब सच्चे अगे इहो अरदास करदा कि तेरा कख ना रवे। अलग अलग तरह के सनैरियो हो सकते हैं जिथे साडा जोर पैंदा उत्थे आपां कुट लैंदे आ मार लैंदे आ दब लैंदे आ जिथे साडा जोर नहीं चलता अगला होर डाढा हुंदा उत्थे आपां रब नूं इह फरियाद ला दिंदे आ कि तूं वेखी इहनूं मैं नहीं इहदा माड़ा कर सकदा तूं इहदा माड़ा करी। पर सच इह आ कि तुसीं अपने कर्मां दा गेड़ा उधर नूं मोड़ लिया। इंसान कहिंदे ने कि जो चाहुंदा है जो मंगदा है उहनूं मिल जांदा निर्भर करदा कि तुसीं की मंगणा। कोई किड्डा भी वड्डा किड्डा भी शक्तिशाली है जेकर तुसीं मन दे विच उहदे लई बदला रख लिया यानी कि माड़े भाव रख ले बदसीसां किसे नूं दे दित्तियां वो उन्हों लगनियां जरूर है पर गल है कि उहदे विच तुहाडा भी कोई भला नहीं होने वाला। उन्हां बदसीसां दे विच दूसरी धिर बन के तुसीं भी कितना कितने शामिल हो जाओगे तो उस जन्म दे विच जां फिर उस सनैरियो दे विच अगला फिर विचारा बन जूगा वो फिर तुहाडे ते जोर चढ़ूगा वो तुहाडे खिलाफ कितने फरियाद करूगा रब अगे। बस इस तरह के नाल ये चक्कर चलता रहना छुटकारा उदो होना जदों आपां माफ़ करना सीख लिया जदों आपां सहनशीलता सीख ली उदां दी सहनशीलता जदों कोई तत्ती तवी ते भी बह के गुरबाणी पढ़ी जाए उस रब का शुक्र करी जाए उदां दी सहनशीलता जां फिर कोई देग दे विच उबलदा भी उस रब का शुक्र करी जाए वो शुकराना वो वाली भावना जदों कोई बंद बंद कट्टिया जांदा ते तां वी ये नहीं कहिंदा जा तेरा कख ना रवे जाओ रब जाओ अल्लाह करामात विखावे तेनू हुणे मार दवे फिर जाके पार उतारे होंदे ने। यकीन रखना पैंदा उस रब दे उत्ते फिर जाके पिछले जन्मां दे लेखे जोखे तुहाडे क्लीयर हुंदे। गल कदी कि सहनशीलता किसे नूं माफ़ करन दी बिरती जदों भी इदां दी कोई भावना आवे तुहानूं लगे कि नहीं मैं ते नहीं कर सकदा पर उत्थे इह याद रखना बहुत जरूरी है कि तुहाडे अगे दे लई उह बहुत जरूरी है अग्गा सवारन दे लई उह बहुत जरूरी है नहीं तो फिर शायद इस कहानी वांगू किसी ना किसी जन्म च आपां भी बह के कह रहे होवांगे मैं तो बड़ा चंगा जां हो सकता इसे जन्म च आपां कह रहे होईए मेरे नाल ही पता नहीं क्यों माड़ा हुंदा मैं तो कदी किसी का कोई माड़ा नहीं किया आ तो बड़ा चंगा सी ये तो हमेशा रब का नाम लैंदा है पर कोशिश करके जो लैंदा ही रवे जो अपने दुख सुख दे विच भी किसी का भला ही मंगे उहदे हाथ उठन ते किसी दे चंगे दे लई दुआ दे विच ते फिर उहनूं इह शायद नहीं कहना पऊगा जां फिर इस जन्म च भी हो सकदा किसी नूं इह चीज़ ना कहनी पैंदी होवे मेरे नाल ही क्यों माड़ा हुंदा आ फलाणा चंगी भली घर दे विच जम्मिया ही इह क्यों कर इह क्यों पाप करदा क्योंकि आपां एक सीमित हद तक सिर्फ वेख सकते हैं उस तो पिछे की होया अगे की होना यह किसी नूं कुछ पता नहीं। यह सफर कोई एडा सौखा भी नहीं जिन्ना चिर कहिंदे ने तुसीं गुरु दे लड़ नहीं लगते उन्ना चिर यह राह दे उत्ते चलना बड़ा औखा उन्ना चिर यह सफर नहीं तय किया जा सकता।
ਆਸ ਕਰਦਾ ਕਿ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ। ਕੋਸ਼ਿਸ਼ ਕੀਤੀ ਕਿ ਇਹਦਾ ਨਿਚੋੜ, ਇਹਦਾ ਅਰਥ ਤੁਹਾਨੂੰ ਸੌਖਾ ਸਮਝ ਆਵੇ। ਜੇਕਰ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ, ਕੋਈ ਸ਼ਬਦ ਉੱਤੇ ਥੱਲੇ ਹੋਏ ਹੋਣ, ਤਾਂ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ। ਅੱਗੇ ਤੋਂ ਠੀਕ ਕਹਿਣ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: हाय, मैं हूं कपिल शर्मा और आप सुन रहे हैं रेडियो हांजी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਓ ਜੋ ਹੁਕਮ ਮੇਰੀ ਸਰਕਾਰ।
0: ਓ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ध्यान से इश्क कीजिए क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हाँ जी 1674 AM। हंसिए, मस्त रहिए, नाचते रहिए, खुश रहिए।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.